0: ਅੱਛਾ ਵੇਖ ਲਓ ਇਹ ਕਿੱਡੀ ਗੱਲ ਹੈ ਨਾ, ਵੀ ਬੰਦਾ ਤੁਸੀਂ ਤਾਂ ਬੰਦੇ ਮਰਨ ਦੀ ਗੱਲ ਕਰ ਰਹੇ ਹੋ, ਮਤਲਬ ਜਦੋਂ ਕੋਈ ਪੈਸੇ ਨਾ ਦੇਵੇ ਤੇ ਇਹਨੂੰ ਇਹ ਕਹੀ ਇਹੋ ਹੀ ਕਹਿੰਦੇ ਆ ਵੀ ਪੈਸੇ ਮਰ ਗਏ।
1: ਇੱਕ ਬੰਦਾ ਦੂਸਰੇ ਬੰਦੇ ਕੇ ਪਾਸ ਖੜਾ ਥਾ, ਖੈਰ ਤੇਰੇ ਪਤਾ ਬਦਬੂ ਆ ਰਹੀ, ਕਹਿੰਦਾ ਨਹੀਂ ਯਾਰ ਮੈਂ ਸੈਂਟ ਲਗਾ ਰੱਖਿਆ, ਨਹੀਂ ਯਾਰ ਫਿਰ ਵੀ ਬਦਬੂ ਆ ਰਹੀ, ਕਹਿੰਦਾ ਨਹੀਂ ਯਾਰ ਮੈਂ ਤਾਂ ਨਹਾਕਾ ਵੀ ਆਇਆ, ਕਹਿੰਦਾ ਫਿਰ ਵੀ ਬਦਬੂ ਆ ਰਹੀ, ਕਹਿੰਦਾ ਬਦਬੂ ਕੈਸੀ, ਕਹਿੰਦਾ ਤੇਰੀ ਜੇਬ ਮੇਰੇ ਪੈਸੇ ਮਰੇ ਪੜੇ, ਇਹ ਮਰੇ ਮੈਂ ਤਾਂ ਬਦਬੂ ਆਵਾ ਬਾਈ,
0: ਮਰੇ ਨੀ ਪਏ, ਤੇਰੀ ਤੇਰੀ ਜੇਬ ਚ ਪੈਸੇ ਪਏ ਪਏ ਸੜ ਰਹੇ ਆ, ਤੂੰ ਨਹੀਂ ਦੇ ਰਿਹਾ, ਸੜ ਗਏ ਪੈਸੇ,
1: ਸੜ ਗਏ ਮਰ ਗਏ, ਤਰੱਦੀ ਨੀ ਹੈ।
0: ਸਹੀ ਗੱਲ, ਵੇਖ ਲਓ ਕਿੱਦਾਂ ਦੀਆਂ ਆਪਾਂ ਚੀਜ਼ਾਂ ਬਣਾਈਆਂ, ਪਰ ਕਿੱਡੀਆਂ ਡੂੰਘੀਆਂ ਚੀਜ਼ਾਂ ਨੇ, ਮਰ ਗਏ ਹੈ ਨਾ,
1: ਪੈਸੇ ਮਰ ਗਏ,
0: ਚੀਜ਼ ਤਾਂ ਉਹ ਮਰਦੀ ਹੈ ਨਾ ਜਿਹਦੇ 'ਚ ਜਾਨ ਹੋਵੇ, ਪ੍ਰਾਣ ਹੋਵੇ।
1: ਨਹੀਂ ਉਹ ਇੱਕ ਕੋਈ ਕਿਸੇ ਗਾਉਂ ਬੰਦਾ ਥਾ ਨਾ, ਉਹ ਇਸੀ ਬਾਤ ਦਾ ਮਸ਼ਹੂਰ ਥਾ ਵੀ ਪੈਸਾ ਲੈ ਲਿਆ ਦੇਣੇ ਨਹੀਂ ਹੈ ਨਾ, ਔਰ ਉਸਕੇ ਸਾਥ ਇੱਕ ਕਹਾਵਤ ਹੋਰ ਬੜੀ ਜੁੜ ਰੱਖੀ ਸੀ, ਉਹਨੂੰ ਪਹਿਲਾਂ ਯਾਰ ਪੈਸੇ ਦੀਏ ਤੇ ਫਲਾਣੇ ਫਲਾਣੇ, ਤੇ ਯਾਰ ਪੈਸੇ ਨਹੀਂ ਆਏ ਕਦੀ ਵਾਪਸ, ਔਰ ਪਤਾ ਲੋਕ ਕਿਆ ਕਹਾਂ ਦੇ, ਗੰਗਾ ਗਏ ਫੁੱਲ ਵੀ ਕਦੀ ਵਾਪਸ ਆਵਾ, ਅਰੇ ਭਾਈ ਉਸ ਪਾਸੇ ਕੋਈ ਨਹੀਂ ਆਉਂਦਾ ਪੈਸਾ।
0: ਅੱਛਾ ਜਿਹੜੇ ਦੂਜੇ ਹੁੰਦੇ ਨਾ ਲਾਗੋ ਬੰਨਿਓ, ਉਹਨਾਂ ਕੋਲ ਤਾਂ ਬਥੇਰੀਆਂ ਗੱਲਾਂ ਹੁੰਦੀਆਂ ਸਮਝਾਉਣ ਲਈ, ਕਰਨ ਲਈ, ਦੱਸਣ ਲਈ, ਦਲਾਸੇ ਦੇਣ ਲਈ, ਪਰ ਜਿਹਦੇ ਗਏ ਹੁੰਦੇ ਆ ਨਾ ਉਹਨੂੰ ਇਹ ਹੁੰਦਾ ਵੀ ਸਮਝਦੇ ਨਹੀਂ ਯਾਰ, ਉਹ ਵਗ ਗਏ ਯਾਰ,
1: ਉਸ ਦਿਨ ਤੋਂ ਪੈਰਾਂ ਮੈਂ ਗਿਰ ਰਿਹਾ ਥਾ ਬਾਈ, ਦੇ ਮੰਨਾ ਪੈਸੇ, ਮੈਂ ਆਪਣੀ ਘਰਵਾਲੀ ਨੇ ਲਿਖਾ ਕਦੀ ਬਾਜ਼ਾਰ ਮੈਂ ਨਹੀਂ ਗਿਆ, ਉਸ ਬਾਜ਼ਾਰ ਮਾ ਨਾ ਮਹਿੰਗੀ ਬਾਜ਼ਾਰ ਮਾ, ਯੂ ਘੁੰਮ ਰਹੇ ਮੇਰੇ ਪੈਸੇ ਲਿਖਾ,
0: ਜ਼ਿਆਦਾ ਧਾਪਾ ਵੀ ਬੰਦੇ ਨੂੰ ਉਦੋਂ ਚੜ੍ਹਦਾ ਨਾ ਜਦੋਂ ਮੰਨ ਲਓ ਅਗਲਾ ਕਵੇ ਵੀ ਹੈ ਨਹੀਂ ਹੈ, ਤੇ ਤੁਸੀਂ ਵੀ ਕਹੋ ਵੀ ਹਾਂ ਚੱਲ ਕੋਈ ਗੱਲ ਨਹੀਂ ਯਾਰ ਠੀਕ ਹੈ, ਅਤੇ ਅਗਲੇ ਦਿਨ ਤੁਸੀਂ ਉਹਨੂੰ ਕਿਤੇ ਵੇਖ ਲਓ ਕਿਤੇ ਮਹਿੰਗੀ ਜਿਹੀ ਥਾਂ 'ਤੇ ਘੁੰਮਦੇ ਆ, ਜਾਂ ਫੋਟੋ ਵੇਖ ਲਓ ਕਿਤੇ ਘੁੰਮਣ ਫਿਰਨ ਗਏ ਦੀ ਬਾਲੀ ਬੋਲੀ, ਤੁਸੀਂ ਕਦੀ ਮੂੰਹ ਨਾ ਵੇਖਿਆ ਹੋਵੇ ਬਾਲੀ ਦਾ, ਤੁਸੀਂ ਕਦੀ ਪੈਸੇ ਖੁਣੋ ਕਦੀ ਬੈਲਟ ਨਾ ਗਏ ਹੋ, ਅਗਲਾ ਫੀਜ਼ੀ ਘੁੰਮਣ ਡਿਆ ਹੋਵੇ।
1: ਇੱਕ ਬੰਦਾ ਜਾਣ ਕਰਤਾ, ਉਸਨੇ ਪੈਸੇ ਲੈਣੇ ਤੇ ਕਿਸੇ ਪਤੇ ਖਾਸੇ ਬੜੇ ਅੱਛੇ ਪੈਸੇ ਲੈਣੇ ਤੇ, ਔਰ ਉਸ ਬੰਦੇ ਨੇ ਅੱਗਾ ਆਪਣੀ ਛੋਕਰੀ ਦਾ ਵਿਆਹ ਕਰਿਆ।
0: ਅੱਛਾ
1: ਵਿਆਹ ਮੈਂ ਉਸਨੇ ਹੈਲੀਕਾਪਟਰ ਪਰ ਬਰਾਤ ਆਈ ਉਸਕੀ ਨਾ, ਸਪੈਸ਼ਲ ਕਰਕਾ ਦੀ ਵੀ ਮੇਰਾ ਜਵਾਈ ਹੈਲੀਕਾਪਟਰ ਮਾ ਆਵਾ ਨਾ।
0: ਅੱਛਾ
1: ਰਿਸੈਪਸ਼ਨ ਪਹੁੰਚਿਆ ਹੈਲੀਕਾਪਟਰ ਵਾ, ਤੋ ਜਿਸ ਬੰਦੇ ਨੇ ਉਸ ਪਾਸੇ ਪੈਸੇ ਲੈਣੇ ਨਾ, ਸਾਰੇ ਉਸਨੂੰ ਛੇੜ ਰਹੇ ਤੇ ਬਾਈ ਇਹ ਤੇਰੇ ਪੈਸੇ ਹੈਗਾ ਹੈਲੀਕਾਪਟਰ।
0: ਨਹੀਂ ਪਰ ਹੈਲੀਕਾਪਟਰ ਤੇ ਮੁੰਡੇ ਵਾਲੇ ਲੈ ਕੇ ਆਏ ਨਾ,
1: ਉਹ ਬਈ ਮੁੰਡੇ ਵਾਲੇ ਨਹੀਂ ਕਰਨਾ ਤਾ, ਛੋਕਰੀ ਵਾਲੇ ਕਰਕਾ ਦੀਆ ਤਾਂ ਵੀ ਮਾਰੀ ਤਰਫ ਤੇ ਗਿਫਟ ਆ ਵੀ ਥਾਂ ਮਿਸ ਪਾਏ ਪੈਂਟ ਬਣਾ ਗਈ, ਉਹਨੂੰ ਛੇੜ ਦੇ ਤੇਰੇ ਪੈਸੇ ਹੈਗਾ ਹੈਲੀਕਾਪਟਰ ਹੋ ਗਿਆ।
0: ਅਰੇ ਇੱਕ ਚੀਜ਼ ਵੈਸੇ ਤੁਸੀਂ ਨੋਟ ਕਰਿਓ, ਕਈ ਵਾਰੀ ਮੈਂ ਕਈ ਚੀਜ਼ਾਂ 'ਚ ਨੋਟ ਕਰਦਾ ਹੁੰਦਾ ਵੀ ਉਹ ਪੈਸਾ ਖਰਚ ਵੀ ਉਹ ਹੀ ਸਕਦਾ ਬੰਦਾ। ਇਹ ਦੋ ਚੀਜ਼ਾਂ ਨਾ ਸ਼ਾਇਦ, ਚਲੋ ਬਾਕੀ ਸੁਣਨ ਵਾਲੇ ਵੀ ਥੋੜ੍ਹਾ ਜਿਹਾ ਸੋਚ ਕੇ ਤੁਸੀਂ ਹਾਮੀ ਭਰਿਓ, ਕਿਉਂਕਿ ਵਾਕਈ ਤੁਸੀਂ ਇਹ ਚੀਜ਼ ਮੰਨਦੇ ਹੋ ਤੁਸੀਂ ਵੀ ਜਿਹੜਾ ਬੰਦਾ ਪੈਸੇ ਮੰਨ ਲਓ ਤੁਹਾਡੇ ਕੋਲ ਉਧਾਰ ਲੈ ਰਿਹਾ ਨਾ, ਜਾਂ ਉਹਨੂੰ ਪਤਾ ਵਾ ਵੀ ਮੈਂ ਆਪਣੀ ਕੋਈ ਲੋੜ ਪੂਰੀ ਕਰਨ ਦੇ ਲਈ ਮੈਂ ਪੈਸੇ ਜਿਹੜੇ ਆ ਉਹ ਮੈਂ ਫੜ ਲੈਣੇ ਇੱਧਰੋਂ ਉੱਧਰੋਂ, ਹਰ ਕੋਈ ਕਰਦਾ ਵਾ, ਪਰ ਤੁਸੀਂ ਸਮਝ ਰਹੇ ਹੋਗੇ ਵੀ ਇੱਕ ਐਕਸਟ੍ਰੀਮ ਤੱਕ ਬੰਦਾ ਚੱਲ ਜਾਂਦਾ ਵੀ ਚਲੋ ਕੋਈ ਗੱਲ ਨਹੀਂ, ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਤੋਂ ਬਿਨਾਂ ਸਰਦਾ ਹੁੰਦਾ ਵਾ, ਨਾ ਵੀ ਕਰੋ ਤਾਂ ਸਰ ਜਾਂਦਾ, ਪਰ ਫਿਰ ਵੀ ਉਹਨਾਂ ਨੇ ਉਹ ਚੀਜ਼ ਜ਼ਰੂਰ ਕਰਨੀ ਹੁੰਦੀ ਆ, ਕਿਉਂਕਿ ਕਰਨੀ ਆ ਯਾਰ, ਇਹੋ ਇੱਕੋ ਜ਼ਿੰਦਗੀ ਆ, ਇਹ ਪੈਤੜਾ ਇੱਕ ਤਾਂ ਉਹਨਾਂ ਦਾ ਪੱਕਾ ਹੁੰਦਾ, ਪਰ ਦੂਸਰਾ ਇਹ ਹੁੰਦਾ ਵਾ ਵੀ ਤੁਸੀਂ ਉਹ ਫਿਰ ਉਹ ਐਕਸਟਰਾ ਆਰਡਨਰੀ ਜਿਹੜੀ ਆਪਣੇ ਸ਼ੌਂਕ ਆ ਉਹ ਪੂਰੇ ਕਰਨ ਦੇ ਲਈ ਤੁਹਾਡੇ ਕੋਲੋਂ ਜਾਂ ਫਿਰ ਕਿਸੇ ਕੋਲੋਂ ਵੀ ਉਹ ਪੈਸੇ ਫੜ ਲੈਂਦੇ ਆ, ਬੋਰੋ ਕਰ ਲੈਂਦੇ ਆ, ਉਧਾਰ ਕਰ ਲੈਂਦੇ ਆ, ਅਤੇ ਇਹੋ ਹੀ ਉਹ ਪਰਸਨੈਲਿਟੀ ਨੇ, ਇਹੋ ਹੀ ਉਹ ਸੁਭਾਅ ਨੇ ਜਿਹੜੇ ਵੱਧ ਪੈਸੇ ਖਰਚਦੇ ਆ। ਜਿਹੜੇ ਦੂਸਰੇ ਹੁੰਦੇ ਨਾ ਜਿਨ੍ਹਾਂ ਦੇ ਕੋਲੋਂ ਫੜ ਫੜ ਕੇ ਵਰਤੇ ਹੁੰਦੇ ਆ, ਉਹ ਤੁਸੀਂ ਵੇਖੋਗੇ ਵੀ ਉਹਨਾਂ ਨੇ ਮਰ ਮਾਰੀ ਦਿਨ ਕੱਟਣੇ ਹੁੰਦੇ ਆ।
1: ਮਤਲਬ ਥਾਰੇ ਸ਼ੌਂਕ ਥੰਮ ਖੁਦ ਨਹੀਂ ਪੂਰੇ ਕਰ ਰਹੇ, ਅਗਲੇ ਬੰਦੇ ਤਰਫਾਂ ਪੈਸੇ ਲੈ ਕੇ ਆਪਣੇ ਪੂਰੇ ਕਰ ਰਹੇ।
0: ਹਾਂ ਤੁਸੀਂ ਕਈ ਵਾਰੀ ਕਿਸੇ ਵੇਲੇ ਵੇਖਿਓ ਤੁਸੀਂ ਵੀ ਜਿਹੜਾ ਬੰਦਾ ਤੁਹਾਨੂੰ ਇਹ ਕਹਿ ਰਿਹਾ ਹੋਊਗਾ ਨਾ ਵੀ ਯਾਰ ਇੰਨੇ ਚੱਲ ਗਏ, ਉਹਨੇ ਆ ਗਏ, ਉਹਨੇ ਆਪ ਨਹੀਂ ਕਦੀ ਖੁੱਲ੍ਹ ਕੇ ਖਰਚੇ ਹੁੰਦੇ,
1: ਨਹੀਂ ਕਰੇ ਹੋਵੇ
0: ਉਹਨੇ ਉਹ ਪੈਸਾ ਵੇਖੋ, ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਪੈਸਾ ਵਾ ਉਹ ਖਰਚਣ ਲਈ ਆ, ਅਤੇ ਜੇ ਤੁਸੀਂ ਨਹੀਂ ਖਰਚਿਆ ਤਾਂ ਉਹ ਆਨੇ ਬਹਾਨੇ ਕਿਸੇ ਹੋਰ ਦੇ ਹੱਥੋਂ ਖਰਚਿਆ ਜਾਣਾ ਤੁਹਾਡਾ।
1: ਬਸ ਰੁਕਾ ਗਾ ਨਹੀਂ ਨਾ, ਨਾਗਮਣੀ ਵਾਲਾ ਕੰਮ ਹੈ ਉਹ, ਉਦਣ 100 ਸਾਲ ਕੇ ਬਾਅਦ ਆਪਣੇ ਚਲਾ ਜਾ ਕਹੀਂ ਵੀ ਜ਼ਮੀਨ ਮਾ ਗਾਡਿਆ ਉਹਦਣ।
0: ਹਾਂ ਉਹ ਤਾਂ ਪਹੁੰਚ ਹੀ ਜਾਣਾ ਵਾ ਜਿਹਨੇ ਮਤਲਬ ਉਹ ਚਿੰਬਕ ਲਾਈ ਆ ਨਾ,
1: ਬਿਨਾਂ ਪੈਰ ਕੇ ਚੱਲ
0: ਮਾਰੇ ਪਾਸ ਆ ਮਾਂ ਖਰਚੂੰਗਾ ਤੁਮ,
1: ਬਿਨਾਂ ਪੈਰ ਕੇ ਚੱਲ ਆਏ,
0: ਇਸੇ ਕਰਕੇ ਕਹਿੰਦੇ ਪੈਸੇ ਨਹੀਂ ਹੈਗੇ, ਉਹ ਪੈਰ ਨਹੀਂ ਹੈਗੇ,
1: ਪੈਰ ਨਹੀਂ ਹੁੰਦੇ ਬਈ,
0: ਪੈਰ ਨਹੀਂ ਹੈਗੇ,
1: ਉੱਡਦਾ ਰਹਾ।
0: ਹਾਂ ਕੋਈ ਕਹਿੰਦਾ ਵਾ ਵੀ ਨੇਰੇ ਦਾ ਕਾਂ ਆ, ਹੈ ਨਾ, ਕਦੀ ਇਸ ਬਨੇਰੇ 'ਤੇ ਕਦੀ ਉਸ ਬਨੇਰੇ 'ਤੇ। ਸੰਦੀਲਾ ਸਾਹਿਬ ਕਹਿੰਦੇ ਵੀ ਬਨੇਰੇ ਦਾ ਕਾਂ ਆ, ਕੋਈ ਕਹਿੰਦਾ ਵਾ ਵੀ ਇਹਦੇ ਪੈਰ ਨਹੀਂ ਹੈਗੇ, ਇਹ ਇਹ ਆਪਣਾ ਵੀਲ ਚੇਅਰ 'ਤੇ ਆ ਪੈਸਾ, ਹੈ ਨਾ ਕੋਈ,
1: ਪਰ ਨਹੀਂ ਫਿਰ ਵੀ
0: ਕੋਈ ਕਹਿੰਦਾ ਵਾ ਹੱਥਾਂ ਦੀ ਮੈਲ ਆ, ਹੈ ਨਾ, ਹੋਰ ਕਿੰਨਾ ਕਿੰਨਾ ਕੁਛ ਹੀ ਕਹਿੰਦੇ, ਹੈ ਨਾ,
1: ਹੱਥਾਂ ਦੀ ਮੈਲ ਕਾਂ ਸੀ ਹੋ ਜਾਏਗਾ ਭਾਈ ਸਾਹਿਬ,
0: ਹਾਂ
1: ਆਪ ਕੀ ਮੈਲ ਮੈਂ ਕਿਉਂ ਲਊਂਗਾ,
0: ਵੇਲੋ ਫਿਰ ਵੀ ਲੈ ਫਿਰ ਵੀ ਲੈਂਦੇ ਚਲੋ, ਹੱਥਾਂ ਦੀ ਮੈਲ ਹੈ ਮਤਲਬ ਤੁਸੀਂ ਮਤਲਬ ਕੋਈ ਵੈਲਿਊ ਨਹੀਂ ਹੈ ਜਿਹਦੀ,
1: ਉਹ ਆਪ ਕੀ ਤਾਰੀਫ ਕਰ ਰਹੇ ਹੋ ਜੋ ਭਾਈ ਸਾਹਿਬ ਦੇ ਆਪਕੇ ਲਈ ਤਾਂ ਹੱਥ ਕੀ ਮੈਲ ਹੈ ਭਾਈ
0: ਸਾਹਿਬ, ਤੁਹਾਡੇ ਲਈ ਕਿਹੜੀ
1: ਗੱਲ, ਆ ਵੀ ਝਾੜ ਦਿਓ ਕੋਈ ਨਾ ਕੋਈ ਆ ਜਾ, ਇਹ ਵੀ ਸਪੋਂਸਰ ਆ ਜਾ ਕੋਈ,
0: ਤੁਹਾਡੇ ਲਈ ਕਿਹੜੀ ਫਰਕ, ਕੀ ਫਰਕ ਪੈਣਾ ਤਾਂ। ਅੱਛਾ ਜਿਹੜਾ ਆਪ ਖੁੱਲ੍ਹ ਕੇ ਖਰਚਦਾ ਹੋਊਗਾ ਨਾ ਆਪਣੇ ਐਸ਼ੋ ਇਸ਼ਰਤ ਦੇ ਉੱਤੇ ਘੁੰਮਣ ਫਿਰਨ ਦੇ ਉੱਤੇ ਜਾਂ ਸ਼ੌਂਕ ਐਕਸਟਰਾਆਰਡਨਰੀ ਸ਼ੌਂਕ ਪੂਰੇ ਕਰਨ, ਇੱਕ ਹੁੰਦਾ ਬੇਸਿਕ ਨੀਡਸ, ਇੱਕ ਹੁੰਦੀਆਂ ਨੇ ਐਕਸਟਰਾਆਰਡਨਰੀ, ਮਤਲਬ ਉਹ ਤੋਂ ਟੱਪ ਕੇ ਉਹ ਤੋਂ ਵੱਧ ਕੇ, ਜਿੱਥੇ ਤੁਹਾਡਾ 100 'ਚ ਸਰਦਾ ਉੱਥੇ ਤੁਸੀਂ 200 'ਚ ਸਾਰਨਾ, ਤੁਸੀਂ 500 'ਚ ਸਾਰਨਾ, ਜਿੱਥੇ ਤੁਹਾਡਾ ਮਰੂਤੀ ਨਾਲ ਸਰਦਾ ਵਾ ਉੱਥੇ ਤੁਸੀਂ ਮਰਸਡੀਜ ਲੈ ਕੇ ਤੁਸੀਂ ਘੁੰਮਣਾ, ਜਿੱਥੇ ਤੁਹਾਡਾ ਮੰਨ ਲਓ ਲੀੜੇ ਕੱਪੜੇ ਜਿਹੜੇ ਆ ਉਸ ਉੱਦਾਂ ਹੀ ਪਾ ਕੇ ਸਰਦਾ ਹੋਵੇ ਉੱਥੇ ਤੁਸੀਂ ਵੱਡੇ ਵੱਡੇ ਬ੍ਰਾਂਡ ਤੁਸੀਂ ਪਾਉਣੇ। ਸੋ ਉਹ ਜਿਹੜੇ ਐਕਸਟਰਾਆਰਡਨਰੀ ਜਿਹੜੇ ਸ਼ੌਂਕ ਨੇ ਉਹ ਪੂਰੇ ਕਰਨ ਦੇ ਲਈ ਜਿਹੜੇ ਬੰਦੇ ਜਿਹੜੇ ਅੱਗੋਂ ਤੁਹਾਨੂੰ ਦੇਣ ਵਾਲੇ ਨੇ, ਤੁਸੀਂ ਨੋਟ ਕਰੋਗੇ ਵੀ ਕਦੀ ਇਹ ਦੋਵੇਂ ਤਰ੍ਹਾਂ ਆਪਸ ਵਿੱਚ ਕਲੈਸ਼ ਬਹੁਤ ਘੱਟ ਹੁੰਦੀਆਂ। ਮੰਨ ਲਓ ਇੱਕ ਪਾਸੇ ਕੋਈ ਬਹੁਤ ਜ਼ਿਆਦਾ ਅਜਾਈਂ ਖਰਚਾ ਕਰਨ ਵਾਲਾ ਅਤੇ ਦੂਸਰੇ ਪਾਸੇ ਬਹੁਤ ਜ਼ਿਆਦਾ ਅਜਾਈਂ ਖਰਚਾ ਕਰਨ ਵਾਲਾ ਐਕਸਟਰਾਆਰਡਨਰੀ, ਇਹ ਦੋਵੇਂ ਕਦੀ ਇੱਕ ਦੂਸਰੇ ਨੂੰ ਉਧਾਰ ਨਹੀਂ ਦਿੰਦੇ,
1: ਨਹੀਂ ਦੇਣਗੇ। ਇੱਕ ਕੋਟੇਸ਼ਨ ਹੈ ਭਾਈ ਸਾਹਿਬ, ਪੈਸਾ ਬਹੁਤ ਬੁਰੀ ਚੀਜ਼ ਹੈ ਔਰ ਪੈਸਾ ਬਹੁਤ ਜ਼ਰੂਰੀ ਚੀਜ਼ ਹੈ, ਦੋਨੋਂ ਹੀ ਹਾਲਾਤੋਂ ਮੇਂ। ਮੰਨ ਲਈਏ ਇੱਕ ਬੰਦਾ ਹੈ ਨਾ, ਉਸਕਾ ਸੁਭਾਅ ਐਸਾ ਹੈ ਵੀ ਉਹ ਆਪਣੇ ਕੰਮ ਮੇਂ ਪੂਰੀ ਮਿਹਨਤ ਸੇ ਮਿਹਨਤ ਲਗਨ ਸੇ ਪੂਰਾ ਕੰਮ ਕਰਾ, ਉਸਕੀ ਮਿਹਨਤ ਕਾ ਫਲ ਉਸਨੂੰ ਮਿਲਾ, ਉਹ ਪੈਸੇ ਕਮਾਵਾ, ਲੇਕਿਨ ਉਸਕਾ ਸ਼ੌਂਕ ਨਹੀਂ ਹੈ ਵੀ ਬੜੀ ਗਾਡੀ ਲੈ ਲਿਓ, ਬੜਾ ਘਰ ਲੈ ਲਿਓ, ਕੋਈ ਬ੍ਰਾਂਡਡ ਕੱਪੜੇ, ਉਹ ਸ਼ੌਂਕ ਨਹੀਂ ਹੈ। ਔਰ ਹਮਾਰਾ ਹੀ ਸਮਾਜ ਉਸ 'ਤੇ ਨਹੀਂ ਬੋਲੇਗਾ ਯਾਰ ਇਤਨੇ ਪੈਸੇ ਲੈ ਕੇ ਕੀ ਕਰੇਗਾ, ਹੈ ਬੜੀ ਅਸੀਂ ਗਾਡੀ ਲੈ ਲਈ, ਕੋਈ
0: ਕਿਤੇ ਧਰਕ ਲੈ
1: ਤੂੰ ਕਹਾਂ ਲੈ ਕੇ ਜਾਏਗਾ, ਪਿੱਛਾ ਤਾਂ ਇਹੀ ਰਹਿ ਜਾਏਗਾ ਸਾਰਾ। ਤਾਂ ਹਮਾਰੇ ਬੰਦੇ ਖੁਦ ਉਹਨੂੰ ਬੋਲਿਆ ਭਾਈ ਕੁਛ ਤਾਂ ਕਰ ਆਪਣੇ ਲਈ, ਆਪਣੇ ਲਈ ਨਹੀਂ ਕਰ ਸਕਦਾ ਮਨਾ ਦੇ ਦੇ ਮੈਂ ਕਰ ਲਿਓ, ਪਰ ਇੱਕ ਬੰਦੇ ਦਾ ਸੁਭਾਅ ਹੈ ਬਈ ਮੈਂ ਕੰਮ ਕਰ ਰਿਹਾ ਹਾਂ ਉਸਮੇ ਬਰਕਤ ਪੜ ਰਹੀ ਹੈ, ਪੈਸੇ ਆ ਰਿਹਾ ਦੇ ਰਿਹਾ ਭਗਵਾਨ, ਠੀਕ ਹੈ ਭਾਈ, ਪਰ ਮੇਰਾ ਸੁਭਾਅ ਨਹੀਂ ਹੈ ਵੀ ਮੈਂ, ਮੇਰੇ ਕੋਲ ਨਹੀਂ ਚਾਹੀਏ ਬੜੀ ਗੱਡੀ, ਮੈਂ ਛੋਟੀ ਮੈਂ ਠੀਕ ਹੂੰ, ਮੇਰਾ ਸੁਭਾਅ ਹੈ ਮੈਂ ਉਸ ਵਿੱਚ ਘੁੰਮਣਾ ਚਾਹੂੰ।
0: ਪਰ ਇਹ ਤੁਹਾਨੂੰ ਨਹੀਂ ਲੱਗਦਾ ਤੂਰ ਸਾਹਿਬ ਇਹ ਨਾ ਜਿਹੜਾ ਤੁਹਾਡਾ ਇਹ ਜਿੱਦਾਂ ਤੁਸੀਂ ਕਿਹਾ ਵਾ ਸੁਭਾਅ ਆ ਤੁਹਾਡਾ, ਤੁਸੀਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਹਨੂੰ ਕਹਿੰਦੇ ਨੇ ਕਿਰਸੀ ਸੁਭਾਅ, ਵੀ ਜਿੰਨਾ ਕੁ ਮਤਲਬ ਇੱਕ ਹੁੰਦਾ ਵਾ ਕੰਜੂਸ, ਇੱਕ ਹੁੰਦਾ ਵਾ ਵੀ ਜਿੰਨੇ ਕੁ ਜਿੱਥੇ ਜਿੱਥੇ ਜਿੰਨੀ ਜਿੰਨੀ ਲੋੜ ਆ ਉੱਨੇ ਕੁ ਖਰਚਣੇ, ਵੱਧ ਜਿਹੜੇ ਆ ਉਹ ਤੁਹਾਡੇ ਪਏ ਆ। ਸੋ ਇੱਕ ਤਰ੍ਹਾਂ ਦੇ ਨਾਲ ਮਤਲਬ ਕਮਾਈ ਤੁਹਾਡੀ ਅਤੇ ਉਸ ਕਮਾਈ ਦੇ ਸਿਰੋਂ ਉਹ ਬੰਦਾ ਜਿਹੜਾ ਜਿਹਦੇ ਕੋਲ ਪਏ ਆ ਉਹ ਜਿਹੜਾ ਜਿਹੜਾ ਕਿਰਸੀ ਆ ਬੰਦਾ ਜਿਹੜਾ ਥੋੜ੍ਹਾ ਜਿਹਾ ਕਹਿ ਲਓ ਵੀ ਕੰਜੂਸ ਨਾ ਕਹਿ ਲਓ, ਪਰ ਇਹ ਕਹਿ ਲਓ ਵੀ ਘੱਟ ਅਵਾਰਾ ਨਹੀਂ, ਅਵਾਰਾ ਨਹੀਂ
1: ਪਰਿਵਾਰ ਕੀ ਪਰਵਰਿਸ਼। ਮੰਨ ਲਓ ਮੇਰੀ 100 ਮਿਲੀਅਨ ਲਾਟਰੀ ਨਿਕਲ ਜੇ, ਮੇਰੀ ਵੈਸੀ ਪਰਵਰਿਸ਼ ਨਹੀਂ ਵੀ ਮੈਂ ਬੜੇ ਬੜੇ ਕਲੱਬਾਂ ਮੈਂ ਜਾ ਸਕੂੰ ਜਾਂ ਆਪਣੇ ਪੈਸੇ ਕੋਈ ਖਰਚਣੇ ਕਾ ਕੋਈ
0: ਐਗਜੈਕਟਲੀ
1: ਕਰੂੰਗੀ, ਮੇਰੀ ਪਰਵਰਿਸ਼ ਵੈਸੀ ਹੈ ਨਹੀਂ ਤਾਂ ਮੈਂ ਵਹਾਂ 100 ਮਿਲੀਅਨ ਕਾ ਵੀ ਕੈਸੇ ਖਰਚ ਪਊਂਗਾ,
0: ਉਹਦੇ ਲਈ ਉਹ ਚੀਜ਼ਾਂ ਨਹੀਂ ਆ, ਉਹਦੇ ਲਈ ਉਹ ਖਰਚਣ ਲਈ ਨਹੀਂ ਬਣੀਆਂ। ਪਰ ਉਹ ਜਿਹੜਾ ਉਹਦੇ ਕੋਲ ਪਿਆ ਵਾ ਉਹ ਫਿਰ ਕਹਿ ਲਓ ਤੁਸੀਂ ਵੀ ਇੱਦਾਂ ਦਾ ਸਬੱਬ ਬਣਦਾ ਵਾ ਵੀ ਉਹ ਫਿਰ ਤੁਸੀਂ ਨਹੀਂ ਖਰਚਣਾ, ਉਹ ਇੱਦਾਂ ਹੁੰਦਾ ਵਾ ਵੀ ਉਹ ਕਿਸੇ ਤੁਹਾਨੂੰ ਇਹ ਡਰ ਰਹਿੰਦਾ ਵਾ ਸ਼ਾਇਦ ਵੀ ਮੈਂ ਉਹ ਜਾੜਨੇ ਨਹੀਂ ਆ, ਵੀ ਇੱਥੇ ਵੀ ਜੇ ਲਾਏ ਤਾਂ ਇਹ ਨਜਾਇਜ਼ ਖਰਚਾ ਵਾ, ਇੱਥੇ ਵੀ ਜਿਹੜੇ ਲਾਏ ਇਹ ਨਜਾਇਜ਼ ਖਰਚਾ ਵਾ, ਚਾਹੇ ਇੱਕ ਇਨਵੈਸਟਮੈਂਟ ਪੱਖੋਂ ਲਾ ਲਓ ਚਾਹੇ ਤੁਸੀਂ ਵੈਸੇ ਉੱਦਾਂ ਆਪਣੇ ਐਸੋਸੀਏਸ਼ਨ ਉੱਤੇ ਲਾ ਲਓ ਵੀ ਇਹ ਨਜਾਇਜ਼ ਆ, ਉਸ ਬੰਦੇ ਦੀ ਨਜ਼ਰਾਂ 'ਚ ਇਹੋ ਹੀ ਹੋਊਗਾ ਨਾ ਵੀ ਇੱਥੇ ਲਾਉਣੇ ਵਾਜਬ ਨਹੀਂ ਆ ਜਾਂ ਇੱਥੇ ਨਜਾਇਜ਼ ਆ। ਪਰ ਜਿਹੜਾ ਦੂਸਰੀ ਪਰਸਨੈਲਿਟੀ ਆ ਉਹਨੇ ਕਹਿਣਾ ਵੀ ਮੈਂ ਇੱਥੇ ਲਾਊਂ, ਉਹ ਰਿਸਕ ਨਹੀਂ ਲੈ ਰਿਹਾ ਜਿਹਦੇ ਉਹ ਅਕਸਲ ਦੇ ਵਿੱਚ ਹੈਗੇ ਨੇ, ਪਰ ਉਹ ਰਿਸਕ ਲੈ ਰਿਹਾ ਵਾ
1: ਜਿਹਨੇ
0: ਤੁਹਾਡੇ ਕੋਲ ਪੜ੍ਹਿਆ। ਸੋ ਇੱਥੋਂ ਆਪਾਂ ਇੱਕ ਚੀਜ਼ ਮੈਂ ਕਈ ਵਾਰੀ ਇਹ ਵੀ ਸੋਚਦਾ ਹੁੰਦਾ ਵੀ ਜਿਹੜਾ ਰਿਸਕ ਆ ਉਹ ਤੁਸੀਂ ਆਪਣੀ ਚੀਜ਼ 'ਤੇ ਬਹੁਤ ਘੱਟ ਲੈਂਦੇ ਹੋ।
1: ਬਿਲਕੁਲ,
0: ਤੁਸੀਂ ਕਿਸੇ ਦੀ ਜੇ ਚੀਜ਼ ਆ ਭਾਵੇਂ ਤੁਸੀਂ ਮੰਨ ਲਓ ਦਿਮਾਗ ਦੇ ਵਿੱਚ ਇਹੋ ਹੀ ਆ ਵੀ ਆਪਾਂ ਦੇਣੇ ਆ, ਹੁਣ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਬੈਂਕ ਤੋਂ ਪੈਸਾ ਲੈਂਦੇ ਹਾਂ, ਲੋਨ ਆਪਾਂ ਲੈਂਦੇ ਹਾਂ, ਉਸ ਲੋਨ ਦੇ ਉੱਤੇ ਤੁਸੀਂ ਰਿਸਕ ਲੈ ਲਓਗੇ, ਪਰ ਮੰਨ ਲਓ ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਆਪਣਾ ਪਲਾਟ ਪਿਆ ਵਾ, ਹੁਣ ਤੁਹਾਡੇ ਕੋਲ ਦੋ ਆਪਸ਼ਨਾਂ ਨੇ ਵੀ ਤੁਸੀਂ ਇੱਕ ਤਾਂ ਉਹ ਪਲਾਟ ਵੇਚ ਕੇ ਅਤੇ ਉਹ ਪੈਸੇ ਕਿਤੇ ਲਾ ਸਕਦੇ ਹੋ, ਜਾਂ ਤੁਹਾਡੇ ਕੋਲ $1,00,000 ਪਿਆ ਵਾ ਉਹ ਤੁਸੀਂ ਪੈਸੇ ਕਿਤੇ ਲਾ ਸਕਦੇ ਹੋ, ਪਰ ਦੂਸਰੀ ਆਪਸ਼ਨ ਕੀ ਆ ਤੁਹਾਨੂੰ ਬੈਂਕ ਦੇਣ ਨੂੰ ਤਿਆਰ ਆ ਭਾਵੇਂ ਉਹ ਇੰਟਰਸਟ 'ਤੇ ਦੇਣ ਨੂੰ ਤਿਆਰ ਆ, ਪਰ ਤੁਸੀਂ ਕਿਹੜੀ ਕਿਹੜੀ ਆਪਸ਼ਨ ਵੱਲ ਜਾਓਗੇ? ਜ਼ਿਆਦਾਤਰ ਲੋਕ ਬੈਂਕਾਂ ਲਈ ਜਾਂਦੇ ਆ, ਆਪਣੀ ਪ੍ਰੋਪਰਟੀ ਨਹੀਂ ਵੇਚਣਗੇ,
1: ਬਾਹਰ ਸੇ ਬਾਹਰ ਪੈਸਾ ਨਿਕਲ ਗਿਆ।
0: ਮੰਨ ਲਓ ਤੁਹਾਨੂੰ ਲੋੜ ਆ ਤੁਹਾਡੇ ਘਰ ਦੀ ਇਕਵਿਟੀ ਮੰਨ ਲਓ ਪਈ ਹੈ 2,00,000, ਹੈ ਨਾ, ਤੁਹਾਨੂੰ ਕੋਈ ਅਰਜੈਂਟ ਲੋੜ ਆ,
1: ਜ਼ਿਆਦਾ ਦੂਰ ਨਾ ਜਾਓ, ਆਪਣੇ ਕਿਤਨੇ ਵੀ ਸੁਣਨੇ ਵਾਲੇ ਰੇਡੀਓ ਆਇਆ ਬੰਦੇ, ਇਨਕੀ ਕਾਫੀ ਕੀ ਜ਼ਮੀਨ ਪੜੀ ਇੰਡੀਆ ਮੈਂ ਪੜੀ ਹੋਈ ਨਾ ਜ਼ਮੀਨ ਮੈਂ, ਪਰ वहाँ से मान लीजिए किला भी बेच दिया, एक एकड़ भी बेच दिया आपने, यहाँ पैसे बन जाएंगे आपके, फिर भी ठीक ठाक, और आप 10% निकालोगे, लेकिन किसी के पास 10% नहीं दे, वो एक्स्ट्रा यहाँ और बैंक से पकड़ेगा पैसे, उसका एक्स्ट्रा ब्याज देगा, वहाँ नहीं बेचना भाई, वहाँ से बेचा यहाँ भी तो इन्वेस्ट कर रहे हैं ना, पैसा बेकार तो नहीं जा रहा ना, या तो आप बोलो भी मैं जुए में लगा रहा हूँ, फिर तो भाई बेचने की जरूरत कौन नहीं, पर वहाँ बेची मैंने यहाँ लगा दी, मेरी इन्वेस्टमेंट तो यहाँ भी होगी ना, तो लेकिन वो नहीं करेंगे, कोई सर्वे की बात नहीं कर रहे, एक नॉर्मल चीज बात कर रहे हैं, वहाँ लोग नहीं करेंगे, एक्स्ट्रा पैसे ले लेंगे उधार बैंक से ले लेंगे किसी में, उतना उसके ऊपर भाई ब्याज चढ़ागा, वो कैलकुलेशन में नहीं आता जी,
0: वो दे जाना ब्याज
1: दे, वो दे देंगे,
0: पर इस तो ना अगली स्टेज बड़ी खतरनाक है तू साहब, मतलब तुम जो हूँ इसे कई बंदे सर्कल तो ही वेख्या होगा, वो अगली स्टेज पर चल जाते हैं, उस अगली स्टेज पर जिदा ताड़ी एग्जाम्पल जो मैं लवा, वो इंडिया तो भी क्योंकि इतने हौली हौली ब्याज के करके जो चीज़ा इन ज़्यादा वध जाएँ ने कि वो जी इंडिया वाली तुम एग्जाम्पल दी है, जां कितने भी कुछ पिया वा इतने प्लाट की मैं एग्जाम्पल दी है, वो वेच के भी ये पूरे नहीं होंगे, अगली स्टेज यही होंगी है,
1: नाम नहीं होंगे,
0: वो भी जाता रहा सारा कुछ,
1: टाइम टाइम की बात है, अब मैं अगर यहाँ से किसी से 15-20 हज़ार डॉलर किसी उधार भी पकड़ूँ, ये भी डिपेंड करता है उसके किससे पकड़ूँ, वो बंदा मेरे पा के पूछेगा भाई आज दे पैसे कल दे, प्रेफर यो करा भाई बैंक से ले ले, बैंक पीछे तो नहीं पड़ता, ब्याज ही देना दे देंगे, वो भैया यहाँ ब्याजी कौन से पैसे, किसी बंदे में ब्याजी पैसे नहीं मिलते, यहाँ उधारे मिलेंगे, वहाँ एक दो दिन बाद कह देगा, महीने बाद कह देगा यार मैंने चाहिए, थारे घर आकर फोन करागा, फिर आप कहाँगे मर थोड़ी चले,
0: मर थोड़ी चले बैठे हैं, दे के जावांगे,
1: मर थोड़ी चले भाई आग लग रही के
0: अच्छा मर थोड़ी चले, ये ना एक चीज़ होर होंगी है इस साइकी दे, बेसिकली अज आप अंदर दियाँ जिहड़ियां वो साइकीज आप देने की कोशिश कर रहे हैं, सो उदे विच जिहड़ी मर थोड़ी चले दे विच जिहड़े बंदे ने लैने आ ना उहदे किते ना किते इनसिक्योरिटी यह हमेशा रहिंदी है, तुसीं वेखो भी एक बंदा जिहदा पैसा वो बंदे दे विच उल्टा सगो दे के एक फखर होना चाहिए भी दूसरे बंदे दे मन दे विच ये चीज़ जिहड़ी आ वह हमेशा एक अख नीवी हुंदी ना भी हाँ मैं यार इहदे को फड़ के खाधे आ जां मैं, सो कईआं दे ते हुंदे आ वो भी एक कैटेगरी होंगी जिन्हें मजबूरी च फड़े आ, हाँ कोई जैनुअन कोई फस गया वा वो उधार सुधार बनया वा शायद इस करके ही ये चल रहा वा, पर दूसरे पास दूसरी एक कैटेगरी की जो आप गल करिए तो ये बिल्कुल ही उल्ट होंगी, उन्होंने बिल्कुल फड़े जिहड़े आ वो तुहानू पता वा भी उन्होंने पता नहीं नजायज़ ही वरते जां किद्दां, पर इस बंदे नू कोई लेना देना नहीं आ भी कित्थे वरते आ, इन्हें सांझ सियाण नू जां अपनी यारी दोस्ती नू उस बंदे नू पैसे फड़ा दित्ते आ, पर ਜਦੋਂ ਹੁਣ ਉਹ ਪੈਸੇ ਮੰਗਣੇ ਆ ਵਾਰ ਵਾਰ ਮੰਗਣੇ ਆ ਤਾਂ ਉਸ ਬੰਦੇ 'ਚ ਇਨਸਕਿਉਰਟੀ ਆ ਵੀ ਯਾਰ ਵਾਕਈ ਨਾ ਮੁੱਕਰ ਜਾਏ ਕਿਤੇ, ਕਹਿ ਦੂਗਾ ਵੀ ਜਾ ਫਿਰ ਮੈਂ ਨਹੀਂ ਦਿੰਦਾ ਤਾਂ ਫਿਰ ਯਾਰ ਫਿਰ ਵੀ ਮੈਂ ਕੀ ਕਰ ਲੂੰ,
1: ਫਿਰ ਵੀ ਕਿਆ ਕਰ ਲੂੰਗਾ,
0: ਤੁਸੀਂ ਕਹਿ ਦਿੰਦੇ ਆਪਾਂ ਇੱਥੇ ਬੰਦਾ ਨਹੀਂ ਕੁਛ ਕਰ ਸਕਦਾ, ਇੱਥੇ ਕੀ ਉੱਥੇ ਕੀ ਕਿਤੇ ਵੀ ਨਹੀਂ ਤੁਸੀਂ ਕੁਛ ਕਰ ਸਕਦੇ,
1: ਦੋਨੋਂ ਕੈਟਾਗਰੀ ਮੈਂ ਦੋਨੋਂ ਪਰਸਨੈਲਿਟੀਆਂ ਮੈਂ ਥੋੜ੍ਹੀ ਥੋੜ੍ਹੀ ਉਣਤਾਈ ਰਹਿ ਜਾ, ਦੇਣ ਵਾਲਾ ਆਦਮੀ ਆਜ ਜਿਸੇ ਪਿੱਛੇ ਪੰਜਾਬ ਮੈਂ ਫਲੱਡ ਆਏ, ਡੋਨੇਸ਼ਨ ਦੇਣੀ ਹੈ ਜੀ, ਕੋਈ ਦੋ ਹਜ਼ਾਰ ਡਾਲਰ ਦੇ ਰਿਹਾ, ਕਿਸੇ ਨੇ 10,000 ਡਾਲਰ ਦੀਆ, 500 ਦੀਆ, ਕੁਛ ਵੀ ਦੀਆ, ਠੀਕ ਹੈ, ਮੇਰੇ ਸਿਰ ਤੋਂ ਚਲਾ ਗਿਆ, ਔਰ ਆਪ ਇਹ ਸੋਚ ਕੇ ਬੈਠੇ ਬਈ ਮੈਂ ਕਿਸੇ ਕਾ ਭਲਾ ਕਰ ਦੀਆ, ਬਈ ਬਹੁਤ ਬੜੀਆ ਕੰਮ ਕਰਿਆ, ਇੱਕ ਪੈਰਲਰ ਉਸਕੇ ਆਦਮੀ ਚੱਲ ਰਿਹਾ ਹੈ, ਵੋ ਆਪਸੇ 2,000 ਡਾਲਰ ਵੈਸੇ ਲੇ ਗਿਆ ਉਧਾਰੇ, ਵੀ ਉਧਾਰੇ ਦੇ ਦੇ, ਔਰ ਆਪਕੋ ਪਤਾ ਹੈ ਉਸਕੀ ਸਥਿਤੀ ਅਬ ਤੱਕ ਵੈਸੇ ਉਭਰ ਕੇ ਨਹੀਂ ਆਇਆ, ਉਹ 6 ਮਹੀਨੇ ਹੋ ਗਏ ਵਿਚਾਰਾ ਸਟਰਗਲ ਕਰ ਰਿਹਾ ਹੈ, ਜੋਬ ਨਹੀਂ ਲੱਗ ਰਹੀ ਉਸਕੀ, ਜਾਂ ਫਿਜ਼ੀਕਲੀ ਉਸਨੇ ਕੋਈ ਦਿੱਕਤ ਚੱਲ ਰਹੀ ਹੈ, ਪ੍ਰੋਬਲਮ ਚੱਲ ਰਹੀ ਹੈ, ਉਹ ਠੀਕ ਨਹੀਂ ਹੈ, ਵੀ ਕਮਾ ਨਹੀਂ ਪਾ ਰਿਹਾ, ਉਹ ਕਹੀਂ ਨਾ ਕਹੀਂ ਬੰਦਾ ਆਪਣੇ ਦਿਲ ਭੁੱਲ ਜਾ ਰਿਹਾ, ਇਸ 2,000 ਦੀ ਹੈ ਤਾਂ ਯਾਰ 6 ਮਹੀਨੇ ਹੋ ਗਏ ਬੋਲੇ ਦੀਏ ਨਹੀਂ ਸੀ, ਇੱਕ ਤਰਫ ਆਪਣੇ ਡੋਨੇਸ਼ਨ ਕਰਕੇ ਭੁੱਲ ਗਏ, ਇੱਕ ਤਰਫ ਹੀ ਹੋ ਗਿਆ, ਦੂਸਰੀ ਚੀਜ਼ ਜਿਸਨੇ ਪੈਸੇ ਲੀਏ ਹੈ ਬੰਦੇ ਨੇ, ਉਹ ਇੱਕ ਚੀਜ਼ ਮਹਿਸੂਸ ਕਰੇਗਾ, ਉਹ ਪਤਾ ਨਹੀਂ ਕਿਉਂ ਨਾ ਕਿਸੇ ਨਾ ਕਾਰਨ ਸੇ ਉਹ ਕਮਿਊਨੀਕੇਸ਼ਨ ਬੰਦ ਕਰਦੇ ਹੈ, ਆਪ ਬਾਤਚੀਤ ਕਰਦੇ ਰਹੋ, ਜਿਸ ਲੀਏ ਹੈ ਉਸੇ ਬਾਤਚੀਤ ਜ਼ਰੂਰ ਕਰਦੇ ਰਹੋ ਆਪ, ਕੋਈ ਦਿੱਕਤ ਨਹੀਂ, ਔਰ ਜਿਸਨੇ ਦੀਆਂ ਉਹ ਵੀ ਇਸ ਬਾਤ ਕੋ ਸਮਝੇ ਬਾਈ ਆਪਨੇ ਜ਼ਰੂਰ ਦੀਏ ਹੈ ਪੈਸੇ, ਲੇਕਿਨ ਆਪਕੀ ਤਰ੍ਹਾਂ ਸੀ ਵੀ ਮੇਰਾ ਇਹ ਇੱਕ ਤਰ੍ਹਾਂ ਸੇ ਨੌਕਰ ਬਣ ਕੇ ਜਾਂ ਉਸਕੋ ਮੈਂ ਰੋਪ ਸੇ ਕੰਮ ਕਰੋ ਯਾਰ ਤੇਨੇ ਪੈਸੇ ਲੀਏ ਤੇ ਉਹ ਕਰਦੇ ਉਹ ਕਰਦੇ, ਉਸ ਚੀਜ਼ ਮੈਂ ਨਹੀਂ ਜਾਣਾ ਹੈ, ਉਸਸੇ ਵੀ ਮਾਰਕੋ ਬਚਣਾ ਪੜੇਗਾ, ਹਮ ਨਹੀਂ ਬਚਤੇ, ਮਾਰਕੋ ਲੱਗਤਾ ਯਾਰ ਵੀ ਯਾਰ ਪੈਸੇ ਆ ਗਏ ਮੈਂ ਦੇ ਰੱਖਿਆ, ਜੇ ਤਾਂ ਮੇਰਾ ਗੁਲਾਮ ਬਣ ਜਾਏਗਾ, ਅੱਜ ਨਹੀਂ ਦੇਗਾ, 4 ਬੰਦੇ ਮੈਂ ਗਲੀਆਂ ਨਿਕਲੂੰਗਾ ਤਾਂ ਮੇਰੇ ਪੈਸੇ ਦੇ, ਔਰ ਉਸ ਚੱਕਰ ਮੈਂ ਜਿਸਨੇ ਦੇਣੇ ਹੈ ਉਹ ਬੰਦਾ ਉਸਕੀ ਗਲੀ 'ਚ ਪਿੱਛੇ ਤੋਂ ਨਿਕਲ ਜਾ, ਆਉਂਦਾ ਹੀ ਨਹੀਂ ਉਸਕੇ ਸਾਹਮਣੇ, ਉਹ ਫਿਰ ਕਹਾ ਯਾਰ 6 ਮਹੀਨੇ ਹੋ ਗਏ ਤੈਨੂੰ ਦਰਸ਼ਨ ਨਹੀਂ ਦਿੱਤੀ, ਉਹ 200 ਬੀਜ ਬੀਜੀ ਕਹਾਂ ਤਾਂ ਜੇ ਬੀਜੀ ਤਾਂ ਪੈਸੇ ਕਮਾਉਣੇ ਤਾਂ ਮੇਰੇ ਵਿਰੁੱਧ,
0: ਅੱਛਾ ਚਾਰ ਬੰਦਿਆਂ 'ਚ ਗੱਲਾਂ ਕਰੂਗਾ ਵਾਲੀ ਵੀ ਮੈਨੂੰ ਚੇਤੇ ਆ ਗਈ, ਇੱਕ ਉਹ ਨਾ ਕੋਈ ਚੱਲਦਾ ਸੀ ਕੋਈ ਉਹਨਾਂ ਦਾ ਹਿਸਾਬ ਕਿਤਾਬ ਜਿਹਾ ਹੈ ਨਾ, ਅਤੇ ਉਹਨਾਂ ਅੰਦਰ ਖਾਤੇ ਜੇ ਚੱਲੀ ਗਿਆ ਉਸ ਸਰਕਲ ਦੇ ਵਿੱਚ, ਅਤੇ ਉਹ ਕਹਿੰਦੇ ਵੀ ਪੈਸੇ ਹੈਗੇ ਆ ਕੋਈ ਨਹੀਂ ਦਿੰਦੇ ਆ, ਇਹ ਨਹੀਂ ਵੀ ਨਹੀਂ ਹੈਗੇ, ਮਤਲਬ ਠੀਕ ਸੀ ਕੰਮ ਵੀ ਠੀਕ ਚੱਲ ਰਿਹਾ, ਪਰ ਉੱਦਾਂ ਚਲੋ ਕਿਸੇ ਵੇਲੇ ਕੋਈ ਹੁੰਦਾ ਵਾ ਫਸਿਆ, ਅਤੇ ਉਹਨੇ ਹੌਲੀ ਹੌਲੀ ਕਰਕੇ ਅਤੇ ਮਤਲਬ ਉਹ ਉਹ ਇਸ ਇਹ ਤਾਂ ਹਮੇਸ਼ਾ ਡਰ ਹੁੰਦਾ ਵਾ ਵੀ ਸਰਕਲ ਦੇ ਵਿੱਚ ਬਾਕੀ ਗੱਲ ਨਾ ਕਿਤੇ ਫੈਲ ਜਾਏ ਨਾ, ਅਤੇ ਜਦੋਂ ਬੰਦਾ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੁੰਦਾ ਨਾ ਉਦੋਂ ਬਦੋ ਬਦੀ ਕਿਤੇ ਗੱਲ ਕਰ ਬੈਂਦਾ, ਕਿਉਂਕਿ ਉਹ ਤੁਹਾਡੇ ਅੰਦਰ ਉੱਤੇ ਜਿੱਦਾਂ ਤਰਕੇ ਨਾ ਉੱਤੇ ਆਈ ਹੁੰਦੀ ਹੈ, ਜਿੱਦਾਂ ਠੰਡੇ ਠੰਡੇ ਪਾਣੀ ਦੇ ਘਿਓ ਉੱਤੇ ਆ ਜਾਂਦਾ ਨਾ, ਉਹ ਤੁਹਾਡੇ ਤਰਕੇ ਉੱਤੇ ਆਈ ਹੁੰਦੀ ਗੱਲ, ਉਹ ਵੇਖ ਕੇ ਬੰਦਾ ਪਛਾਣ ਜਾਂਦਾ ਹੋਰ ਫਿਰ ਕਿੱਦਾਂ ਵਾ, ਕੀ ਹਾਲ ਚਾਲ ਹੈ, ਸਾਰਾ ਕੁਝ ਠੀਕ ਠਾਕ ਚੱਲਦਾ, ਹਾਂ ਠੀਕ ਆ, ਮਤਲਬ ਉਹ ਬੰਦਾ ਨਾ ਬਦੋ ਬਦੀ ਗੱਲ ਕਰ ਬਹੁਗਾ ਯਾਰ, ਉਹ ਫਲਾਣੇ ਨੂੰ ਨਾ ਪੈਸੇ ਦਿੱਤੇ ਯਾਰ ਹੁਣ ਦੇ ਨਹੀਂ ਡਿਆ ਹੈ ਨਾ, ਜਾਂ ਬਦੋ ਬਦੀ ਉਹਦੀ ਕੋਈ ਗੱਲ ਛਿੜੂਗੀ ਅਤੇ ਉਹ ਤਰੀਕੇ ਜਿਹਦੇ ਨਾਲ ਕੁਛ ਨਾ ਕੁਛ ਕਿਤੇ ਨਾ ਕਿਤੇ ਉਹ ਇੱਦਾਂ ਦੀ ਨਾ, ਇੱਕ ਬੰਦੇ ਨਾਲ ਗੱਲ ਕਰ ਬੈਠਾ, ਇੱਕ ਬੰਦੇ ਨਾਲ ਗੱਲ ਕੀਤੀ ਅਤੇ ਉਹ ਦੂਸਰੇ ਨਾਲ, ਉਹ ਹੌਲੀ ਹੌਲੀ ਜਿਹੜੀ ਆ ਉਹ ਸਰਕਲ 'ਚ ਮਤਲਬ ਦੋ ਨਾ ਹੋਈ ਚੌਂ ਨਾ ਹੋਈ ਉਹ ਟਰੈਵਲ ਕਰਕੇ ਅਤੇ ਉਹਦੇ ਤੱਕ ਪਹੁੰਚ ਗਈ, ਜਿਹੜੇ ਬੰਦੇ ਕੋਲੋਂ ਪੈਸੇ ਲਏ ਸੀ ਜਾਂ ਜੇ ਲੈਣ ਦੇਣ ਬਣਦਾ ਸੀ ਜਾਂ ਕਾਰੋਬਾਰ 'ਚ ਜਾਂ ਮਤਲਬ ਉਧਾਰ ਸੁਧਾਰ ਸੀ, ਉਸ ਬੰਦੇ ਤੱਕ ਗੱਲ ਪਹੁੰਚ ਗਈ। ਅਤੇ ਉਹ ਮਤਲਬ ਹਰ ਹਫ਼ਤੇ ਜਾਂ ਕੋਈ ਦੋਈ ਚੋਈ ਦਿਨੀ ਕਰਦਾ ਸੀ ਫੋਨ ਵੀ ਹਾਂਜੀ ਭਾਈ ਵੀ ਥੋੜ੍ਹੇ ਬਹੁਤੇ ਕਰਕੇ ਦੇ ਜਾਂ ਕਿੱਦਾਂ। ਅਤੇ ਉਹਨੇ ਜਦੋਂ ਫੋਨ ਕੀਤਾ ਨਾ ਇਸ ਵਾਰੀ ਉਹ ਕਹਿੰਦਾ ਵੀ ਮੇਰੇ ਅੱਗੋਂ ਪਤਾ ਕੀ ਕਹਿੰਦਾ, ਕਹਿੰਦਾ ਮੇਰੀ ਗੱਲ ਸੁਣ, ਕਹਿੰਦਾ ਵੀ ਬੰਦਾ ਕਿਹੜੀ ਗੱਲੋਂ ਡਰਦਾ, ਇਸੇ ਗੱਲੋਂ ਡਰਦਾ ਨਾ ਵੀ ਯਾਰ ਚੌਂ ਬੰਦਿਆਂ 'ਚ ਕੋਈ ਇੱਜ਼ਤ ਮਾਣ ਬੰਦੇ ਦਾ ਜਾਂਦਾ ਰਹਿੰਦਾ ਜਾਂ ਕਿਤੇ ਪਤਾ ਨਾ ਆ ਗਏ, ਅਤੇ ਕਹਿੰਦਾ ਤੂੰ ਹੁਣ ਰੌਲਾ 'ਤੇ ਪਾ ਦਿੱਤਾ ਹੁਣ ਨਹੀਂ ਮੈਂ ਦਿੰਦਾ। ਰਿਐਲਿਟੀ 'ਚ ਗੱਲ ਹੋਈ, ਕਹਿੰਦਾ ਹੁਣ ਮੇਰਾ ਪਾ ਤਾਂ ਦਿੱਤਾ ਹੀ ਆ ਤੂੰ ਰੌਲਾ, ਕਹਿੰਦਾ ਜਾਂ ਮੈਂ ਨਹੀਂ ਦਿੰਦਾ ਹੁਣ, ਕੀ ਕਰ ਲਓਗੇ ਤੁਸੀਂ ਇੱਥੇ?
1: ਇਹ ਤੁਸੀਂ ਨਾ, ਮੈਂ ਪੰਜਾਬੀ ਜਾਣ ਲੱਗਾ ਸੀ ਪਰ ਮੈਂ ਆਪਣੀ ਭਾਸ਼ਾ 'ਚ ਹੀ ਰਹਾਂਗਾ, ਆਪਣੇ ਯਾਦ ਕਰਾ ਦੀ ਬਾਤ। ਮੇਰਾ ਛੋਟਾ ਭਾਈ ਨਾ ਵਹਾਂ ਪੰਚਕੂਲਾ ਹੀ ਮੈਂ ਰਹਿ ਕਰਦੇ ਹਾਂ, ਤੋ ਮੇਰੇ ਉਸਕਾ ਸਰੀਰ ਥੋੜ੍ਹਾ ਸਾ ਹੈਲਦੀ ਥਾ ਨਾ, ਤੋ ਘੁੰਮਣੇ ਗਏ ਔਰ ਵਹਾਂ ਪੇ ਗਰਮੀ ਬੋੜੀ ਤੀ ਔਰ ਮੇਰੀ ਭਾਬੀ ਨੇ ਮੇਰੇ ਦੂਸਰੇ ਭਾਈ ਕੀ ਨਿੱਕਰ ਦੇ ਦੀ, ਲੈ ਵੀ ਚਲੋ ਜੀ ਉਹ ਪਹਿਰ ਦੇ ਨਿੱਕਰ, ਵੀ ਤੂੰ ਲੈ ਕੇ ਨਹੀਂ ਆਇਆ ਗਰਮੀ ਬਹੁਤ ਨਿੱਕਰ ਪਹਿਰ ਲੈ। ਉਹ ਸਾਰਾ ਵਹਾਂ ਘੁੰਮਿਆ ਫਿਰਿਆ, ਨਿੱਕਰ ਪ੍ਰੋਗਰਾਮ ਖਤਮ ਹੋਇਆ, ਦੋ ਤਿੰਨ ਦਿਨ ਮੈਂ ਘਰ ਆ ਗਏ ਔਰ ਉਹ ਛੋਟੇ ਭਾਈ ਨੇ ਨਿੱਕਰ ਨਹੀਂ ਵਾਪਸ ਕਰੀ ਨਾ, ਅੱਛੀ ਜੀਨਸ ਵਾਲੀ ਨਿੱਕਰ ਦੀ ਨਾ, ਤੋ ਭਾਬੀ ਮਾਰੀ ਨੇ ਦੋ ਤਿੰਨ ਵਾਰ ਯਾਦ ਕਰਵਾਇਆ ਵੀ ਭਾਈ ਉਹ ਨਿੱਕਰ ਦੇ ਦਿੰਦਾ, ਕਹਿੰਦਾ ਕੋਈ ਨਹੀਂ ਭਾਬੀ ਉਹ ਯਾਦ ਭੁੱਲ ਗਿਆ, ਲੈ ਕੇ ਆਊਂਗਾ ਘਰੇ ਪੜੀ। ਫਿਰ ਯਾਦ ਕਰਾਈ ਦੀ ਉਹ ਭਾਬੀ ਵੀ ਤਬ ਯਾਦ ਕਰਾਵਾ ਤੀ, ਜਦੋਂ ਚਾਰ ਜਨਾਨੀਆਂ ਬੈਠੀਆਂ ਆਦੀ ਔਰ ਪਾਂਚਵੀਂ ਵਾਰ ਉਸਨੇ ਕਹਿੰਦਾ ਕਹਿੰਦਾ ਦੇਖ ਭਾਬੀ ਤੇਰਾ ਪੰਜ ਵਾਰ ਕਹਿ ਲਈਆ, ਸਾਰਿਆਂ ਦੇ ਵਿੱਚ ਮੈਂ ਕਹਿ ਲਈਆ, ਇਹ ਵੀ ਨਹੀਂ ਮਿਲਦੀ ਨਿੱਕਰ, ਇਹ ਵੀ ਨਹੀਂ ਮੰਨਦਾ,
0: ਪੈਸਾ ਇੱਜ਼ਤ ਬਰਾਬਰ ਹੋ ਗਈ,
1: ਬਸ ਕੰਮ ਖਤਮ ਗਾ, ਇਹ ਵੀ ਨਿੱਕਰ ਨਹੀਂ ਦਿੰਦਾ ਤੇਰੇ ਤੇ।
0: ਉਹ ਵੀ ਤਰੀਕੇ ਜਿਹੇ ਨਾ ਹੁੰਦਾ ਵੀ ਬੰਦਾ ਖਿੱਚ ਖਾ ਕੇ ਸ਼ਰਮੋ ਸ਼ਰਮੀ ਕੇ ਦੇ ਦਿੰਦੇ। ਅੱਛਾ ਇਹ ਵੀ ਕੈਟਾਗਰੀ ਹੁੰਦੀਆਂ ਨਾ, ਕਈ ਤਾਂ ਸ਼ਰਮੋ ਸ਼ਰਮੀ ਦੇ ਦਿੰਦੇ, ਡਿਪੈਂਡ ਹੁੰਦਾ ਵੇ ਕੋਈ ਇੰਨੀ ਕੀ ਵਾਲ ਭਰ ਜਾਈ ਫਰਕ ਆ, ਕਿਸੇ ਨੂੰ ਆਪਣੀ ਇੱਜ਼ਤ ਤਾਂ ਹੁੰਦਾ ਵਾ ਅਤੇ ਕਿਸੇ ਨੂੰ ਇਹ ਹੁੰਦਾ, ਪਰ ਜਦੋਂ ਇੱਕ ਸਟੇਜ ਤੋਂ ਤੱਪ ਜਾਂਦਾ ਨਾ ਉਹਦੇ ਸਰੋਂ ਜਦੋਂ ਲੰਘ ਜਾਂਦਾ ਪਾਣੀ, ਫਿਰ ਬੰਦੇ ਨੂੰ ਇਹ ਹੁੰਦਾ ਵੀ ਚੱਲ ਇੱਕ ਨੂੰ ਪਤਾ ਲੱਗਾ ਦਸਾਂ ਨੂੰ ਲੱਗਾ ਯਾਰ ਕੀ ਫਰਕ ਪੈਂਦਾ, ਪਰ ਫਰਕ ਇਸ ਕਰਕੇ ਵੀ ਨਹੀਂ ਪੈਂਦਾ ਕਿਉਂਕਿ ਉਹਦੇ ਹੱਥ ਵਾਸੀ ਨਹੀਂ ਕੁਛ ਰਹਿੰਦਾ।
1: ਪਰ ਅਗਲੇ ਬੰਦੇ ਦਾ ਰਸਤਾ ਖਤਮ ਹੋ ਜਾ, ਜਿਸ ਨੇ ਹੋਰ ਨੇ ਪੈਸੇ ਲੈਣੇ ਹੋਗੇ, ਆਪਣਾ ਸੁਭਾਅ ਆਪਣੇ ਸੁਭਾਅ ਸੇ ਉਲਟ ਹੋ ਜਾਵੇ ਯਾਰ, ਸਾਰੇ ਪੈਸੇ ਮਾਰਾ ਮੈਂ ਨਹੀਂ ਦੇਣੇਗਾ ਕਿਸੇ ਨੂੰ।
0: ਪਰ ਮੈਨੂੰ ਲੱਗਦਾ ਤੂੰ ਸਭ ਸੁਭਾਅ ਨਹੀਂ ਜਾਂਦਾ ਬੰਦੇ ਦਾ,
1: ਉਹਨੇ ਜਾਏਗਾ ਨਹੀਂ ਨਾ, ਲੇਕਿਨ ਮਨ ਮੈਂ ਇੱਛਾ ਵੀ ਯਾਰ ਦੇਣੇ ਨਹੀਂ, ਅੱਜ ਕੇ ਬਾਅਦ ਨਾ ਕਰੂੰਗਾ, ਲੇਕਿਨ ਫਿਰ ਕੋਈ ਬੰਦਾ ਆ ਗਿਆ ਦੋ ਚਾਰ ਦਿਨ ਬਾਅਦ ਯਾਰ ਵੀ ਉਹ ਦਿੱਕਤ ਪੜ ਗਈ, ਬੰਦਾ ਯਾਰ ਜ਼ਰੂਰਤ ਪੜ ਗਈ, ਫਿਰ ਆਪ ਕਹੋਗੇ ਯਾਰ ਚੱਲ ਕੋਈ ਨਾ ਭਗਵਾਨ ਤੋਂ ਦੇਖ ਹੀ ਰਿਹਾ ਨਾ, ਕੋਈ ਦਿੱਕਤ ਨਹੀਂ।
0: ਇਹ ਐਗਜੈਕਟਲੀ ਆਪਾਂ ਇਹ ਚੀਜ਼ ਅਕਸਰ ਆਪਾਂ ਵੇਖਦੇ ਹਾਂ ਵੀ ਜੋ ਬੇਸਿਕ ਸੁਭਾਅ ਰੱਬ ਨੇ ਤੁਹਾਨੂੰ ਦੇਤਾ ਨਾ, ਮੈਂ ਕਦੀ ਇੱਦਾਂ ਦਾ ਬੰਦਾ ਨਹੀਂ ਵੇਖਿਆ ਵੀ ਜਿਹੜਾ ਜਿਹਦੇ ਇੱਕ ਥਾਂ 'ਤੇ ਮਰੇ ਹੋਣ ਅਤੇ ਮੁੜ ਕੇ ਉਹ ਸਦਾ ਲਈ ਗੰਢ ਮਾਰ ਲਏ ਵੀ ਨਹੀਂ ਹੁਣ ਤਾਂ ਗਾਹਾਂ ਕਦੀ ਦੇਣੇ ਨਹੀਂ। ਬੇਸਿਕ ਸੁਭਾਅ
1: ਆਪਣੇ ਆਸ ਪਾਸ ਦੇਖੇ ਵੋ ਵੀ ਮੇਰੇ ਆਸ ਪਾਸ ਮੇਰਾ ਮਾਹੌਲ ਕੈਸਾ ਹੈ, ਪਰਿਵਾਰਕ ਮੈਂ ਕੈਸਾ ਹੈ, ਕਾਮ ਕੇ ਸਿਲਸਿਲੇ ਮੈਂ ਕੈਸਾ ਹੈ, ਅਗਰ ਉਹ ਸਭ ਕੁਛ ਠੀਕ ਚੱਲ ਰਿਹਾ ਹੈ, ਅਗਰ ਆਪਕੇ ਪੈਸੇ ਕਿਸੇ ਨੇ ਮਾਰ ਵੀ ਲਈ ਹੈ, ਤਾਂ ਇੰਟਰਨਲ ਵੇ ਮੈਂ ਭਗਵਾਨ ਆਪਕੋ ਦੇ ਰਿਹਾ, ਕਹੀਂ ਨਾ ਕਹੀਂ ਸੇ ਉਹ ਰੋਕ ਨਹੀਂ ਰਿਹਾ, ਆਪ ਆਪਣਾ ਸੁਭਾਅ ਨਹੀਂ ਛੋੜੀਏ, ਨਹੀਂ ਮੈਂ ਤਾਂ ਰੋਜ਼ ਹੀ ਸਵੇਰ ਕਿਸੇ ਕੋ ਦੇਣੇ ਨਿਕਲ ਜੋ ਘਰ ਸੇ, ਪਰ ਆਪਣਾ ਸੁਭਾਅ ਮੈਂ ਆਪ ਚੇਂਜ ਨਹੀਂ ਕਰ ਸਕਦੇ, ਜੋ ਆਪਕੋ ਭਗਵਾਨ ਨੇ ਜੈਸਾ ਬਣਾਇਆ ਨਾ, ਲੇਕਿਨ ਆਪ ਫਿਰ ਵੀ ਕਿਸੇ ਕੀ ਮਦਦ ਕਰੋਗੇ।
0: ਹਾਂ ਇੱਕ ਹੋਰ ਪਾਸੋਂ ਇਹ ਵੀ ਮੈਨੂੰ ਤਾਂ ਕਈ ਵਾਰੀ ਲੱਗਦਾ ਹੁੰਦਾ ਵੀ ਇਹ ਸਾਰੇ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਦਿਲਾਸੇ ਜੇ ਦੇਣ ਦੇ ਲਈ ਗੱਲਾਂ ਬਣੀਆਂ, ਪਤਾ ਵਾ ਹੁਣ ਜਾਣ ਵਾਲੇ ਚੱਲ ਗਏ ਆਉਣਾ ਇੱਦਾਂ ਦੀ।
1: ਤੁਸੀਂ ਮੈਨੂੰ ਇੱਕ ਬਾਤ ਯਾਦ ਆ ਗਈ ਭਾਈ ਸਾਹਿਬ, ਮੇਰੇ ਨਾ ਮਾਸੀ ਕੇ ਛੋਕਰੇ ਨੇ ਪੈਸੇ ਦੀਏ ਮੇਰੇ ਛੋਟੇ ਭਾਈ 'ਤੇ $300-400 'ਤੇ, ਔਰ ਸਟੂਡੈਂਟ ਟਾਈਮ ਕੀ ਬਾਤ ਹੈ ਉਹਨਾਂ ਕੀ ਕਾਫੀ ਪੁਰਾਣੀ, ਤੋ ਉਹ ਬਹੁਤ ਟਾਈਮ ਹੋ ਗਿਆ ਪੈਸੇ ਵਾਪਸ ਨਹੀਂ ਕਰੇ ਉਸਨੇ ਭਾਈ ਨੇ, ਔਰ ਭਾਈ ਕਾ ਸ਼ੌਂਕ ਤਾਂ ਥੋੜ੍ਹਾ ਸਾ ਕਸੀਨੋ ਜਾਣੇ ਕਾ ਨਾ, ਤੋ ਉਸਕਾ ਅਗਰ 10 ਵਾਰੀ ਗਿਆ ਤੋ ਕਮ ਸੇ ਕਮ 7 ਵਾਰ ਜੀਤ ਕੇ ਆਵਾ, 3 ਵਾਰ ਹਾਰ ਜਾਏਗਾ ਕੋਈ ਦਿੱਕਤ ਨਹੀਂ, ਵੀ ਬਸ ਲਿਮਿਟ ਕਾ ਖੇਲਣਾ ਬਣ ਗਏ ਆ ਜਾਓ। ਤੋ ਮਾਸੀ ਕੇ ਛੋਕਰੇ ਨੇ ਗੇਲ ਲੈ ਗਿਆ ਆਪਣੇ ਵਹਾਂ ਬੈਠੇ ਵਹਾਂ, ਉਹ ਲੈ ਰਹੇ ਤੇਰੇ ਪਾ 300 ਦੇਣੇ, ਕਹਿੰਦਾ ਹਾਂ, ਕਹਿੰਦਾ 50 ਹੋਰ ਦੇ ਮੈਨੂੰ ਖੇਲਣਾ, ਜਾਂ ਤੇਰੇ 300 ਦੂੰਗਾ 50 ਹੋਰ ਦੇ ਦੂੰਗਾ, ਕੀ ਦਿੱਕਤ ਹੈ ਇਸਮੇ, ਉਹ ਕਹ ਚੱਲੇ ਲੈ ਬਾਈ, ਉਸ ਨਾਲ 50 ਰੁਪਏ ਲੀਏ ਔਰ ਖੇਲੇ, ਤੋ 200 ਬਣ ਗਏ, 200 ਬਣ ਗਏ 200, ਉਹ 200 ਮੈਂ ਉਸਕੇ 50 ਵਾਪਸ ਕਰੇ, ਉਹਨੂੰ ਕਹਿ 85 ਵੀ ਪਕੜ ਆਪਣੇ ਨਾ, ਤੋ ਬੋਲਿਆ ਉਸਕੇ ਬਾਅਦ ਬਚ ਕੇ 150 ਵਾਰ ਖੇਲੇ, ਉਸ ਨਾਲ 500 ਜਿੱਤ ਲੀਏ, 500 ਮੈਂ ਉਸ ਨਾਲ 300 ਵੋਟ ਦੀ, ਉਸ ਕਿਲਾ ਵੀ 300 ਵੀ ਪਕੜ ਦਿਉ ਆਪਣੇ, ਵੀ ਤੇਰਾ ਤਾਂ ਕੰਮ ਖਤਮ ਹੋ ਗਿਆ ਨਾ, ਇਤਨੇ ਮੈਂ ਮਸਤੀ ਕੇ ਛੋਕਰਾ ਲਾਲਚ ਮਾ ਗਿਆ, ਪੈਸੇ ਬਣਾ ਰਿਹਾ ਮੇਰੇ, ਮੈਂ ਕਹੂੰ ਯਾਰ ਮੇਰੇ ਪਕੜ, ਮੈਂ ਵੀ ਬਣਾ,
0: ਮੇਰੇ ਵੀ ਬਣਾ ਦੇ।
1: ਉਸਨੇ 300 ਵਾਪਸ ਕਰੇ, ਉਹ ਹਾਰ ਗਿਆ। ਮੈਂ ਕਿਹਾ ਦੇਖ ਯਾਰ ਤੇਰੇ ਤੋਂ ਬਣਾ ਦੇ ਦੀਏ ਤੇ ਨਾ, ਇਹ ਤੇਰੇ ਹਾਰ ਗਏ। ਕਹਿੰਦਾ ਯਾਰ ਤੈਨੂੰ ਵਾਪਸ ਵੀ ਕਰ ਦੀਏ, ਮੇਰੇ ਭਾਏ ਵੀ ਨੀ ਯਾਰ, ਤੇਰੇ ਸਾਥ ਆ ਕੇ ਮਰ ਗਿਆ ਮੈਂ ਤਾਂ ਯਾਰ। ਦੇਖ ਵੀ ਤੇਰੇ ਤੋਂ ਦੇ ਦੀਏ ਮੈਨੂੰ, ਉੱਪਰ ਦੇ 100-150 ਲੈ ਕੇ ਆਪਣੇ ਘਰ ਗਿਆ ਭਾਈ ਛੋਟਾ।
0: ਉਹਦੇ ਕਰਮਾਂ ਚ ਜਾਣੇ ਹੀ ਤੇ ਚੱਲ ਗਏ, ਉਹਦੇ
1: ਪਰਪੰਚ ਨਹੀਂ ਲਾਲਚ ਮੈਂ ਰਹਿ ਗਿਆ, ਤੇਰੀ ਕਿਸਮਤ ਅੱਛੀ ਹੈ।
0: ਉੱਥੇ ਹੁਣ ਕੀ ਕਰ ਲੈਣਾ,
1: ਉੱਥੇ
0: ਕੀ ਲੈਣਾ, ਜਿਹੜੇ ਤੁਹਾਡੇ ਜਾਣੇ ਉਹ ਜਾਣੇ। ਕਮਾਲ, ਮੈਨੂੰ ਤਾਂ ਕਈ ਵਾਰੀ ਨਾ, ਤੁਸੀਂ ਜੂਏ ਦੀ ਗੱਲ ਕੀਤੀ ਹੈ, ਮੈਨੂੰ ਇਹ ਪੈਸਾ ਜਿਹੜਾ ਨਾ ਲੈਣ ਦੇਣ, ਇਹ ਮੈਨੂੰ ਕਈ ਵਾਰੀ ਜੂਆ ਹੀ ਲੱਗਦਾ ਹੁੰਦਾ। ਜਿਹੜਾ ਤੁਹਾਡੇ ਕੋਲ ਲੈ ਰਿਹਾ ਵਾ ਉਹ ਜੂਆ ਹੀ ਖੇਡ ਰਿਹਾ। ਉਹ ਜੂਆ ਕਿੱਦਾਂ ਖੇਡ ਰਿਹਾ ਵੀ ਉਹਨੇ ਇੱਕ ਵਾਰੀ ਲੈ ਕੇ ਤੁਹਾਡੇ ਕੋਲੋਂ ਰਿਸਕ ਲਿਆ, ਤੁਸੀਂ ਰਿਸਕ ਨਹੀਂ ਲੈ ਸਕਦੇ। ਮੰਨ ਲਓ ਹਰ ਇੱਕ ਬੰਦਾ ਨਾ ਜੂਆ ਖੇਡਣ ਵਾਲਾ ਵੀ ਨਹੀਂ ਹੁੰਦਾ। ਸੋ ਇਹ ਵੀ ਉਸੇ ਸੁਭਾਅ 'ਚੋਂ ਹੀ ਆ, ਦੋ ਟਾਈਪ ਦੇ ਬੰਦੇ ਹੁੰਦੇ ਨਾ। ਇੱਕ ਜਿਹੜਾ ਉਹ ਆਪਣੀ ਕਿਸਮਤ ਅਜਮਾਉਣ ਦੇ ਵਿੱਚ ਹਮੇਸ਼ਾ ਲਾਟਰੀਆਂ ਪਾਈ ਜਾਊਗਾ, ਜੂਆ ਖੇਡੂਗਾ ਜਾਂ ਹੋਰ ਇੱਧਰ ਉੱਧਰ, ਮਤਲਬ ਕਿਸੇ ਨਾ ਕਿਸੇ ਤਰੀਕੇ ਦੇ। ਦੂਸਰੇ ਹੁੰਦੇ ਨੇ ਕੈਲਕੂਲੇਟਿਵ ਜੇ ਬੰਦੇ, ਤੀਸਰੇ ਹੁੰਦੇ ਨੇ ਬਿਲਕੁਲ ਹੀ ਸੂਮ ਬੰਦੇ, ਹੈ ਨਾ। ਸੋ ਅਲੱਗ ਅਲੱਗ ਤਰੀਕਿਆਂ ਦੀ ਉਹ ਹੁੰਦੀ ਹੈ। ਜਿਹੜੇ ਤੀਸਰੇ ਤਰੀਕੇ ਦੇ ਨਾ ਬਿਲਕੁਲ ਸੂਮ ਬੰਦੇ, ਖੈਰ ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹ ਫਿਰ ਵੀ ਸੇਫ ਸਾਈਡ ਚੱਲਦੇ ਆ। ਉਹ ਬਹੁਤ ਸੂਮ ਬੰਦਾ ਕਦੀ ਕਾਗਜ਼ਾਂ ਪੱਤਰਾਂ ਤੋਂ ਇਲਾਵਾ ਪੈਸਾ ਨਹੀਂ ਦਿੰਦਾ ਤੁਹਾਨੂੰ, ਉਹਦੀ ਇਹ ਵੀ ਇੱਕ ਖਾਸੀਅਤ ਹੁੰਦੀ ਹੈ। ਜਿਹੜੇ ਫਸਦੇ ਆ ਜ਼ਿਆਦਾ ਮਿਡਲ ਵਾਲੇ, ਜਿਹੜੇ ਮਤਲਬ ਬਹੁਤ ਓਨਾ ਜ਼ਿਆਦਾ ਸੂਮ ਨਹੀਂ ਪਰ ਕੈਲਕੂਲੇਟਿਵ ਹੁੰਦੇ ਆ, ਵੀ ਠੀਕ ਆ ਯਾਰ ਇੱਥੇ ਪਤਾ ਵਾ ਵੀ ਇੱਥੇ ਰਿਸਕ ਆ, ਇੱਥੇ ਆਪਾਂ ਨਹੀਂ ਜਾਣਾ, ਆਪਾਂ ਇੰਨਾ ਕੁ ਜੈਨੂਅਨ ਜਿਹਾ ਕੈਲਕੂਲੇਟਿਵ ਜਿਹਾ ਰਿਸਕ ਆਪਾਂ ਲੈਣਾ। ਅਤੇ ਤੀਸਰੇ ਨੇ ਫਿਰ ਰਿਸਕ ਟੇਕਰ, ਚੌਥੇ ਤਾਂ ਹੋ ਸਕਦਾ ਵੀ ਖੁੱਲ੍ਹੇ ਹੀ ਠੱਗ ਚੋਰ ਟਾਈਪ ਆ ਜਾਣ, ਪਰ ਖੈਰ ਉਹ ਕੈਟੇਗਰੀ ਜਿਹੜੀ ਆ ਉਹਨੂੰ ਆਪਾਂ ਬਾਹਰ ਰਹਿਣ ਦਿੰਦੇ ਹਾਂ। ਅਤੇ ਇਹਦੇ ਵਿੱਚ ਮੈਨੂੰ ਤੂਰ ਸਾਹਿਬ ਲੱਗਦਾ ਹੁੰਦਾ ਵੀ ਇਹ ਨਾ ਜੂਆ ਹੀ ਆ। ਹੁਣ ਜਿਹੜਾ ਤੀਸਰੀ ਟਾਈਪ ਦਾ ਬੰਦਾ ਵਾ ਨਾ, ਉਹ ਜੂਆ ਖੇਡ ਲੈਂਦਾ ਕਿਉਂਕਿ ਉਹਨੂੰ ਯਕੀਨ ਹੈ ਵੀ ਮੈਂ ਮੇਰੇ 100 ਤੋਂ 500 ਹੋ ਜਾਣਾ ਉਹ। ਅਤੇ ਜਿਹੜਾ ਦੂਸਰਾ ਵਾ ਉਹ ਕਹਿੰਦਾ ਵੀ ਮੈਂ ਨਹੀਂ ਖੇਡਣਾ, ਹਾਲੇ ਤੂੰ ਮੇਰੀ ਥਾਂ 'ਤੇ ਖੇਡ ਲਾ, ਮੈਨੂੰ ਇੰਨੇ ਜਿਹੜੇ ਆ ਇਹ ਤੂੰ ਲਏ ਆ ਅਤੇ ਇਹ ਤੂੰ ਦੇਣੇ ਆ। ਹੁਣ ਇਹ ਜੂਆ ਜਿਹੜਾ ਵਾ ਉਹ ਪ੍ਰੋਪਰਟੀ 'ਤੇ ਵੀ ਹੋ ਸਕਦਾ, ਜੂਆ ਜਿਹੜਾ ਵਾ ਉਹ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੇਅਰ ਮਾਰਕੀਟ 'ਚ ਹੋ ਸਕਦਾ, ਵਾਟ ਐਵਰ ਕੁਛ ਵੀ ਹੋ ਸਕਦਾ, ਤੁਹਾਡੀਆਂ ਆਪਣੀਆਂ ਲਗਜ਼ਰੀ ਲਾਈਫ ਸਟਾਈਲ ਦੇ ਲਈ ਵੀ ਹੋ ਸਕਦਾ। ਸੋ ਇਸ ਸਾਰੇ ਕੁਛ ਦੇ ਵਿੱਚੋਂ ਸਾਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਆ, ਜੂਆ ਮੈਂ ਇਸ ਕਰਕੇ ਸ਼ਬਦ ਵਰਤਿਆ ਕਿਉਂਕਿ ਜੂਆ ਹਮੇਸ਼ਾ ਤੁਹਾਨੂੰ ਫਾਇਦਾ ਨਹੀਂ ਦਿੰਦਾ। ਇੱਕ ਵਾਰੀ ਤੁਹਾਨੂੰ ਦਊਗਾ, ਤੁਹਾਨੂੰ ਲੱਗੂਗਾ ਵੀ ਹਾਂ ਜਿੱਦਾਂ ਤੁਸੀਂ ਉਹ 150 ਮੋੜਿਆ, ਹੈ ਨਾ, ਹਾਂ, ਅਤੇ 150 ਕਿਸੇ ਦਾ ਫੜ ਕੇ ਤੁਸੀਂ 500 ਕਮਾ ਲਿਆ। ਇਹ ਵੇਖੋ ਮੋਰਾਲ ਕਿੰਨਾ ਹਾਈ ਕਰ ਦਿੰਦਾ। ਮੰਨ ਲਓ ਤੁਹਾਡੀ ਜਿਹੜੀ ਐਗਜ਼ਾਮਪਲ ਆ, ਮੈਂ 150 ਤੁਹਾਡੇ ਕੋਲ ਫੜਿਆ, 150 ਫੜ ਕੇ ਮੈਂ 500 ਜਿੱਤ ਗਿਆ, 150 ਤੁਹਾਡਾ ਦਿੱਤਾ 350, ਉਹ ਬੰਦਾ ਪਤਾ ਕੀ ਸੋਚਦਾ, ਮੈਂ 54 ਵੀ ਨਹੀਂ ਲਾਈ ਪੱਲਿਓ, ਆਈ ਐਮ ਏ ਗੁੱਡ ਰਿਸਕ ਟੇਕਰ, ਮੇਰੇ ਨਾਲੋਂ ਕਿਹੜਾ ਵੱਡਾ ਰਿਸਕ ਟੇਕਰ, ਮੇਰੇ ਨਾਲੋਂ
1: ਵੀ ਦੇ ਦਈਏ,
0: ਹਾਂ ਮੈਂ ਤਾਂ ਬਹੁਤ ਸਮਾਰਟ ਹਾਂ, ਮੇਰੀ ਤਾਂ ਬੜੀ ਗੱਲ ਆ, ਮਤਲਬ ਮੇਰੇ ਨਾਲੋਂ। ਅਤੇ ਉਹ ਦੂਸਰਾ ਵੀ ਇੱਕ ਸਟੇਜ 'ਤੇ ਸੋਚਦਾ ਵੀ ਯਾਰ ਮਤਲਬ ਮੇਰਾ 150 ਦਾ 150 ਰਹਿ ਗਿਆ, ਚਲੋ ਉਹਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਨੂੰ ਇਹ ਹੁੰਦਾ ਵਾ ਵੀ ਮੇਰਾ ਆ ਗਿਆ। ਪਰ ਅਗਲੀ ਵਾਰੀ ਜਦੋਂ ਉਹਨੇ 150 ਦੀ ਥਾਂ ਦੇ ਉੱਤੇ ਫਿਰ 200 ਮੰਗਿਆ, ਉਹਨੇ ਹੱਸ ਕੇ ਦੇ ਦੇਣਾ ਕਿਉਂਕਿ ਇਹ ਵਾਪਸ ਦੇ ਦਿੰਦਾ, ਇਹਨੂੰ ਇਹਦੇ 500 ਬਣ ਜਾਂਦੇ ਆ। ਉਹਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਇਹਦੀ ਕਿਸਮਤ ਬੜੀ ਕੰਮ ਕਰਦੀ, ਪਰ ਜੂਆ ਜੂਆ ਹੀ ਹੁੰਦਾ,
1: ਜੂਆ ਕਿਸੇ ਕਾ ਨਾ ਹੋਊਗਾ।
0: ਸੋ ਉੱਥੇ ਉਹ ਬੰਦੇ ਨੂੰ ਇੱਕ ਉਹ ਮਿਲ ਗਈ ਨਾ ਵੀ ਮੈਂ ਕਿਤਿਓਂ ਫੜ ਕੇ 54 ਵੀ ਨਾ ਲਾ ਕੇ, ਕੋਈ ਵੀ ਇੰਟਰਸਟ ਨਾ ਦੇ ਕੇ, ਅਤੇ ਮਾਰੀਆਂ ਪੱਟਾਂ ਨੂੰ ਥਾਪੀਆਂ ਖੁੱਲ੍ਹਾ ਖਾਧਾ, ਐਸ਼ ਕੀਤੀ ਕਿਸੇ ਦੇ
1: ਕੰਮ 'ਤੇ।
0: ਪਰ ਇਸ ਕਰਕੇ ਇਹਨੂੰ ਮੈਂ ਜੂਆ ਤਾਂ ਕਹਿ ਰਿਹਾ ਵਾਂ ਵੀ ਜੇ ਕਿਸੇ ਨੂੰ ਇੱਦਾਂ ਦੀ ਹੈਗੀ ਆ ਆਦਤ, ਅਤੇ ਜੂਆ ਸਮਝ ਕੇ ਇਹਨੂੰ ਛੱਡ ਦਿਓ, ਕਿਉਂਕਿ ਇਹ ਹਮੇਸ਼ਾ ਤੁਹਾਡਾ ਲੱਕ ਸੈੱਟ ਨਹੀਂ ਬਹਿਣਾ।
1: ਕੋਈ ਇੱਕ ਐਗਜ਼ਾਮਪਲ ਲੈ ਲਓ ਜ਼ਿੰਦਗੀ ਮੈਂ, ਕੋਈ ਇੱਕ ਕਿਸੇ ਕਾ ਵੀ ਠਾ ਲਓ, ਇਤਿਹਾਸ ਮੈਂ ਯਹਾਂ ਕਾ, ਵੈਸਟਰਨ ਕੰਟਰੀ ਕਿਸੇ ਕਾ ਵੀ, ਕੋਈ ਜੂਏ ਸੇ ਅਮੀਰ ਆਦਮੀ ਨਹੀਂ ਬਣਾ ਜੀ, ਐਂਡ ਆਫ ਦਾ ਡੇ ਉਸਕੇ ਪਾਸ ਟਿਕਾ ਹੀ ਨਹੀਂ ਪੈਸਾ, ਉਸਕੇ ਪਾਸ
0: ਕਰਾਉਣ ਨੇ ਜਿੱਤਣਾ ਐਂਡ ਆਫ ਦਾ ਡੇ,
1: ਉਹ ਤੋਂ ਜਿੱਤਣਾ। ਅਰੇ ਲੋਕੋ ਕੀ ਸਟੱਡੀ ਪਤਾ ਕਿਤਨੀ ਹੈ, ਮਾਰੇ ਬੰਦੇ ਖੁਦ ਜਮਾ ਕਰਨ 'ਤੇ ਉਹ ਮਸ਼ੀਨ ਦੇਖ ਕੇ ਬਤਾ ਦਿੰਦੇ ਵੀ ਇਹ ਮਸ਼ੀਨ ਮੈਂ ਪੈਸੇ ਨਹੀਂ ਲਗਾਉਣੇ, ਇਹ ਮਸ਼ੀਨ ਪੈਸਾ ਖਾਵਾਗੀ, ਐਂਡ ਆਫ ਦਾ ਡੇ ਚੱਲਾਂਗੇ, ਇਹ ਮਸ਼ੀਨ ਪੈਸਾ ਖਾ ਚੁੱਕੇ, ਇਸਕੇ ਪੈਸੇ ਲੈਂਗੇ।
0: ਮੈਂ ਇੱਕ ਬੇਨਤੀ ਹੈ ਜੀ, ਆਪਾਂ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕੌਲਾਂ ਲਵਾਂਗੇ। ਹਾਲੇ ਆਪਾਂ ਕੌਲ ਵਗੈਰਾ ਨਹੀਂ ਲੈ ਰਹੇ, ਬਸ ਆਪਾਂ ਬ੍ਰੇਕ ਲੈਣੀ ਵਾਲੇ ਹਾਂ, ਅਤੇ ਜੇ ਤੁਸੀਂ ਬ੍ਰੇਕ 'ਤੇ ਮਤਲਬ ਰਹਿਣਾ ਤੁਸੀਂ ਹੋਲਡ 'ਤੇ ਤਾਂ ਤੁਸੀਂ ਰਹਿ ਸਕਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਬਿਹਤਰ ਆ ਵੀ ਤੁਸੀਂ ਅਗਲੇ ਹਿੱਸੇ ਦੇ ਵਿੱਚ ਕਰਿਓ। ਸੋ ਅੱਜ ਗੱਲਾਂ ਬਾਤਾਂ ਸਾਡੀਆਂ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਗਿਆ ਆਪਾਂ ਪੈਸੇ 'ਤੇ ਹੀ ਕਰਾਂਗੇ। ਆਪਾਂ ਦੋ ਟਾਈਪ ਦੇ ਬੰਦਿਆਂ ਦੀ ਆਪਾਂ, ਵੈਸੇ ਤਾਂ 3 ਲਵੇਟ ਲਏ ਆਪਾਂ, ਸੋ ਦੋ ਟਾਈਪ ਦੇ ਖਾਸ ਤੌਰ ਦੇ ਉੱਤੇ ਬੰਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ। ਅਕਸਰ ਹੀ ਪੈਸੇ ਬਾਰੇ ਇਹੋ ਹੀ ਆਪਾਂ ਨੂੰ ਸੁਣਨ ਨੂੰ ਮਿਲਦਾ ਵਾ ਵੀ ਪੈਸਾ ਯਾਰ ਹੱਥਾਂ ਦੀ ਮੈਲ ਆ, ਪੈਸੇ ਦੀ ਕੋਈ ਮਤਲਬ ਅਹਿਮੀਅਤ ਨਹੀਂ ਆ ਜ਼ਿੰਦਗੀ ਦੇ ਵਿੱਚ। ਤੁਹਾਡੇ ਕੀ ਵਿਚਾਰ ਨੇ ਪੈਸੇ ਨੂੰ ਲੈ ਕੇ? ਤੁਸੀਂ ਮਤਲਬ ਖੁੱਲ੍ਹਾ ਡੁੱਲਾ ਜਾਂ ਤੁਸੀਂ ਆਪਣੇ ਵਿਚਾਰ ਦੇਣੇ ਆ ਪੈਸੇ ਨੂੰ ਲੈ ਕੇ, ਪੈਸਾ ਕਮਾਈ ਤੋਂ ਲੈ ਕੇ ਦਾਰ ਸੁਧਾਰ ਤੋਂ ਲੈ ਕੇ ਕਿਸੇ ਨੂੰ ਦੇਣੇ, ਕਿਸੇ ਕੋਲੋਂ ਲੈਣੇ, ਕਿੱਦਾਂ ਦਾ ਸਾਡਾ ਵਰਤੋਂ ਵਿਹਾਰ, ਕਿੱਦਾਂ ਦਾ ਸਾਨੂੰ ਸੈੱਟ ਕਰਕੇ ਰੱਖਣਾ ਚਾਹੀਦਾ ਤਾਂ ਕਿ ਦਿਮਾਗੀ ਸਕੂਨ ਹੋਵੇ। ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਪੈਸਾ ਸਿਰਦਰਦੀ ਬਣਦਾ ਹੀ ਉਦੋਂ ਆ ਜਦੋਂ ਇੱਦਾਂ ਦੇ ਕਿਸੇ ਆਪਾਂ ਚੱਕਰ 'ਚ ਉਲਝ ਜਾਈਏ, ਜਦੋਂ ਤੁਹਾਨੂੰ ਤੁਸੀਂ ਆਪਣੇ ਹੱਥੀਂ ਤੁਹਾਡੇ ਪੈਸੇ ਮੰਨ ਲਓ ਤੁਸੀਂ ਕਿਤੇ ਗਵਾਵੋ, ਤੁਹਾਨੂੰ ਉਨਾ ਉਨੀ ਸੱਟ ਨਹੀਂ ਵੱਜਦੀ। ਪਰ ਜਦੋਂ ਤੁਹਾਨੂੰ ਇਹ ਲੱਗਦਾ ਵਾ ਵੀ ਯਾਰ ਆਹ ਤਾਂ ਮੇਰੇ ਬੈਠੇ ਬਿਠਾਇਆ, ਜਿੱਦਾਂ ਤੁਸੀਂ ਅੱਗੇ ਐਗਜ਼ਾਮਪਲ ਦਿੱਤੀ ਨਾ ਵੀ ਤੁਸੀਂ ਕਿਤੇ ਡੋਨੇਸ਼ਨ ਦੇ ਦਿਉ, ਉਹ ਤੁਹਾਨੂੰ ਨਹੀਂ ਦੁੱਖਦੀ। ਪਰ ਜਿੱਥੇ ਕੋਈ ਇਹ ਕਹਿ ਕੇ ਲੈ ਜੇ ਵੀ ਯਾਰ ਮੈਂ ਹਫ਼ਤੇ ਬਾਅਦ ਦਊਂਗਾ, ਉਹ ਚੀਜ਼ ਤੁਹਾਨੂੰ ਜ਼ਿਆਦਾ ਦੁੱਖਦੀ ਹੈ।
1: ਦੁੱਖਦੀ ਹੈ ਉਹ, ਜਿਸ ਤਰ੍ਹਾਂ
0: ਜਦਕਿ ਉਹ ਤੁਹਾਡੇ ਲਈ ਭਾਵੇਂ ਅਮਾਊਂਟ ਕੁਛ ਵੀ ਨਾ ਹੋਵੇ, ਭਾਵੇਂ ਕਿ ਵੈਸੇ ਹੀ ਮੰਨ ਲਓ ਤੁਸੀਂ 100 ਉੱਦਾਂ ਹੀ ਕਿਸੇ ਦੀ ਮਦਦ ਕਰ ਦੇਣੀ ਹੋਵੇ,
1: ਬਿਲਕੁਲ ਬਿਲਕੁਲ
0: ਉਹ ਨਹੀਂ ਤੁਹਾਨੂੰ ਦੁੱਖਦਾ। ਕਿਉਂਕਿ ਦਿਮਾਗ ਬੜੀ ਕੁੱਤੀ ਚੀਜ਼ ਆ ਬੰਦੇ ਦੀ, ਦਿਮਾਗ ਦੇ ਵਿੱਚ ਜਿਹੜੀ ਚੀਜ਼ ਤੁਹਾਡੇ ਬੈਠੀ ਹੈ ਨਾ, ਤੁਸੀਂ ਉਸੇ ਵੇਲੇ ਕੈਲਕੂਲੇਸ਼ਨਸ ਕਰ ਲੈਂਦੇ ਹੋ ਵੀ ਆਹ ਚੀਜ਼ ਮੇਰੇ, ਤੁਸੀਂ ਇੱਕ ਤਰ੍ਹਾਂ ਦਾ ਇੱਦਾਂ ਦਾ ਸੋਚ ਲੈਂਦੇ ਹੋ ਨਾ ਵੀ ਮੇਰੇ ਜੇਬ 'ਚੋਂ ਨਿਕਲ ਕੇ ਮੰਨ ਲਓ ਕਿਸੇ ਦੂਸਰੇ ਦੀ ਜੇਬ 'ਚ ਨੇ, ਅਤੇ ਕਈ ਵਾਰੀ ਬੰਦਾ ਇਹ ਵੀ ਸੋਚ ਲੈਂਦਾ ਵੀ ਸਗੋਂ ਸੇਫ ਨੇ, ਜਦੋਂ ਲੋੜ ਹੋਊਗੀ ਯਾਰ ਮੈਂ ਫੜ ਲੂੰ। ਪਰ ਜਦੋਂ ਲੋੜ ਹੈ ਉਦੋਂ ਤੁਸੀਂ ਮੰਗੇ, ਉਦੋਂ ਨਹੀਂ ਫੜੇ ਗਏ, ਅਤੇ ਫਿਰ ਤੁਹਾਡਾ ਦਿਮਾਗ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ ਠੱਗੇ ਗਏ
1: ਵੀ ਉਹ ਵਾਪਸ ਨਹੀਂ ਆਉਣੇ।
0: ਹਾਂ, ਅਤੇ ਜਿਹੜੀ ਠੱਗੇ ਗਏ ਵਾਲੀ ਫੀਲਿੰਗ ਆ ਉਹ ਬਹੁਤ ਮਾੜੀ ਹੈ ਜ਼ਿੰਦਗੀ ਦੇ ਵਿੱਚ।
1: ਗੰਗਾ ਗਏ ਫੁੱਲ ਵਾਪਸ ਨਹੀਂ ਆਉਣੇ, ਵੈਸਾ ਕੰਮ ਹੋ ਜਾ। ਕਈ ਵਾਰ ਨਾ ਆਪਣੇ ਬੰਦੇ ਪਤਾ ਵੀ ਹੁੰਦਾ ਨਾ ਉਹਨਾਂ ਕੋਈ ਦਿਮਾਗ ਮੇਂ ਯਾਰ ਵੀ ਮੇਰੇ ਪਾਸ ਪੈਸੇ, ਜੈਸੋ ਜੋਤਿਸ਼ ਕੇ ਪਾਸ ਕੋਈ ਬੰਦਾ ਥੋੜ੍ਹਾ ਬਹੁਤ ਦੇਖ ਲਏ ਨਾ, ਉਸਕੇ ਪਾਸ ਜਾ ਕੇ ਉਸਕਾ ਇੱਕ ਬੜਾ ਪੈਟ ਡਾਇਲੋਗ ਹੋਗਾ, ਆਪਕਾ ਦੇਖ ਬੋਲੇਗਾ ਰੰਜੋ ਜੀ ਪੈਸਾ ਤਾਂ ਬਹੁਤ ਆਪਕੇ ਪਾਸ ਪਰ ਟਿਕਦਾ ਕੋਈ ਨਹੀਂ,
0: ਆਉਂਦਾ ਬੜਾ ਟਿਕਦਾ
1: ਬਸ ਇਸ ਪੈਂਤਰੇ ਵਾ,
0: ਤੂੰ ਤਾਂ ਸਾਰਿਆਂ ਦਾ ਭਲਾ ਕਰਦਾ,
1: ਤੇਰਾ ਕੋਈ ਨਹੀਂ ਕਰਦਾ ਬਾਈ, ਬਸ ਇਹ 2-4 ਪੈਂਤਰੇ ਮੈਂ ਬੰਦਾ ਟਿਕ ਜਾ ਔਰ ਉਸ ਨੂੰ ਪਾਏ ਚ $1,000 ਦੇ ਕੇ ਆ ਜਾ, ਵਾਹ ਕੀ ਦਿੱਕਤ ਯਾਰ, ਬੰਦੇ ਨੇ ਸੱਚ ਸੱਚ ਬਾਤ ਬਤਾਈ, ਮੈਂ ਕੈਸਾ
0: ਤੇਰੇ ਦਿਲ ਚ ਕੁਛ ਨਹੀਂ ਪਰ ਮੂੰਹ ਤੋਂ ਬੋਲ ਬਹਿਨਾ,
1: ਇਤਨੀ 4 ਬਾਤਾਂ ਵਿੱਚ ਕੁਛ ਦੇ ਦੇ ਬਾਈ, ਕੁਛ ਦੇ ਕੇ ਆ ਜਾਗਾ ਬੰਦਾ, ਔਰ ਜੋ ਬੰਦਾ ਵਾਕਿਆ ਜ਼ਰੂਰਤਮੰਦ ਥਾ ਨਾ, ਉਹ ਜਿਸ ਤਰ੍ਹਾਂ ਰੋ ਰਹੇ ਪਿੱਟ ਲਏ ਮਰ ਲਏ, ਉਸਨੇ ਨਹੀਂ ਦੇਣੇ ਕੇ ਪੈਸੇ।
0: ਸਾਰੇ ਪਰਿਵਾਰ ਦਾ ਭਾਰ ਤੇਰੇ ਸਿਰ ਤੇ, ਪਰ ਪਰਿਵਾਰ ਜਾਣਦਾ ਕੋ ਨਹੀਂ ਤੇਰੀ, ਜਿੰਨੀ ਤੈਨੂੰ ਮਿਲਣੀ ਚਾਹੀਦੀ ਆ ਮਿਹਨਤ ਦੀ ਖੱਟੀ ਓਨੀ ਤੂੰ ਹੰਡਾ ਨਹੀਂ ਪਾਉਂਦਾ।
1: ਇਹ ਤਾਂ ਬਈ ਆਪਾਂ ਬੀਤੀ ਬੋਲ ਰਹੇ ਆਪਣੀ,
0: ਮਤਲਬ ਇਹ ਫਿਕਸ ਨੇ ਡਾਇਲੋਗ ਤੇ ਹਰ ਇੱਕ ਤੇ ਫਿੱਟ ਬਹਿ ਜਾਂਦੇ ਆ, ਮਤਲਬ ਕਿਉਂਕਿ ਹਰ ਇੱਕ ਬੰਦਾ ਵਿਚਾਰਗੀ ਲੈ ਕੇ ਘੁੰਮਦਾ ਜੇਬ ਦੇ ਵਿੱਚ, ਹਰ ਇੱਕ ਬੰਦੇ ਨੂੰ ਲੱਗਦਾ ਮੈਂ ਦੁਨੀਆਂ ਦਾ ਸਭ ਤੋਂ ਵੱਧ ਵਿਚਾਰਾ ਬੰਦਾ। ਮੈਂ ਇਸੇ ਕਰਕੇ ਮੈਨੂੰ ਬਹੁਤ ਚੀਜ਼ ਚੁੱਭਦੀ ਆ ਜਦੋਂ ਨਾ ਬੱਚਿਆਂ ਦੇ ਵਿੱਚ ਮੈਂ ਵਿਚਾਰਗੀ ਵੇਹਨਾ ਤੇ ਪਾਉਂਦਾ ਪਤਾ ਕੌਣ ਆ, ਮਾਂ ਪਿਓ ਬੱਚਿਆਂ 'ਚ ਵਿਚਾਰਗੀ ਪਾਉਂਦੇ ਨੇ, ਨਹੀਂ ਪਾਉਣੀ ਚਾਹੀਦੀ, ਭਾਵੇਂ ਜੋ ਮਰਜ਼ੀ ਹੋ ਜੇ ਬੱਚਿਆਂ 'ਚ ਕਦੀ ਵਿਚਾਰਗੀ ਨਾ ਪਾਓ, ਸਾਰੀ ਉਮਰ ਨਹੀਂ ਜਾਂਦੀ ਅਤੇ ਇਹ ਬੜੀ ਤਗੜੀ ਬੰਦੇ ਨੂੰ ਕੀਮਤ ਭੁਗਤਣੀ ਪੈਂਦੀ ਸਾਰੀ ਉਮਰ। ਹੁਣ ਉਹ ਕਹਿ ਨਹੀਂ ਸਕਦਾ ਜਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਬਹੁਤੀ ਹਰੀ ਵੀ ਬਚਪਨ 'ਚ ਮੇਰੇ ਮਾਂ ਪਿਓ ਨੇ ਮਿਰਚ ਪਾਈ, ਕਿਉਂਕਿ ਉਹ ਤਾਂ ਉਹਦੇ ਮਾਂ ਪਿਓ ਨੇ, ਉਹ ਤਾਂ ਉਹਦੇ ਖੈਰ ਖਵਾ ਨੇ, ਜਾਣੇ ਅਣਜਾਣੇ ਤੁਸੀਂ ਉਹਦੇ ਨਾਲ ਇੰਨਾ ਕੁ ਬੁਰਾ ਕਰ ਜਾਂਦੇ ਹੋ ਵੀ ਉਹ ਸਾਰੀ ਉਮਰ ਭੁਗਤ।
1: ਬੱਚਾ ਉਸਕਾ ਯੂਜ਼ ਟੂ ਹੋ ਗਿਆ ਨਾ।
0: ਇੱਕ ਆਪਾਂ ਬ੍ਰੇਕ ਲੈ ਕੇ ਵਾਪਸ ਕਰੀਏ,
1: ਜੀ ਜੀ ਜੀ,
0: ਅਗਲੇ ਹਿੱਸੇ ਦੇ ਵਿੱਚ ਆ ਕੇ
1: ਅਸੀਂ ਪੈਸੇ ਲੈ ਕੇ ਆਏ,
0: ਹਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਅਤੇ ਆਪਾਂ ਤੁਹਾਡੇ ਨਾਲ ਕਰਾਂਗੇ। ਅੱਜ ਵੇਖੋ ਤੁਸੀਂ ਇੱਕ ਖਾਸੀਅਤ ਹੋਰ ਵੀ ਰਹਿਣੀ ਆ, ਜਿਹਦੇ ਕਾਲਰ ਜਿਹੜੇ ਨੇ ਸਾਡੇ ਉਹ ਮਿਡਲ ਕੈਟੇਗਰੀ ਦੇ ਹੀ ਆਉਣੇ ਸਾਰੇ, ਵੇਖੋ
1: ਮਿਲੇਨੀਅਰ ਤਾਂ ਬਹੁਤ ਬੀਜ਼ੀ ਆ, ਉਹਨੂੰ ਪੈਸਾ ਕਮਾਉਣ 'ਚ
0: ਮਿਡਲ ਕੈਟੇਗਰੀ ਮਤਲਬ ਜਿਹੜੀਆਂ ਆਪਾਂ 3 ਕੈਟੇਗਰੀ ਗਿਣੀਆਂ, ਜਿਹਨਾਂ ਕੋਲ ਕਿਸੇ ਨੇ ਲਏ ਆ, ਜਿਹੜੇ ਸੇਫ
1: ਵੀ ਮੈਂ
0: ਸੇਫ ਖੇਡਣ
1: ਵਾਲੇ, ਮੈਨੂੰ ਉਸ ਪਤਾ ਲੈਣੇ ਦੀ ਹੈ ਨਹੀਂ।
0: ਪਰ ਇਹ ਜ਼ਰੂਰੀ ਨਹੀਂ ਹੈ ਕਿ ਪੈਸੇ ਲਏ ਦਿੱਤੇ ਦੀ ਆਪਾਂ ਗੱਲ ਕਰਨੀ, ਓਵਰਆਲ ਤੁਸੀਂ
1: ਕਿਆ ਪਤਾ ਕੋਈ ਦਲੇਰ ਆਦਮੀ ਆ ਜਾਓ ਭਾਈ ਮੈਨੂੰ ਉਸਕੇ ਦੇਣੇ ਆ ਔਰ ਮੈਂ ਦਿਊਂਗਾ ਜ਼ਰੂਰ।
0: ਨਹੀਂ ਆਏ ਇੱਕ ਦੋ ਵਾਰੀ ਮੈਂ ਵੇਖਿਆ ਬੰਦੇ, ਆਪਾਂ ਪਿੱਛੇ ਜੇ ਗੱਲ ਕੀਤੀ ਸੀ ਅਤੇ ਇੱਕ ਦੋ ਬੰਦੇ ਆਏ ਸੀ, ਮਤਲਬ ਮੈਂ
1: ਜਨਮਨ ਦੇ
0: ਜਿਹੜਾ ਬੰਦਾ ਤੂਰ ਸਾਹਿਬ ਇਹ ਕਹਿ ਦੇ ਨਾ ਵੀ ਵੇਖੋ ਮੈਂ ਦੇਣੇ ਕਿਸੇ ਦੇ, ਮੈਂ ਨਹੀਂ, ਉਹ ਜੈਨੂਇਨ ਹੀ ਹੋਊਗਾ, ਉਦਾਂ ਕੌਣ ਆ ਕੇ
1: ਦੇਗਾ। ਕੈਟਾਗਰੀ ਹੋਰ ਵੀ ਹੈ ਨਾ, ਜਿਸ ਤੋਂ ਪਹਿਲਾਂ ਗਾਣਾ ਚੱਲ ਰਿਹਾ ਤਾ ਨਾ, ਮਰ ਥੋੜੀ ਚੱਲੇ ਆ, ਦੇ ਦੇਗੇ, ਕਹਿ ਰਹੇ ਹੋ ਨਾ ਜ਼ਬਾਨ ਹੈ, ਜ਼ਬਾਨ ਅਗਰ ਆਪ 6 ਸਾਲ ਲੰਬੀ ਕਰ ਲੋਗੇ ਉਸਕਾ ਕਿਆ ਫਾਇਦਾ, ਜ਼ਬਾਨ ਦੇ ਰਹੇ ਬਾਈ ਵੀ ਪੂਰੀ ਕਰੋ, ਅਗਲੇ ਦਿਨ ਜ਼ਰੂਰਤ ਹੈ, ਔਰ ਜ਼ਬਾਨ ਦੇ ਰੱਖੀ ਬਾਈ, ਦੇਗੇ ਤੇਰੇ ਪੈਸੇ, ਮਰਦੇ ਕੋ ਨਹੀਂ ਬਾਈ, ਹੈ ਔਰ ਆਪ ਤਾਂ 6 ਸਾਲ ਲੈ ਗਏ ਬਾਤ ਨਾ।
0: ਨਹੀਂ ਤੁਹਾਡੀ ਗੱਲ ਬਿਲਕੁਲ ਵਾਜਬ ਆ, ਜਦੋਂ ਤੁਸੀਂ ਬਹੁਤ ਕਲੋਜ਼ ਹੋ ਨਾ, ਤੁਸੀਂ ਭਰਾ ਵਾਂਗੂ ਹੋ ਅਤੇ ਤੁਹਾਨੂੰ ਇੱਕ ਦੂਸਰੇ ਦੀ ਸਿਚੁਏਸ਼ਨ ਦਾ ਪਤਾ ਹੁੰਦਾ ਆ, ਮੰਨ ਲਓ ਜਿੰਨਾ ਚਿਰ ਮਰਜ਼ੀ ਹੋ ਜਾਏ, ਹਾਂ ਪਰ ਤੁਹਾਨੂੰ ਪਤਾ ਵਾ ਵੀ ਵਾਕਈ ਬੰਦਾ ਤੁਹਾਨੂੰ ਪਤਾ ਵੀ ਨਾ ਵਾਕਈ ਯਾਰ ਜੈਨੂਇਨ ਕੰਡੀਸ਼ਨ ਦੇ ਵਿੱਚ ਆ, ਅਤੇ ਇੱਕ ਚੀਜ਼ ਹੋਰ ਉਹ ਤੁਹਾਡੇ ਨਾਲ ਕਮਿਊਨੀਕੇਸ਼ਨ ਨਾ ਛੱਡੇ। ਬੰਦੇ ਨੂੰ ਪਤਾ ਕਦੋਂ ਚੁੱਭਦੀਆਂ ਚੀਜ਼ਾਂ, ਜਦੋਂ ਅਗਲਾ ਤੁਹਾਡਾ ਹੁਣ ਫੋਨ ਹੀ ਨਹੀਂ ਚੁੱਕਦਾ, ਹੈ ਨਾ, ਤੁਹਾਨੂੰ ਤੁਹਾਨੂੰ ਹੁਣ ਸੱਦਣੋਂ ਬੁਲਾਉਣਾ ਹੀ ਗਿਆ, ਉਹ ਚੀਜ਼ ਬੰਦੇ ਨੂੰ ਜ਼ਿਆਦਾ ਚੁੱਭਦੀ ਆ ਤੁਹਾਡੇ ਪੈਸੇ ਠੱਗੇ ਦੇ ਨਾਲ।
1: ਬ੍ਰੇਕ ਸੇ ਪਹਿਲੇ ਮੈਨੂੰ ਇੱਕ ਬਾਤ ਹੋਰ ਯਾਦ ਆ ਗਈ, ਕਈ ਵਾਰ ਨਾ ਹਮ ਥੋੜ੍ਹਾ ਸਾ ਬੰਦੇ ਨੇ ਪਹਿਚਾਨੇ ਮੈਂ ਗਲਤੀ ਕਰਦੇ, ਇੱਕ ਵਾਰ ਦੇਖੋ ਅਗਰ ਬੰਦੇ ਕਿਸੇ ਨੇ ਮਜਬੂਰੀ ਥੀ ਪੈਸੇ ਲੈ ਲਈਏ, ਦੁਬਾਰਾ ਉਹ ਕਿਸ ਮਜਬੂਰੀ ਸੇ ਪੈਸੇ ਨਹੀਂ ਵਾਪਿਸ ਕਰ ਰਿਹਾ, ਕੋਈ ਦਿੱਕਤ ਹੋ ਗਈ ਬਾਈ, ਕੰਮ ਨਹੀਂ ਚੱਲ ਰਿਹਾ, ਕੁਛ ਵੀ ਹੋ ਸਕੇ ਨਾ, ਤੁਹਾਰੇ ਕਿਸੇ ਰਿਸ਼ਤੇਦਾਰ ਨੇ ਕਿਸੇ ਦੇ ਵਿਆਜੀ ਪੈਸੇ ਦੇ ਦੀਏ 1.5 ਲੱਖ ਰੁਪਇਆ, ਔਰ ਉਸਕੀ ਮਿਹਨਤ ਉਹਨੇ ਲਾਲਚ ਦੇ ਦੀਏ ਬਾਈ ਆਪਕੋ ਮੈਂ ਜ਼ਿਆਦਾ ਇੰਟਰਸਟ ਦਊਂਗਾ, ਮੈਨੂੰ ਬਹੁਤ ਜ਼ਰੂਰੀ ਹੈ ਬਾਈ ਮੈਨੂੰ ਪੈਸੇ ਦੇ ਦਿਓ, ਉਹ ਦੇ ਦੀਏ ਪੈਸੇ, ਔਰ 6 ਮਹੀਨੇ ਹੋ ਗਏ, ਸਾਲ ਹੋ ਗਏ, ਬੰਦਾ ਪੈਸੇ ਨਹੀਂ ਮੋੜ ਰਿਹਾ ਵਾਪਿਸ।
0: ਅੱਛਾ,
1: ਫਿਰ ਦੁਬਾਰਾ ਆ ਗਿਆ ਉਹਨਾਂ ਕੇ ਪਾਸ, ਮੈਂ ਕਿਹਾ ਜੀ ਮੇਰੇ ਪੈਸੇ ਕਹਾਂ ਡੁੱਬ ਗਏ ਤੇ ਕਿਸੇ ਜਗ੍ਹਾ ਮੈਂ, ਲੇਕਿਨ ਅਬ ਮੇਰਾ ਕੰਮ ਸਹੀ ਹੈ ਪਰ ਮੈਨੂੰ 1.5 ਲੱਖ ਹੋਰ ਚਾਹੀਏ, ਮੈਂ ਆਪਕੋ 2% ਉੱਪਰ ਝੋਰ ਦੇ ਦੂੰਗਾ, ਪਰ ਇਸ ਵਾਰ ਮੇਰਾ ਕੰਮ ਵੀ ਮੈਂ ਆਪਕੋ ਸਾਰੇ ਕੇ ਸਾਰੇ ਵਾਪਸ ਕਰਕੇ ਜਾਊਂਗਾ। 1.5 ਵੀ ਲੈ ਗਿਆ, ਆਇਆ ਹੀ ਨਹੀਂ, ਰਣਜੋਤ ਸਿੰਘ ਜੀ ਜ਼ਰੂਰਤ ਤੋਂ ਮੰਨਿਆ 10,000 ਕੀ, 8,000 ਹੋ ਗਏ, 2 ਕੀ ਕਮੀ ਪੜ ਰਹੀ ਹੈ, ਆਪ ਦੇ ਦੋ ਕੇ ਮੇਰਾ ਕੰਮ ਹੋ ਜਾਏਗਾ। ਆਪ ਸੋਚੋਗੇ ਯਾਰ ਅੱਛਾ ਬਾਈ ਇਸ ਕੋ ਜ਼ਰੂਰਤ 10 ਕੀ ਤੀ ਬਾਈ, 8 ਇਸ ਨੇ ਕਹੀਂ ਤੇ ਕਰ ਲਈ, ਮੇਰੇ 2 ਮੈਂ ਕੋਈ ਚੱਕਰ ਨਹੀਂ, ਹਾਲਾਂਕਿ ਜ਼ਰੂਰਤ ਉਸ ਕੋ ਦੋਗੀ ਆਪਗੀ। ਇਹ ਕੈਟਗਰੀ ਐਸੀ ਵੀ ਹੈ, ਬਸ ਆਪਕੋ ਇਹ ਕਰਾਂਗੇ ਵੀ ਆਪਕੀ ਤਰਫ ਸੇ ਸਿਰਫ ਥੋੜਾ ਸਾ ਕੰਮ ਬਣ ਰਿਹਾ, ਬਾਕੀ ਤੋਂ ਮੈਨੇ ਇੰਤਜ਼ਾਮ ਕਰ ਲਿਆ।
0: ਇਸ ਕੈਟੇਗਰੀ ਪਿੱਛੇ ਨਾ ਇੱਕ ਬੜਾ ਤਗੜਾ ਰੀਜ਼ਨ ਵੀ ਆ ਅਤੇ ਆਈਡੈਂਟੀਫਾਈਡ ਕੈਟੇਗਰੀ ਹੈ, ਇਹਦੇ ਬਾਰੇ ਆ ਕੇ ਆਪਾਂ ਗੱਲ ਕਰਾਂਗੇ। ਕਿੱਦਾਂ ਤੁਸੀਂ ਇਹ ਪਰਖਣਾ ਵਾ, ਇੱਦਾਂ ਦੀਆਂ ਵੀ ਕੁਛ ਨਿਸ਼ਾਨੀਆਂ ਹੁੰਦੀਆਂ ਨੇ ਵੀ ਕਿੱਥੇ ਤੁਸੀਂ ਵਰਤਣਾ ਕਿੱਥੇ ਨਹੀਂ, ਉਹ ਤੁਸੀਂ ਵੀ ਦੱਸਿਓ ਆ ਕੇ ਆਪਾਂ ਵੀ ਦੱਸਾਂਗੇ। ਅਤੇ ਕਈ ਚੀਜ਼ਾਂ ਤੋਂ ਬੰਦਾ ਪਛਾਣਿਆ ਵੀ ਜਾਂਦਾ ਵਾ ਵੀ ਇਹ ਜਾਇਜ਼ ਹੈ ਜਾਂ ਨਜਾਇਜ਼ ਆ, ਤਾਂ ਉਹ ਤੁਸੀਂ ਵੀ ਦੱਸਿਓ ਅਤੇ ਆ ਕੇ ਆਪਾਂ ਕਰਦੇ ਹਾਂ ਗੱਲਬਾਤ। ਅੱਜ ਗੱਲਾਂ ਪਤਾ ਪੈਸੇ ਦੀਆਂ ਹੀ ਹੋਣਗੀਆਂ, ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ ਪਾਉਂਦੇ ਹਾਂ ਸਾਂਝ ਰੇਡੀਓ। ਹਾਂਜੀ, 1674 AM।

0: ਇਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
1: ਯਾਰ? ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: wow, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਨਾਲ ਦੀ ਹੈ ਗਿਆਨ, ਪੈਸਾ ਸਭ ਕੁਛ ਵੀ ਨਹੀਂ ਗਾ, ਪਰ ਵੀਰ ਜੀ ਪੈਸੇ ਤੋਂ ਬਿਨਾਂ ਵੀ ਕੁਛ ਨਹੀਂ ਗਾ। ਮੈਂ ਅਸੀਂ ਨਾ ਸਭ ਕੁਛ ਵੇਖਿਆ, ਜਿਵੇਂ ਮੈਂ ਤੁਹਾਨੂੰ ਅਸੀਂ ਵੀ ਦੱਸਿਆ, ਮੈਂ 20 ਸਾਲ ਇੱਥੇ ਆਏ ਨੂੰ, ਮਤਲਬ ਮੈਂ ਗਰੀਬੀ ਚੋਂ ਉੱਠ ਕੇ ਅਸੀਂ 5 ਸਟਾਰ ਹੋਟਲਾਂ ਚ ਬਹੁਤ ਸੋਹਣੀ ਜ਼ਿੰਦਗੀ ਮਤਲਬ ਬਤੀਤ ਕੀਤੀ ਆ, ਹਨਾ। ਪਰ ਇੱਕ ਸਮਾਂ ਇਹਦੇ ਵੀ ਹਰ ਬੰਦੇ ਤੇ ਆਉਂਦਾ ਵਾ, ਪੈਸਾ ਲੋੜ ਪੈ ਮਤਲਬ ਤੁਹਾਡੀ ਲੋੜ ਜ਼ਰੂਰਤ ਆ, ਜ਼ਰੂਰਤ ਬਣ ਜਾਂਦੀ ਆ ਤੁਹਾਡੇ ਕੋਲੇ। ਕਈ ਵਾਰ ਤੁਹਾਡੇ ਕੋਲੇ ਵੀ ਪੈਸਾ ਨਹੀਂ ਹੁੰਦਾ, ਪਰ ਤੁਹਾਨੂੰ ਲੋਕ ਸਮਝਦੇ ਵੀ ਤਾਂ ਬਹੁਤ ਰਿਚ ਆ, ਇਹ ਤਾਂ ਇਹਨਾਂ ਕੋਲ ਤਾਂ ਘਰ ਘਰ ਫ੍ਰੀ ਕੀਤੇ ਆ, ਇਹਨਾਂ ਨੂੰ ਕੀ ਲੋੜ ਆ। ਪਰ ਅੰਦਰ ਤਾਂ ਮੈਨੂੰ ਪਤਾ ਨਾ ਵੀ ਗੱਲ ਕੋਲੇ ਕੀ ਆ, ਕੀ ਕੀਤੇ ਆ, ਕਿੱਥੇ ਪੰਗੇ ਲਏ ਆ, ਹੈਨਾ। ਈਵਨ ਮੇਰੀ ਵਾਈਫ ਦਾ ਸਿੰਘਣੀ ਦਾ ਸੁਭਾਅ ਆ, ਤੁਹਾਨੂੰ ਪਤਾ ਮਾਝੇ ਤੋਂ ਆ। ਕਈ ਵਾਰ ਬੰਦੇ, ਕਈ ਵਾਰ ਵੀਰ ਜੀ ਪੈਸੇ ਉਹ ਜੇ $500 $1,000 ਵੀ ਆਪਦੇ ਕੋਲੇ ਵੀ ਇੰਨੇ ਦੇਣ ਨੂੰ ਹੈਣੇ, ਲੋਕਾਂ ਨੂੰ ਪਤਾ ਉਹਨੂੰ ਪਤਾ ਨੀ ਗੱਲ ਕੋਲੇ ਕਿੰਨੇ ਕੁ $1,000 ਆ, ਕਿੰਨੇ ਕੁ ਹਜ਼ਾਰ ਬਾਲਕਾਂ ਦਾ ਇਹ ਆ। ਅੰਦਰ ਮੈਨੂੰ ਪਤਾ ਮੇਰੀ ਘਰ ਵਾਲੀ ਆਪੂ, ਮੈਂ ਕਿਹਾ ਵੀ ਭਗਵਾਨ ਨੇ ਪੈਸੇ ਲੈਣੀ ਉਹਨੂੰ ਜਵਾਬ ਦੇ ਦਈਏ, ਕੋਈ ਚੱਕਰ ਨੀ। ਉਹ ਆਪੂ ਜੇ ਤੇਰੇ ਕੋਲੇ ਖੁੱਲੇ ਹੋਏ, ਉਹ ਜੇ ਸਮੇਂ ਚ ਕਿਸੇ ਦੀ ਹੈਲਪ ਕੀਤੀ ਤਾਂ ਕੋਈ ਵੀ ਕਰ ਸਕਦਾ ਵਾ, ਮਾੜੇ ਸਮੇਂ ਤੇਰੇ ਕੋਲੇ ਨੀ ਹੈਣੀ ਨਾ ਪੈਸੇ, ਤੂੰ ਹਾਰਡ ਸਮੇਂ ਚੋਂ ਗੁਜ਼ਰਨਿਆ ਵਾ, ਤੂੰ ਕਿਸੇ ਦੀ $500 ਹੈਲਪ ਕੀਤੀ ਆ, ਉਹ ਅਸਲੀ ਸਵਾਦ ਉਹ ਆ। ਅਸਲੀ ਕਿਸੇ ਦੀ ਹੈਲਪ ਕੀਤੀ ਦਾ ਸਵਾਦ ਉਦੋਂ ਆਉਂਦਾ ਜਦੋਂ ਤੇਰੇ ਕੋਲੇ ਵੀ ਪੂਰੇ ਪੂਰੇ ਹੋਣ, ਜਿਹਦੇ ਤੇ ਤੇਰੇ ਕੋਲੇ 10,000 ਤੇਰੇ ਅਕਾਊਂਟ 'ਚ ਪਿਆ। ਪਰ ਕਈ ਬੰਦੇ ਵੀਰ ਜੀ, ਮੈਂ ਤੁਹਾਡੀ ਨਾਲ ਸਹਿਮਤ ਹਾਂ, ਪੈਸੇ ਬਹੁਤ ਹੁੰਦਾ ਕਈ ਬੰਦਿਆਂ ਕੋਲੇ ਨਾ, ਉਹ ਵਾਕਈ ਨੀ ਦਿੰਦੇ ਕਿਸੇ ਨੂੰ, ਨਾ ਸਾਂਭ ਸਾਂਭ ਰੱਖਦੇ ਆ ਰੁਪਈਆ ਰੁਪਈਆ ਵੀ। ਪਰ ਮੈਂ ਤੇ ਮੇਰੀ ਘਰ ਵਾਲੀ ਦੀ ਸੋਚ ਏਦਾਂ ਨੀ, ਪਤਾ ਨੀ ਲੋਕ ਪਤਾ ਨੀ, ਮੈਂ ਸੱਚੀ ਦੱਸਦਾ ਕਿ ਰੇਡੂਏ ਤੋਂ ਮੈਂ ਕਦੇ ਝੂਠ ਨੀ ਬੋਲਦਾ, ਕਿਉਂਕਿ ਰੇਡੂਏ ਨੇ ਮੇਰੀ ਬਹੁਤ ਜ਼ਿੰਦਗੀ ਸਵਾਰੀ ਆ। ਪਰ ਕਈ ਬੰਦਿਆਂ ਕੋਲੇ ਹੁੰਦੇ ਸੁਣਦੇ ਵੀਰ ਜੀ, ਤੁਹਾਨੂੰ ਸ਼ਰਮ ਕਹਿੰਦਾ ਨਹੀਂ ਨਹੀਂ ਪੈਸਾ ਕਿੱਥੇ ਆ, ਉਹ ਪੈਸਾ ਤਾਂ ਹੈ ਨੀ ਯਾਰ, ਪੈਸਾ ਸੁਣਿਆ। ਪਰ ਸੱਚੀ ਗੱਲ, ਪੈਸਾ ਤੋਂ ਬਿਨਾਂ ਵੀ ਕੋਈ ਜ਼ਿੰਦਗੀ ਨੀ ਵੀਰ ਜੀ ਇੱਥੇ, ਸੱਚੀ। ਪਰ ਪੈਸਾ ਸਭ ਕੁਝ ਵੀ ਨੀ ਯਾਰ, ਜਦੋਂ ਤੁਹਾਡੇ ਕੋਲ ਵੀਰ ਜੀ ਪੈਸਾ ਆ ਗਿਆ ਨਾ, ਮੈਂ ਤੁਹਾਡੀਆਂ ਗੱਲਾਂ ਮਗਰਲੇ ਵੀ ਸੁਣਦਾ ਰਹਿੰਦਾ, ਉਦੋਂ ਤੁਹਾਡੇ ਸੁਭਾਅ ਚ ਵੀ ਚੇਂਜ ਆ ਜਾਂਦਾ, ਸਮਝ ਗਿਆ। ਤੁਹਾਡੇ ਤੁਸੀਂ ਨਾ ਆਪ ਦੇ ਨਾਲ ਉੱਚਿਆਂ ਨਾਲ ਬਹਿਣ ਦੀ ਕੋਸ਼ਿਸ਼ ਕਰਦੇ, ਜਿਹਨਾਂ ਕੋਲੇ ਮਸਟੈਂਡਾਂ, ਜਿਹਨਾਂ ਕੋਲੇ ਵੱਡੀਆਂ ਵੱਡੀਆਂ ਮਹਿੰਗੀਆਂ ਗੱਡੀਆਂ, ਤੁਹਾਡੇ ਤੁਸੀਂ ਗਾਂਹ ਗਾਂਹ ਗਾਂਹ ਗਾਂਹ ਮਤਲਬ ਜਾਣ ਦੀ ਕੋਸ਼ਿਸ਼ ਕਰਦੇ ਆ। ਜਿਹੜੇ ਤੁਹਾਡੇ ਪਿੱਛੇ ਆ ਵਿਚਾਰੇ ਕੈਮਰੀਆਂ ਵਾਲੇ ਗਰੀਬ ਆ, ਤੁਸੀਂ ਉਹਨਾਂ ਤੋਂ ਵੀ ਜਾਂਦੇ ਲੱਗਦੇ ਆ, ਤੇ ਵੱਡੇ ਤੁਹਾਨੂੰ ਹੱਥ ਨੀ ਫੜਾਉਂਦੇ। ਜਿਹੜੇ ਮਗਰਲੇ ਵਿਚਾਰੇ ਵੀ ਕਹਿੰਦੇ ਜਾ ਹੋਊਗਾ ਤੇਰੇ ਕੋਲੇ ਪੈਸਾ, ਉਹਨੂੰ ਕੀ ਪਤਾ ਵੀ ਮੈਂ ਗਾਂਹ ਨੀ ਮੈਨੂੰ ਯਾਰੀ ਮਿਲੀ, ਜਿਹੜੇ ਮੇਰੇ ਪੁਰਾਣੇ ਮਿੱਤਰ ਸੀ ਕੈਮਰੀਆਂ ਵਾਲੇ ਉਹ ਵੀ ਛੱਡ ਗਏ ਮੈਨੂੰ। ਬੰਦਾ ਵੀਰ ਜੀ ਕਈ ਚੱਕਰਾਂ ਚ ਫਸ ਜਾਂਦਾ, ਉਹ ਡਿਪਰੈਸ਼ਨ ਚ ਸ਼ਿਕਾਰ ਲੱਗਣ ਪੜ ਰਹਾ। ਇਹ ਦੋਨੇ ਚੀਜ਼ਾਂ ਨੂੰ ਵੀਰ ਜੀ ਬੈਲੈਂਸ ਕਰਕੇ ਚੱਲਣਾ, ਜਿਹੜਾ ਜਿਹਨੂੰ ਤਾਂ ਆ ਗਿਆ ਉਹਦੇ ਵਰਗਾ ਤਾਂ ਨਜ਼ਾਰਾ ਵਾ, ਪਰ ਆਪਣੇ ਲੋਕਾਂ ਨੂੰ ਨਾ ਬੈਲੈਂਸ ਕਰਕੇ ਫਿਰ ਚੱਲਣਾ ਨੀ ਆਉਂਦਾ। ਗਾਂਹ ਵਾਲੇ ਬੰਦਿਆਂ ਨਾਲ ਹੱਥ ਮਿਲਾਉਣ ਦੇ ਚੱਕਰ ਚ ਮਗਰ ਵੀ ਭੁੱਲ ਜਾਂਦੇ ਆ, ਤੇ ਗਾਂਹ ਵਾਲੇ ਵੀ ਹੱਥ ਨੀ ਫੜਾਉਂਦੇ ਜਿਹੜੇ ਹੋਰ ਅਮੀਰ ਹੁੰਦੇ ਆ, ਕਿਉਂਕਿ ਹਰ ਬੰਦਾ ਵੀਰ ਜੀ ਗਾਂਹ ਵਾਲੇ ਗਾਂਹ ਨੂੰ ਗਾਂਹ ਨੂੰ ਗਾਂਹ ਨੂੰ ਗਾਂਹ ਨੂੰ ਚੱਕਰਾਂ ਚ ਪਿਆ, ਮਤਲਬ ਹਰ ਚੱਕਰ ਚ ਗਾਂਹ ਨੂੰ ਪਿਆ ਬੰਦਾ ਭੱਜਣ ਨੂੰ ਨਾ।
1: ਨਹੀਂ ਵੇਖੋ ਇਹ ਬੜੀ ਨਾ ਮਤਲਬ ਆਪਾਂ ਹੁਣ ਅਸੀਂ ਗਲਤੀ ਇੱਥੇ ਕਰਦੇ ਹਾਂ। ਥੈਂਕ ਯੂ ਤੁਹਾਡਾ, ਥੈਂਕ ਯੂ ਕਾਲ ਕਰਨ ਦੇ ਲਈ ਜੀ, ਮਿਹਰਬਾਨੀ। ਆਪਾਂ ਕਈ ਗਲਤੀ ਆਪਾਂ ਜ਼ਿਆਦਾ ਇਹ ਵੀ ਕਰਦੇ, ਮੈਂ ਮਾਫ਼ੀ ਚਾਹੁੰਦਾ ਜੀ, ਆਪਾਂ ਵਟਸਐਪ 'ਤੇ ਕਾਲ ਨਹੀਂ ਤੁਹਾਡੀ ਲੈ ਪਾਵਾਂਗੇ। ਰੈਗੂਲਰ ਕਾਲ ਕਰ ਲਓ ਤੁਸੀਂ 9956030 ਅਤੇ 0447171674 ਇਹ ਸਾਡੇ ਦੋ ਨੰਬਰ ਨੇ, ਇਹਨਾਂ ਦੇ ਉੱਤੇ ਤੁਸੀਂ ਕਿਸੇ 'ਤੇ ਵੀ ਕਾਲ ਕਰ ਸਕਦੇ ਹੋ। ਪਰ ਵਟਸਐਪ ਕਾਲ ਨਾ ਕਰਿਓ, ਵਟਸਐਪ ਸਿਰਫ ਮੈਸੇਜ ਤੁਸੀਂ ਕਰ ਸਕਦੇ ਹੋ, ਮੈਸੇਜ ਦੇ ਲਈ ਇਸਤੇਮਾਲ ਕਰ ਲਓ ਵਟਸਐਪ। ਅਤੇ ਇੱਕ ਨੋ ਆਈ ਡੀ ਤੋਂ ਪਲੀਜ਼ ਕਾਲ ਨਾ ਕਰਿਓ, ਉਹ ਵੀ ਨਹੀਂ ਚੁੱਕੀ ਜਾਣੀ। ਅਤੇ ਇੱਕ ਬੇਨਤੀ ਆ ਕਿ ਤੁਸੀਂ ਜਦੋਂ ਵੀ ਕੋਈ ਪੈਸੇ ਵਾਲੀ ਕੋਈ ਗੱਲਬਾਤ ਕਰਨੀ ਆ, ਤੇ ਤੁਹਾਡੀ ਕੋਈ ਪਰਸਨਲ ਕਿਸੇ ਦੇ ਨਾਲ ਕੋਈ ਲੈਣ ਦੇਣ ਕਿਸੇ ਕਾਰੋਬਾਰ ਦੇ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ, ਤੇ ਉਹ ਆਪਾਂ ਅਲਾਓ ਨਹੀਂ ਕਰਾਂਗੇ ਕਿ ਤੁਸੀਂ ਉਸ ਬੰਦੇ ਦਾ ਤੁਸੀਂ ਨਾ ਲਓ। ਸਿਰਫ ਵੈਸੇ ਤੁਸੀਂ ਆਪਣੇ ਵਿਚਾਰ ਰੱਖਣੇ ਆ ਤੇ ਉਹ ਤੁਸੀਂ ਰੱਖ ਸਕਦੇ ਹੋ। XYZ ABCD ਕੋਈ ਵੀ ਨਾਂ ਦੇ ਸਕਦੇ ਹੋ
2: ਜੀ ਜੀ ਜੀ,
1: ਪਰ ਕਿਸੇ ਨੂੰ ਟਾਰਗੇਟਿਡ ਗੱਲਬਾਤ ਨਾ ਹੋਵੇ।
2: ਇੱਕ ਨਾ ਜਦੋਂ ਭਾਅ ਜੀ ਬਾਤ ਐਸੀ ਹੈ, ਕਈ ਵਾਰ ਇਹ ਜ਼ਿੰਦਗੀ ਮੈਂ ਪੈਸਾ ਕਮਾਉਣਾ ਇੱਕ ਜੰਗ ਹੈ, ਔਰ ਜੰਗ ਮੈਂ ਜਹਾਂ ਬੰਦੂਕ ਚਲਾਉਣੇ ਕੀ ਜ਼ਰੂਰਤ ਥੀ ਵਹਾਂ ਹਮਨੇ ਟੈਂਕ ਚਲਾ ਰੱਖੇ ਹੈ, ਔਰ ਜਹਾਂ ਟੈਂਕ ਕੀ ਜ਼ਰੂਰਤ ਥੀ ਵਹਾਂ ਬੰਦੂਕ ਸੇ ਕਾਮ ਚੱਲ ਰਿਹਾ ਹੈ। ਮੇਰਾ ਕਹਿਣੇ ਕਾ ਭਾਵ ਹੈ, ਜਹਾਂ ਬਚਤ ਕਰਨੇ ਕੀ ਜ਼ਰੂਰਤ ਥੀ ਜਬ ਹਮਾਰੇ ਪਾਸ ਪੈਸਾ ਕਮ ਥਾ, ਬਚਤ ਕਰਨੀ ਚਾਹੀਏ ਥੀ ਵਹਾਂ ਖਰਚਾ ਖੁੱਲ੍ਹਾ ਰੱਖਾ, ਔਰ ਜਬ ਪੈਸਾ ਅੱਛਾ ਖਾਸਾ ਆਇਆ ਤੋ ਵਹਾਂ ਹਮ ਬਚਤ ਕਰਨੇ ਲੱਗ ਰਹੇ ਹੈਂ। ਤੋ ਇਸ ਚੱਕਰ ਮੈਂ ਵੀ ਹਮਾਰਾ ਜੋ ਸੁਭਾਵ ਹੈ ਨਾ ਉਹ ਆਪਣੇ ਹੀ ਅੰਗੇਜ਼ ਹੋ ਜਾਂਦਾ। ਦੂਸਰੀ ਚੀਜ਼ ਜੈਸੇ ਭਾਈ ਸਾਹਿਬ ਬੋਲ ਕੇ ਗਏ ਵੀ ਅਗਰ ਆਪਣੇ ਪਾਸ ਪੈਸਾ ਹੈ ਤਬ ਆਪਣੇ ਮਦਦ ਕੀ, ਹਰ ਆਦਮੀ ਕਾ ਆਪਣਾ ਇੱਕ ਪੈਟਰਨ ਹੈ, ਲੇਕਿਨ ਇੱਕ ਚੀਜ਼ ਮੈਂ ਮੰਨ ਕੇ ਚੱਲਤਾ, ਇਹ ਮੇਰੀ ਆਪਣੀ ਪਰਸਨਲ ਓਪੀਨੀਅਨ ਹੈ। ਜੈਸੇ ਆਪ ਪਲੇਨ ਮੇਂ ਬੈਠੇ ਹੋ ਤੋ ਆਪਕੋ ਪਹਿਲੇ ਸੇਫਟੀ ਮੇਂ ਬਤਾਇਆ ਜਾਤਾ ਹੈ ਵੀ ਜਬ ਆਕਸੀਜਨ ਕਮ ਹੋਤੀ ਹੈ ਤੋ ਪਹਿਲੇ ਮਾਸਕ आप अपने भी लगाए, फिर पड़ोसी को लगाए, किसी को भी लगाना है। तो अगर मेरे पास पैसा है ही नहीं, मैं भी बड़ी मुश्किल से गुजारा कर रहा हूँ, हाँ ये मैं देख सकता हूँ भाई, मेरा अगर एक रोटी में सर चल सकता है तो एक रोटी में दूसरे को दे सकता हूँ भाई, उसको भी जरूरत बहुत ज़्यादा है। लेकिन मैं अपने को बिल्कुल खाली करके किसी का करूँगा और बाद में मेरे को पूछे ना, तो ये तो का बात होगी ना, अपने पैर में खुद कुहाड़ी मारूंगा मैं। ये भी एक पैटर्न साथ जिंदगी का आपका साथ साथ चलता है। अभी आप खुद भी उतना गुजारे बड़ी मुश्किल से चल रहे हो और किसी के लिए मैं कर रहा हूँ, और बंदा वो आपको वो भी समझे यार, बंदा वो भी तकलीफ है लेकिन फिर भी मेरे साथ खड़ा है। हर बार जरूरी नहीं है आपका पैसा ही काम आए, आप इतना कह दो भाई साहब तेरे साथ खड़ा हूँ, पैसे के अलावा भी बड़ी हेल्प होती है, इमोशनल बड़ी हेल्प होती है। आपको किसी के पास रहने के लिए घर नहीं है, आप अपने साथ रख सकते थोड़ी देर के लिए, वो भी एक हेल्प होती है ना। फिर उसके बावजूद भी बंदा आपको आपसे धोखा कर रहा है, कुछ कर रहा है, तो शायद मेरे में कमी रह जाएगी, मैं यार बंदा ही नहीं पहचान पा रहा हूँ ये बंदा कैसा है।
1: नहीं बिल्कुल, ये बड़ी पते दी गल। नंबर जी तुम मैसेज कर रहे हो कि नंबर मैं भेजो, जो तुम सुन रहे हो तो नंबर यो ही है जिद उत्ते वट्सएप करने की कोशिश कर रहे हो, ये तो वट्सएप ना करो, ये रेगूलर कॉल कर लो, नंबर तो यो ही है, नंबर होर कोई नहीं है।
2: जी एक दूसरी बात भाई साहब करके गए ना, भी बड़ी बड़ी गाड़ियाँ और ये कैमरी, पर मैं तो बड़े मजाक के तौर में एक चीज़ को लेता हूँ भाई साहब, चाहे आप कोई सी भी गाड़ी ले लो, जितनी मर्जी महंगी ले लो, रोड पे तो आप स्पीड लिमिट में चलोगे ना, 40 का जोड़ो तो 40 में चलोगे, 80 का तो 80 में चलोगे, कोई चक्कर नहीं। हम कैमरी कुमरी वाले सारे एक लाइन में खड़े हैं भाई साहब, आप चिंता ना करो।
1: बिल्कुल, तो ये सारिया चीजा ना कितने तुम जाके लाइफ
2: की मेहनत है, आपके पास पैसा है, आप उसके लिए एंजॉय करो, जो आपको लगता है ये शौक मैं पूरा कर सकता हूँ करो, आप कोई दिक्कत, वही बात हो गई ना, जंग है, अगर जहाँ तोप चलाने की जरूरत है मैं तोप चलाऊंगा।
1: बिल्कुल, तुहानू कितना ना कितना ये चीज़ां बैलेंस बनाने पैंदियां ने, ते वो चीज़ां साडियां नहीं। मैं मैनू तो शायद तुसीं भी सहमत हो जां आपां अक्सर सुनदे हां, जां मैं तो इस चीज़ दे नाल बड़ा सहमत हां कि पैसा जदों घट हुंदा आ जां नहीं हुंदा, जां पैसा कमाउणा ये ओडी वड्डी समस्या नहीं हुंदी, पैसा जदों तुहाडे कोल आ जांदा आ उहनू सांभणा, उहनू सियाणप दे नाल वरतणा, बचा के रखणा, वो ज़्यादा औखा जदों आ जांदा आ ना, ਉਦੋਂ ਤੁਸੀਂ ਜ਼ਿਆਦਾ ਚਿੰਤਾ ਦੇ ਵਿੱਚ ਰਹਿੰਦੇ ਹੋ। ਤੁਸੀਂ ਸੋਚ ਕੇ ਵੇਖੋ, ਜਦੋਂ ਤੁਹਾਡੇ ਕੋਲ ਨਹੀਂ ਸੀ ਜਾਂ ਘੱਟ ਸੀ, ਉਸ ਸਮੇਂ ਤੁਸੀਂ ਹੁਣ ਇੱਕ ਉਹਦੇ ਵਿੱਚੋਂ ਇੱਕ ਐਗਜ਼ਾਮਪਲ ਤੁਸੀਂ ਇਹ ਵੇਖ ਲਓ ਵੀ ਕਈ ਇੱਥੇ ਵੇਖਦੇ ਹਾਂ ਆਪਾਂ, ਬਜ਼ੁਰਗ ਆ ਜਾਂ ਆਪਣੀ ਕਮਿਊਨਿਟੀ ਦੇ ਜਾਂ ਪੁਰਾਣੇ ਲਾ ਲਓ, ਉਹਨਾਂ ਨੇ ਅੰਨਾ ਪੈਸਾ ਕਮਾਇਆ, ਜਾਇਦਾਦਾਂ ਬਣਾਈਆਂ, ਪਰ ਉਹਨਾਂ ਦੇ ਧੀ ਪੁੱਤ ਕੀ ਕਹਿੰਦੇ ਆ, ਸਾਡੀ ਨਾ ਉਹ ਨਹੀਂ ਇਜਾਜ਼ਤ ਦਿੰਦੀ ਜ਼ਮੀਰ ਵੀ ਅਸੀਂ ਆਪਣਾ ਪੈਸਾ ਕਮਾ ਕੇ ਅਸੀਂ ਖਰਚਣਾ, ਅਸੀਂ ਆਪਣਾ ਵਰਤਣਾ, ਸਾਨੂੰ ਨਾ ਉਹਦੇ 'ਚ ਮਜ਼ਾ ਨਹੀਂ ਆ ਜੋ ਤੁਹਾਡਾ ਕਮਾਏ ਦਾ, ਅਤੇ ਉਹ ਆਪ ਫਿਰ ਨਿਕਲ ਤੁਰਦੇ ਆ, ਸਾਰਾ ਕੁਛ ਨੂੰ ਲੱਤ ਮਾਰ ਕੇ ਆਪ ਨਿਕਲ ਤੁਰਦੇ ਆ ਕਮਾਉਣ ਦੇ ਲਈ। ਉਹ ਵੀ ਤਾਂ ਐਗਜ਼ਾਮਪਲਾਂ ਨੇ ਸਾਡੇ ਕੋਲ, ਆਪਾਂ ਨਾਲ ਦੀ ਨਾਲ ਕੋਲਰ ਦੂਰ ਸਭ ਲਈ ਜੀ, ਆਪਣੇ ਕੋਲ ਕੋਲਰ ਹੁਣ ਇਸ ਟਾਈਮ ਕਾਫੀ ਨੇ, ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨਾਂ ਨੂੰ ਵਨ ਬਾਏ ਵਨ ਇਹਨਾਂ ਦੇ ਵਿਚਾਰ ਲੈ ਲਈਏ, ਅਤੇ ਕੋਸ਼ਿਸ਼ ਕਰਿਓ ਜੀ ਥੋੜ੍ਹਾ ਕਵਿੱਕ ਨਿਬੇੜਨ ਦੀ ਅਤੇ ਟੂ ਦੀ ਪੁਆਇੰਟ ਆਪਣੀ ਗੱਲ ਰੱਖਣ ਦੀ। 324 ਤੁਸੀਂ ਆਉਂਦੇ ਰਹੋ, 324 ਨੰਬਰ ਬੋਲਾਂਗੇ ਉਦੋਂ ਤੁਸੀਂ ਉਹਨੂੰ ਅਨਮਿਊਟ ਕਰਕੇ ਫਿਰ ਗੱਲ ਕਰਿਓ। ਹਾਂਜੀ ਵੀਰ ਜੀ।
3: ਹਾਂਜੀ ਵੀਰੇ, ਮੈਂ ਮਦਨਜੀਤ ਭਗਵਾਨਪੁਰੀਆ ਬੋਲਦਾ
1: ਜੀ। ਮਦਨ ਜੀ ਕੀ ਹਾਲ ਜੀ?
3: ਵਧੀਆ ਵਧੀਆ। ਅੱਛਾ ਵੀਰੇ, ਜਿਵੇਂ ਪੈਸੇ ਤੇ ਚੱਲਦੀ ਸੀ ਟੋਪਿਕ, ਦੇਖੋ ਮੈਂ ਜਿੰਨਾ ਕੁ ਮੈਂ ਹੁਣ ਦੇਖਿਆ, ਮੈਨੂੰ ਇਹ ਲੱਗਦਾ ਵੀ ਜਿਹੜਾ ਪੈਸਾ ਆਪਾਂ ਕਮਾਉਂਦੇ ਹਾਂ ਨਾ ਲਾਈਫ 'ਚ ਲਾਸਟ ਟਾਈਮ ਤੇ, ਉਹ ਤੁਹਾਡੇ ਵਾਸਤੇ ਥੋੜਾ ਸੇਵ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਮੈਂ ਹੈਪਨਿੰਗ ਹੈ ਬਹੁਤ, ਮਤਲਬ ਜਿਵੇਂ ਆਪਣੇ ਫਰੈਂਡ ਸਰਕਲ 'ਚ ਜਾਂ ਮੈਂ ਆਪਣੇ ਪੇਰੈਂਟਸ ਕੋਲੋਂ ਵੀ ਸਿੱਖੀਆਂ ਨੇ, ਇਹ ਲੱਗਦੇ ਨੇ ਜਿਵੇਂ ਕਿ ਹੁਣ ਰੀਸੈਂਟਲੀ ਉਹ ਹੋਇਆ ਸਾਡੇ ਨਾਲ, ਮੇਰੇ ਨਾ ਤਾਏ ਦਾ ਮੁੰਡਾ। ਆਵਾਜ਼ ਆ ਰਹੀ ਹੈ ਬਾਈ
1: ਤੁਹਾਨੂੰ?
3: ਤੇ ਮੇਰਾ ਨਾ ਜਿਹੜਾ ਬੇਟਾ ਹੈ ਇੰਡੀਆ ਰਹਿੰਦਾ, ਤੇ ਉਹ ਉਹਦੇ ਨਾਲ ਬਹੁਤ ਬੌਂਡ ਹੈ, ਮਤਲਬ ਇੰਨਾ ਕੁ ਜ਼ਿਆਦਾ, ਉਹਦੀ ਕਿਸੇ ਨਾਲ ਵੀ ਨਹੀਂ, ਮਤਲਬ ਆਪਣੇ ਉਹਨੇ ਜਿਵੇਂ ਹੱਥ ਤੇ ਇੱਕ ਨਾਮ ਲਿਖਾਇਆ, ਇੱਕ ਮੇਰੇ ਆਪਦੇ ਦਾਦੇ ਦਾ ਲਿਖਾਇਆ ਤੇ ਦੂਜਾ ਮੇਰੇ ਤਾਏ ਦੇ ਮੁੰਡੇ ਦਾ, ਇੰਨਾ ਜ਼ਿਆਦਾ ਅਟੈਚ ਹੈ। ਤੇ ਪਿਛਲੇ 6 ਮਹੀਨੇ ਹੋ ਗਏ ਉਹਦਾ ਆਪਰੇਸ਼ਨ, ਤੇ ਉਹਨੂੰ ਕੈਂਸਰ ਆ ਗਿਆ ਜੀ, ਉਹਨੂੰ ਦੱਸਤਾ ਵੀ 6 ਮਹੀਨੇ ਚ ਤੂੰ ਖਤਮ ਹੋ ਜਾਣਾ
1: ਜੀ,
3: ਮਤਲਬ ਲਾਸਟ ਡੇਟ ਦੇ ਤੀ। ਮੈਨੂੰ ਉਹਦੇ ਤਾਏ ਦੇ ਮੁੰਡੇ ਨੂੰ ਡਰ ਆਪਣੇ ਬੇਟੇ ਦਾ ਜ਼ਿਆਦਾ, ਕਿਉਂਕਿ ਜ਼ਿਆਦਾ ਸੀਗਾ ਕੰਮ ਕਰਿਆ ਉਹਦੇ ਕੋਲ, ਉਹਦੇ ਨਾਲ ਹੀ ਰਹਿਣਾ ਹੁਣ ਵੀ ਸਾਰਾ ਟਾਈਮ। ਤੇ ਹੁਣ ਜਦੋਂ ਮੇਰੀਆਂ ਗੱਲਾਂ ਹੁੰਦੀਆਂ ਨੇ, ਉਹ ਇੰਜੈਕਸ਼ਨ ਲਾ ਕੇ ਆਉਂਦਾ, ਲਾਸਟ ਮੇਰੇ ਖਿਆਲ 'ਚ ਅੱਜ ਜਾਂ ਕੱਲ੍ਹ ਦਾ ਦਿਨ ਦਿੱਤਾ ਉਹਨਾਂ ਨੇ, ਤੇ ਮੈਂ ਬੜਾ, ਮੈਨੂੰ ਉਹਨੇ ਬੜਾ, ਮਤਲਬ ਮੇਰੇ ਬੇਟੇ ਨੇ ਜਦ ਮੇਰੇ ਨਾਲ ਗੱਲ ਕਰੀ, ਮੈਨੂੰ ਕਹਿੰਦਾ ਡੈਡੀ ਵੀ ਮੇਰੇ ਪੈਸੇ ਉੱਧਰ ਚੱਲੇ ਨੇ, ਵੀ ਮੈਨੂੰ ਉਹਨੂੰ ਵੀ ਡੈਡੀ ਉਹ ਕਹਿੰਦਾ, ਕਹਿੰਦਾ ਮੈਨੂੰ ਨਾ ਪਿਛਲੀ ਵਾਰ ਡੈਡੀ ਕਹਿੰਦਾ ਮੇਰਾ ਵੀ ਪਹਿਲਾਂ ਮੈਂ ਤੇਰੇ ਤੋਂ ਕਦੇ ਜੂਸ ਮੰਗਾਉਂਦਾ ਸੀ ਕੁਛ ਵੀ, ਤੂੰ ਹੁਣ ਕੁਛ ਨਾ ਲੈ ਕੇ ਆਇਆ ਕਰ, ਮੈਂ ਕਹਿੰਦਾ ਮੈਂ ਵਜ੍ਹਾ ਕੀ? ਕਹਿੰਦਾ ਇਹਨਾਂ ਨੇ ਤੇਰੇ ਪੈਸੇ ਨਹੀਂ ਦੇਣੇ ਸੁਖਬੀਰ,

0: ਪਹਿਲੇ ਪੈਸੇ ਅਸੀਂ ਤੁਹਾਡੇ ਦੇਵਾਂਗੇ, ਉਹਨੇ 20,000 ਕਰਕੇ ਸਾਡੇ ਪੈਸੇ ਮੁੜੇ। ਚਲੋ ਮੇਰੇ ਤਾਂ ਮਿਨੀ ਮੁੜੇ, ਚਲੋ ਘਰ ਆ ਗਏ, ਕਿਸੇ ਦੇ ਪੱਲੇ ਪੈ ਗਏ ਤੇ ਘਰ ਪੈ ਗਿਆ। ਮਤਲਬ ਬਈ ਭਾਜੀ ਪੈਸੇ ਦੇਣਾ ਮਤਲਬ ਸੋ ਮੈਨੀ ਬੈਡ ਐਕਸਪੀਰੀਅੰਸ, ਆਮ ਜਸਟ ਸ਼ੇਅਰਿੰਗ ਵਨ ਆਫ ਦੇਮ। ਤੇ
1: ਬੜੀਆਂ ਚੀਜ਼ਾਂ ਪੁੱਠੀਆਂ ਜਿਹੀਆਂ ਹੋ ਗਈਆਂ ਹੁਣ, ਪਹਿਲਾਂ ਵਾਲਾ ਹਿਸਾਬ ਤਾਬ ਨਹੀਂ ਰਿਹਾ। ਅੱਜ ਕੱਲ ਲੋਕ ਪਹਿਲਾਂ ਹੁੰਦਾ ਸੀ ਫਿਰ ਵੀ ਕੋਈ ਅੱਖ ਲਿਆਜ ਹੁੰਦਾ ਸੀ, ਤੇ ਅੱਜ ਕੱਲ ਤੇ ਪਰਿਵਾਰ ਵੀ ਉਹ ਤੁਹਾਡੇ, ਚਲੋ ਹੁਣ ਉਹ ਗੱਲਾਂ ਪੁਰਾਣੀਆਂ ਨੇ ਮੈਨੂੰ ਲੱਗਦਾ, ਜਦੋਂ ਪਰਿਵਾਰ ਨੇ ਕਹਿ ਤਾ ਵੀ ਆਪਾਂ ਥੋੜੇ ਥੋੜੇ ਦੇਈ ਜਾਵਾਂਗੇ, ਅੱਜ ਕੱਲ ਤੁਸੀਂ ਪਰਿਵਾਰ ਕੋ ਵੀ ਜਾਓਗੇ ਤੇ ਉਹ ਵੀ ਕਹਿ ਦਿੰਦੇ ਅਸੀਂ ਤਾਂ ਬਥਗਲ ਕੀਤਾ, ਤੁਸੀਂ ਕਿਉਂ ਦਿੱਤੇ ਸੀ, ਤੁਸੀਂ ਸਾਨੂੰ ਪੁੱਛ ਕੇ ਕਿਉਂ ਦਿੱਤੇ।
2: ਡੰਡੇ ਲੈ ਕੇ ਤਾਂ ਅੱਗੇ ਬੈਠੇ ਹੋ।
1: ਹਾਂ ਨੀ ਵੇਖੋ, ਤੇ ਫਿਰ ਜਿਹਦੇ ਜਦੋਂ ਆ ਹੀ ਗਏ, ਇੱਕ ਕੋ ਜਿਹੜਾ ਗਵਾਉਣ ਲਈ ਕੁਛ ਹੈਗਾ ਵਾ, ਦੂਸਰੇ ਕੋ ਗਵਾਉਣ ਲਈ ਕੁਛ ਨਹੀਂ।
2: ਇੱਕ ਚੀਜ਼ ਤੋਂ ਆਪਕੋ ਸਮਝ ਨਾ, ਆਪਕੇ ਬੰਦੇ ਕੇ ਸੁਭਾਵ ਕਾ ਆਪਕੋ ਪਤਾ ਹੋਗਾ ਬਈ ਮਾਰੇ ਬੰਦੇ
1: ਯਾਰ ਆਪਣੀ ਚੀਜ਼ ਦਾ ਪਤਾ ਹੁੰਦਾ
2: ਨਾ, ਘਰ ਵਾਲੇ ਵੀ ਫਿਰ ਉਸੇ ਹਿਸਾਬ ਸੇ ਬੈਠੇ ਹੋਆ ਵੀ ਦੇਣ ਲੈਣੀ ਇਸ ਕੀ ਬਹੁਤ ਹੈ, ਦੂਰ ਤੇ ਭਗਾ ਦਿਓ ਬੰਦੇ ਜਿਤਨੇ ਵੀ ਆਵਾਂਗੇ, ਭਾਗ ਜਾਓ ਬਾਈ।
1: ਪਹਿਤ ਮੈਨੂੰ ਲੱਗਦਾ ਇਹੋ ਜਿਹੀ ਚੀਜ਼ ਹੈ, ਦੁੱਖ ਦੀ ਰਗ
2: ਹੈ, ਮਾਰਾ ਤਾਂ ਛੋਰਾ ਹੀ ਨਹੀਂ ਹੈ।
1: ਹਾਂ, ਕਿਸੇ ਦੀ ਰਗ ਦੇ ਹੱਥ ਧਰ ਦਿਓ ਸਹੀ, ਫਿਰ ਵੇਖੋ ਤੁਸੀਂ ਮਤਲਬ ਕਿੱਦਾਂ ਗੱਲਾਂ ਆਉਂਦੀਆਂ। 442 ਤੁਸੀਂ ਆਉਂਦੇ ਰਹੋ ਜੀ, ਅਤੇ ਬਾਕੀਆਂ ਦੇ ਨਾਲ ਹੁਣ ਆਪਾਂ ਆ ਕੇ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ। 442 ਤੁਸੀਂ ਆਉਂਦੇ ਰਹੋ।
3: ਹੈਲੋ,
1: ਹਾਂਜੀ
2: ਹਾਂਜੀ
3: ਥੋੜੀ ਬਹੁਤ ਚਲੋ ਜਿੰਨੀ ਹੈਲਪ ਹੋ ਸਕੇ ਕਰਨੀ ਚਾਹੀਦੀ ਹੈ
1: ਜੀ।
3: ਤੇ ਮੇਰੇ ਨਾਲ ਜ਼ਿਆਦਾ ਨਹੀਂ ਤੇ 5 ਇੰਸੀਡੈਂਟ ਹੋਏ, ਮੈਂ 5 ਬੰਦੇ ਨੂੰ ਪੈਸੇ ਦੇ ਕੇ ਆਪਣੇ ਨਾ ਲਿੰਕ ਖਰਾਬ ਕੀਤੇ, ਔਰ ਥੋੜੇ ਪੈਸੇ ਨੀ ਬਹੁਤ ਵੱਡੀ ਅਮਾਊਂਟ ਦੇ
1: ਜੀ।
3: ਮੇਰਾ ਕੋਈ ਫਰੈਂਡ ਹੀ ਸੀਗਾ, ਉਹਨਾਂ ਨੇ ਬਿਜ਼ਨਸ ਖੋਲਿਆ, ਇਹ ਇੰਡੀਆ ਦੀ ਗੱਲ ਕਰ ਰਿਹਾ, ਅੱਜ ਤੋਂ 25 ਸਾਲ ਪੁਰਾਣੇ, 25 ਤੋਂ 28 ਸਾਲ ਪੁਰਾਣੇ
1: ਜੀ।
3: ਉਹਨਾਂ ਨੇ ਕਦੀ ਮੇਰੇ ਕੋਲ 80,000 ਦੇ ਦੇ, ਕਦੀ 50,000 ਦੇ ਦੇ, 20,000 ਦੇ ਗਏ, ਇੱਦਾਂ ਦੇਖਦੇ ਕਦੀ ਲੈ ਜਾਂਦੇ
1: ਜੀ।
3: ਆਲਮੋਸਟ ਕਰਦੇ ਕਰਦੇ ਮੇਰਾ ਨਾ ਉਹਨਾਂ ਕੋਲ ਚਲਾ ਗਿਆ 4,500,000 ਰੁਪਇਆ।
1: ਅੱਛਾ ਜੀ।
3: ਜਦਕਿ ਉਹ ਬੜਾ ਮੇਰਾ ਖਾਸ ਫਰੈਂਡ ਸੀ, ਆਪਾਂ ਇਕੱਠੇ ਖਾਲੀ ਚ ਖਾਂਦੇ ਹੁੰਦੇ ਸੀਗੇ ਬਹੁਤ ਜ਼ਿਆਦਾ ਟੋਟਲੀ। ਤੇ ਚਲੋ ਚੱਲਦਾ ਰਿਹਾ, ਫਿਰ ਸਾਲ ਕੁ ਹਿਸਾਬ ਨੀ ਕੀਤਾ, 1 ਸਾਲ ਬਾਅਦ ਹਿਸਾਬ ਕੀਤਾ, ਉਹ 4-4.5 ਲੱਖ ਦੇ ਮੈਂ 3 ਲੱਖ ਤੇ ਲੈ ਆਏ
1: ਜੀ।
3: ਫਿਰ ਸਾਲ ਕੁ ਬਾਅਦ ਹਿਸਾਬ ਕੀਤਾ, ਉਹ 2.5 ਲੱਖ ਤੇ ਲੈ ਆਏ। ਫਿਰ ਹਿਸਾਬ ਕੀਤਾ, ਉਹ 1.5 ਲੱਖ ਤੇ ਲੈ ਆਏ। ਮੈਂ ਕਿਹਾ ਯਾਰ ਦੋ ਵਾਰੀ ਹੋਰ ਹਿਸਾਬ ਕਰ ਲਾ, ਮੇਰੇ ਪੈਸੇ ਪੈਸੇ ਨਿਬੜ ਜਾਣੇ ਨੇ,
2: ਮੁੜ ਕੇ ਤੁਹਾਡੇ ਪੱਲੇ ਕੱਢ ਦੇ,
3: ਜ਼ਰੂਰਤ ਨਹੀਂ ਪੈਣੀ,
2: ਚੱਡਾ ਸਾਹਿਬ ਆਪਣੇ ਦੇਣੇ ਪੈਸੇ ਤੋਂ।
1: ਤੁਸੀਂ ਦੱਸੋ ਕਦੋਂ ਦੋਗੇ?
3: ਆਸਟ੍ਰੇਲੀਆ ਆਉਣਾ ਸੀ ਨਾ, ਉਹ ਸਾਡਾ 6 ਫਰੈਂਡ ਦਾ ਗੁੱਟ ਦਾ ਸਰਕਲ ਸੀਗਾ, ਜਦੋਂ ਇੰਡੀਆ ਆਉਣਾ, ਇੱਥੇ ਆਸਟ੍ਰੇਲੀਆ ਆਉਣਾ ਸੀ ਨਾ, ਤੇ ਮੇਰੇ ਕੋਲ ਇੱਕ ਫਰੈਂਡ ਮੇਰੇ ਕੋਲ ਆਇਆ, ਕਹਿੰਦਾ ਉਹਨਾਂ ਨਾਲ ਬਹਿ ਕੇ ਨਿਪਟਾ ਲਾ, ਉਹ ਤੈਨੂੰ 5,000 ਦੇ ਦੇਗਾ।
1: ਅੱਛਾ ਜੀ।
3: ਉਹਨੂੰ ਮੈਂ ਕਿਹਾ ਰੱਬ ਦੀ ਦਿਨ ਆਸਟ੍ਰੇਲੀਆ ਜਾ ਰਿਹਾ, ਹੁਣ ਜੇ ਲੋੜ ਹੋਰ ਪੈ ਗਈ ਤਾਂ ਮੈਂ ਦੁਬਾਰਾ ਕਾਲ ਕਰ ਦੇ
1: ਜੀ,
3: ਮੈਂ ਹੋਰ ਦੁਬਾਰਾ ਦੇ ਦਾਂਗਾ।
1: ਓਕੇ।
3: ਫਿਰ ਉਦੋਂ ਸਾਡਾ ਲਿੰਕ ਸਾਰਾ ਖਤਮ ਹੋ ਗਿਆ। ਇੱਕ ਮੇਰਾ ਫਰੈਂਡ ਦਾ ਨਾ, ਮੈਂ ਆਪਾਂ ਮਿਸੀ ਨੂੰ ਘੁੰਮਣ ਸੀ, ਦਸੰਬਰ ਦੀ ਹੋਲੀਡੇ 'ਚ ਆਪਾਂ ਸੀਗੇ, ਉਦੋਂ ਤੁਰਕੀ ਸੀਗੇ, ਮੇਰੇ ਫਰੈਂਡ ਦਾ ਕੋਲ ਇੰਡੀਆ ਤੋਂ ਆ ਗਿਆ ਕਿ ਮੇਰੇ ਸਾਲੋਂ ਡੇਂਗੂ ਹੋ ਗਿਆ
1: ਜੀ,
3: ਬਹੁਤ ਸੀਰੀਅਸ ਹੈ, ਉਹਨੂੰ ਪੈਸੇ ਚਾਹੀਦੇ ਆ। ਤੇ ਮੈਂ ਸਟੇਟ ਵੀ ਆਪਣਾ, ਮੇਰਾ ਹੋਰ ਫਰੈਂਡ ਸੀ ਇੰਡੀਆ, ਉਹਨੂੰ ਕਾਲ ਕੀਤੀ, ਮੈਂ ਉਹਨੂੰ ਫਟਾਫਟ ਪੈਸੇ ਦੇ ਕੇ ਹੋਸਪਿਟਲ ਜਾ ਕੇ, ਉਹਨੂੰ ਪੈਸੇ ਦੇ ਆਇਆ, ਕਾਫੀ ਅੱਛੀ ਮੌਤ ਸੀ ਉਹਦੀ। ਚਲੋ ਇੱਕ ਹਫ਼ਤੇ ਬਾਅਦ ਫਰੈਂਡ ਉਹਦਾ ਸਾਲਾ ਪੂਰਾ ਹੋ ਗਿਆ
1: ਜੀ,
3: ਤੇ ਮੈਨੂੰ ਉਹਦਾ ਫੋਨ ਆ ਗਿਆ, ਇੱਦਾਂ ਦਾ ਪੂਰਾ ਹੋ ਗਿਆ। ਚਲੋ ਅਫਸੋਸ ਕੀਤਾ, ਤੇ ਮੈਨੂੰ ਨਾ ਮਹੀਨੇ ਕੁ ਬਾਅਦ ਉਹਦਾ ਫੋਨ ਆਇਆ ਕਿ ਉਹਨਾਂ ਸਹੁਰੇ ਕਹਿੰਦੇ ਤੈਨੂੰ ਪੈਸੇ ਤੇਰੇ ਦੇਣੇ ਹੈਗੇ ਆ। ਮੈਂ ਕਿਹਾ ਜਿਹੜਾ ਬੰਦਾ ਹੀ ਨਹੀਂ ਰਿਹਾ ਹੈਗਾ, ਮੈਨੂੰ ਕੋਈ ਇੰਨੇ ਪੈਸੇ ਫਰਕ ਨਹੀਂ ਪੈ ਰਿਹਾ, ਕੋਈ ਗੱਲ ਨਹੀਂ, ਜੇ ਦੇਣੇ ਰਿਹਾ ਤੇ ਪੈਸੇ ਵੀ ਮੈਂ ਲੈ ਕੇ ਕੀ ਕਰਨੇ ਆ। ਨਹੀਂ ਜੀ, ਕਹਿੰਦਾ ਉਹ ਕਹਿੰਦੇ ਪੈਸੇ ਆਪਾਂ ਨੂੰ ਜ਼ਰੂਰ ਦੇਣੇ ਆ। ਮੈਂ ਕਿਹਾ ਉਹਨਾਂ ਦੀ ਵਰਜੀ ਮੇਰੇ ਵੱਲੋਂ ਨਾ ਹੈ
1: ਜੀ।
3: ਚਲੋ ਉਹਨਾਂ ਨੇ ਉਹ ਪੈਸੇ ਉਹਦੇ ਜਵਾਈ ਦਾ ਮੇਰਾ ਫਰੈਂਡ ਉਹਨੂੰ ਦੇ ਦਿੱਤੇ
1: ਜੀ,
3: ਆ ਵੀ ਵਾਪਸ ਕਰ ਦਿੱਤੀ ਉਹਨੇ। ਉਹ ਪੈਸੇ ਅੱਜ ਤੱਕ ਨਹੀਂ ਮੈਨੂੰ ਮਿਲੇ, ਤੇ ਮੇਰੇ ਉਹਨਾਂ ਦੀ ਬੋਤਲ ਹੀ ਬੰਦ ਹੋ ਗਈ।
1: ਜਿਹਦੇ ਕੋਲ ਆਏ ਉਹਨੇ ਨਹੀਂ ਗਾਹ ਦਿੱਤੇ ਹੈ?
3: ਨਹੀਂ ਨਹੀਂ, ਜਿਹਨੇ ਮੇਰੇ ਕੋਲ ਲੈ ਕੇ ਸਾਲੇ ਲਈ ਖਰਚੇ ਸੀ ਨਾ
1: ਜੀ,
3: ਸਾਲੇ ਆਪਣੇ ਵਾਸਤੇ, ਤੇ ਸਾਲੇ ਹੁਣ ਉਹਨਾਂ ਨੂੰ ਪੈਸੇ ਆਪਣੇ ਜੁਆਇਨ ਨੂੰ ਵਾਪਸ ਦਿੱਤੇ ਕਿ ਮੇਰੇ ਫਰੈਂਡ ਨੂੰ ਤੂੰ ਮੈਨੂੰ ਦੇ ਦੇ।
1: ਹਾਂ, ਤੁਸੀਂ ਕਈ ਜੂ ਜਾ ਰਹੇ ਵੀ ਮੈਨੂੰ ਨਹੀਂ ਚਾਹੀਦੇ, ਉਹ ਕਹਿੰਦਾ ਹੁਣ ਇਹਨੂੰ ਨਹੀਂ ਚਾਹੀਦੇ।
2: ਪੈਸੇ ਲੈ ਲਿੱਤੇ, ਅੱਗੇ ਕਿਸੇ ਹੋਰ ਕੋ ਦਾਨ ਦਿੱਤੇ।
3: ਚੱਕਰ ਪਤਾ ਕਿਆ, ਉਹ ਵੀ ਮੇਰਾ ਫਰੈਂਡ ਸੀ ਨਾ, ਖਾਸ ਜਿੱਦਾਂ ਇਕੱਠੇ ਖਾਣੇ ਪੀਨੇ ਆ। ਮੈਂ ਕਿਹਾ ਚੱਲ ਯਾਰ ਬੰਦਾ ਨੀ ਰਿਹਾ ਤੇ ਕੀ ਗੱਲ ਆ, ਕੀ ਫਰਕ
2: ਪੈਂਦਾ।
3: ਹਾਂ, ਮੈਂ ਵੀ ਗਲਤੀ ਸਮਝ ਗਿਆ ਆਪਣੀ, ਪਰ ਮੈਂ ਦੱਸਦਾ ਮੇਰੇ ਨਾ ਜ਼ਿਆਦਾ ਨੀ, 5 ਬੰਦੋ ਕੇ ਸਾਥ ਮੈਨੇ ਵਿਗਾੜੀ ਹੈ ਪੈਸੇ ਦੇ ਕੇ।
1: ਨਹੀਂ ਏਦਾਂ ਹੀ ਹੈ ਜੀ, ਏਦਾਂ ਹੀ ਹੈ। ਵੇਖੋ ਆਪਣਾ ਜਿਹੜਾ NRI ਹੈ ਨਾ, ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ। ਜਿਹੜਾ NRI ਦਾ ਨਾ ਮਸਲਾ, ਅੱਜ ਕੱਲ੍ਹ ਵੈਸੇ ਵੀ ਉੱਥੇ ਪਤਾ ਨਹੀਂ ਕਿਉਂ ਲੋਕ ਇੱਦਾਂ ਸਮਝਣ ਲੱਗ ਪਿਆ ਵੀ ਯਾਰ ਇੰਨਾ ਕੁ ਤਾਂ, ਅੱਜ ਕੱਲ੍ਹ ਤਾਂ

ਸ਼ਰੇਆਮ ਕਹਿ ਦਿੰਦੇ ਆ ਕਈ, ਤੁਹਾਨੂੰ ਕਿਹੜੀ ਲੋੜ ਹੈ ਯਾਰ ਉੱਥੇ ਵਾਧੂ ਕਮਾਉਣ ਡੇ ਤੁਸੀਂ, ਸ਼ਰੇਆਮ ਲੈ ਕੇ ਪੈਸੇ ਇੱਦਾਂ ਕਹਿ ਦਿੰਦੇ ਆ ਵੀ ਜੋ ਤੈਨੂੰ ਕਦੀ ਲੋੜ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਜੀ, ਬਾਕੀ ਕਾਲਰਸ ਜਿਹੜੇ ਨੇ ਉਹ ਪਲੀਜ਼ ਹੋਲਡ 'ਤੇ ਰਹੋ, ਆ ਕੇ ਤੁਹਾਡੇ ਨਾਲ ਹੁੰਦੀ ਗੱਲਬਾਤ। ਇੱਕ ਨਿੱਕੀ ਜਿਹੀ ਬ੍ਰੇਕ, ਰੇਡੀਓ ਹਾਂਜੀ 1674 AM।

ਸਮਾਰਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
1: Authorized by the Victorian Government, Melbourne.
2: Baljeet, vyaah waste jewelry dekhan Tunna Jewelers chaliye.
3: Yaar, unna da Dandy Nong wala store na bada hi door hai.
2: Oh, hun tension nahi. Hun Dandy Nong to ilawa apne ilake St. Albans vich Tunna Jewelers store khul gaya. Ohi bharosa te 30 saal to vadh variyan da experience. Ready-made gold, diamond te silver jewelry de naal naal aapa banwa sakde ha customized jewelry vi. Tunna Jewelers, 99 Main Road West, St. Albans ate 341 Lonsdale Street, Dandy Nong. For more info call 0499-2535-45 ਤੇ
4: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
5: ਦੇਖੋ ਸੱਚ ਬਤਾ ਦੋ।
6: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
4: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਰੇਡੀਓ ਹਾਂਜੀ 1674 AM ਪੈਸਾ ਕਾਂ ਬਨੇਰੇ ਦਾ ਕਦੀ ਇਸ ਬਨੇਰੇ ਤੇ ਤੇ ਕਦੀ ਉਸ ਬਨੇਰੇ ਤੇ ਤੁਸੀਂ ਇਹ ਵੇਖਣਾ ਵਾ ਬਾਹਰ ਨਿਕਲ ਕੇ ਵੀ ਤੁਹਾਡੇ ਬਨੇਰੇ ਤੇ ਨਹੀਂ ਕਿਤੇ ਬੈਠਾ
1: ਇਹ ਪੌਂਦਾ ਵਾਲਾ ਕਾਂ ਤੇ ਇਹ
0: ਡਾਲਰ ਵਾਲਾ ਕਾਂ ਤੁਹਾਡੇ ਬਨੇਰੇ ਦੇ ਉੱਤੇ ਕਿਹੜਾ ਕਾਂ ਆ ਸੁੱਖ ਦੇ ਨਾਲ ਸਾਰੇ ਕਾਂ ਤੁਹਾਡੇ ਬਨੇਰੇ ਦੇ ਉੱਤੇ ਬੈਠੇ ਰੱਬ ਨੇ ਬਥੇਰਾ ਕੁਛ ਦਿੱਤਾ ਤੇ ਜਦੋਂ
1: ਧੰਦਾ ਹਾਂ
0: ਫਿਰ ਨਾਲ ਬਥੇਰਾ ਕੁਛ ਆ ਜਾਂਦਾ ਆਪਾਂ ਜਦੋਂ ਕੋਈ ਨਾ ਨਹਾਉਣ ਤੂਰ ਸਾਹਿਬ ਉਹ ਵੀ ਨਾਲ ਕਹਿੰਦਾ ਵਾ ਵੀ ਰੱਬਾ ਮਤਲਬ ਮੈਨੂੰ ਦੇ ਤੇ ਸਹੀ ਕੋਈ ਚਾਰ ਵਿੱਚੋਂ ਮਾਰ ਵੀ ਜਾਊ ਕੋਈ ਨਹੀਂ ਆਪਾਂ ਕਾਲਰ ਵਿਹਲੇ ਕਰਦੀ ਫਿਰ ਨਾ ਥੋੜਾ ਪ੍ਰੈਸ਼ਰ ਵੱਧ ਜਾਂਦਾ 030 ਤੁਸੀਂ ਆਉਂਦੇ ਰੋਜ਼ 030 ਅਤੇ ਉਸ ਤੋਂ ਬਾਅਦ ਰਿਚਰਡ ਜੀ ਨੇ ਸਾਡੇ ਨਾਲ ਜੇ ਟਾਈਮ ਬਚਿਆ ਤਾਂ ਫਿਰ ਆਪਾਂ ਤੁਹਾਨੂੰ ਆਵਾਜ਼ ਦੇਵਾਂਗੇ ਫਿਰ ਤੁਸੀਂ ਕਾਲ ਕਰ ਲਿਓ ਜੀ ਨਹੀਂ ਤਾਂ ਸਾਡੇ ਸਾਡਾ ਥੋੜ੍ਹਾ ਜਿਹਾ ਪ੍ਰੈਸ਼ਰ ਫਿਰ ਬਿਲਡਅਪ ਹੋ ਜਾਂਦਾ ਅਤੇ ਆਪਾਂ ਟਾਈਮ ਦੇ ਨਾਲ ਫਿਰ
1: 303
0: ਬਾਰਸ਼ਾਂ ਬੁਰਸ਼ਾਂ ਵੀ ਹਟਾਉਣੀਆਂ ਹੁੰਦੀਆਂ ਹਾਂਜੀ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
0: ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਬਹਿਣ ਜੀ ਕੈਸੇ ਹੋ
2: ਹਾਂਜੀ ਵਧੀਆ ਵਧੀਆ ਮੈਂ ਅਮੀਰ ਬਹੁਤ ਹੋ ਗਈ ਕਰਕੇ ਦੋਸਤਾਂ ਨੂੰ ਫੋਨ ਲੈ ਲਿਆ ਮੈਂ
0: ਅੱਛਾ ਤੁਸੀਂ ਅਮੀਰ ਬਹੁਤ ਹੋ ਗਏ ਓਕੇ ਓਕੇ ਵਾਹ ਤੁਸੀਂ ਨੰਬਰ ਚੇਂਜ ਕੀਤਾ
2: ਨਹੀਂ ਨੰਬਰ ਐਕਚੁਅਲੀ ਮੇਰੇ ਨੰਬਰ ਤਾਂ ਲੱਗ ਨਹੀਂ ਰਿਹਾ ਸੀ ਤੇ ਇਹਨਾਂ ਦਾ ਫੋਨ ਹੈ ਇਹ
0: ਅੱਛਾ ਅੱਛਾ
2: ਓਕੇ ਬਿਮਾਰ ਨੇ ਕਰੇ ਸੁੱਤੇ ਫਿਰ ਮੈਂ ਕਿ ਐਦਾਂ ਕਿਦਾਂ ਹੋ ਸਕਦਾ ਮੈਂ ਫੋਨ ਰਹਿ ਜੂ ਤਾਂ ਮੇਰਾ ਕਰਨਾ ਔਰ ਇੰਨਾ ਵਧੀਆ ਟੌਪਿਕ ਦੂਰ ਦੇ ਹੀ ਕਜ਼ਨ ਹੈ ਉਹਨਾਂ ਨੇ ਨਾ ਮੈਨੂੰ ਕੁਐਸਚਨ ਕੀਤਾ ਵੀ ਆਪਣੇ ਹਸਬੈਂਡ ਨੂੰ ਪੁੱਛ ਵੀ ਮੈਨੂੰ ਐਵੇਂ ਲੋੜ ਹੈ ਪੈਸੇ ਦੀ ਦੇਣਗੇ ਤੇ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਅੱਗੋਂ ਇਹਨਾਂ ਦਾ ਵੀ ਕੋਲ ਮਤਲਬ ਦੇ ਤੇ ਇਹਨਾਂ ਨੇ ਪੈਸੇ ਨਾ ਉਸ ਟਾਈਮ ਦੀ ਗੱਲ ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਹੈ 3 ਲੱਖ ਰੁਪਇਆ ਚਾਹੀਦਾ ਸੀ ਉਹਨਾਂ ਨੂੰ 3-3.5 ਲੱਖ ਨਾ ਦੇ ਤਾ ਜੀ ਬਾਅਦ ਚੋਂ ਦੇਣ ਦੀ ਵਾਰੀ ਚ ਆਈ ਨੀ ਕਿ ਅਸੀਂ ਦੇਣਾ ਦੇਣ ਦਾ ਲਾਮ ਹੀ ਨਾ ਲੈਣਾ ਹਾਰ ਕੇ ਕੀ ਫਾਈਨਲ ਹੋਇਆ ਕਿ ਉਹਨੇ ਆਪਣੀ ਸ਼ੋਪ ਸੇਲ ਕਰਨੀ ਸੀ ਉਹ ਫਿਰ ਸਾਨੂੰ ਲੈ ਕੇ ਅਸੀਂ ਉਸ ਤੋਂ ਸ਼ੋਪ ਲਿੱਤੀ ਜਦਕਿ ਸਾਨੂੰ ਕੋਈ ਲੋੜ ਨੀ ਸੀ ਤੇ ਉਹ ਸ਼ੋਪ ਦਾ ਹਜੇ ਵੀ ਰੋਲਾ ਹੀ ਚੱਲ ਰਿਹਾ ਹੈਗਾ ਸਾਨੂੰ ਤੇ ਫਿਰ ਅਸੀਂ ਲੈ ਲਿਆ ਫਿਰ ਉਸ ਤੋਂ ਬਾਅਦ ਸਾਡਾ ਮਨ ਫਿਰ ਉਹਨੂੰ ਫਿਰ ਪੈਸੇ ਦਿੱਤੇ ਉਹਨੂੰ ਫਿਰ ਪੈਸੇ ਦੀ ਲੋੜ ਹੋਈ ਜਦਕਿ ਇੰਨਾ ਕੁਛ ਟਰਬਲ ਹੋਣ ਦੇ ਬਾਵਜੂਦ ਵੀ ਨਾ ਜਿੱਦਾਂ ਮੇਰੇ ਮੰਮੀ ਨੇ ਕਹਿਤਾ ਕੋਈ ਗੱਲ ਨੀ ਇਮੋਸ਼ਨਲ ਹੋ ਜਾਂਦੀ ਹੈ ਮਾਵਾ ਕੋਈ ਗੱਲ ਨੀ ਫਿਰ ਕੀ ਹੋ ਗਿਆ ਜ਼ਿਆਦਾ ਤਾਂ ਨੀ ਦਿੱਤੇ ਸੀਗੇ 1 ਲੱਖ ਰੁਪਇਆ ਸੀਗਾ ਫਿਰ ਹਨਾ ਤੁਸੀਂ ਦੇਖ ਲਓ ਦਿੱਤੇ ਨੂੰ ਵੀ ਇਹਨੂੰ 10 ਸਾਲ ਹੋ ਗਏ ਆ ਤੇ ਹੁਣ ਮੈਂ ਉਹਨਾਂ ਨੂੰ ਪਿਛਲੇ ਸਾਲ ਫੋਨ ਕੀਤਾ ਸੀਗਾ ਵੀ ਤੁਸੀਂ ਦੇਖੋ ਵੀ ਮੇਰੇ ਹਸਬੈਂਡ ਨੇ ਵੀ ਮੇਰੀ ਕੀ ਹੋ ਰਹਿੰਦੀ ਹੋਊਗੀ ਮੈਨੂੰ ਕਿੰਨਾ ਮੇਰੇ ਬਾਰੇ ਤਾਂ ਸੋਚੋ ਤੁਸੀਂ ਥੋੜਾ ਜਿਹਾ ਉਹਨਾਂ ਦੀ ਪਤਾ ਕੀ ਵਰਡਿੰਗ ਸੀਗੀ ਮੇਰੇ ਆਪਣੇ ਨੇ ਉਹ ਕਹਿੰਦੇ ਕੋਈ ਗੱਲ ਨੀ ਪਰਮਾਤਮਾ ਨੇ ਤੈਨੂੰ ਕਿਹੜਾ ਕਮੀ ਦਿੱਤੀ ਹੈਗੀ ਆ ਕੋਈ ਵੱਡੀ ਗੱਲ ਨੀ ਹੈਗੀ ਪਰਮਾਤਮਾ ਤੈਨੂੰ ਭਾਗ ਲਾਊਗਾ ਏਦਾਂ ਕਰੂਗਾ ਆਹ ਵਰਡਿੰਗ ਆ ਉਹਨਾਂ ਦੀ ਪਿੱਛੇ ਜੇ ਨਾ ਇੱਕ ਦੋ ਚੀਜ਼ਾਂ ਏਦਾਂ ਦੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਵੈਸੇ ਹੀ ਉਹਨਾਂ ਆਪਣਾ ਹੀ ਬਹੁਤ ਖਲਾਰਾ ਪਾ ਲਿਆ ਸੀ ਉਹਨੇ ਆਪਣਾ ਇਹ ਮੈਨੂੰ ਕਹਿੰਦੇ ਕੋਈ ਗੱਲ ਨੀ ਪੈਸੇ ਦੀ ਕੀ ਚੀਜ਼ ਹੈ ਰੱਬ ਨਾ ਕਰੇ ਵੱਡੀ ਚੀਜ਼ ਕਰ ਲੇ ਹਨਾ ਇਹ ਪੈਸਾ ਤਾਂ ਨੀ ਜਾਣੀ ਕਿਉਂਕਿ ਇਹਨਾਂ ਦਾ ਦਿਲ ਮੈਨੂੰ ਪਤਾ ਬਹੁਤ ਸਮੁੰਦਰ ਆ ਵੱਡਾ ਨਾ ਪਰ ਫਿਰ ਵੀ ਨਾ ਮੈਨੂੰ ਲੱਗਦਾ ਦੇਖ ਕੇ ਲੋਕਾਂ ਨੂੰ ਹੈਲਪ ਕਰਨੀ ਚਾਹੀਦੀ ਆ ਜਦੋਂ ਲੱਗੇ ਨਾ ਕਿ ਕੋਈ ਆਪਾਂ ਨੂੰ ਬਾਰ ਬਾਰ ਏਦਾਂ ਕਰ ਰਿਹਾ ਨਾ ਏਦਾਂ ਦੀ ਚੀਜ਼ਾਂ ਨੇ ਨਾ ਹੁਣ ਮੈਂ ਪਰ ਮੈਂ ਆਪਣੀ ਅਗਰ ਪਰਸਨਲ ਗੱਲ ਕਰਗਾ ਤੇ ਮੇਰੀ ਨਾ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਾਉਂਦੀ ਸੀ ਵੀਰ ਜੀ ਹੁਣ ਮੈਂ ਤੁਹਾਨੂੰ ਕੱਲ ਹੀ ਦੱਸਿਆ ਨਾ ਕਿ ਮੈਂ ਆਪਣਾ ਲਾਈਫ ਦੇ ਵਿੱਚ ਕਿੰਨਾ ਸਟਰਗਲ ਕੀਤਾ ਨਾ ਇੱਕ ਜਿਹੜੇ ਆਪਣੇ ਬੇਬੀ ਜੀ ਆ ਉਹਨਾਂ ਦੀ ਲਾਈਨ ਹੈਗੀ ਆ ਮੈਨੂੰ ਉਹ ਲਾਈਨ ਇੰਨੀ ਯਾਦ ਆਉਂਦੀ ਸੀ ਨਾ ਉਹਨਾਂ ਦੀ ਜਦੋਂ ਕਿਉਂਕਿ ਮੇਰੇ ਤੇ ਇੰਨੀ ਜ਼ਿੰਮੇਵਾਰੀਆਂ ਸੀ ਮੈਂ ਸਕੂਲ ਪੜ੍ਹਾਉਂਦੀ ਸੀ ਮੇਰੇ ਨਾਲ ਇੱਕ ਟੀਚਰ ਸੀਗੇ ਤੇ ਉਹਨਾਂ ਨੂੰ ਵੀ ਕੋਈ ਲੋੜ ਨਹੀਂ ਸੀ ਜੋਬ ਦੀ ਉਹ ਵੈਸੇ ਹੀ ਕਰਨ ਆਉਂਦੇ ਸੀ ਉਹ ਮੈਨੂੰ ਕਹਿੰਦੇ ਰਹਿੰਦੇ ਸੀਗੇ ਵੀ ਮੇਰੇ ਹਸਬੈਂਡ ਕੋਲ ਤਾਂ ਬਹੁਤ ਪੈਸਾ ਮੈਂ ਤਾਂ ਵੈਸੇ ਹੀ ਕੰਮ ਕਰਨ ਮਤਲਬ ਆ ਜਾਂਦੀ ਹਾਂ ਟਾਈਮ ਪਾਸ ਕਰਨ ਦੇ ਲਈ ਨਾ ਤੇ ਸਾਨੂੰ ਐਕਚੁਅਲ ਦੇ ਵਿੱਚ ਚਾਹੀਦੇ ਸੀ ਥੋੜੇ ਜਿਹੇ ਪੈਸੇ ਨਾ ਤੇ ਮੈਂ ਨਾ ਉਹਨਾਂ ਨੂੰ ਪੁੱਛਿਆ ਕਿ ਵੀ ਮੇਰੀ ਜਦੋਂ ਜੋਬ ਦੀ ਸੈਲਰੀ ਮਤਲਬ ਆਊਗੀ ਨਾ ਆਊਗੀ ਮੈਂ ਤੁਹਾਨੂੰ ਦੇ ਦੂੰਗੀ ਨਾ ਮਤਲਬ ਮੈਂ ਇੰਨਾ ਡਰ ਰਹੀ ਸੀ ਨਾ ਵੀਰ ਜੀ ਮੈਂ ਕਿਹੜੇ ਮੂੰਹ ਨਾਲ ਕਵਾਂ ਕਿੰਨਾ ਔਖਾ ਔਰ ਉਸ ਟਾਈਮ ਨਾ ਮੈਨੂੰ ਗੱਲ ਯਾਦ ਆ ਰਹੀ ਸੀ ਔਰ ਇਹ ਸੱਚ ਹੈ ਕਹਿੰਦੇ ਨਾ ਕਿ ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈ ਜੇ ਰੱਬ ਵੱਲੋਂ ਹੀ ਸਰਦਾ ਰਵੇ ਤਾਂ ਚੰਗਾ ਇਹ ਔਖਾ ਬਹੁਤ ਹੈ ਜਿਹਨੂੰ ਐਕਚੁਅਲ ਦੇ ਵਿੱਚ ਲੋੜ ਹੈ ਨਾ ਪੈਸੇ ਦੀ ਉਹਨੂੰ ਇਹ ਲਾਈਨ ਬਹੁਤ ਚੁੱਭਦੀ ਹੈ ਵੀ ਵਾਕਈ ਮੈਂ ਕਿਸੇ ਨੂੰ ਕਵਾਂ ਕਿਵੇਂ
0: ਬੜਾ ਔਖਾ ਇਹ ਝੱਕਾ ਹੀ ਹੁੰਦਾ ਵਾ ਇੱਕ ਵਾਰੀ ਖੁੱਲ ਜੇ ਤੇ ਖੁੱਲ ਜੇ, ਨਹੀਂ ਤੇ ਬਹੁਤ ਔਖਾ ਕੰਮ।
2: ਪਰ ਕਈ ਲੋਕ ਏਦਾਂ ਦੀ ਵੀ ਹੁੰਦੀ ਹੈ, ਬੇਸ਼ਰਮ ਨਹੀਂ ਬਿਲਕੁਲ, ਉਹਨਾਂ ਨੂੰ ਪਤਾ ਹੈ ਅੱਜ ਦੇ ਟਾਈਮ ਦੇ ਵਿੱਚ ਤਾਂ ਲੋਕੀ ਹੋ ਚੁੱਕੇ ਆ, ਵੀ ਉਹਨਾਂ ਨੂੰ ਲੱਗਦਾ ਕੋਈ ਗੱਲ ਨਹੀਂ। ਐਵੇਂ ਮੇਰਾ ਇੱਕ ਹੋਰ ਇੰਸੀਡੈਂਟ ਹੋਇਆ ਵਾ, ਇੱਕ
0: ਆਪਾਂ ਆਪਾਂ ਥੋੜੇ ਰੱਖੀਏ, ਬਾਕੀ ਪਿੱਛੇ ਹੋਰ ਵੀ ਨੇ ਸਾਰੇ
1: ਜੀ,
0: ਤੁਹਾਡੇ ਤੁਹਾਡੇ ਇੰਸੀਡੈਂਟਸ ਦੇ ਉੱਤੇ ਇੱਕ ਸਪੈਸ਼ਲ ਪ੍ਰੋਗਰਾਮ ਰੱਖ ਲਾਂਗੇ।
1: ਵਾਹ, ਲੋਕ ਬੇਸ਼ਰਮ ਨਹੀਂ ਹੈ, ਬੇਸ਼ਰਮ ਤੋਂ ਹਮ ਖੁਦ ਬਣ ਜਾਣਾ ਵੀ, ਉਸਕੀ ਤਾਂ ਉਹਦੀ ਤਾਂ ਕਹਿੰਦਾ ਵੀ ਆਦਤ ਹੈ, ਮੰਗੇਗਾ ਮੰਗੇਗਾ, ਹਾਂ ਨਾ ਬੇਸ਼ਰਮ ਬਣਨਾ ਪੜੇਗਾ, ਨਹੀਂ ਦਿੰਦੇ ਜਾ ਕਿਆ ਕਰੇਗਾ।
0: ਨਹੀਂ ਅਸਲ ਵੇਖੋ ਹਾਲਾਤ ਬਣਾ ਦਿੰਦੇ ਤੂਰ ਸਾਹਿਬ ਬੰਦੇ ਨੂੰ, ਬੰਦਾ ਤੇ ਕੋਈ ਵੀ ਬਸ਼ਰਮ ਥੋੜੀ ਪੈਦਾ ਹੁੰਦਾ ਹੋਊਗਾ,
1: ਚੋਰਾਂ
0: ਨੂੰ ਮੋਰ ਵੀ ਹੁੰਦੇ ਆ ਕਈ ਵਾਰੀ, ਵੇਖੀ ਦਾ ਕੋਈ ਤੁਹਾਡੇ ਕੋਲ ਚਾਰ ਮਾਰ ਗਿਆ ਗਾਂ, ਉਹ ਕਿਤੇ ਕਰਾ ਪੈਂਦਾ। ਹਾਂਜੀ ਰਿਚੜ ਜੀ, ਤੁਸੀਂ ਆਉਂਦੇ ਰਹੋ।
3: ਹਾਂਜੀ ਸਤਿ ਸ੍ਰੀ ਅਕਾਲ ਰਣਜੋਤ ਜੀ, ਤੇ ਰਾਮ ਰਾਮ
0: ਜੀ, ਸਤਿ ਸ੍ਰੀ ਅਕਾਲ।
1: ਰਿਚਰ ਜੀ ਦਾ ਨਾਮ ਰਿਚ ਲੱਗ ਰੱਖਿਆ,
0: ਹਾਂ ਇਹਨਾਂ ਦਾ ਨਾਮ ਹੀ ਰਿਚ ਤੋਂ ਸ਼ੁਰੂ ਹੁੰਦਾ ਇਹਨਾਂ ਦਾ।
1: ਮੈਨੂੰ ਪਤਾ ਕੀ ਲੱਗ ਰਿਹਾ ਭਾਈ ਸਾਹਿਬ, ਵੀ ਉਹ ਰਿਚਰ ਨਾਮ ਨਾ, ਜਿਸ ਤਰ੍ਹਾਂ ਨੋਰਮਲੀ ਜਿਸ ਤਰ੍ਹਾਂ ਗੋਰੇ ਰਾਜ ਕਰਕਾ ਗਏ ਹੈ ਨਾ, ਵੀ ਹਿੰਦੁਸਤਾਨ ਪਰ ਇਤਨਾ ਰਾਜ ਕਰਿਆ ਉਹਨਾਂ ਨੇ ਔਰ ਸਾਰਾ ਕੁਛ ਲੁੱਟ ਕੇ ਲੈ ਗਏ, ਔਰ ਰਿਚਰ ਜੀ ਉਹਨੂੰ ਵੈਸੇ ਇੱਕ ਲੱਗ ਰਿਹਾ ਇਹ ਵੀ ਲੁੱਟ ਕੇ ਲੈ ਗਏ।
0: ਅੱਗੇ ਰਿਚ ਹੈ ਪਿੱਛੇ, ਅੱਗੇ ਅੱਗੇ ਰਿਚ ਹੈ ਪਿੱਛੇ ਹਾਰਡ ਵੀ ਹੈ ਨਾ,
1: ਰਿਚ ਹਾਰਡ ਹੈ,
0: ਹਾਂ ਪਿੱਛੇ ਹਾਰਡ ਵੀ ਹੈ ਨਾ ਇਹਨਾਂ
1: ਜੀ ਰਿਚਰ।
0: ਹਾਂਜੀ ਰਿਚਰ,
3: ਹਾਂਜੀ। ਤੋ ਮੇਰੇ ਡੈਡ ਕਾ ਯੇ ਕਹਿਣਾ ਹੈ ਕਿ ਬੈਂਕ ਬੈਲੈਂਸ ਡਜ਼ਨਟ ਡਿਫਾਈਨ ਹਾਊ ਰਿਚ ਯੂ ਆਰ, ਯੋਰ ਕੈਰੇਕਟਰ ਡਜ਼। ਔਰ ਮਾਈ ਵੋਇਸ ਇਜ਼ ਇਕੋਇੰਗ।
0: ਹਾਂਜੀ ਤੁਸੀਂ ਬਹੁਤ ਹੀ ਸਿਆਣੀ ਗੱਲ ਕਰਨ ਰਹੇ ਹੋ ਤਾਂ ਕਰਕੇ।
3: ਤੋ ਕਿਆ ਕਹਤੇ, ਮੈਂ ਕਿਆ ਬੋਲਣਾ ਸੀ, ਮੈਂ ਭੁੱਲ ਗਿਆ। ਹਾਂ ਸੋ ਮੈਨੇ ਅਮੀਰ ਸੇ ਅਮੀਰ ਲੋਕ ਦੇਖਾ ਹੈ ਜੋ ਲੋਗੋ ਕੋ ਹੈਲਪ ਕਰ ਸਕਤੇ ਹੈ, ਬਟ ਵੋ ਨਹੀਂ ਕਰਤੇ ਕਿਉਂਕਿ ਉਨਕੋ ਯਾ ਤੋ ਉਨਸੇ ਮਤਲਬ ਨਹੀਂ ਮਿਲ ਰਹਾ, ਯਾ ਵੋ ਉਨਕੋ ਉੱਪਰ ਨਹੀਂ ਬੜਨੇ ਦੇਣਾ ਚਾਹਤੇ। ਔਰ ਮੈਨੇ ਗਰੀਬ ਸੇ ਗਰੀਬ ਔਰ ਮਿਡਲ ਕਲਾਸ ਕੋ ਦੇਖਾ ਹੈ ਇੱਕ ਦੂਸਰੇ ਕੋ ਹੈਲਪ ਕਰਤੇ ਹੋਏ, ਬਿਕੋਜ਼ ਦੇ ਡੋਂਟ ਫੀਲ ਸੋ ਪੈਟੀ ਲਾਈਕ ਦੀ ਰਿਚ ਪੀਪਲਸ ਡੂ। ਐਂਡ ਅੱਛੇ ਸੇ ਅੱਛੇ ਰਿਸ਼ਤੇ ਵੀ ਖਰਾਬ ਹੋਤੇ ਦੇਖੇ ਫੋਰ ਮਨੀ। ਸੋ ਲੋਂਗ ਸਟੋਰੀ ਸ਼ੋਰਟ, ਬੇਸਿਕਲੀ ਮੇਰੇ ਮਾਂ ਬਾਪ ਨੇ ਇਹ ਸਿਖਾਇਆ ਕਿ ਵਟ ਐਵਰ ਹੈਪਨਸ ਇਨ ਯੋਰ ਲਾਈਫ ਐਂਡ ਵਟ ਐਵਰ ਐਕਸਪੀਰੀਅੰਸ ਯੂ ਗੇਨ, ਡੋਂਟ ਡਰੋਪ ਯੋਰ ਗਾਰਡ ਵੈਨ ਇਟ ਕਮਸ ਟੂ ਯੋਰ ਸਟੈਂਡਰਡ ਔਰ ਯੋਰ ਕੈਰੇਕਟਰ, ਬਿਕੋਜ਼ ਮਨੀ ਡਜ਼ਨਟ ਬਾਈ ਯੂ ਕਲਾਸ। ਵੋ ਜ਼ਰੂਰੀ, ਵੋ ਸਭਸੇ ਜ਼ਿਆਦਾ ਜ਼ਰੂਰੀ ਹੈ ਪੈਸੇ ਸੇ,
0: ਬਿਲਕੁਲ।
3: And yeah, was, I think that's about it. It sums it all.
0: Thank
3: and,
0: you.
3: And very happy birthday to Ashish Kaur on her first birthday and our darling Zubab Kaur on her 7th birthday.
0: Thank you.
3: May Vaheguru bless them with the best of health, wealth and spirit. And always keep Chardi Kala.
0: ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ 324 ਮੈਂ ਸ਼ਾਇਦ ਨੰਬਰ ਸ਼ਾਇਦ ਤੁਹਾਡਾ ਭੁੱਲ ਗਿਆ, ਪਰ 324 ਹੀ ਸ਼ਾਇਦ 324 ਤੁਸੀਂ ਆਉਂਦੇ ਰਹੋ ਜੇ, ਨਹੀਂ ਤੇ ਤੁਸੀਂ ਲਾਸਟ ਹੀ ਰਹਿ ਗਏ ਜੇ। ਜੀ ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ।
2: ਰਾਮ
0: ਰਾਮ। ਹਾਂਜੀ
1: ਰਾਮ ਰਾਮ ਜੀ। ਭੁੱਲੇ ਕੋ ਨੀ ਭਾਈ ਸਾਹਿਬ, ਹਮ ਛੋਟੇ ਬੜੇ ਲੱਗੇ ਬਾਤ ਨੀ ਕਰਦੇ, ਜਹਾਂ ਪੈਸੇ ਕੀ ਬਾਤ ਆ ਜਾਏ ਹਮ ਭੁੱਲ ਜਾਤੇ ਹੈ ਭਾਈ। ਜੀ ਜੀ ਜੀ, ਰਿਚਮੰਡ ਜੀ ਬਾਤ ਕਰ ਰਹੇ ਹਮਾਰੇ ਸਾਥ।
4: ਹਾਂਜੀ ਭਾਜੀ, ਗੱਲ ਤਾਂ ਹੈ ਕਿਤਾਬੀ ਹੈ, ਤੇ ਕਹਿੰਦੇ ਆ ਕਿ ਪੈਸੇ ਨਾਲ ਤੁਸੀਂ ਬੈੱਡ ਤਾਂ ਖਰੀਦ ਲਓਗੇ ਪਰ ਨੀਂਦ ਨਹੀਂ ਖਰੀਦ ਸਕਦੇ। ਪੈਸਾ ਭਾਜੀ, ਮੈਂ ਅਸੀਂ ਗੋਲਕ ਦੇ ਵਿੱਚੋਂ ਵੀ ਕੱਢ ਕੇ ਸਮਾਨ ਲਿਆਉਣ ਤੋਂ ਲੈ ਕੇ ਤੇ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਲੈ ਕੇ ਵੀ ਦੇਖਿਆ, ਪਰ ਪੈਸੇ ਦੀ ਅਹਿਮੀਅਤ ਨੂੰ ਤੁਹਾਨੂੰ ਆਪਣੀ ਲਾਈਫ 'ਚ ਇੰਨੀ ਨਹੀਂ ਦੇਣੀ ਚਾਹੀਦੀ ਕਿ ਜਿੰਨਾ ਤੁਸੀਂ ਉਹਦੇ ਨਾਲ ਤੁਸੀਂ ਆਪਣੇ ਰਿਸ਼ਤੇ ਗਵਾ ਲਓ। ਭਾਜੀ ਮੈਂ ਨਾ ਆਪਣੇ ਫਾਦਰ ਇਨ ਲਾ ਸਾਹਿਬ ਦੀ ਗੱਲ ਕਰਨੀ ਹੈ, ਉਹਨਾਂ ਤੋਂ ਕੁਛ ਸਿੱਖਿਆ ਸੀ, ਉਹਨਾਂ ਨੇ ਕਦੀ ਵੀ ਉਹਨਾਂ ਕੋਲ ਕੋਈ ਵੀ ਆ ਜਾਵੇ ਨਾ, ਉਹਨਾਂ ਨੇ ਕਦੀ ਕਿਸੇ ਨੂੰ ਪੈਸੇ ਨੂੰ ਮੋੜਿਆ ਨੀ, ਚਾਹੇ ਉਹਨਾਂ ਦੀ ਜੇਬ 'ਚ 10 ਰੁਪਈਏ 100 ਆ ਜੋ ਹੈਗੇ ਉਹ ਕੱਢ ਕੇ ਦੇ ਦਿੰਦੇ ਸੀ। ਤੇ ਮੇਰੇ ਮਦਰ ਇਨ ਲਾ ਨੇ ਲੜਨਾ ਉਹਨਾਂ ਨਾਲ, ਤੇ ਸਗੋਂ ਉਹਨਾਂ ਦੇ ਵੀ ਸਹੁਰਿਆਂ ਦੇ ਜਦੋਂ ਜਾਂਦੇ ਸੀ ਕਹਿੰਦੇ ਸੀ ਵੀ ਹਾਂ ਗੁਰਤੇਰਾ ਤਾਂ ਪੈਸੇ ਇੱਦਾਂ ਹੀ ਲੁਟਾਉਂਦਾ ਰਹਿੰਦਾ ਹੈਗਾ, ਉਹਨੂੰ ਕਮੀ ਨਹੀਂ ਹੈ, ਪਤਾ ਨਹੀਂ ਉਹ ਕੀ ਕਰਨਾ ਉਹਨਾਂ ਨੇ ਇਹਨਾਂ। ਤੇ ਪਰ ਜਦੋਂ ਉਹ ਪੂਰੇ ਹੋਏ ਨਾ ਭਾਜੀ, ਤੇ ਤੁਸੀਂ ਦੱਸ ਨਹੀਂ ਸਕਦੇ ਹੋ ਕਿ ਇੰਨੇ ਜਾਣਿਆਂ ਦਾ ਇਕੱਠ ਸੀਗਾ ਉਹਨਾਂ ਦੇ ਭੋਗ ਤੇ, ਤੇ ਉਦੋਂ ਪਤਾ ਲੱਗਦੇ ਸੀ ਕਿ ਉਹਨਾਂ ਨੇ ਜਿਹੜੇ ਉਹ ਪੈਸੇ ਜਿਹੜੇ ਕਹਿੰਦੇ ਸੀ ਵੇਸਟ ਕੀਤੇ ਜਾਂ ਤੁਸੀਂ ਕਿਸੇ ਨੂੰ ਦਿੱਤੇ ਹੋਏ, ਤੇ ਉਹ ਉਹ ਉਹ ਕਿੱਦਾਂ ਕਿੱਦਾਂ ਤੁਹਾਨੂੰ ਕਿੱਦਾਂ ਕਿਹੜੇ ਪਾਸੋਂ ਦਵਾਵਾਂ ਦੇ ਕੇ ਜਾਂ ਕਿੱਦਾਂ ਤੁਹਾਡੇ ਕੋਲ ਲੁੱਟੇ ਸੀਗੇ,
0: ਇਨਵੈਸਟ ਕੀਤੇ
5: ਜੀ,
4: ਇਨਵੈਸਟ ਕੀਤੇ ਸੀ। ਮੈਂ ਵੀ ਭਾਜੀ ਜਿੱਦਾਂ ਨਾ ਮੈਂ ਥੋੜੇ ਦਿਨ ਪਹਿਲਾਂ ਅਰਦਾਸ ਕਰਦਾ ਸੀ ਭਾਜੀ ਮੈਨੂੰ ਇੰਨਾ ਕੁ ਰੱਬ ਦੇਵੇ ਕਿ ਮੈਂ ਦੂਜਿਆਂ ਨੂੰ ਦੇਣ ਜੋਗਾ ਹੋਵਾਂ
5: ਜੀ,
4: ਇੰਨੀ ਕੁ ਰੱਬ ਮੈਨੂੰ ਉਹਨਾਂ ਕੁ ਦੇਵੇ, ਜ਼ਿਆਦਾ ਨਾ ਦੇਵੇ ਕਿ ਮੈਂ ਹਾਂ ਕਿਸੇ ਨੂੰ ਮੇਰੇ ਕੋਲੋਂ ਮੈਂ ਮੋੜਿਆ ਨਾ ਜਾਵੇ, ਕਿਸੇ ਨੂੰ ਕੋਈ ਆਵੇ ਮੇਰੇ ਕੋਲ ਮੈਂ ਮੋੜ
0: ਮਨ ਸਾਹਿਬ ਬੜੀ ਨਾ ਬੜੀ ਮੀਨ ਜੀ ਗੱਲ ਹੈ। ਜਦੋਂ ਕਿਸੇ ਨੂੰ ਦੇਣ ਦੀ ਗੱਲ ਆਉਂਦੀ ਹੈ ਨਾ, ਬਹੁਤੇ ਕੇਸਾਂ ਦੇ ਵਿੱਚ, ਮੈਂ ਨਹੀਂ ਕਹੂੰਗਾ ਵੀ 100%, ਬਹੁਤੇ ਕੇਸਾਂ ਦੇ ਵਿੱਚ ਮੰਨ ਲਓ ਜੇ ਤੁਹਾਡੇ ਕੋਲ 100 ਆ ਨਾ, 100 ਦੇ 10-10 ਦੇ ਨੋਟ ਤੁਹਾਡੇ ਕੋਲ ਪਏ ਆ, ਤੁਸੀਂ ਉਸ 100 ਦੇ ਵਿੱਚੋਂ 50 ਆਰਾਮ ਦੇ ਨਾਲ ਦੇ ਦਿਓਗੇ 10-10 ਕਰਕੇ, ਪਰ ਜੇ ਤੁਹਾਡੀ ਜੇਬ ਦੇ ਵਿੱਚ 1,00,000 ਆ ਨਾ, ਤੇ ਤੁਸੀਂ ਤਾਂ ਵੀ 100 ਕੀ ਕੱਢਣਾ ਵਾ ਛੋਟਾ ਮੋਟਾ ਮਾਰ ਕੇ, ਹੋ ਸਕਦਾ ਵਾ ਵੀ ਉਹ ਵੀ ਨਾ ਤੁਸੀਂ ਕੱਢੋ, ਕੋਈ 1,00,000 ਨਾ ਵੇਖ ਲਵੇ। ਇਹ ਬੜੀ ਬੜੀ ਬੜੀ ਕੁੱਤੀ ਚੀਜ਼ ਆ, ਇਹ ਪੈਸਾ ਜਦੋਂ ਵੱਧ ਹੁੰਦਾ ਨਾ ਉਦੋਂ ਨਹੀਂ ਤੁਸੀਂ ਦੇ ਸਕਦੇ।
4: ਭਾਜੀ ਮੈਂ ਉਹੀ ਦੱਸ ਰਿਹਾ ਤੁਹਾਨੂੰ, ਜਦੋਂ ਤੁਹਾਡੇ ਕੋਲ ਆ ਜਾਂਦਾ ਨਾ ਤੁਸੀਂ ਬੈੱਡ ਤਾਂ ਵਧੀਆ ਖਰੀਦ ਲਓਗੇ, ਤੁਹਾਨੂੰ ਨੀਂਦ ਨਹੀਂ ਆਉਣੀ, ਨੀਂਦ ਨਹੀਂ ਖਰੀਦ ਸਕਦੇ। ਜਦੋਂ ਹੈ ਨਹੀਂ ਸੀ ਨਾ ਨੀਂਦ, ਬੜੀ ਸੌਖੀ ਆਉਂਦੀ ਸੀ, ਪਤਾ ਨਹੀਂ ਲੱਗਦਾ ਕਿੱਥੇ ਸੋਚਦੇ। ਮੈਂ ਟੈਕਸੀ ਪਤਾ ਨਹੀਂ ਕਿੱਥੇ ਕਿੱਥੇ ਟੈਕਸੀ ਦੇ ਵਿੱਚ ਮੈਂ ਸੁੱਤਾ ਆ, ਜਿੱਥੇ ਮੈਨੂੰ ਪਤਾ ਵੀ ਨਹੀਂ ਹੁੰਦਾ ਸੀਗਾ ਕਿ ਮੈਂ ਇਹ ਕਿਹੜੇ ਸਵਰਬ ਚਾਂ ਜਾਂ ਕਿੱਥੇ ਲਾ ਕੇ ਮੈਂ ਸੌਂ ਗਿਆ। ਤੇ ਹੁਣ ਇਹ ਨਹੀਂ ਕਹਿੰਦਾ ਮੇਰੇ ਕੋਲ ਪੈਸੇ ਆ, ਐਵੇਂ ਮੈਨੂੰ ਫੋਨ ਆਉਣ ਲੱਗ ਜਾਣਗੇ, ਪਰ
5: ਮੈਨੂੰ ਆਪ ਕਦੋਂ ਕੰਮ ਹੀ ਵੈਸੇ ਅੰਡੇ ਵਾਲਾ ਔਰ ਸੋਨੇ ਕੀ
4: ਅੰਡੇ ਵਾਲੀ ਮੁਰਗੀ, ਮੇਰੇ 2 ਟਰੱਕ ਖੜੇ ਆ ਠੀਕ ਕਰਾ ਦੀ
5: ਇੱਥੇ, ਠੀਕ ਕਰਾ ਦੀ।
0: ਚਲੋ ਇਹ ਵੀ ਇਹ ਮੈਂ ਕਹੂੰਗਾ ਵੀ ਇਹ ਨਾ ਪਰੰਪਰਾ ਬਣੇ ਰਹਿਣੇ ਬੜੇ ਜ਼ਰੂਰੀ
5: ਹੈ, ਐਸੇ ਵਾਲਾ ਜਿਗਰਾ ਨਾ।
0: ਥੈਂਕ ਯੂ
5: ਮਨ ਸਾਹਿਬ, ਥੈਂਕ ਧੰਨਵਾਦ। ਅੱਜ ਕੀ ਡੇਟ ਮੈਂ ਵੀ ਜਬ ਕਹੀਂ ਗੁਰਦੁਆਰੇ ਮੰਦਿਰ ਮੈਂ ਜਾਊਂ ਨਾ, ਜੇ ਮੈਂ ਹੱਥ ਡਾਲੋ ਤੋ ਚਾਹੇ ਆਪਕੇ ਪਾਸ 100-150 ਕੇ ਜਿਤਨੇ ਮਰਜ਼ੀ ਪੜੇ ਹੋ, ਫਿਰ ਵੀ ਬੰਦਾ ਦੇਖੇਗਾ ਯਾਰ ਕੋਈ 5 ਵਾਲਾ ਪੜਿਆ ਨਹੀਂ
0: ਪੜਿਆ। ਨਹੀਂ ਇਹ ਆਪਾਂ ਆਪਣੇ ਆਪ ਦੇ ਉੱਤੇ ਲਾ ਕੇ ਵੇਖੀਏ, ਤੂੰ ਸਾਹਿਬ ਜਦੋਂ ਸਾਡੇ ਕੋਲ ਘੱਟ ਹੀ ਨਾ, ਉਹ ਜੇ ਆਪਾਂ ਰੇਸ਼ੋ ਦੇ ਹਿਸਾਬ ਦੇ ਨਾਲ ਵੇਖੀਏ, ਐਵਰੇਜ ਦੇ ਹਿਸਾਬ ਨਾਲ ਵੇਖੀਏ, ਤਾਂ ਉਦੋਂ ਤਾਂ ਆਪਾਂ ਬੜੇ ਵੱਡੇ ਦਾਨੀ ਹਾਂ, ਕਿਉਂਕਿ ਜਦੋਂ ਅੰਕੜੇ ਤੁਹਾਨੂੰ ਦੱਸੇ ਜਾਂਦੇ ਆ ਨਾ, ਤਾਂ ਉਦੋਂ ਉਹਨਾਂ ਨੂੰ ਪਰਸੈਂਟੇਜ ਦੇ ਵਿੱਚ ਦੱਸਿਆ ਜਾਂਦਾ ਵਧਾ ਚੜਾ ਕੇ, ਅਤੇ ਆਪਾਂ ਕਹਿ ਸਕਦੇ ਹਾਂ ਵੀ ਯਾਰ ਉਦੋਂ ਅਸੀਂ 30% ਦਾਨ 'ਚ ਦੇ ਦਿੱਤਾ,
5: ਵਾਹ
0: ਹੈ ਨਾ, ਹੋਵੇ ਭਾਵੇਂ ਉਦੋਂ 1,000 ਹੀ ਤੁਸੀਂ 300 ਦਿੱਤਾ ਹੋਵੇ ਕਿਸੇ ਨੂੰ,
5: ਸਹੀ ਗੱਲ।
0: ਅਤੇ ਹੁਣ ਜਦੋਂ ਤੁਹਾਡੇ ਕੋਲ ਮੰਨ ਲਓ 1,000,000 ਆ, ਤੁਸੀਂ ਦੇ ਕੇ ਵਿਖਾਓ ਹਾਂ 30% ਕਿਸੇ ਨੂੰ, ਤੁਸੀਂ ਦਿਓਗੇ 3,00,000 ਕਿਸੇ ਨੂੰ,
5: ਕੋਈ ਵੀ ਨਹੀਂ ਦਿੰਦਾ।
0: ਸੋ ਵੀ ਜਿੱਦਾਂ ਜਿੱਦਾਂ ਬੰਦੇ ਦੀ ਉਹ 99 ਵਾਲੀ ਦੌੜ ਆ, ਜਿੱਦਾਂ ਜਿੱਦਾਂ ਬੰਦੇ ਕੋਲ ਪੈਸੇ ਵੱਧਦੇ ਆ, ਉਦਾਂ ਉਦਾਂ ਆਪਾਂ ਨੂੰ ਪਤਾ ਵੀ ਪਤਾ ਨਹੀਂ ਕੀ ਚੀਜ਼ ਹੈ, ਮਤਲਬ ਇਹ ਆ ਕਿ ਬੰਦੇ ਨੂੰ ਉਹਨੇ ਉਹਨਾਂ ਸਾਂਭ ਕੇ ਰੱਖਣ ਦੀ ਹੋੜ ਵੱਧ ਜਾਂਦੀ ਆ ਵੀ ਆਪਾਂ ਹੋਰ ਬਚਾ ਲਈਏ ਹੋਰ ਬਚਾ ਲਈਏ।
5: ਜੋ ਮੈਂ ਤਾਂ ਇਹ ਸੋਚੂ ਭਾਈ ਸਾਹਿਬ, ਜੋ ਮਿਹਨਤ ਹੈ ਉਹ ਤਾਂ ਹੈ ਤਾਂ ਭਗਵਾਨ ਦਾ ਆਸ਼ੀਰਵਾਦ, ਮੈਂ ਨਾ ਕਮਾਇਆ ਕੋਈ ਲੈ ਜਾਏਗਾ, ਮੈਂ ਫਿਰ ਕਮਾ ਰਿਹਾ ਹੂੰ, ਮੇਰਾ ਜੋ ਜਜ਼ਬਾ ਹੈ ਉਹ ਨਹੀਂ ਖਤਮ ਕਰ ਸਕਦਾ। ਇੱਕ ਵਾਰ ਲੈ ਗਿਆ ਠੱਗ ਗਿਆ, ਠੀਕ ਹੈ ਭਾਈ ਲੈ ਗਿਆ। ਇੱਕ ਨਾ ਮੇਰੇ ਕੋਲ ਯਾਦ ਆਈ ਨਾ ਫਿਲਮ ਸੀ ਉਸਕੀ, ਉਸਮੇ ਆਈ ਥਿੰਕ ਇਫ ਆਈ ਐਮ ਨੋਟ ਰੋਂਗ, ਸ਼ਾਇਦ ਕੋਈ ਕਰੈਕਟ ਕਰ ਦੇ, ਵਿਜੇ ਰਾਜ ਥਾ ਨਾ, ਮਨੋਜ ਵਾਜਪੇਈ ਥਾ, ਉਸਕੀ ਲਾਟਰੀ ਨਿਕਲਾ 1 ਕਰੋੜ ਕੀ, ਔਰ ਉਹ ਬੰਦਾ ਆਪਣਾ ਪੈਸਾ ਇਨਵੈਸਟ ਕਰਤਾ, ਔਰ ਬਾਅਦ ਮੇਂ ਫਿਰ ਉਹ ਰੋਡ ਪੇ ਦਿਖਿਆ, ਔਰ ਉਸਨੂੰ ਕਿਸੇ ਨੇ ਪੁੱਛਿਆ ਯਾਰ ਤੇਰੇ ਤੋਂ ਲਾਟਰੀ ਨਿਕਲ ਗਈ ਥੀ, ਉਹਨੇ ਕਿਹਾ ਹਾਂ ਨਿਕਲੀ ਤੀ 1 ਕਰੋੜ ਕੀ, ਕੋਈ ਇੱਧਰ ਮੰਗ ਕੇ ਲੈ ਗਿਆ, ਕੋਈ ਇੱਧਰ ਮੰਗ ਕੇ ਲੈ ਗਿਆ, ਥੋੜ੍ਹੀ
0: ਵੈਲਕਮ ਕੋਮੇਡੀ ਫਿਲਮ
5: ਮੰਗ ਕੇ ਲੈ ਗਿਆ, ਉਹਨੂੰ ਕਿਹਾ ਯਾਰ ਵੀ ਤੈਨੂੰ ਆਪ ਕਿਆ ਕਹਿਣਾ ਚਾਹੋ ਇਸ ਪੇ, ਕਹਿੰਦਾ ਬਸ ਮੈਨੂੰ ਤਾਂ ਐਕਸਪੀਰੀਅੰਸ 1 ਕਰੋੜ ਦਾ ਐਕਸਪੀਰੀਅੰਸ ਗੇਨ ਕਰੇ,
0: ਕਹਿੰਦਾ ਤੂੰ ਕਰੋੜ ਦੀ ਲਾਟਰੀ ਨਿਕਲੀ ਕੀ ਖਰੀਦਿਆ ਤੂੰ ਕੀ ਕੀਤਾ, ਕਹਿੰਦਾ ਕਰੋੜ ਦਾ ਐਕਸਪੀਰੀਅੰਸ
5: ਐਕਸਪੀਰੀਅੰਸ ਗੇਨ ਐਕਸਪੀਰੀਅੰਸ ਗੇਨ ਕਰਿਆ। ਪਰ ਇੱਕ ਚੀਜ਼ ਉਹ ਰਿਚਰਡ ਜੀ ਜੋ ਬਾਤ ਕਰ ਰਹੇ ਸੀ ਨਾ, ਮੇਰੇ ਦਿਮਾਗ ਵਿੱਚ ਇੱਕ ਬੜੀ ਬਾਤ ਵੱਧ ਕੀ ਬਾਤ ਚੱਲੀ ਸੀ, ਮਾਰੇ ਬਜ਼ੁਰਗ ਕਿਹਾ ਕਰਾਂ ਤੇ ਕਿਸੇ ਨੇ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਤਾਂ ਉਹ ਕਿਸੇ ਕੇ ਗਾਉਂ ਮੰਗਾਏ ਰਿਸ਼ਤਾ ਕਰਨੇ ਕਰੋ, ਤੋ ਪਰਿਵਾਰ ਬੜਾ ਅੱਛਾ ਬੜਾ ਪੈਸੇ ਵਾਲਾ ਪਰਿਵਾਰ ਥਾ, ਤੋ ਖਾਣਾ ਪੀਣਾ ਕੀ ਸੇਵਾ ਸੁਵਾ ਬਹੁਤ ਅੱਛੀ ਕਰੀ, ਤੋ ਜਦ ਉਹ ਉਹਨਾਂ ਇੱਕ ਬਜ਼ੁਰਗ ਥਾ, ਉਹਨਾਂ ਨੇ ਬੱਚੇ ਦੇ ਬੋਲਿਆ ਨੂੰ ਕਿ ਬਾਹਰ ਜਾ ਕੇ ਥੋੜ੍ਹਾ ਪੁੱਛਗਾ ਵੀ ਕੈਸਾ ਪਰਿਵਾਰ ਹੈ, ਆਸ ਪੜੋਸੋਂ ਪੁੱਛਿਆ ਬਈ ਇਹ ਕੈਸਾ ਪਰਿਵਾਰ ਹੈ, ਉਹਨੂੰ ਕਿਹਾ ਜੀ ਬੜਾ ਨਖਿੱਧ ਪਰਿਵਾਰ ਹੈ ਜੀ, ਉਹ ਕਿਸੇ ਗੱਲ ਬਾਤ ਨਹੀਂ ਕਰਦਾ ਹੈ, ਕੋਈ ਸੇਵਾ ਨਹੀਂ ਕਰਦਾ ਹੈ ਕੁਛ, ਮਤਲਬ ਜਿਤਨੇ ਪੜੋਸ ਕੇ ਬਾਅਦ ਪੁੱਛਿਆ ਨਾ, ਉਹਨੇ ਕਿਹਾ ਇਤਨਾ ਪੈਸਾ ਹੋਣੇ ਕੇ ਬਾਵਜੂਦ ਵੀ ਲੋਕ ਇਹਨਾਂ ਨੂੰ ਪਸੰਦ ਨਹੀਂ ਕਰ ਰਹੇ ਹੈ, ਤੋ ਉਸਨੇ ਆਪਣੇ ਆਪਣੇ ਬਾਪ 'ਤੇ ਬਤਾਈ ਦੀ, ਉਹਨੂੰ ਕਿਹਾ ਬਈ ਬਾਹਰ ਕੇ ਲੋਕ ਇਹਨੂੰ ਬੋਲ ਰਹੇ ਆ ਵੀ ਉਹ ਤੋਂ ਬੰਦੇ ਠੀਕ ਨਹੀਂ, ਉਹਨੂੰ ਕਿਹਾ ਉੱਠੋ ਬਈ ਰਿਸ਼ਤਾ ਨਹੀਂ ਕਰਨਾ ਹੈ, ਉਹਨੂੰ ਕਿਹਾ ਬਾਹਰ 'ਤੇ ਪੜੋਸ ਮਤਲਬ ਕਿਆ ਲੈਣਾ ਆਪ, ਦੇਖੋ ਬੰਦੇ ਦਾ ਘਰ ਬਾਰ ਕਿਤਨਾ ਤਕੜਾ ਹੈ, ਮਹਿਲ ਬਾਹਰ ਰੱਖਿਆ ਉਹਨੂੰ ਕਹਿੰਦਾ। ਤੋ ਇੱਕ ਹੋਰ ਉਸਕੀ ਬਾਤ ਬਤਾਈ ਦੀ ਕਿ ਵੀ ਦੂਸਰੇ ਗਾਉਂ ਵੀ ਇੱਕ ਰਿਸ਼ਤਾ ਵਾਂ, ਚਲੋ ਵਾਹ ਪਰਿਵਾਰ ਤਾਂ ਬਿਲਕੁਲ ਠੀਕ ਠਾਕ, ਉਨਕੇ ਮੁਕਾਬਲੇ ਮੈਂ ਬਿਲਕੁਲ ਠੀਕ ਠਾਕ ਸਾ। ਤੋ ਉਸਕੇ ਬਾਪ ਲੜਕੀ ਕੇ ਬਾਪ ਨੇ ਫਿਰ ਲੜਕੀ ਕੇ ਭਾਈ ਤੋਂ ਬੋਲਿਆ ਜਬ ਪੁੱਛ ਕਾਸ ਪੜੋਸ ਮੈਂ ਵੀ ਕੈਸੇ ਲੋਕ ਹੈ, ਉਹ ਪੁੱਛਣ ਗਿਆ ਉਹਨੂੰ ਕਿਹਾ ਵੀ ਕੈਸੇ ਲੋਕ, ਉਹਨੂੰ ਕਿਹਾ ਬਹੁਤ ਬੜੇ ਮਾਨਸ ਲੋਕ ਆ ਬਾਈ, ਇਤਨੇ ਮਿੱਠੇ ਸੁਭਾਅ ਕੇ, ਇਤਨਾ ਬਹੁਤ ਬੜੀਆ, ਇਹਨੇ ਜੈਸੇ ਬੰਦੇ ਮੈਨੂੰ ਦੇਖੇ ਨਹੀਂ ਦੁਨੀਆ ਮੈਂ। ਉਹਨੇ ਆ ਕੇ ਆਪਣੇ ਬਾਪ 'ਤੇ ਬਤਾਇਆ, ਉਹਨੂੰ ਕਿਹਾ ਵੀ ਲੋਕ ਤਾਂ ਨਹੀਂ ਬੋਲ ਰਹੇ, ਅੱਛਾ ਮੈਂ ਕਿਹਾ ਰਿਸ਼ਤਾ ਇਹੀ ਕਰਾਂਗੇ। ਬਾਪੂ ਪਾਗਲੇ ਇਹਨੂੰ ਪਤਾ ਇਹ ਨਹੀਂ ਕੁਛ, ਬਹੁਤ ਮਹਿਲ ਕੇ ਹੁਣ ਪਿੱਛੇ ਵਾਲਾ ਬਹੁਤ ਮਹਿਲ 'ਤੇ, ਇਹਨੂੰ ਪਤਾ ਕੁਛ ਹੈ ਵੀ ਨਹੀਂ। ਉਹਨੂੰ ਕਿਹਾ ਇਹਨੂੰ ਪਤਾ ਜੋ ਚੀਜ਼ ਹੈ ਨਾ ਉਹ ਕਿਸੇ ਵੀ ਨਹੀਂ ਹੈ, ਪੈਸਾ ਤੋਂ ਰੋਟੀ ਤੋਂ ਉਹ ਵੀ ਖਾ ਰਹੇ ਹਾਂ, ਲੇਕਿਨ ਇੱਜ਼ਤ ਮਾਨ ਜੋ ਹੈ ਨਾ ਆਸ ਪੜੋਸ ਕਾ ਜੋ ਚੀਜ਼ਾਂ ਕਰਨੀ ਵਾਹ ਉਹਨੂੰ ਪਾਣੀ ਹੈ। ਆਪਕੋ ਚਾਰ ਲੋਕ ਆਪਕੋ ਪਹਿਚਾਣ ਰਹੇ ਹੈ, ਬਾਤਾਂ ਕਰ ਰਹੇ ਹੈ ਆਪਕੀ, ਪੈਸਾ ਤੋਂ ਚਲੋ ਆਪਕਾ ਆ ਹੀ ਰਿਹਾ ਲੇਕਿਨ ਬੈਲੈਂਸ ਬਣਾ ਕੇ ਰੱਖਾ ਹੋਇਆ ਲੋਕ, ਇਹ ਚੀਜ਼ ਸਭ ਤੋਂ ਬੜੀ ਆ,
0: ਇਹ ਬੜੀਆਂ ਬਰੀਕ
5: ਪਰ ਆਪਕੀ ਮੈਂ ਬਾਤ ਵਿੱਚ ਕਰ ਰਿਹਾ। ਔਰ ਬਾਤ ਪੈਸੇ ਕੀ ਚੱਲ ਰਹੀ ਹੈ ਨਾ, ਤੋ ਇਸੀ ਕੇ ਸਾਥ ਜੁੜਤੀ ਮੈਨੂੰ ਇੱਕ ਹੋਰ ਬਾਤ ਯਾਦ ਆ ਗਿਰਜੋਤ ਜੀ, ਕਿਸੇ ਬਜ਼ੁਰਗ ਨੇ ਮੇਲੇ ਮੈਂ ਗਿਆ ਤੋ ਬੱਚੇ ਨੇ ਜਿੱਦ ਕਰਦੀ ਆਪਣੇ ਬਾਪ 'ਤੇ, ਉਹਨੂੰ ਕਿਹਾ ਡੈਡੀ ਡੈਡੀ ਯਾਰ ਮੰਨਾ ਉਹ ਚੀਜ਼ ਲੈਣੀ, ਕਿਤਨੇ ਕੀ ਹੈ? ਉਹਨੂੰ ਕਿਹਾ 5 ਰੁਪਏ ਕੀ ਹੈ? ਉਹਨੂੰ ਕਿਹਾ ਬੇਟਾ 5 ਹੈ ਨਹੀਂ, ਲੈ ਨਹੀਂ ਸਕਦੇ। ਕਹਿੰਦਾ ਯਾਰ ਤੂੰ ਮੇਰਾ ਬਾਪੂ ਨਹੀਂ ਹੈ, ਲੈ
0: ਕਦੇ ਦੇ ਪਿਓ,
5: ਤੂੰ ਕਾਹਦਾ ਪਿਓ ਨਾ, ਬਾਪੂ ਲੈ ਕਦੇ ਦੇ। ਉਹਨੇ ਕਹਿੰਦਾ ਵੀ ਐਂ ਨਹੀਂ ਬਾਈ, ਕਾਂ ਸੇ ਦੇ ਦੂੰ ਤੈਨੂੰ। ਤੋ ਚਲੇ ਗਏ ਵਾਪਸ ਮੇਲੇ ਮੇ ਜਾ ਕੇ, ਬੱਚੇ ਕਾ ਮੂੰਹ ਉਦਾਸ, ਚਲੋ ਬਾਤ ਭੁੱਲ ਗਿਆ, ਇੱਕ ਮਹੀਨਾ, 2 ਮਹੀਨੇ, 4 ਮਹੀਨੇ, ਸਾਲ ਬਾਅਦ, 2 ਸਾਲਾਂ ਬਾਅਦ ਫਿਰ ਮੇਲਾ ਲੱਗਿਆ, ਫਿਰ ਗਏ। ਤੋ ਉਹ ਚੀਜ਼ ਫਿਰ ਲੱਗ ਰਹੀ, ਤੋ ਬੋਲੇ ਡੈਡੀ ਯਾਰੀ ਉਹ ਚੀਜ਼ ਲੈਣੀ ਹੈ, ਕਿਤਨੇ ਕੀ? ਉਹਨੂੰ ਕਿਹਾ 10 ਕੀ ਕਾ, 2 ਲੇਕਾ। ਕਹਿੰਦਾ ਵਾਹ ਬਾਪੂ, ਪਿਛਲੀ ਵਾਰ ਤੋਂ 5 ਕੀ ਤੀ, 1 ਵੀ ਨਹੀਂ ਲੇਕਾ ਦੀ। ਉਹਨੂੰ ਕਿਹਾ ਬੇਟਾ ਤਬ ਗੁੰਜਾਇਸ਼ ਨਹੀਂ ਤੀ, ਅੱਜ ਗੁੰਜਾਇਸ਼ ਹੈ, ਅੱਜ ਤੂੰ 2 ਲੈ, ਕੀ ਦਿੱਕਤ ਹੈ?
0: ਆਪਾਂ ਇੱਥੇ ਇਹੋ ਹੀ ਕਰ ਰਹੇ ਹੁਣ,
5: ਹਾਂ
0: ਆਪਾਂ ਬੱਚਿਆਂ ਨੂੰ ਕਿੰਨਾ ਵੱਧ ਚੜ੍ਹ ਕੇ ਲੈ ਕੇ ਦਿੰਦੇ ਹਾਂ, ਉਹ ਇੱਕ ਤਰ੍ਹਾਂ ਉਹ ਸੈਟੀਸਫੈਕਸ਼ਨ।
5: ਫਿਰ ਘੁੰਮ ਕੇ ਵਹੀ ਆ ਗਈ, ਜਹਾਂ ਤੋਪ ਚਲਾਣੇ ਕੀ ਬਾਰੀ ਥੀ ਵਹਾਂ ਬੰਦੂਕ ਚਲਾ ਰਹੇ ਹੈ, ਜਹਾਂ ਬਚਤ ਕਰਨੀ ਥੀ ਵਹਾਂ ਮੈਨੇ ਆਪਣਾ ਹੱਥ ਖੁੱਲ੍ਹਾ ਰੱਖਾ,
0: ਉੱਥੇ
5: ਔਰ ਜਹਾਂ ਵਾਂ ਨਜ਼ਰੀਆ ਰੱਖਣਾ ਚਾਹੀਏ ਤਾਂ ਵਹਾਂ ਬਚਤ ਕਰਕੇ ਚਲੇ।
0: ਇੱਕ ਨਾ ਤੂੰ ਸਭ ਲੀਓ ਟੋਲਸਟੋਏ ਦੀ ਇੱਕ ਕਹਾਣੀ ਆ,
5: ਯੋ ਕੌਣ ਥਾ ਭਾਈ?
0: ਭਾਈ ਰਸ਼ੀਅਨ ਇੱਕ ਰਾਈਟਰ ਸੀ,
5: ਓਕੇ,
0: ਬਹੁਤ ਸੋਹਣੀਆਂ ਕਹਾਣੀਆਂ ਹੁੰਦੀਆਂ ਲੀਓ ਟੋਲਸਟੋਏ ਦੀਆਂ। ਉਹ ਲਿਖਦਾ ਕਹਿੰਦਾ ਕਿ ਕਰੀ ਇੱਕ ਸ਼ਤਾਨ ਨੇ ਨਾ ਆਪਣਾ ਛੋਟਾ ਸ਼ਤਾਨ ਭੇਜਿਆ, ਆਪਣਾ ਕਰਿੰਦਾ ਭੇਜਿਆ ਵੀ ਆਹ ਜਿਹੜਾ ਕਿਸਾਨ ਆ ਨਾ ਜਿਹੜਾ ਮਿਹਨਤ ਕਰਦਾ ਕਮਾਉਂਦਾ, ਇਹ ਮੇਰੇ ਦਾ ਨਹੀਂ ਆਉਂਦਾ ਅਤੇ ਤੇਰੀ ਡਿਊਟੀ ਆ ਵੀ ਇਹਨੂੰ ਲੈ ਕੇ ਆਉਣਾ ਮੇਰੇ ਚੁੰਗਲ 'ਚ, ਮੈਂ ਸ਼ੋਰਟ ਕਰਕੇ ਅਤੇ ਥੋੜ੍ਹੀ ਮਤਲਬ ਕੁਇਕ ਜਿਹਾ ਵਿੱਚੋਂ ਰਾਸੀ ਦੱਸੂੰਗਾ। ਅਤੇ ਉਹ ਛੋਟਾ ਸ਼ਤਾਨ ਜਿਹੜਾ ਉਹ ਮੋਢੇ ਹਲ ਵਾਹੁਣ ਲਿਆਉਂਦਾ ਅਤੇ ਉਹਦੇ 'ਤੇ ਆ ਕੇ ਮੋਢੇ 'ਤੇ ਬਹਿ ਜਾਂਦਾ, ਸਾਰਾ ਵਹਿੰਦਾ ਵਾ, 1-2 ਦਿਨ ਰੇਕੀ ਰੁਕੀ ਕਰਦਾ। ਉਹ ਕੀ ਵਹਿੰਦਾ ਵੀ ਉਹ ਆਉਂਦਾ ਆਪਣੀ ਰੋਟੀ ਰੁੱਖੀ ਮਿੱਸੀ ਜੋ ਵੀ ਚਾਰ ਦੇ ਨਾਲ ਲੈ ਕੇ ਆਉਂਦਾ ਅਤੇ ਉਹ ਉੱਥੇ ਖੇਤਾਂ ਦੇ ਵਿੱਚ ਸਾਈਡ 'ਤੇ ਝਾੜੀ ਦੇ ਵਿੱਚ ਰੱਖ ਦਿੰਦਾ। ਅਤੇ ਜਦੋਂ ਦੁਪਹਿਰੇ ਉਹ ਟਾਈਮ ਲੱਗਦਾ ਵਾ, ਥੱਕਦਾ ਟੁੱਟਦਾ ਵਾ, ਰੁੱਖ ਥੱਲੇ ਬਹਿੰਦਾ ਵਾ, ਉਹੀ ਖਾਂਦਾ ਵਾ, ਉੱਥੋਂ ਪਾਣੀ ਪੀਂਦਾ ਵਾ ਅਤੇ ਰੱਬ ਦਾ ਸ਼ੁਕਰ ਕਰਦਾ ਅਤੇ ਫਿਰ ਹਲ ਵਾਹੁਣ ਲੱਗ ਪੈਂਦਾ। ਉਹਨੇ ਕੀ ਕੀਤਾ ਵੀ ਉਹ ਇੱਕ ਦਿਨ ਉਹ ਰੋਟੀ ਚੁੱਕ ਲਈ ਉਹਦੀ, ਉਹਨੇ ਵੇਖਿਆ ਵੀ ਹੋਰ ਤਾਂ ਕੁਛ ਇਹਦੇ ਕੋਲ ਹੈ ਨਹੀਂ ਗਾ ਅਤੇ ਇੱਕ ਰੋਟੀ ਆ, ਅਤੇ ਸ਼ਤਾਨ ਦੀ ਕੀ ਮਨਸਾ ਸੀ ਵੀ ਇਹ ਰੋਟੀ ਮੈਂ ਚੁੱਕੂੰਗਾ ਅਤੇ ਇਹ ਗਾਲਾਂ ਕੱਢੂਗਾ ਰੱਬ ਨੂੰ, ਜਿੱਥੇ ਰੱਬ ਨੂੰ ਗਾਲਾਂ ਪਈਆਂ ਉੱਥੇ ਆਪਣੇ ਆਪ ਸ਼ਤਾਨ ਆ ਵੀ ਹੋ ਗਿਆ। ਅਤੇ ਉਹਨੇ ਉਹ ਰੋਟੀ ਚੁੱਕ ਲਈ, ਉਹਨੇ ਰੋਟੀ ਜਾ ਕੇ ਅਤੇ ਝਾੜੀਆਂ 'ਚੋਂ ਲੱਭੀ ਲੁੱਭੀ ਅਤੇ ਉਹ ਜਿੱਥੇ ਕਿਤੇ ਰੱਖਦਾ ਸੀ ਉਹਨੂੰ ਲੱਭੀ ਨਾ, ਅਤੇ ਥੋੜ੍ਹਾ ਚਿਰ ਉਹ ਵੇਟ ਕਰਦਾ ਅਤੇ ਫਿਰ ਰੱਬ ਦਾ ਸ਼ੁਕਰ ਕਰਦਾ, ਕਹਿੰਦਾ ਵੀ ਚਲੋ ਜਿਹਦੀ ਲੋੜ ਹੀ, ਹੋ ਸਕਦਾ ਕੋਈ ਕੁੱਤਾ ਚੁੱਕ ਕੇ ਲੈ ਗਿਆ ਹੋਵੇ, ਕੋਈ ਸਿਆਹ ਲੈ ਗਿਆ ਹੋਵੇ, ਚਲੋ ਰੱਬਾ ਜਿਹੜੇ ਮੂੰਹ ਦੇ ਵਿੱਚ ਤੂੰ ਪਾਉਣੀ ਸੀ ਤੂੰ ਪਾ ਦਿੱਤੀ, ਸ਼ੁਕਰ ਆ ਤੇਰਾ, ਮੇਰੇ ਕੋਲ ਪਾਣੀ ਤਾਂ ਹੈਗਾ ਨਾ। ਉਹ ਪਾਣੀ ਪੀ ਕੇ ਅਤੇ ਫਿਰ ਹਲ ਵਾਹੁਣ ਲੱਗ ਪਿਆ ਅਤੇ ਉਹ ਚਲੇ ਗਿਆ। ਉਹ ਵੱਡੇ ਸ਼ਤਾਨ ਕੋਲ ਜਾਂਦਾ, ਕਹਿੰਦਾ ਵੀ ਆਹ ਬੰਦਾ ਨਾ ਮੇਰੇ ਦਾ ਨਹੀਂ ਆਇਆ, ਅਤੇ ਵੱਡਾ ਸ਼ਤਾਨ ਅੱਗੇ ਤੱਤਾ ਬੈਠਾ ਹੈ, ਕਹਿੰਦਾ ਤੂੰ ਮੇਰੀ ਨੱਕ ਵਢਾ ਦਿੱਤੀ ਹੈ, ਤੂੰ ਦੱਸ ਹੋਰ ਤੈਨੂੰ ਪਾਵਰਾਂ ਚਾਹੀਦੀਆਂ ਹੋਰ ਲੈ ਲਾ, ਵੀ ਤੈਨੂੰ ਤਾਂ ਭੇਜਿਆ ਹੀ ਇਸੇ ਕਰਕੇ ਹੀ ਤੂੰ ਫਿਰ ਵਾਪਸ ਆ ਗਿਆ, ਉਹਨੂੰ ਹੋਰ ਪਾਵਰਾਂ ਦੇ ਕੇ ਥੋੜ੍ਹਾ ਜਿਹਾ ਵੱਡਾ ਕਰਕੇ ਵਾਪਸ ਭੇਜਦਾ। ਉਹ ਜਾ ਕੇ ਅਤੇ ਫਿਰ ਉਹ ਹੁਣ ਕੀ ਕਰਦਾ ਵੀ ਇਨਸਾਨ ਦਾ ਰੂਪ ਧਾਰ ਕੇ ਅਤੇ ਉਹਦੇ ਕੋਲ ਨੌਕਰ ਰਹਿ ਪੈਂਦਾ। ਉਹਨੂੰ ਕਹਿੰਦਾ ਵੀ ਮੈਨੂੰ ਤੂੰ ਨੌਕਰ ਰੱਖ ਲਾ, ਮੈਂ ਪੈਸੇ ਨਹੀਂ ਕੋਈ ਲਊਂਗਾ, ਮੈਂ ਤੇਰੀ ਮਦਦ ਕਰਿਆ ਕਰੂੰਗਾ, ਜੋ ਤੂੰ ਰੋਟੀ ਲਿਆਏਗਾ ਮੈਨੂੰ ਉਹਦੇ 'ਚੋਂ ਤੂੰ ਬੁਰਕੀ ਦੇ ਦਿਆ ਕਰ ਅਤੇ ਮੈਂ ਇਹਨੇ 'ਚ ਹੈਪੀ ਹਾਂ ਅਤੇ ਆਪਾਂ ਰਲ ਮਿਲ ਕੇ ਵੱਧ ਕਮਾ ਲਾਂਗੇ ਆਪਾਂ। ਕਹਿੰਦਾ ਚੱਲ ਠੀਕ ਹੈ, ਕਹਿੰਦਾ ਜਿੱਥੇ ਚੱਲ ਮੈਂ ਖਾਊਂਗਾ ਤੂੰ ਵੀ ਖਾਈ ਜਾਈਂ। ਉਹਨੂੰ ਕਹਿੰਦਾ ਵੀ ਇਸ ਸਾਲ ਨਾ ਜਦੋਂ ਫਸਲਾਂ ਬੀਜਣ ਦੀ ਵਾਰੀ ਆਉਂਦੀ ਤਾਂ ਉਹਨੂੰ ਕਹਿੰਦਾ ਵੀ ਇਸ ਸਾਲ ਆਪਾਂ ਨਾ ਆਹ ਜਿਹੜੀ ਨੀਵੇਂ ਪਾਸੇ ਪੈਂਦੀ ਜ਼ਮੀਨ ਇਹਦੇ ਵਿੱਚ ਆਪਾਂ ਬੀਜਣੀ ਆ ਫਸਲ, ਬਾਕੀ ਸਾਰੇ ਜਿਹੜੇ ਆ ਉਹ ਪੱਧਰ ਬੀਜਦੇ ਆ, ਉੱਚ ਬੀਜਦੇ ਆ, ਅਤੇ ਉਹ ਕਹਿੰਦਾ ਵੀ ਪਾਣੀ 'ਚ ਰੁੜ ਜੂਗੇ, ਕਹਿੰਦਾ ਤੂੰ ਮੇਰੀ ਮਨ ਐਰ ਕੇ ਆਉਂਦਾ ਆਪਾਂ ਇੱਧਰ ਬੀਜ ਬੀਜਦੇ ਹਾਂ। ਬੀਜ ਬੀਜ ਲਈ ਵੀ ਪੈਸੇ ਨਹੀਂ ਹੈਗੇ, ਗਰੀਬ ਕਿਸਾਨ ਹੀ, ਉੱਧਰਲੇ ਪਾਸੇ ਉਹ ਬੀਜਦੇ ਆ, ਉਹ ਸਾਲ ਮੀਂਹ ਬਹੁਤ ਪੈਂਦੇ ਆ, ਅਤੇ ਉਹਨੇ ਜਿਹੜਾ ਬੀਜ ਉਹਨੂੰ ਬੀਜਣ ਦੇ ਲਈ ਕਿਹਾ ਹੁੰਦਾ ਨਾ, ਜਿਹੜਾ ਵੀ ਕੋਈ ਕਿਹਾ ਹੁੰਦਾ, ਉਹ ਪਾਣੀ 'ਚ ਬਹੁਤ ਵਧੀਆ ਹੁੰਦਾ, ਅਤੇ ਉਸ ਸਾਲ ਸਾਰਿਆਂ ਦੀ ਫਸਲ ਜਿਹੜੀ ਉਹ ਮਾਰੀ ਜਾਂਦੀ ਹੈ ਪੱਧਰ ਦੇ ਵਿੱਚ, ਨੀਵੇਂ ਥਾਂ ਦੇ ਉੱਤੇ ਉਹਨੇ ਉੱਦਾਂ ਦੀ ਬੀਜੀ ਸੀ, ਇਸ ਕਰਕੇ ਉਹਦੀ ਫਸਲ ਬਹੁਤ ਹੁੰਦੀ ਅਤੇ ਪੈਸੇ ਬੜੇ ਸੋਹਣੇ ਬਣ ਜਾਂਦੇ। ਹੁਣ ਉਹਦਾ ਸ਼ਤਾਨ ਦੇ ਉੱਤੇ ਵਿਸ਼ਵਾਸ ਹੋਰ ਬਣ ਗਿਆ, ਪੈਸੇ ਸੋਹਣੇ ਬਣ ਗਏ। ਉਹ ਅਗਲੇ ਸਾਲ ਫਿਰ ਉਹਨੂੰ ਪੁੱਛਦਾ ਵਾ, ਉਹਨੂੰ ਕਹਿੰਦਾ ਵੀ ਤੂੰ ਦੱਸ ਫਿਰ ਐਰਕੀ ਵੀ ਕਿੱਧਰ ਬੀਜੀਏ। ਉਹ ਕਹਿੰਦਾ ਐਰਕੀ ਆਪਾਂ ਨਾ ਫਲਾਣੀ ਚੀਜ਼ ਬੀਜੀਏ ਅਤੇ ਥੋੜ੍ਹੀ ਉੱਚੇ ਥਾਂ ਬੀਜ ਦਈਏ, ਅਤੇ ਐਰਕੀ ਮੀਂਹ ਮੂੰਹ ਫਿਰ ਬਹੁਤ ਪੈਣੇ ਆ। ਹੁਣ ਉਹ ਪਿਛਲੇ ਸਾਲ ਦਾ ਤਜਰਬਾ ਸੀ, ਬਾਕੀ ਸਾਰਿਆਂ ਨੇ ਨੀਵੇਂ 'ਚ ਬੀਜ ਦਿੱਤੀਆਂ ਵੀ ਸਾਡੀਆਂ ਵੱਧ ਹੋਣਗੀਆਂ, ਉਸ ਸਾਲ ਮੀਂਹ ਜਿਹੜੇ ਬਹੁਤ ਜ਼ਿਆਦਾ ਪਏ ਅਤੇ ਉਹ ਮੁੱਲ ਮੱਲ ਨਹੀਂ ਲੱਗਾ, ਮਾਰੀਆਂ ਗਈਆਂ, ਜੋ ਵੀ ਤੱਤ ਹੀ ਨਿਕਲਿਆ ਵੀ ਜਿਹੜੀ ਉੱਚੇ ਥਾਂ 'ਤੇ ਜ਼ਮੀਨ ਸੀ ਨਾ ਉਹਦਾ ਵੈਲਿਊ ਪੈ ਗਈ, ਪੈਸੇ ਫਿਰ ਬਹੁਤ ਬਣ ਗਏ ਉਹਦੇ। ਹੁਣ ਉਹ ਪੈਸੇ ਵੱਧ ਗਏ, ਸਥਾਨ ਦੇ ਉੱਤੇ ਵਿਸ਼ਵਾਸ ਵੱਧਦਾ ਗਿਆ, ਕਹਿੰਦਾ ਵੀ ਹੁਣ ਕੀ ਕਰੀਏ, ਦਾਣੇ 'ਤੇ ਕਹਿੰਦਾ ਵੀ ਇੰਨੇ ਕੁ ਹੋ ਗਏ ਆ ਵੀ ਇਹ ਤਾਂ ਹੁਣ ਰੱਖੇ ਨਹੀਂ ਜਾਣ ਦੇ, ਘਰ ਦੇ ਵਿੱਚ ਜਿਹੜੇ ਸਾਡੇ ਗੋਦਾਮ ਆ ਉਹਨਾਂ ਦੇ ਵਿੱਚ ਵੀ ਘੱਟ ਪੈ ਗਿਆ, ਗੋਦਾਮ ਵੀ ਛੋਟੇ ਪੈ ਗਏ ਆ, ਅਤੇ ਦਾਣੇ ਆਪਾਂ ਇੱਧਰ ਉੱਧਰ ਜਿਹੜੇ ਕੋਈ ਚਾਹੁਣ ਵਾਲੇ ਸੀ, ਜਿਹੜੇ ਕੋਈ ਸਾਂਝਾ ਸਿਆਣਾ ਵਾਲੇ ਸੀ, ਉਹਨਾਂ ਵੀ ਸਾਰਿਆਂ ਨੂੰ ਵੰਡੇ, ਆਪਣੀਆਂ ਰਿਸ਼ਤੇਦਾਰੀਆਂ 'ਚ ਵੀ ਦਿੱਤੇ, ਬੰਦਾ ਬੜਾ ਭਲਾ ਸੀ, ਸਾਰਿਆਂ ਨੂੰ ਦਿੱਤੇ ਅਤੇ ਫਿਰ ਵੀ ਕਹਿੰਦਾ ਦਾਣੇ ਇੰਨੇ ਵੱਧ ਗਏ, ਕਹਿੰਦਾ ਮੇਰੀ ਮਨ ਵੀ ਆਂਦਾ ਵੈਸੇ ਵੀ ਦਾਣੇ ਖਰਾਬ ਹੋ ਜਾਣੇ ਆ ਅਤੇ ਕਣਕ ਜੌਂ ਜੋ ਵੀ ਸੀ, ਕਹਿੰਦਾ ਆਪਾਂ ਇੱਦਾਂ ਕਰੀਏ ਆਪਾਂ ਨਾ ਇਹਨਾਂ ਨੂੰ ਫਰਮਿਟ ਕਰ ਲਈਏ, ਸ਼ਰਾਬ ਬਣਾਈਏ, ਅਤੇ ਥਕਾਵਟ ਆਉਂਦਾ ਵੀ ਹੋ ਜਾਂਦੀ ਆ ਕੰਮ ਕੁੰਮ ਕਰਕੇ, ਅਤੇ ਥੋੜ੍ਹੀ ਬਹੁਤੀ ਸ਼ਰਾਬ ਪੀ ਲਿਆ ਕਰਾਂਗੇ ਅਤੇ ਨਾਲੇ ਸਿਆਲ ਦੇ ਦਿਨਾਂ 'ਚ ਵਿਕ ਜਾਣੀ ਆ, ਅਤੇ ਵੈਸੇ ਵੀ ਤਾਂ ਦਾਣੇ ਖਰਾਬ ਹੀ ਹੋਣੇ ਆ। ਹੁਣ ਉਹਦਾ ਦੋ ਸਾਲਾਂ ਦਾ ਵਿਸ਼ਵਾਸ ਬਣਿਆ ਸੀ ਦੋ ਫਸਲਾਂ ਦਾ, ਕਹਿੰਦਾ ਵੀ ਹਾਂ ਠੀਕ ਆ ਵੀ, ਨਾਲੇ ਜਦੋਂ ਪੈਸਾ ਕਹਿੰਦੇ ਆ ਜਾਂਦਾ ਨਾ ਤਾਂ ਫਿਰ ਬੰਦਾ ਸੋਚਦਾ ਵੀ ਹੋਰ ਵੱਧ ਹੁਣ ਕਿੱਦਾਂ ਬਣਨ, ਭਾਵੇਂ ਉਹ ਗਲਤੀ ਹੋਣ। ਵਹੁਟੀ ਨੇ ਬਥੇਰਾ ਵਰਜਿਆ ਵੀ ਤੂੰ ਹੁਣ ਕਿੱਥੇ ਸ਼ਰਾਬਾਂ ਕੱਢੇਗਾ, ਚੰਗਾ ਭਲਾ ਤੂੰ ਬੰਦਾ ਵੀ ਤੂੰ ਕੀ ਲੈਣਾ ਤੂੰ ਇਸ ਗੱਲ 'ਚੋਂ, ਕੋਈ ਨਹੀਂ ਸੜ ਜਾਣਗੇ ਸੜ ਜਾਣ, ਜਿੰਨੇ ਸਾਨੂੰ ਚਾਹੀਦੇ ਉਹਨੇ ਮਿਲ ਗਏ ਉਹਨਾਂ, ਨਹੀਂ ਉਹਦੇ ਅੱਖ ਲੱਗ ਕੇ ਅਤੇ ਉਹਨੇ ਸ਼ਰਾਬ ਬਣਾ ਲਈ। ਹੁਣ ਉਹ ਸ਼ਰਾਬ ਬਣਾਈ ਅਤੇ ਦੋਵੇਂ ਜਣੇ ਦਿਨੇ ਕੰਮ ਕਰਿਆ ਕਰਨ, ਕੰਮ ਵੀ ਪਹਿਲਾਂ ਦੇ ਨਾਲੋਂ ਘਟਾ ਤਾ ਬੰਦੇ ਰੱਖਦੇ, ਅਤੇ ਹੁਣ ਉਹ ਸ਼ਾਮ ਨੂੰ ਬਹਿ ਕੇ ਪੀਆ ਕਰਨ। ਇੱਕ ਦਿਨ ਉਹ ਕਹਿੰਦਾ ਵੀ ਯਾਰ ਵੀ ਮਜ਼ਾ ਜਿਹਾ ਨਹੀਂ ਆਉਣ ਡਿਆ ਵੀ ਆਪਣੇ ਕੋਲ ਜਿੰਨੇ ਪੈਸੇ ਆ ਗਏ ਆ ਦਾਵਤ ਕੀਤੀ ਜਾਵੇ, ਸੱਦੇ ਜਾਣ ਬੰਦੇ ਅਮੀਰ ਅਮੀਰ, ਉਹਨਾਂ ਨੂੰ ਵਿਖਾਇਆ ਜਾਵੇ, ਚਮਕਾਇਆ ਜਾਵੇ। ਹੁਣ ਤੁਹਾਨੂੰ ਇਹ ਚੀਜ਼ ਤੁਸੀਂ ਥਰੂ ਆਊਟ ਵੇਖੇ ਹੋਏ, ਸਾਨੂੰ ਨਾ ਆਪਣੀ ਆਪਣੀ ਜਰਨੀ ਲੱਗਦੀ ਹੈ ਹਰ ਇੱਕ ਦੀ, ਭਾਵੇਂ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਵੇ, ਥੋੜ੍ਹੇ ਥੋੜ੍ਹੇ ਫਰਕ ਦੇ ਨਾਲ ਹੋਵੇ। ਉਹ ਕਹਿੰਦਾ ਵੀ ਹੁਣ ਜਚਾਈਏ ਕਿੱਦਾਂ ਵੀ ਆਸ ਪਾਸ ਦੇ ਬੰਦੇ, ਉਹ ਕਹਿੰਦਾ ਵੀ ਆਪਾਂ ਇੱਦਾਂ ਕਰਦੇ ਹਾਂ ਸ਼ਰਾਬ ਤੂੰ ਤਾਂ ਸਾਰੇ ਕਹਿੰਦਾ ਪਸੰਦ ਕਰਦੇ ਆ, ਆਸ ਪਾਸ ਦੇ ਜਿਹੜੇ ਆਉਂਦਾ ਬੰਦੇ ਨਾ ਉਹਨਾਂ ਸਾਰਿਆਂ ਨੂੰ ਸੱਦੀਏ ਆਪਾਂ, ਜ਼ਿਮੀਂਦਾਰ ਬੰਦੇ ਜਿਹੜੇ ਵੀ ਕੋਈ ਸਹਿੰਦੇ ਆ ਕੋਈ ਹੋਰ, ਉਹਨਾਂ ਸਾਰਿਆਂ ਨੂੰ ਸੱਦੀਏ ਅਤੇ ਫ੍ਰੀ ਦੇ ਵਿੱਚ ਉਹਨਾਂ ਨੂੰ ਸ਼ਰਾਬ ਤਾਂ ਇੰਨੀ ਸਾਡੇ ਕੋਲ ਵਾਧੂ ਹੋ ਗਈ ਹੈ, ਉਹਨਾਂ ਨੂੰ ਆਪਾਂ ਫ੍ਰੀ 'ਚ ਸ਼ਰਾਬ ਪਿਆਈਏ, ਨਾਲੇ ਹੋ ਸਕਦਾ ਸਾਡਾ ਕਾਰੋਬਾਰ ਵੱਧ ਜੇ ਸ਼ਰਾਬ ਉਹ ਖਰੀਦਣ, ਅਤੇ ਨਾਲੇ ਬੱਲੇ ਬੱਲੇ ਹੋ ਗਈ ਵੀ ਇਹਨਾਂ ਕੋਲ ਬਹੁਤ ਹੈ। ਉਹ ਦਾਵਤ ਕਰਦੇ ਆ, ਦਾਵਤ ਦੇ ਵਿੱਚ ਸਾਰਿਆਂ ਨੂੰ ਸੱਦਦੇ ਆ ਅਤੇ ਚੰਗੀ ਫਿਰ ਬੱਲੇ ਬੱਲੇ ਕਰਾਉਂਦੇ ਆ, ਸਾਰਿਆਂ ਨੂੰ ਸ਼ਰਾਬ ਪਿਆਉਂਦੇ ਆ। ਹੁਣ ਉਹ ਜਦੋਂ ਉਹ ਪਾਰਟੀ ਹੁੰਦੀ ਹੈ ਨਾ ਜਿਹੜੇ ਦਿਨ, ਉਦੋਂ ਉਹ ਸ਼ਤਾਨ ਆਪਣੇ ਵੱਡੇ ਸ਼ਤਾਨ ਨੂੰ ਵੀ ਸੱਦਦਾ, ਉਹ ਕਹਿੰਦਾ ਵੀ ਹੁਣ ਅੱਜ ਆਈ, ਅੱਜ ਤੈਨੂੰ ਦੱਸੂਗਾ ਵੀ ਤੇਰੇ ਛੋਟੇ ਸ਼ਤਾਨ ਨੇ
5: ਕੀ ਕਰਿਆ,
0: ਕੀ ਉਪਲਬਧੀ ਕੀਤੀ। ਕਹਿੰਦਾ ਉਹ ਅੱਜ ਆਈ, ਅੱਜ ਤੇਰੀ ਇਨਵੈਸਟਮੈਂਟ ਕਹਿੰਦਾ ਹੁਣ ਤੇਰੇ ਭਾਰ ਲੱਗੂਗੀ, ਸਮਾਂ ਤਾਂ ਲੱਗ ਗਿਆ ਪਰ ਤੂੰ ਆਈ ਅੱਜ। ਉਹ ਵੀ ਬਾਹਰ ਬੈਠਾ ਵੇਖਣ ਡਿਆ ਹੁੰਦਾ, ਉਹਨੂੰ ਵੀ ਉਹ ਪਿਆਉਂਦਾ ਪਿਆਉਂਦਾ, ਆਪ ਵੀ ਪੀਂਦੇ ਆ, ਸ਼ਤਾਨ ਵੀ ਪੀਂਦਾ, ਕਿਸਾਨ ਨੂੰ ਵੀ ਪਿਆਉਂਦੇ ਆ। ਹੁਣ ਜਦੋਂ ਸ਼ਰਾਬ ਪੀਣੀ ਆ ਤਾਂ ਫਿਰ ਉੱਥੇ ਫੁਕਰੀਆਂ ਵੀ ਵੱਜਣੀਆਂ, ਕੱਟ ਸ਼ੋਟ ਇਹ ਆ ਵੀ ਫੁਕਰੀਆਂ ਵੀ ਵੱਜੀਆਂ, ਗਾਲੀ ਗਲੋਚ ਵੀ ਹੋਇਆ, ਸਿਰ ਵੀ ਪਾਟੇ ਇੱਕ ਦੂਸਰੇ ਦੇ, ਗਲ ਵੀ ਪਏ, ਬੁਰੇ ਹਾਲ। ਮਤਲਬ ਉਹ ਜਦੋਂ ਅੱਧੀ ਰਾਤ ਹੋਈ ਅਤੇ ਉਹ ਸ਼ਤਾਨ ਹੁਣ ਆਪਣੇ ਦੂਸਰੇ ਸ਼ਤਾਨ ਕੋਲ ਜਾਂਦਾ ਵੱਡੇ ਕੋਲ, ਅਤੇ ਕਹਿੰਦਾ ਵੀ ਹਾਂ ਖੁਸ਼ ਹੈ, ਕਹਿੰਦਾ ਹਾਂ ਹੁਣ ਖੁਸ਼ ਹੈ, ਵਧੀਆ ਕੰਮ ਕੀਤਾ, ਕਹਿੰਦਾ ਵੀ ਇਹ ਚੀਜ਼ ਚਾਹੀਦੀ ਸੀ। ਇੱਕ ਬੰਦਾ ਜਿਹੜਾ ਰੱਬ ਦਾ ਸ਼ੁਕਰ ਕਰਨ ਵਾਲਾ ਸੀ ਜਾਂਦਾ, ਉਹ ਗੋਡਿਆਂ ਪਰਨੇ ਆਉਣ ਨਹੀਂ ਡਿਆ। ਹੁਣ ਵੇਖਿਆ ਜਾਵੇ ਤਾਂ ਅੱਜ ਦੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਉਹਨੂੰ ਗੋਡਿਆਂ ਪਰਨੇ ਲਿਆਉਣ ਦੇ ਲਈ ਪਹਿਲਾਂ ਉਹਨੂੰ ਸਹਿੰਦਾ ਕੀਤਾ, ਪਹਿਲਾਂ ਉਹਨੂੰ ਦਾਣੇ ਦਿੱਤੇ, ਲੋੜ ਤੋਂ ਵੱਧ ਦਾਣੇ ਦਿੱਤੇ, ਬੇਸਿਕਲੀ ਲੋੜ ਤੋਂ ਵੱਧ ਦਾਣੇ, ਸੜਨ ਜੋਗੇ ਦਾਣੇ, ਮਤਲਬ ਪੈਸਾ ਲੋੜ ਤੋਂ ਵੱਧ ਜਿੰਨਾ ਸਾਨੂੰ ਨਹੀਂ ਚਾਹੀਦਾ ਉਹ ਨਾਲ ਭੈੜਾਂ ਲੈ ਕੇ ਹੀ ਆਊਗਾ।
5: ਉਹ ਤੋਂ ਬਾਅਦ ਹੋ ਗਈ ਨਾ, ਬੰਦਾ ਆਪਣੇ ਪੈਰੋਂ 'ਤੇ ਖੁਦ ਉਖੜ ਗਿਆ, ਹੈ ਨਾ। ਇੱਕ ਬੜੀ ਅਸੀਂ ਮਜ਼ਾਕ ਵਾਲੀ ਬਾਤ ਹੈ, ਜੇ ਆਪਣੇ ਛੋਟੇ ਸ਼ੈਤਾਨ ਕੀ ਬਾਤ ਕਰੀ ਨਾ, ਇੱਕ ਬੰਦਾ ਤਾ ਵਿਚਾਰਾ ਬੜਾ ਗਰੀਬ, ਬਹੁਤ ਗਰੀਬ, ਭੁੱਖਾ ਮਰ ਰਿਹਾ ਵਿਚਾਰਾ, ਕਦੀ ਇੱਧਰ ਕਦੀ ਉੱਧਰ, ਰਸਤੇ ਮਨਾ ਇੱਕ ਉਸਨੇ ਇੱਕ ਛੋਟਾ ਸਾ ਇੱਕ ਕਮਰਾ ਦੇਖਿਆ, ਕਮਰੇ ਮੈਂ ਕਿਸੇ ਮਹਾਤਮਾ ਕੀ ਮੂਰਤੀ ਪੜੀ ਤੀ, ਔਰ ਉਸਕੀ ਸੇਵਾ ਕਰਾ ਤਾ ਇੱਕ ਬੰਦਾ, ਉਹ ਬੰਦਾ ਕਹੀਂ ਸਾਈਡ ਮੈਂ ਬੈਠਿਆ ਤਾ, ਪਰ ਜੋ ਬੰਦਾ ਮਰ ਰਿਹਾ ਤਾ ਭੁੱਖਾ, ਉਸਨੇ ਨੂੰ ਦੇਖਿਆ ਨਹੀਂ ਉਸਨੂੰ ਵੀ ਅੰਦਰ ਕੋਈ ਹੋਰ ਵੀ ਬੈਠਾ ਉਸ ਦੀ ਸੇਵਾ ਕਰਨ ਵਾਲਾ ਪੁਜਾਰੀ ਕਹਿ ਲਓ ਕੋਈ ਵੀ ਕਹਿ ਲਓ ਤਾਂ ਮੂਰਤੀ ਕੇ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਉਹਨੂੰ ਕਿਹਾ ਬਾਈ ਇਹ ਇਸ਼ਟ ਦੇਵਤਾ ਕੋਈ ਵੀ ਹੈ ਤੂੰ ਮੇਰੀ ਮੈਂ ਮਰ ਗਿਆ ਮੈਂ ਭੁੱਖਾ ਹੂੰ ਮੇਰੇ ਪਾ ਕੰਮ ਨਹੀਂ ਹੈ ਮੇਰੇ ਰਿਸ਼ਤੇਦਾਰ ਧੋਖਾ ਕਰ ਗਏ ਯਾ ਹੋ ਗਿਆ ਵੋ ਹੋ ਗਿਆ ਅੱਖਾਂ ਬੰਦ ਕਰਕੇ ਵੋ ਉਸ 'ਤੇ ਪ੍ਰਾਰਥਨਾ ਕਰ ਰਿਹਾ ਇਤਨੇ ਮੇਰਾ ਉਹ ਬੰਦੇ ਨੇ 100 ਰੁਪਇਆ ਨਿਕਾਲ ਕਰ ਉਸ ਕੀ ਮਹਾਤਮਾ ਕੀ ਮੂਰਤੀ ਕੇ ਅੱਗੇ ਰੱਖ ਦਿਆ ਉਸਨੇ ਅੱਖਾਂ ਖੋਲ੍ਹੀ ਅੱਗੇ ਪੈਸੇ ਪੜੇ ਬੜਾ ਖੁਸ਼ ਹੋਇਆ ਯਾਰ ਮਤਲਬ ਮਹਾਤਮਾ ਜੀ ਨੇ ਪੈਸੇ ਦੇ ਦੀਏ ਪੈਸੇ ਉਠਾਏ ਉਹ ਤਾਂ ਚਲਾ ਗਿਆ ਉਸਨੂੰ ਲੱਗਾ ਵੀ ਚਲ ਕੁਛ ਖਾ ਪੀ ਲਏਗਾ ਉਹ 2 ਦਿਨ ਬਾਅਦ ਫਿਰ ਆ ਗਿਆ ਬੰਦਾ ਉਹ ਪਰਮਾਤਮਾ ਮਰ ਗਿਆ ਮੈਂ ਤਾਂ ਬਾਈ ਮੇਰਾ ਤਾਂ ਕੁਛ ਨਹੀਂ ਮੇਰੇ ਪਾ ਮੇਰਾ ਯੇ ਵੋ ਅੱਖਾਂ ਬੰਦੀ ਉਹ ਬੰਦੇ ਨੇ ਲਗਾਇਆ ਸ਼ਾਇਦ ਯਾਰ ਦੁਬਾਰਾ ਆਇਆ ਇਸਕਾ ਫਿਰ ਰੱਖ ਦੀਏ ਪੈਸੇ ਉਸਨੇ ਬੰਦੇ ਨੇ ਚੋਰੀ ਛਿਪੇ ਅੱਖਾਂ ਖੋਲ੍ਹੀ ਉਸਨੇ ਦੇਖਾ ਅੱਗੇ ਪੈਸੇ ਪੜੇ ਪੈਸੇ ਫਿਰ ਲੈ ਗਿਆ ਤਾਂ 3-4 ਵਾਰ ਲੈ ਗਿਆ ਪੈਸੇ ਨਾ ਅਬ ਬੰਦੇ ਕੇ ਸੁਭਾਅ ਮੇਂ ਇਹ ਵੜ ਗਿਆ ਵੀ ਵਹਾਂ ਜਾਓ ਔਰ ਪੈਸੇ ਮਿਲ ਜਾ ਅਬ ਬੇਫਿਕਰਾ ਸੋ ਗਿਆ ਵੀ ਹਰ ਵਾਰ ਜਾਊਂਗਾ ਪੈਸੇ ਮਿਲ ਜਾਂਗੇ ਤਾਂ ਉਹ ਜੋ ਮੂਰਤੀ ਬੜੀ ਥੀ ਨਾ ਉਸਕੀ ਥੋੜ੍ਹੀ ਸੀ ਰਿਪੇਅਰ ਕਾ ਕੰਮ ਥਾ ਪੇਂਟ ਪੁੰਟ ਕਰਾ ਕੁਛ ਵੀ ਆ ਮੂਰਤੀ ਉਸਨੇ ਜੋ ਬੰਦਾ ਉਸਕੀ ਸੇਵਾ ਕਰਾ ਤਾ ਉਹ ਮੂਰਤੀ ਉਸਨੇ ਹਟਾ ਕੇ ਬੜੀ ਮੂਰਤੀ ਛੋਟੀ ਸੀ ਮੂਰਤੀ ਰੱਖਦੀ ਵੀ ਚਲੋ ਬਈ ਲੋਕ ਮਾਤਾ ਮਾਤਾ ਟੇਕਣ ਆਵੇ ਛੋਟੀ ਸੀ ਰੱਖਦੀ ਆ ਉਹ ਬੰਦਾ ਆ ਰਿਹਾ ਬੜਾ ਬੇਫਿਕਰ ਹੋ ਕਾ ਆ ਕੇ ਦੇਖਿਆ ਕਿ ਛੋਟੀ ਸੀ ਮੂਰਤੀ ਪੜੀ ਔਰ ਪਤਾ ਕਿਆ ਕਰਾ ਬੇਫਿਕਰੀ ਮਾਂ ਉਹ ਛੋਟੇ ਡੈਡੀ ਕਹਾ ਪੈਸੇ ਲੈਣੇ ਤੇ ਆ ਜਿਸ ਹੱਥ ਨਹੀਂ ਜੋੜੇ ਬੇਫਿਕਰ ਹੋ ਗਿਆ ਵੀ ਪੈਸੇ ਤਾਂ ਮਿਲ ਜਾਣਗੇ
0: ਉਹਦੀ ਉਹਦੀ ਉਹ ਹੋ ਗਈ ਨਾ ਮਲਕੀਅਤ ਫੋਰ ਗਰੰਟੀਡ ਹੋ ਗਈ
5: ਗਰੰਟੀਡ ਹੋ ਗਈ ਨਾ ਚੀਜ਼ ਮਾਰਾ ਸੁਭਾਅ ਬੰਦੇ ਦਾ ਥੋੜ੍ਹਾ ਐਸਾ ਹੋ ਜਾ ਬਾਈ
0: ਬਿਲਕੁਲ ਅਤੇ ਇਹ ਬੰਦਾ ਬੰਦਾ ਬਸ ਇਸੇ ਤਰ੍ਹਾਂ ਦਾ ਹੀ ਆ 512 ਤੁਸੀਂ ਆਉਂਦੇ ਰਹੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਆਵਾਜ਼ ਬਹੁਤ ਘੱਟ ਆ ਜੀ ਬਹੁਤ ਘੱਟ ਮਤਲਬ ਨਾ ਸੁਣਨ ਟਾਈਪ ਹੀ ਆ
6: ਹੁਣ ਆ ਰਹੀ ਆ
0: ਹਾਂ ਨਹੀਂ ਜੀ ਬਹੁਤ ਥੋੜੀ ਆ ਜਦੋਂ ਆਊਗੀ ਫਿਰ ਦੱਸ ਦਾਂਗੇ ਤੁਸੀਂ ਕਰ ਲਓ ਪਹਿਲਾਂ ਜੋ ਕਰ ਰਹੇ ਹੋ
5: ਬਾਤ ਸ਼ੁਰੂ ਕਰੋ
0: ਹਾਂਜੀ ਆਪਾਂ ਉਹਨਾਂ 'ਚ ਦੂਸਰੇ ਕਾਲਰ ਲੈ ਲੈਂਦੇ ਹਾਂ ਤੁਸੀਂ ਉਹਨਾਂ 'ਚ ਕਰ ਲਓ ਠੀਕ ਮੈਨੂੰ ਲੱਗਦਾ ਡਰਾਈਵ ਕਰ ਰਹੇ ਹੋ ਅਤੇ ਨਹੀਂ ਗੱਲ ਬਣਨੀ 724 ਤੁਸੀਂ ਆਉਂਦੇ ਰਹੋ ਜੀ 724 ਜੀ ਸਤਿ ਸ਼੍ਰੀ ਅਕਾਲ
5: ਰਾਮ ਰਾਮ ਜੀ
0: ਜੀ ਠੀਕ ਠਾਕ ਜੀ
7: ਹਾਂਜੀ ਰਣਜੋਤ ਜੀ ਤੁਹਾਨੂੰ ਤਾਂ ਪਹਿਲਾਂ ਵਧਾਈਆਂ ਬਹੁਤ ਬਹੁਤ ਤੁਹਾਡੀ ਬੇਟੀ ਦੇ ਜਨਮ ਦਿਨ ਦੀ ਰਬਾਬ ਕੌਰ ਨੂੰ
0: ਜੀ ਥੈਂਕ ਯੂ ਜੀ ਥੈਂਕ ਯੂ
7: ਹਾਂਜੀ 7 ਸਾਲ ਦੀ ਹੋ ਗਈ ਵੱਡੇ ਹੋ ਗਏ ਬੱਚੇ ਹੈ
0: ਹਾਂਜੀ ਬਿਲਕੁਲ ਜੀ ਬਿਲਕੁਲ ਅਸੀਂ ਵੱਡੇ ਹੋ ਜਾਂਦੇ ਬੱਚੇ ਤੇ ਸਗੋਂ ਜਵਾਨ ਹੁੰਦੇ
5: ਬੱਚੇ ਵੱਡੇ ਹੋ ਰਹੇ ਜੀ ਹਮ ਬੁੱਢੇ ਹੋ ਰਹੇ ਜੀ
7: ਬੱਚਿਆਂ ਦੇ ਵੱਲ ਏਜ ਵੱਲ ਆਪਾਂ ਜੋ ਦੇਖਦੇ ਆਪਾਂ ਨੂੰ ਆਪਣੇ ਵੱਲ ਤਾਂ ਭੁੱਲ ਹੀ ਜਾਂਦੇ ਆਪਾਂ ਵੀ ਨਾਲ ਹੀ ਵੱਡੇ ਹੋ ਰਹੇ
0: ਜੀ
7: ਹਾਂਜੀ ਤੇ ਪੈਸੇ ਵੱਲੋਂ ਤਾਂ ਤੁਸੀਂ ਆਈ ਥਿੰਕ ਹਰ ਇੱਕ ਦੀ ਆਪਣੀ ਸੋਚ ਆ ਕਿ ਕਿੰਨੇ ਕੁ ਤੱਕ ਤੁਹਾਨੂੰ ਲੱਗਦਾ ਤੁਹਾਨੂੰ ਸੈਟੀਸਫੈਕਸ਼ਨ ਮਿਲ ਜਾਂਦੀ ਹੈ ਕਿੱਥੇ ਤੁਸੀਂ ਸਟੋਪ ਲਾ ਦਿੰਦੇ ਹੋ ਤੇ ਆਪਣੀ ਮੇਰੀ ਜੋ ਸੋਚ ਆ ਜੋ ਮੈਨੂੰ ਮਤਲਬ ਸੈਟੀਸਫੈਕਸ਼ਨ ਦਿੰਦੀ ਹੈ ਕਿ ਬੱਚਿਆਂ ਵਾਲੇ ਆ ਤੁਸੀਂ ਹਨਾ ਇੱਥੇ ਤੁਹਾਡੇ ਕੋਲੇ ਨਹੀਂ ਪਿੱਛੇ ਤੁਹਾਡੇ ਸਪੋਰਟ ਕਰਨ ਵਾਲੇ ਮਾਂ ਪਿਓ ਬੈਠੇ ਜਾਂ ਕੁਛ ਵੀ ਆ ਤੇ ਤੁਹਾਡੇ ਕੋਲ ਇੰਨੇ ਕੁ ਮਤਲਬ ਕਿ ਪੈਸੇ ਹੋਣੇ ਚਾਹੀਦੇ ਜੇ ਇਨ ਕੇਸ ਤੁਹਾਨੂੰ ਕਿਤੇ ਲੋੜ ਪੈ ਜੇ ਤੁਹਾਨੂੰ ਕਿਸੇ ਤੋਂ ਮੰਗਣੇ ਨਾ ਪੈਣ ਕਿਉਂਕਿ ਮੰਗਣਾ ਕਹਿਣ ਦਾ ਮਤਲਬ ਇਹ ਹੈ ਕਿ ਬੜਾ ਵੱਡਾ ਹੌਂਸਲਾ ਜਾਂ ਜੇਰਾ ਕਰਕੇ ਕਿਸੇ ਦੇ ਕੋਲੇ ਮਤਲਬ ਪੈਸੇ ਮੰਗਣੇ ਪੈਂਦੇ ਉਹ ਵੀ ਇੱਕ ਤੁਹਾਨੂੰ ਮਤਲਬ ਕਿ ਟੈਕਟ ਵੀ ਨਹੀਂ ਕਹੋ ਕਿ ਤੁਹਾਨੂੰ ਬੜਾ ਵੱਡਾ ਹੌਂਸਲਾ ਚਾਹੀਦਾ ਕਿਸੇ ਅੱਗੇ ਚੀਜ਼ ਦੀ ਵੰਗਾਰ ਪਾਣੀ ਨਾ ਤੇ ਉਹ ਜੇ ਨਹੀਂ ਹੁੰਦੇ ਤਾਂ ਮੇਰੇ ਜਿੱਦਾਂ ਮੇਰੀ ਆਪਣੀ ਸੋਚ ਆ ਉਹ ਮੈਨੂੰ ਐਂ ਲੱਗਦਾ ਕਿ ਜੇ ਨਹੀਂ ਮੇਰੇ ਕੋਲ ਚ ਮਤਲਬ ਕਿ ਸੱਚ ਸੱਚ ਬੈਲੈਂਸ ਨਹੀਂ ਪਿਆ ਕਿ ਮੈਨੂੰ ਮੈਨੂੰ ਬਹੁਤ ਜ਼ਿਆਦਾ ਵਰੀ ਕਰਦਾ ਉਹ ਜੇ ਮੈਨੂੰ ਪਤਾ ਹੈ ਕਿ ਮੇਰੇ ਅਕਾਊਂਟ 'ਚ ਇੰਨੀ ਕੁ ਸੇਵਿੰਗ ਪਈ ਆ ਕਿ ਜੇ ਮੈਨੂੰ ਕੱਲ ਨੂੰ ਲੋੜ ਪਈ ਜਾਂ ਕੁਛ ਵੀ ਪਈ ਤਾਂ ਦੈਨ ਮੈਂ ਉਹ 'ਚੋਂ ਕਢਾ ਸਕਦੀ ਹਾਂ ਤੇ ਬਾਕੀ ਜਿਹੜੇ ਇੱਦਾਂ ਹੁੰਦਾ ਮੇਰੇ ਹਸਬੈਂਡ ਟੋਟਲੀ ਡਿਫਰੈਂਟ ਆ ਉਹ ਮਤਲਬ ਕਿ ਡੇਲੀ ਬੇਸਿਸ ਕਹਿੰਦੇ ਖਰਚਾ ਚੱਲਦਾ ਸਾਰਾ ਕੁਛ ਚੱਲਦਾ ਸਭ ਕੁਛ ਸਹੀ ਆ ਉਹ 'ਚ ਖੁਸ਼ ਆ ਤੂੰ ਮਤਲਬ ਕਿ ਤੇਰਾ ਤੇਰੇ ਇੱਦਾਂ ਦੀ ਸੋਚ ਆ ਤੂੰ ਇੱਦਾਂ ਹੀ ਰਾਜ ਤੈਨੂੰ ਇੱਦਾਂ ਸਕੂਨ ਮਿਲਦਾ ਤਾਂ ਤੇ ਪਰ ਇੱਦਾਂ ਦੇ ਵੀ ਅੱਗੇ ਜਿੱਦਾਂ ਇੱਕ ਵੀਰ ਪਹਿਲਾਂ ਕਹਿ ਕੇ ਗਏ ਕਿ ਇੱਦਾਂ ਦਾ ਟਾਈਮ ਵੀ ਦੇਖਿਆ ਕਿ ਬੁਗਨੀ ਚੋਂ ਪੈਸੇ ਕੱਢ ਕੇ ਇੱਥੇ ਦੁੱਧ ਦੀ ਕੈਨੀ ਵੀ ਲਿਆਂਦੀ ਹੈ
0: ਵੇਖੋ ਹਰ ਇੱਕ ਨੇ ਕੀਤਾ ਹੋਊਗਾ ਇਹ ਮੈਨੂੰ ਤੁਸੀਂ ਮੈਨੂੰ ਲੱਗਦਾ 95% 99% ਆਪਾਂ ਇੱਦਾਂ ਕੀਤਾ ਹੋਊਗਾ ਕਿਸੇ ਨਾ ਕਿਸੇ ਮੋੜ ਦੇ ਉੱਤੇ ਉਹ ਭਾਵੇਂ ਇੱਦਾਂ ਹੀ ਹੋਵੇ ਵੀ ਟੁੱਟੇ ਨਹੀਂ ਹੈਗੇ ਉਹ ਚੋਂ ਕੱਢ ਲੈ
5: 50 ਸੈਂਟ 5 ਸੈਂਟ ਬਹੁਤ
0: ਨਹੀਂ ਚਲੋ ਹੱਸਦਾ ਵਾ
7: $3 ਦੇ 25 ਸੈਂਟ ਦੀ ਕਿੰਨੇ ਦੀ ਇੱਕ ਕੈਨੀ ਆਉਂਦੀ ਸੀ ਦੁੱਧ ਦੀ ਤੇ ਉਹ ਵੀ 5-5 ਸੈਂਟ ਕਰਕੇ ਪੂਰੀ ਕੀਤੀ ਆ ਤੇ ਉਹ ਵਾਲਾ ਟਾਈਮ ਵੀ ਦੇਖਿਆ ਹੈ ਤੇ ਹਨਾ ਮੈਂ ਇਹ ਨਹੀਂ ਕਿਸੇ ਨੂੰ ਕਹਿੰਦੀ ਕਿ ਤੁਹਾਡੇ ਕੋਲ ਕੋਈ ਪੈਸਾ ਮੰਗਦਾ ਮਾਰਦਾ ਜਾਂ ਮਤਲਬ
0: ਨਹੀਂ ਪਰ ਭੈਣ ਜੀ ਪਤਾ ਕੀ ਪਤੇ ਦੀ ਗੱਲ ਵੇਖੋ ਪਤੇ ਦੀ ਗੱਲ ਇਹ ਆ ਵੀ ਜੇ ਉੱਦਾਂ ਦਾ ਟਾਈਮ ਸੀ ਨਾ ਵੀ $3 ਤੇ 25 ਸੈਂਟ ਜਾਂ ਜੋ ਵੀ ਮਤਲਬ ਤੇਲ ਦੁੱਧ ਦੀ ਕੈਨੀ ਲਈ ਵੀ ਪੈਸੇ ਜਿਹੜੇ ਆ ਉਹ ਆਪਾਂ ਬੁਗਨੀ ਦੇ ਵਿੱਚੋਂ ਕੱਢ ਕੇ ਆਪਾਂ ਲੈ ਕੇ ਆਉਂਦੇ ਆ ਅਤੇ ਫਿਰ ਵੀ ਵੇਖ ਲਓ ਤੁਹਾਨੂੰ ਇਸ ਚੀਜ਼ ਦੀ ਚਿੰਤਾ ਵਾ ਵੀ 100 and 100 ਮੇਰੇ ਅਕਾਊਂਟ 'ਚ ਪੈਸੇ ਹੋਣੇ ਚਾਹੀਦੇ ਆ ਹੈਗੇ ਕਿਉਂ ਨਹੀਂ ਆ ਜੇ ਉਦੋਂ ਰੱਬ ਨੇ ਸਾਰ ਦਿੱਤਾ ਉਦੋਂ ਤੁਹਾਡਾ ਗੁਜ਼ਾਰਾ ਹੋ ਗਿਆ ਅਤੇ ਹੁਣ ਹੁਣ ਵੇਖ ਲਓ ਹੁਣ ਤੁਸੀਂ ਫਿਰ ਉਸ ਚੀਜ਼ ਦਾ ਵਿਸ਼ਵਾਸ 'ਤੇ ਨਹੀਂ ਨਾ
7: ਨਹੀਂ ਮੇਰਾ ਕਹਿਣ ਦਾ ਮਤਲਬ ਇਹ ਉਦੋਂ ਕੱਲੇ ਸੀ ਕੁਆਰੇ ਸੀ ਹਨਾ ਬੱਚਿਆਂ ਦੇ ਕਰਕੇ ਥੋੜਾ ਹੋ ਜਾਂਦਾ ਕਿ ਤੁਹਾਡੀ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਜੇ ਤੁਹਾਡਾ ਹਰ ਕੁਛ ਤਾਂ ਇੱਥੇ ਬਲਕ ਬਿਲ ਤਾਂ ਹੈ ਨੀ ਹਨਾ ਮੈਂ ਮੈਂ ਉਸ ਹਿਸਾਬ ਨਾਲ ਸੋਚਦੀ ਹਾਂ ਕਿ ਜੇ ਤੁਹਾਨੂੰ ਕਿਤੇ ਖੁਦਾ ਨਾ ਖਾਸਤਾ ਤੁਹਾਨੂੰ ਲੋੜ ਪੈ ਗਈ ਦੈਨ ਯੂ ਹੈਵ ਦਾ ਮਨੀ ਨਾ ਮੈਂ ਉਸ ਕਰਕੇ ਉਦਾਂ ਸੋਚਦੀ ਹਾਂ ਪਰ ਉਹੀ ਕਿੱਦਾਂ ਹਰ ਇੱਕ ਦੀ ਆਪਣੀ ਆਪਣੀ ਮਤਲਬ ਤੁਹਾਨੂੰ ਕਿੱਦਾਂ ਸੈਟੀਸਫੈਕਸ਼ਨ ਮਿਲਦੀ ਹੈ
0: ਨਹੀਂ ਆਪਣੀ ਆਪਣੀ ਸੋਚ ਹੈ ਤੁਹਾਨੂੰ ਲੱਗਦਾ ਅਸੀਂ ਤਾਂ ਗੁਜ਼ਾਰਾ ਕਰ ਲਾਂਗੇ ਚਲੋ ਬੱਚਿਆਂ ਖਰਚੇ ਵਧੇ ਉਹਨਾਂ ਦੇ ਲਈ ਕੁਛ ਨਾ ਕੁਛ ਸੇਵਿੰਗ ਚਾਹੀਦੀ ਹੈ
7: ਹਾਂਜੀ
0: ਹਾਂਜੀ ਗਾਂ ਦੀ ਗਾਂ ਬੰਦਾ ਪਿਆ ਰਹਿੰਦਾ
7: ਹਾਂਜੀ ਪਰ ਮੈਨੂੰ ਐਂ ਲੱਗਦਾ ਕਿ ਜਿਵੇਂ ਕੋਈ ਤੁਹਾਡੇ ਤੋਂ ਪੈਸੇ ਮੰਗਦਾ ਤਾਂ ਉਹ ਵੀ ਕਿਸੇ ਮਤਲਬ ਮਜਬੂਰੀ ਕਰਕੇ ਮੰਗਦਾ ਹਨਾ ਉਹ ਇੱਕ ਹੈਗਾ ਨਾ ਆਈ ਥਿੰਕ ਸੌਂਗ ਵੀ ਹੈ ਕਿ ਸਮਝੋ ਤੁਹਾਨੂੰ ਰੱਬ ਨੇ ਸੁਖਾਲੇ ਕਰਤਾ ਨਾ ਜੇ ਤੁਹਾਡੇ ਕੋਲ ਇੰਨੇ ਹੈਗੇ ਤੁਸੀਂ ਕਿਸੇ ਦੀ ਮਦਦ ਕਰਦੇ ਮਹਾਰਾਜ ਵੱਲੋਂ ਇੱਦਾਂ ਕਹਿ ਲਓ ਕਿ ਕਦੇ ਇੱਦਾਂ ਦਾ ਟਾਈਮ ਨਹੀਂ ਆਇਆ ਕਿ ਕਿਸੇ ਕੋਲ ਮੰਗੇ ਬਟ ਜਿੰਨਿਆਂ ਨੇ ਵੀ ਆਪਣੇ ਆਪਣੇ ਲਈ ਹੈਲਪ ਕਹੀ ਆ ਭਾਵੇਂ ਉਹਨਾਂ ਨੇ ਕੋਈ ਟਾਈਮ ਲਾਈਨ ਦਿੱਤੀ ਹੈ ਕਿ ਇਹਦੇ ਵਿੱਚ ਵਾਪਸ ਕਰਾਂਗੇ ਨਹੀਂ ਵੀ ਦੇ ਮਤਲਬ ਕਿ ਹੋ ਸਕੇ ਪਰ ਕਦੇ ਵਾਪਸ ਫੋਨ ਕਰਕੇ ਉਹਨਾਂ ਨੂੰ ਨੀ ਕਦੇ ਚੀਜ਼ ਦਾ ਮਤਲਬ ਕਿਹਾ ਕਿ ਤੁਸੀਂ ਕਿਹਾ ਸੀ ਇੰਨੇ ਟਾਈਮ ਨੂੰ ਦੇਣੇ ਆ ਜਦ ਹੈਗੇ ਸੀ ਭਾਵੇਂ ਉਹਨਾਂ ਨੇ ਹਜ਼ਾਰ ਹਜ਼ਾਰ ਕਰਕੇ ਦਿੱਤੇ ਆ ਭਾਵੇਂ ਨਾਲ 500-500 ਕਰਕੇ ਦਿੱਤੇ ਆ ਠੀਕ ਆ ਪਰ ਦਿੱਤੇ ਉਹਨਾਂ ਨੇ ਵਾਪਸ ਪਰ ਕੋਈ ਵੀ ਇੱਦਾਂ ਤਾਂ ਨਹੀਂ ਰਣਜੋਤ ਜੀ ਸੋਚਦਾ ਕਿ ਮੈਂ ਨਾ ਅਗਲੇ ਤੋਂ ਪੈਸੇ ਲਏ ਆ ਤੇ ਮੈਂ ਉਹਨੂੰ ਹਨਾ ਨਾ ਦਵਾਂ ਅਗਲੇ ਦੀ ਵਿਗੜਦੀ ਵਿਗੜਦੀ ਵੀ ਬਹੁਤ ਹੈ ਬਹੁਤ ਕੁਛ ਵਿਗੜਦੀ ਆ ਪਰ
5: ਜਿਤਨੇ ਲੋਕੋ ਸੇ ਬਾਤ ਕਰ ਰੱਖੀ ਹੈ ਪਹਿਲੇ ਬੁਗਨੀ ਥੀ ਜਿਸਪੇ ਡਾਲਰ ਛਪਿਆ $20 ਕੀ ਨਾ ਪਹਿਲੇ ਬੁਗਨੀ ਥੀ ਰੱਖੀ ਥੀ ਆਜ ਕੱਲ ਤੋ ਜੋ 5 ਸੈਂਟ ਹੈ 10 ਸੈਂਟ ਹੈ ਗਾਡੀ ਮੈਂ ਕੀ ਕਾਰ ਮੈਂ ਡੈਸ਼ਬੋਰਡ ਮੈਂ ਆਇਆ ਪੜਿਆ
0: ਕੈਸ਼ ਆਉਂਦਾ ਘੱਟ ਹੈ ਨਾ ਹੁਣ
5: ਬੰਦੇ ਪਰਵਾਹ ਨਹੀਂ ਕਰਦੇ ਕੈਸ਼ ਤੋਂ ਆਵਾ ਅੱਜ ਵੀ ਆਵਾ
0: ਹੁਣ ਤੇ ਆਪਾਂ ਤੁਸੀਂ ਦੇਖਿਆ ਹੋਊਗਾ ਆਪਾਂ ਗੁਰੂ ਘਰ ਜਾਣਾ ਹੋਵੇ ਤੇ ਉੱਥੇ ਵੀ ਹੁਣ ਇਲੈਕਟ੍ਰੋਨਿਕ ਟੈਬ ਹੀ ਬਹੁਤੇ ਕਰਦੇ ਕਿਉਂਕਿ ਕੈਸ਼ ਬਹੁਤੀਆਂ ਜੋਬਾਂ ਚ ਰਿਹਾ ਹੀ ਨਹੀਂ
5: ਮੱਥਾ
7: ਤਾਂ ਸਹੀ ਸਹੀ ਬੜੀ ਹਾਂ ਬੜੀ ਵਧੀਆ ਤੁਸੀਂ ਗੱਲ ਕੀਤੀ ਆਪਣੇ ਕੋਲ ਨਹੀਂ ਕੈਸ਼ ਹੁੰਦਾ ਪਰ ਕਿਸੇ ਵੇਲੇ ਆਪਾਂ ਹਨਾ ਤੋੜਾ ਕੇ ਰੱਖਦੇ ਆਪਣੇ ਹਨਾ ਉਹਦੇ ਵਿੱਚ ਤੇ ਪਰ ਜਿੱਦਾਂ ਹੁਣ ਮੇਰੇ ਮਦਰ ਆਏ ਸੀਗੇ ਉਹਨਾਂ ਨੂੰ ਜਿੱਦਾਂ ਹੁਣ ਇੰਡੀਆ ਦੀ ਆਦਤ ਆ ਹਨਾ ਮੱਥਾ ਟੇਕਣਾ ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਡਿਜੀਟਲ ਹੈਗੇ ਆਪਾਂ ਉੱਥੇ ਟੈਪ ਔਨ ਕਰ ਦਿੰਦੇ ਹਾਂ ਪਰ ਉਹਨਾਂ ਨੂੰ ਸੈਟੀਸਫੈਕਸ਼ਨ ਨਹੀਂ ਮਿਲਦੀ ਜਿੰਨਾ ਚਿਰ ਉਹ ਪੈਸੇ ਰੱਖ ਕੇ ਮੱਥਾ ਨਹੀਂ ਟੇਕਦੇ ਸੀ
0: ਨਹੀਂ ਗਲਤ ਹੈਗੀ ਉਹਨਾਂ ਚਿਰ ਨਹੀਂ ਆਉਂਦੇ ਵਾਕਈ ਜਾਂ ਤੇ ਸਾਰਾ ਸ਼ੁਰੂ ਤੋਂ ਗਿੱਜੇ
7: ਮੈਨੂੰ ਸਪੈਸ਼ਲੀ ਜਾਣਾ ਪੈਂਦਾ ਸੀਗਾ ਮਤਲਬ ਕੈਸ਼ ਕਰਾ ਕੇ ਉਹਨੂੰ ਚੇਂਜ ਕਰਾ ਕੇ ਉਹਨਾਂ ਦੇ ਹਨਾ ਤੁਹਾਨੂੰ ਜਿੱਦਾਂ ਲੱਗਦਾ ਤੁਹਾਨੂੰ ਹਨਾ ਕਿ ਤੁਸੀਂ ਇੱਦਾਂ ਮੱਥਾ ਟੇਕੋ ਪਰ ਨਹੀਂ ਰੱਖਦੇ ਪਰ ਬੁਗਨੀ ਇਨ ਦਾ ਟਰਮਸ ਆਫ ਮਤਲਬ ਕਿ ਜਦੋਂ ਹੁਣ ਕੋਈ ਬੱਚਿਆਂ ਨੂੰ ਕੋਈ ਪੈਸਾ ਦੇ ਕੇ ਜਾਂਦਾ ਸੇਮ ਉਹੀ ਇੰਡੀਆ ਵਾਲਾ ਪੁਰਾਣਾ ਹਿਸਾਬ ਮੈਂ ਉਹਨਾਂ ਨੂੰ ਕਹਿੰਦੀ ਤੁਹਾਡੀ ਸੇਵਿੰਗ ਤੁਸੀਂ ਰੱਖੋ ਦੇ ਨੋ ਮਤਲਬ ਕਿ ਉਹਨਾਂ ਕੋਲ ਹੈਗੇ ਉਹਨਾਂ ਨੇ ਕਿੱਥੇ ਖਰਚਣੇ ਜਾਂ ਜਿੱਦਾਂ ਵੀ ਕਰਨੇ ਆ ਨਾ ਬਟ ਬੁਗਨੀ ਸਭ ਨੇ ਲਾਈਆਂ ਹੋਈਆਂ ਆਪਣੀਆਂ ਆਪਣੀਆਂ ਸਾਡੇ ਘਰ 'ਚ ਜਿਹਦੇ ਕੋਲ ਹੈਗੇ ਆ ਜਾਂ ਕਿਸੇ ਨੂੰ ਲੱਗਦਾ ਤੇ ਉਹ ਉਹਨਾਂ ਨੂੰ ਵੀ ਥੋੜਾ ਜਿਹਾ ਇਸ ਹਿਸਾਬ ਦੀ ਇੰਡੀਕੇਸ਼ਨ ਮਿਲਦੀ ਹੈ ਕਿ ਮੇਰੇ ਕੋਲ ਇੰਨੀ ਕੁ ਸੇਵਿੰਗ ਹੈਗੀ ਆ ਇਫ ਆਈ ਨੀਡ ਟੂ ਤੇ ਮੈਂ ਦੈਨ ਮਤਲਬ ਕਿ ਉਸ 'ਚੋਂ ਪੈਸੇ 'ਚੋਂ ਮਤਲਬ ਕੱਢਾਂਗੀ ਉਹਨਾਂ ਨੂੰ ਥੋੜੀ ਉਸ ਚੀਜ਼ ਦੀ ਵੀ ਅੰਡਰਸਟੈਂਡਿੰਗ ਆ ਬਟ ਸ਼ੋਰਟ ਸਟੋਰੀ ਤੁਹਾਨੂੰ ਮੈਂ ਇਹੀ ਕਹਾਂਗੀ ਕਿ ਦੇਖੋ ਐਂਡ ਆਫ ਦਾ ਡੇ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਹਰ ਇੱਕ ਦੀ ਕਿੱਦਾਂ ਕਿਸੇ ਨੂੰ ਸੈਟੀਸਫੈਕਸ਼ਨ ਮਿਲਦੀ ਕਿਸੇ ਨੂੰ ਨਾ ਉਹ ਵੀ ਟਾਈਮ ਸੀ ਨਹੀਂ ਸੀ ਜਦੋਂ ਉਦੋਂ ਵੀ ਨਹੀਂ ਸੌਣ ਦਿੰਦੇ ਸੀ ਰਾਤ ਨੂੰ ਪੈਸੇ ਨਹੀਂ ਸੀ
0: ਬੜੀ ਦੂਰ ਆ ਨਾ ਉਹ ਅਵਸਥਾ ਥੈਂਕ ਯੂ ਭੈਣ ਜੀ ਥੈਂਕ ਯੂ ਉਹ ਅਵਸਥਾ ਬੜੀ ਦੂਰ ਆ ਹੁਣ ਜੇ ਵੇਖਿਆ ਜਾਵੇ ਤੇ ਜਿਹੜੇ ਵੱਡੇ ਵੱਡੇ ਦੁਨੀਆਂ ਦੇ ਉੱਤੇ ਮਹਾਨ ਪੁਰਸ਼ ਹੋਏ ਨੇ ਜਾਂ ਫਿਰ ਗੁਰੂ ਹੋਏ ਨੇ ਜਾਂ ਫਿਰ ਜਿਨ੍ਹਾਂ ਦਾ ਜਿਨ੍ਹਾਂ ਤੋਂ ਸੇਧ ਲੈ ਕੇ ਬੜੇ ਲੋਕ ਚੱਲਦੇ ਨੇ ਹੁਣ ਉਹਨਾਂ ਦੇ ਵਿੱਚੋਂ ਬੁੱਧ ਦੀ ਇਗਜ਼ਾਮਪਲ ਲਾ ਲਓ ਤੁਸੀਂ ਅਤੇ ਬੇਸਿਕਲੀ ਇਹੋ ਹੀ ਆ ਉਹਨੇ ਸਾਰਾ ਕੁਛ ਜਿਹੜਾ ਉਹ ਪੀਕ ਦੇ ਉੱਤੇ ਛੱਡ ਕੇ ਅਤੇ ਜੀਰੋ ਦੇ ਉੱਤੇ ਆਉਣਾ ਪਤਾ ਸਾਰਿਆਂ ਨੂੰ ਹੀ ਆ ਵੀ ਕਹਾਣੀ ਕੀ ਆ ਪਰ ਫਿਰ ਵੀ ਇਸ ਰਾਹ 'ਤੇ ਕੋਈ ਚੱਲ ਨਹੀਂ ਨਾ ਸਕਦਾ ਬਾਕੀ ਜਿਹੜੀ ਸੋਚ ਦੀ ਆਪਣੀ ਆਪਣੀ ਸੋਚ ਅਤੇ ਮੈਨੂੰ ਇਹ ਵੀ ਲੱਗਦਾ ਵੀ ਆਪਣੀ ਆਪਣੀ ਤਾਂ ਸੋਚ ਹੈਗੀ ਹੈਗੀ ਆ ਜਿੱਦਾਂ ਭੈਣ ਜੀ ਕਹਿ ਰਹੇ ਆ ਪਲੱਸ ਸਮੇਂਦਰ ਸਮੇਂ ਹਰ ਇੱਕ ਬੰਦੇ ਦੀ ਸੋਚ ਹੁਣ ਜੇ ਤੁਹਾਡੀ ਸੋਚ ਅੱਜ ਇੱਦਾਂ ਵਾ ਤਾਂ ਕੋਈ ਪਤਾ ਨਹੀਂ ਆ ਵੀ ਕੱਲ੍ਹ ਨੂੰ ਤੁਹਾਡੀ ਦੂਸਰੇ ਟਾਈਪ ਦੀ ਹੋਵੇ ਜਦੋਂ ਮੰਨ ਲਓ ਕਿ ਕੋਈ ਦੇਣ ਵਾਲਿਆਂ 'ਚ ਵਾ ਉਦੋਂ ਸੋਚ ਹੋ ਰਿਹਾ ਜਦੋਂ ਲੈਣ ਵਾਲਿਆਂ 'ਚ ਉਦੋਂ ਸੋਚ ਹੋ ਰਿਹਾ ਜਦੋਂ ਸਾਡੇ ਕੋਲ ਹੈਗੇ ਆ ਉਦੋਂ ਸੋਚ ਹੋ ਰਿਹਾ ਜਦੋਂ ਸਾਡੇ ਕੋਲ ਟੂ ਮੱਚ ਆ ਉਦੋਂ ਸੋਚ ਹੋ ਰਿਹਾ ਜਦੋਂ ਰੱਬ ਨਾ ਕਰੇ ਨਹੀਂ ਆ ਉਦੋਂ ਸਾਡੀ ਸੋਚ ਹੋ ਰਿਹਾ ਜਦੋਂ ਘਾਟਾ ਪੈ ਗਿਆ ਉਦੋਂ ਸੋਚ ਹੋ ਰਿਹਾ ਮੁਨਾਫਾ ਆ ਗਿਆ ਉਦੋਂ ਸਾਡੀ ਸੋਚ ਸੋਚ ਹੋਰ ਹੈ, ਇੱਕ ਬੰਦੇ ਦੇ ਉੱਤੇ ਕਿੰਨੀਆਂ ਅਵਸਥਾਵਾਂ ਆਉਂਦੀਆਂ
5: ਨੇ? ਅਵਸਥਾ ਜੋ ਆਪ 24 ਸਾਲ ਮੇਂ ਸੋਚ ਰਹੇ ਥੇ ਵੋ ਬਹੁਤ ਸਾਦਾ 48 ਮੇਂ ਆਪਕੀ ਬਿਲਕੁਲ ਸੋਚ ਬਦਲ ਜਾਏ।
0: ਬਿਲਕੁਲ, ਅਤੇ ਤਾਂ ਕ੍ਰਿਸ਼ਨਾ ਜੀ ਭੇਜਦੇ ਨੇ, ਕਹਿੰਦੇ ਕਿ ਹਰੀਸ਼ੰਕਰ ਪ੍ਰਸਾਈ ਜੀ ਲਿਖਦੇ ਨੇ ਕਿ ਆਦਮੀ ਮਰਦ ਨਹੀਂ ਹੁੰਦਾ ਹੈ, ਪੈਸਾ ਮਰਦ ਹੁੰਦਾ ਹੈ।
5: ਵਾਹ,
0: ਅਤੇ ਜਿਹੜਾ ਸਾਰਾ ਢੋਈ ਫਿਰਦਾ ਵਾ, ਜਿਹੜਾ ਲਈ ਫਿਰਦਾ ਵਾ ਸਾਰਾ ਕੁਝ,
5: ਪੈਸਾ ਤੋਂ ਭਾਈ ਸਾਹਿਬ ਲੋਕ ਕਮਾ ਰਹੇ ਆ, ਉਹ ਸਾਥ ਕੀ ਸਾਥ ਬੈਲੈਂਸ, ਕਈ ਕਈ ਅੱਛੇ ਦਿਨਾੜ ਵਪਾਰੀ ਵੀ ਹੈ, ਲੇਕਿਨ ਉਹਨਕੀ ਆਸਥਾ ਭਗਵਾਨ ਮੇਂ ਵੀ ਆ, ਔਰ ਹਰ ਚੀਜ਼ ਮੇਂ ਵਿਸ਼ਵਾਸ ਰੱਖ ਕੇ ਉਹ ਬੈਲੈਂਸ ਬਣਾ ਕੇ ਚੱਲ ਰਹੇ ਹੈ।
0: ਬਿਲਕੁਲ ਜੀ, ਅਤੇ ਕਹਿੰਦੇ ਕਿ ਭਾਅ ਜੀ ਇੰਡੀਆ ਤੋਂ ਫੋਨ ਆਇਆ ਕਿ 5 ਮਾਰਚ ਨੂੰ ਭਾਈ ਦੇ ਬੱਚੇ ਦੀ ਫੀਸ ਭਰਨੀ ਆ, ਅਰਜੈਂਟ ਅੱਜ ਹੀ ਮੈਲਬਨ ਦੇ ਵਿੱਚ, ਨਹੀਂ ਤਾਂ COE ਕੈਂਸਲ ਹੋ ਜਾਣੀ ਆ, ਤਾਂ ਮੈਂ ਕਿਸੇ ਨੂੰ ਕਹਿ ਕੇ ਪੈਸੇ ਦਵਾ ਦਿੱਤੇ 2500। ਆਈ ਪ੍ਰੋਮਿਸ ਟੂ ਦੇ ਪ੍ਰੋਮਿਸ ਟੂ ਰਿਟਰਨ ਇਨ 2 ਡੇਜ਼। ਹੁਣ ਕਹਿੰਦੇ ਕਿ 2 ਮਹੀਨੇ ਹੋ ਗਏ ਆ ਯਾਰ, ਅਗਲੇ ਫੋਨ ਹੀ ਨਹੀਂ ਚੱਕਦੇ, ਅਤੇ ਕਹਿੰਦੇ ਸਟੂਡੈਂਟ ਬੱਚਾ ਆ ਉਹ ਵੀ ਨਹੀਂ ਕਹਿੰਦੇ ਫੋਨ ਚੱਕਦਾ, ਹੁਣ ਦੱਸੋ ਕਰੀਏ ਅਤੇ ਕੀ ਕਰੀਏ, ਮਰ ਗਏ ਸਮਝ ਲਵਾਂ, ਨਹੀਂ ਮਰ ਗਏ ਕੁਛ ਸਮਝ ਲੈਣੇ ਨੇ, ਕੋਈ ਨਹੀਂ ਤੁਸੀਂ ਮਰ ਗਏ ਸਮਝ ਲਏ ਅਤੇ ਸਮਝੋ ਮਰ ਗਏ, ਠੀਕ ਆ, ਤੁਸੀਂ ਉਸ ਹਿਸਾਬ ਦੇ ਨਾਲ ਤੁਸੀਂ ਬਾਕੀ ਤੁਸੀਂ ਆਪ
5: ਉਮੀਦ ਰੱਖੋ,
0: ਆਪ ਸਿਆਣੇ
5: ਹੋ,
0: ਇਹਦੇ ਵਿੱਚ ਕੀ ਬੰਦਾ ਹੁਣ ਕਵੇ ਕੀ ਸਲਾਹ ਦੇਵੇ। ਠੀਕ ਆ, ਸਤਿ ਸ਼੍ਰੀ ਅਕਾਲ, ਨਾਈਸ ਟੋਪਿਕ। ਕਹਿੰਦੇ ਕਿ ਮੈਂ ਆਪਣੇ ਭਰਾ ਚਾਚੇ ਦੇ ਮੁੰਡੇ ਅਤੇ ਮਾਮੇ ਦੇ ਮੁੰਡੇ ਤੋਂ ਇਲਾਵਾ ਕਿਸੇ ਨੂੰ 5 ਵੀ ਨਹੀਂ ਦਿੰਦਾ, ਇਹ ਵੀ ਭਾਵੇਂ ਕਹਿੰਦੇ ਉਹ ਭਾਵੇਂ ਵੀਰ ਭਾਵੇਂ ਲੈ ਕੇ ਵਾਪਸ ਵੀ ਨਾ ਕਰਨ, ਕੋਈ ਪ੍ਰੋਬਲਮ ਨਹੀਂ। ਅਤੇ ਬਲਜੀਤ ਜੀ ਕਹਿੰਦੇ ਨੇ ਕਿ ਵਿਸ਼ਿੰਗ ਏ ਵੈਰੀ ਹੈਪੀ ਬਰਥਡੇ ਟੂ ਪ੍ਰਿੰਸੈਸ ਰਬਾਬ ਕੌਰ ਅਤੇ ਅਸੀਸ ਕੌਰ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਸੁਖਦੇਵ ਸਿੰਘ ਜੀ ਕਹਿੰਦੇ ਨੇ ਕਿ ਖਾਵਣ ਖਰਚਣ ਰਲ ਮਿਲ ਭਾਈ ਕੋਟ ਨਾ ਆਵੇ ਵੱਧ ਹੋ ਜਾਈ। ਅਤੇ ਸਿਮਰਨ ਜੀ ਧੰਨਵਾਦ ਤੁਹਾਡਾ, ਅਤੇ ਮਾਫੀ ਚਾਹੁੰਦੇ ਕਾਲ ਤੁਹਾਡੀ ਨਹੀਂ ਲੈ ਸਕਦੇ। ਹੋਰ ਵੀ ਬਹੁਤ ਸਾਰੇ ਜਿਹੜੇ ਸੱਜਣ ਕਾਲ ਕਰ ਰਹੇ, ਫਿਰ ਕਿਸੇ ਦਿਨ ਕਰ ਰਹੇ, ਸ਼ੁੱਕਰਵਾਰ ਕਰ ਲਿਓ ਤੁਸੀਂ। ਇੱਕ ਮਿੰਟ ਮੈਸੇਜ ਨਿਬੇੜ ਲਾ ਮੈਂ। ਅਤੇ ਕਰਮ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਅਤੇ ਰਾਮ ਰਾਮ ਭਈਆ ਜੀ ਕਹਿੰਦੇ ਜੈਸਟਰਡੇ ਦਿਨ ਰਵਾਜ਼ ਯੈਲੋ ਮੂੰਗ ਦਾਲ ਐਂਡ ਰੋਟੀ। ਸੋ ਤੁਸੀਂ ਹੁਣ ਬਾਕੀ ਸੁਣਨ ਵਾਲਿਆਂ ਦੀ ਅੱਗੇ ਬੇਨਤੀ ਵੀ ਤੁਸੀਂ ਧਿਆਨ ਲੈ ਕੇ ਆਓ ਹੁਣ ਸ਼ਬਦਾਂ ਵੱਲ, ਅਤੇ ਤੂਰ ਸਾਹਿਬ ਕੋਲ ਆਪਾਂ ਸ਼ਬਦ ਵੀ ਲੈਣੇ ਹਲੇ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਵਾਹਿਗੁਰੂ ਦੀ ਮਿਹਰ ਸਦਕਾ ਸਾਡੇ ਘਰ ਬੇਟੇ ਦਾ ਜਨਮ ਹੋਇਆ ਵਾ, ਕੱਲ੍ਹ ਨਾਮ ਰੱਖਿਆ ਵਾ ਗੁਰਸ਼ਬਦ ਸਿੰਘ। ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਮੈਂਟਲੀ ਸਟਰੋਂਗ ਕਰਨ ਦੇ ਲਈ, ਅਤੇ ਟਰਾਂਸਪਲਾਂਟ ਤੋਂ ਬਾਅਦ ਟੁੱਟ ਗਏ ਸੀ, ਪਰ ਜਦੋਂ ਕਹਿੰਦੇ ਕਿ ਤੁਹਾਡੇ ਨਾਲ ਜੁੜੇ ਹਾਂ ਅਤੇ ਲਾਈਫ ਦੇ ਵਿੱਚ ਬਹੁਤ ਵਧੀਆ, ਅਤੇ ਬਹੁਤ ਬਹੁਤ ਧੰਨਵਾਦ, ਅਤੇ ਸਾਰੀ ਰੇਡੀਓ ਹਾਂਜੀ ਦੀ ਟੀਮ ਦਾ ਧੰਨਵਾਦ, ਅਤੇ ਵਾਹਿਗੁਰੂ ਜੀ ਤੁਹਾਡੇ ਸਭ 'ਤੇ ਮਿਹਰ ਭਰਿਆ ਹੱਥ ਰੱਖਣ। ਸਾਰੇ ਸੁਣਨ ਵਾਲਿਆਂ ਦਾ ਧੰਨਵਾਦ ਜੀ, ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਉਸ ਦਿਨ ਇਹਨਾਂ ਦੁਆਵਾਂ ਦੇ ਵਿੱਚ ਸ਼ਮੂਲੀਅਤ ਕੀਤੀ ਸੀ, ਅਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ, ਬਹੁਤ ਪਿਆਰਾ ਵਾ ਵੇਖ ਕੇ, ਜਿਹੜੇ ਕਈ ਜੀ, ਵੈਸੇ ਤਾਂ ਬੱਚੇ ਸਾਰੇ ਹੀ ਇੱਦਾਂ ਦੇ ਹੁੰਦੇ, ਪਰ ਕਈ ਜੀ ਹੁੰਦੇ ਜਿਨ੍ਹਾਂ ਨੂੰ ਵੇਖ ਕੇ ਨਿੱਘ ਆਉਂਦਾ ਵਾ, ਵੇਖ ਕੇ ਆਨੰਦ ਆਉਂਦਾ ਵਾ, ਟਿਕਾਓ ਜਿਹਾ ਆਉਂਦਾ ਵਾ। ਸੋ ਉੱਦਾਂ ਦਾ ਇੱਕ ਜੀ ਆ, ਬੜੀ ਨੇਕ ਰੂਹ ਆ, ਵਾਹਿਗੁਰੂ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਸਾਡਾ ਚੁਟਕਲਾ ਛੇਤੀ ਛੇਤੀ ਤਿਆਰ ਹੋਵੇ। ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ, ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ, ਅਤੇ ਵਾਹਿਗੁਰੂ ਇਸੇ ਤਰ੍ਹਾਂ ਖੁਸ਼ੀਆਂ ਦੇ ਨਾਲ ਨਵਾਜਦਾ ਰਹੇ। ਟਾਈਗਰ ਜੀ ਕਹਿੰਦੇ ਨੇ ਕਿ ਚਿਕਨ ਸੈਲਡ ਰੈਪ ਅਤੇ ਬੱਚੇ ਐਂਡ ਹੈ ਰੈਪ ਫੋਰ ਬੱਚੇ, ਅੱਛਾ ਚਿਕਨ ਰਾਈਸ ਫੋਰ ਮੀ, ਓਕੇ, ਅਲੱਗ ਅਲੱਗ ਚੀਜ਼ਾਂ। ਅਮਨ ਜੀ ਕਹਿੰਦੇ ਨੇ ਕਿ ਮਨਦੀਪ ਜੀ ਹੁਣੀ ਨਹੀਂ ਆਏ ਅੱਜ, ਨਹੀਂ ਉਹਨਾਂ ਕਿੱਥੋਂ ਆਉਣਾ ਜੀ। ਬਾਈ ਜੀ ਇਹ ਗੱਲ ਕਹਿੰਦੇ ਕਿ ਆਪਾਂ ਪਹਿਲਾਂ ਦੱਸੀ ਨੂੰ ਪਤਾ ਹੁੰਦਾ ਕਿਸੇ ਤਰ੍ਹਾਂ ਦਾ ਲੈਣ ਦੇਣ, ਉਧਾਰੇ ਦੇਣੇ ਮੈਂ ਹੁਣ, ਅਤੇ ਸਾਰੇ ਦੋਸਤ ਕਹਿੰਦੇ ਤੰਗ ਨਹੀਂ ਹੋਣਾ, ਜਦੋਂ ਹੋਏ ਉਦੋਂ ਦੇਈਂ। ਬਾਈ ਜੀ ਇਹ ਗੱਲ ਮੈਂ ਪਹਿਲਾਂ ਦੱਸੀ, ਆਪਾਂ ਨੂੰ ਪਤਾ ਹੁੰਦਾ ਵਾ ਕਿਸ ਤਰ੍ਹਾਂ ਦਾ ਲੈਣ ਦੇਣ ਹੈ। ਨਹੀਂ ਬਿਲਕੁਲ ਸਹੀ ਹੈ ਜੀ, ਸਾਰੀਆਂ ਵੇਖੋ ਤੁਸੀਂ ਜੋ ਕਹਿ ਰਹੇ ਹੋ ਉਹ ਵੀ ਬਿਲਕੁਲ ਸਹੀ ਆ, ਜੋ ਜਿਹਨੇ ਕਿਹਾ ਵਾ ਝੂਠ ਕੁਛ ਵੀ ਨਹੀਂ ਆ, ਗੱਲ ਸਿਰਫ ਇਹ ਆ ਵੀ ਸਮਾਂ, ਸਥਾਨ, ਪ੍ਰਸਥਿਤੀ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਵੀ ਇਸ ਟਾਈਮ ਤੁਸੀਂ ਕਿਹੜੀ ਸਥਿਤੀ 'ਚ, ਅਗਲਾ ਕਿਹੜੀ ਸਥਿਤੀ ਦੇ ਵਿੱਚ ਆ। ਦੁਨੀਆਂ ਦੇ ਉੱਤੇ ਕੁਛ ਵੀ ਝੂਠ ਨਹੀਂ ਹੈ, ਜਿੰਨਾ ਵੀ ਜੋ ਵੀ ਕੋਈ ਕਹਿ ਕੇ ਗਿਆ ਵਾ ਉਹਦਾ ਅੱਜ ਸੱਚ ਆ, ਤੁਹਾਡਾ ਕੱਲ੍ਹ ਨੂੰ ਸੱਚ ਹੋ ਜਾਣਾ। ਹੈਪੀ ਬਰਥਡੇ ਟੂ ਡੀਅਰ ਬਾਪ, ਥੈਂਕ ਯੂ ਹਰਪ੍ਰੀਤ ਜੀ, ਬਹੁਤ ਸ਼ੁਕਰੀਆ। ਅਤੇ ਪਰਮਿੰਦਰ ਸੈਣੀ ਜੀ ਕਹਿੰਦੇ ਨੇ ਕਿ ਹੈਪੀ ਬਰਥਡੇ, ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਕਹਿੰਦੇ ਜਿਸ ਨੂੰ ਵੀ ਮੈਂ ਕਦੇ ਪੈਸਾ ਦਿੱਤਾ ਸੀ ਉਧਾਰ, ਵਾਰ ਵਾਰ ਫੋਨ ਕਰ ਯਾਦ ਕਰਾਉਂਦਾ ਰਿਹਾ ਸੀ ਮੈਂ ਹਰ ਵਾਰ, ਪਰ ਛੱਡਣਾ ਪੈ ਗਏ ਉਹ ਰਹੇ ਦੋਸਤ ਮਿੱਤਰ, ਅਤੇ ਸਿਰਫ ਪੈਸਿਆਂ ਦੀ ਖਾਤਰ ਮੇਲ ਮਿਲਾਪ ਰੱਖਣ ਉਹ ਸਭ ਰਿਸ਼ਤੇਦਾਰ, ਕਈ ਪੜ੍ਹੇ ਲਿਖੇ ਵੀ ਬਣ ਜਾਂਦੇ ਨੇ ਗਵਾਰ, ਅਤੇ ਕਈਆਂ 'ਤੇ ਧੋਖੇਬਾਜ਼ੀ ਦਾ ਭੂਤ ਹਮੇਸ਼ਾ ਰਹਿੰਦਾ। ਇਸ ਵਾਰ ਕਹਿੰਦਾ ਘੁੰਮਣ ਆਪਣੇ ਵੱਲੋਂ ਕਰਮ ਧਰਮ ਕਮਾਉਂਦੇ ਰਹੋ ਸੱਚਾ, ਅਤੇ ਬਾਕੀ ਰੱਬ ਦੀ ਕਚਹਿਰੀ ਦੇ ਵਿੱਚ ਭਲੀ ਕਰੂ ਕਰਤਾਰ। ਧੰਨਵਾਦ ਘੁੰਮਣ ਸਾਹਿਬ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਕਿ ਮੈਂ ਵੀ ਪੈਸੇ ਦਿੱਤੇ ਸੀ ਸਟੂਡੈਂਟ ਲਾਈਫ ਤੋਂ ਹੈਲਪ ਹਿਜ਼ ਫੀਸ, ਦੈਨ ਆਫਟਰ ਫਿਊ ਮੰਥਸ ਉਹ ਕਹਿੰਦਾ ਜਦੋਂ ਹੋਣਗੇ ਦੇ ਦਾਂਗੇ ਯਾਰ, ਏਡੀ ਕਿਹੜੀ ਗੱਲ ਆ, ਫੋਨ 'ਤੇ ਉੱਦਾਂ ਹੀ ਨਹੀਂ ਚੁੱਕਿਆ ਜਾਂਦਾ, ਕੰਮ 'ਚ ਬਿਜ਼ੀ ਹੋਈ ਦਾ, ਏਡੀ ਕਿ ਨਹੀਂ ਗੱਲ ਆ ਯਾਰ, ਯਾਰੀ ਨਾ ਹੋ ਗਈ ਹੈ, ਛੋਲਿਆਂ ਦਾ ਵੱਢ ਹੋ ਗਿਆ। ਅਤੇ ਫਿਰ ਕਹਿੰਦੇ ਕਿ ਮੈਂ ਸੱਤੀ, ਓਕੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਮੈਂ ਕਿਹਾ ਸੀ ਵੀ ਨਾ ਨਹੀਂ ਯਾਰ ਤੁਸੀਂ ਕਿਸੇ ਦਾ ਲੈਣਾ, ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਇਹ ਵੈਸੇ ਨਾ ਪੈਸਾ ਤੂੰ ਤਾਂ ਵੈਸੇ ਦੁਖਦੀ ਰਹਿ ਗਿਆ, ਮਤਲਬ ਕਿਸੇ ਦੇ ਹੱਥ ਧਰ ਦਿਉ ਸਹੀ, ਮੈਨੂੰ ਸਮਝ ਨਹੀਂ ਆਉਂਦੀ ਵੀ ਲੈਣ ਵਾਲੇ ਕਿੱਥੇ ਨੇ, ਕਿਹੜੀ ਕਿਹੜੀ ਦੁਨੀਆਂ ਦੇ ਉੱਤੇ ਨੇ, ਮਤਲਬ ਸਾਰੀ ਦੁਨੀਆਂ ਹੀ ਕਿਤੇ ਨਾ ਕਿਤੇ ਇਸੇ ਤਰੀਕੇ ਦੇ ਨਾਲ ਚੱਲਦਾ ਹੈ।
5: ਇਹ ਮਤਲਬ ਮੈਂ ਕਿਸੇ ਕੋਲ ਲੈਣੇ ਹੋਣੇ ਆ, ਉਹਨੇ ਕਿਸੇ ਦੇ ਦੇਣੇ ਹੋਣੇ ਆ, ਉਹਨੇ ਮੇਰੇ ਦੇਣੇ ਹੋਣੇ ਆ, ਸਰਕਾਰ
0: ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ, ਮਤਲਬ ਕੋਈ ਨਾ ਕੋਈ ਕਿਤੇ ਨਾ ਕਿਤੇ ਸੱਟ ਖਾਈ ਬੈਠਾ। ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਵੱਲ ਦਿਸ਼ਾ ਅਤੇ ਤਾਕਤ ਅਤੇ ਟੰਮਣਾ ਮੌਜ ਮਸਤੀ ਸ਼ਰਾਰਤ,
5: ਵੱਲ ਨਹੀਂ ਉਹ ਵੱਲ
0: ਹੋ ਗਿਆ, ਇਹਨਾਂ ਦੇ ਪੜ੍ਹ ਲੈਂਦੇ ਫਿਰ ਅਸੀਂ ਆਪਣੇ ਦੱਸ ਦਿੰਦੇ। ਅਤੇ ਵੱਲ ਓਕੇ ਖੱਟੀ ਕਹਿੰਦੇ ਕਮਾਈ ਲਾਭ ਅਤੇ ਅਵੈਡ, ਅਵੈਡ ਹੀ ਅਵੈਡ ਕਿਹਾ ਸੀ
5: ਅਵੈਡ,
0: ਅਵੈਡ ਕਿਹਾ ਸੀ ਆਪਾਂ ਅਵੈਡ, ਹਾਂ ਅਵੈਡ ਨਹੀਂ, ਗੈਰ ਕਾਨੂੰਨੀ ਕਹਿੰਦੇ ਨਹੀਂ ਉਹ ਨਹੀਂ ਆ, ਉਹ ਹਿੰਦੀ ਵਾਲਾ। ਅਤੇ ਚੇੜਾ ਕਿਸੇ, ਚੇਡਾਂ ਚੇਡਾਂ ਭੈਣ ਜੀ ਚੇਡਾਂ, ਕਿਸੇ ਨੂੰ ਖਿਜਾਉਣਾ ਜਾਂ ਫਿਰ ਤੰਗ ਕਰਨਾ। ਓਕੇ ਖੱਪਾ ਤਰੇੜ ਅਤੇ ਵੀੜਾ, ਵੀੜਾ ਕਿਹਾ ਸੀ ਆਪਾਂ ਬੀੜਾ ਕਿਹਾ ਸੀ ਆਪਾਂ, ਕਿਸੇ ਬੋਤਲ ਦਾ ਢੱਕਣ। ਅਤੇ ਬਾਕੀ ਆਪਾਂ ਤੂਰ ਸਾਹਿਬ ਕੋਲ ਜਾਣ ਲੈਂਦੇ ਹਾਂ ਜੀ, ਧੰਨਵਾਦ ਤੁਹਾਡਾ। ਅਤੇ ਗਗਨ ਜੀ ਧੰਨਵਾਦ ਤੁਹਾਡਾ, ਗਗਨ ਸਿਮਰਨ ਜੀ ਕਹਿੰਦੇ ਨੇ ਕਿ ਯੈਸਟਰਡੇ ਰਿਚਰਡ ਜੀ 100 ਰੇਡੀਓ 'ਤੇ ਕਹਿੰਦੇ ਕਿ 100 ਦੀ ਜਗ੍ਹਾ ਦੇ ਉੱਤੇ 500 ਦੀ ਗੱਲ ਕਰਦੇ ਸੀ, ਪੁੱਛਿਓ ਗੱਲ ਕੀ ਆ। ਅੱਛਾ ਕਹਿੰਦੇ ਕਿ ਯੈਸਟਰਡੇ ਰਿਚਰਡ ਜੀ 101.9 ਫੋਕਸ ਰੇਡੀਓ ਦੇ ਉੱਤੇ 100 ਦੀ ਜਗ੍ਹਾ 500 ਦੀ ਗੱਲ ਕਰਦੇ ਸੀ, ਪੁੱਛੋ ਗੱਲ ਕੀ ਆ, ਰਿਚਰਡ ਜੀ ਦੱਸੋ ਗੱਲ ਕੀ ਆ। ਮੈਨੂੰ ਕਹਿੰਦੇ ਲੱਗਦਾ ਕਿ ਪੈਸਾ ਬਦਲ ਦਿੰਦਾ ਬੰਦੇ ਨੂੰ, ਹਾਂਜੀ ਬਿਲਕੁਲ ਜੀ ਬਦਲ ਦਿੰਦਾ, ਕੋਈ ਸ਼ੱਕ ਨਹੀਂ, ਬਦਲਣਾ ਵੀ ਚਾਹੀਦਾ ਯਾਰ ਪੈਸਾ, ਆਪਾਂ ਇਸੇ ਲਈ ਤਾਂ ਕਮਾਉਂਦੇ ਹਾਂ ਵੀ ਆਪਾਂ ਬਦਲੀਏ, ਬਦਲਣ ਦੇ ਲਈ ਤਾਂ ਆਪਾਂ ਕਮਾਉਂਦੇ
5: ਹਾਂ, ਪੈਸਾ ਆਤਾ ਹੈ ਤੋ ਅਦਾ ਆ ਹੀ ਜਾਤੀ
0: ਹੈ। ਹਾਂ ਅਤੇ ਕਹਿੰਦੇ ਕਿ ਮਜ਼ਾ ਆ ਗਿਆ ਵਾਈਲਡ ਡਰਾਈਵਿੰਗ, ਥੈਂਕ ਯੂ। ਅਤੇ ਮਨਿੰਦਰ ਜੀ, ਗੁਰਜੀਤ ਜੀ ਧੰਨਵਾਦ, ਦਾ ਰਾਕੇਸ਼ ਕੁਮਾਰ ਜੀ ਧੰਨਵਾਦ, ਜਸਪ੍ਰੀਤ ਜੀ ਧੰਨਵਾਦ, ਅਮਰਿਤ ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਜਿਹਨਾਂ ਜਿਹਨਾਂ ਨੇ ਬਰਥਡੇ ਵਿਸ਼ਿਜ਼ ਵੀ ਭੇਜੀਆਂ ਅਤੇ ਜਿਹਨਾਂ ਦੇ ਮੈਸੇਜ ਮੈਂ ਨਹੀਂ ਪੜ੍ਹ ਸਕਿਆ ਉਹਨਾਂ ਦੇ ਲਈ ਵੀ ਧੰਨਵਾਦ। ਜੇ ਕੋਈ ਇੰਪੋਰਟੈਂਟ ਕਿਸੇ ਦਾ ਮਿਸ ਹੋ ਗਿਆ ਮੈਸੇਜ ਤਾਂ ਪਲੀਜ਼ ਤੁਸੀਂ ਦੁਬਾਰਾ ਜ਼ਰੂਰ ਭੇਜ ਦਿਓ, ਅਤੇ ਮੈਂ ਉਹਨਾਂ ਚਿਰ ਝਾਤੀ ਮਾਰ ਲੂੰਗਾ, ਅਤੇ ਉਹਨਾਂ ਚਿਰ ਤੂੰ ਸਭ ਸ਼ਬਦ ਦੱਸੋ ਤੁਸੀਂ, ਆਪਾਂ ਲੇਟ ਹੋ ਗਏ ਜੇ।
5: ਕੈਸਾ ਕੈਸਾ ਪੈਸਾ ਪੈਸਾ, ਲਓ ਜੀ ਸ਼ਬਦ ਸੀ ਪਹਿਲਾਂ ਆਪਣਾ ਵੱਲ,
0: ਵੱਲ
5: ਵੱਲ ਤਾਂ ਕਦੋਂ ਦੀ ਵੱਲ ਵੀ ਹੋ ਸਕਦੀ
0: ਹੈ, ਗੱਲ ਕਰਨ ਦਾ ਵੱਲ ਵੀ ਹੋ ਸਕਦਾ,
5: ਗੱਲ ਕਰਨ ਦਾ ਵੱਲ ਵੀ ਨਹੀਂ ਆਉਂਦਾ, ਦਿਸ਼ਾ ਵੀ ਹੋ ਸਕਦੀ ਹੈ,
0: ਮੈਂ ਵੀ ਕਹਿ ਸਕਦਾ ਹਾਂ ਮੇਰੇ ਵੱਲ ਆਓ ਜਰਾ,
5: ਮੇਰੇ ਵੱਲ ਆਓ,
0: ਉਹਦੇ ਵੱਲ ਜਾਓ, ਮੇਰੇ ਵੱਲ ਕਿੱਧਰ,
5: ਤੇਰੇ ਵੱਲ ਪੈਸੇ ਰਹਿੰਦੇ ਹੋਏ,
0: ਉਹਦੇ ਵੱਲ ਪੈਸੇ ਰਹਿੰਦੇ, ਤੇਰੇ ਵੱਲ ਮੇਰੇ ਨਿਕਲਦੇ ਹੀ ਪੈਸੇ ਥੋੜ੍ਹੇ ਜਿਹੇ,
5: ਵੱਲ ਹੁਨਰ ਵੀ ਹੁੰਦਾ,
0: ਹਾਂ
5: ਵੀ ਤੈਨੂੰ ਕਿਸੇ 'ਚ ਤਾਂ ਵੱਲ ਨਹੀਂ ਹੈਗਾ, ਹੁਨਰ ਹੁਨਰ 'ਚ
0: ਵੀ ਨੂੰ ਪੈਸੇ ਕਢਾਉਣ ਦਾ ਵੱਲ ਹੁੰਦਾ,
5: ਕਿੱਡੇ ਵੱਲ ਪੈ ਗਏ। ਦੂਜਾ ਸ਼ਬਦ ਸੀ ਆਪਣਾ ਟੰਮਣਾ, ਟੰਮਣਾ ਕਹਿੰਦੇ ਵੀ ਸ਼ਿੰਗਾਰਨਾ, ਵੀ ਤੇਰੇ ਮੱਥੇ 'ਤੇ ਟੰਮ ਦਿੱਤਾ ਉਹਨਾਂ ਨੇ ਕੁਛ, ਜਾਂ ਕਹਿੰਦਾ ਕੁਛ ਕਹਿੰਦਾ ਸ਼ਿੰਗਾਰਨ, ਸ਼ਿੰਗਾਰਨ ਦਾ ਲਫ਼ਜ਼ ਯੂਜ਼ ਕੀਤੇ,
0: ਮੜਨਾ ਵੀ ਕਹਿ ਸਕਦੇ,
5: ਮੜਨਾ ਤਾਂ ਜ਼ਬਰਦਸਤੀ ਕਿਸੇ ਚੀਜ਼ ਨੂੰ ਮੜਦਾ,
0: ਟੰਮਣਾ ਉਹ ਵੀ ਹੁੰਦਾ ਮਤਲਬ ਤੀਸੀ ਟੰਮਣੇ ਤੇ ਚੜ ਗਿਆ, ਹਨਾ
5: ਟੰਮਣੇ ਤੇ ਚੜ ਗਿਆ, ਟੀਸੀ ਵੀ ਕਹਿ ਸਕਦੇ, ਹਾਂ
0: ਟੀਸੀ ਤੇ ਚੜ ਗਿਆ, ਬਹੁਤ ਉੱਚਾ ਚੱਲ ਗਿਆ,
5: ਪਰ ਮੋਸਟਲੀ ਬੀਬੀਆਂ ਯੂਜ਼ ਕਰ ਦਿੰਦੀ ਵੀ ਉਹਦੇ ਮੱਥੇ ਤੇ ਟੰਮ ਦਿੱਤਾ ਸ਼ਿੰਗਾਰ, ਤਾਂ
0: ਉਹ ਮੱਥਾ ਫਿਰ ਉੱਚਾ ਹੀ ਹੋ ਗਿਆ ਨਾ, ਮਤਲਬ ਤਾਂ
5: ਟੰਮਿਆ,
0: ਤਾਂ ਟੰਮ,
5: ਤਾਂ ਕਿ ਟੀਸੀ ਵਿੱਚ ਹੀ ਹੁੰਦੀ ਹੈ ਤੇ ਮੱਥੇ ਦੇ ਉੱਤੇ ਉਹਨੂੰ ਥੋੜਾ ਜਿਹਾ, ਅੱਜ ਕੱਲ ਜਿਵੇਂ ਬੀਬੀਆਂ ਪਫ ਜਿਹਾ ਵੀ ਬਣਾ ਲੈਂਦੀ ਹੁੰਦੀ, ਕਹਿੰਦੇ ਸਿਰ ਤੇ ਚੁੰਨੀ ਰੱਖੀ ਹੋਈ ਤਾਂ ਹੋਰ ਚੀ ਹੋ ਜਾਂਦੀ, ਪਰ ਇਹਨੂੰ ਸ਼ਿੰਗਾਰ ਦੇ ਨਾਲ ਟੰਮਣਾ ਜ਼ਿਆਦਾ ਜੁੜਿਆ ਜਾਂਦਾ, ਟੰਮਣਾ
0: ਵੀ ਪਹਿਲਾਂ ਯਾਰ ਇਹ ਪੈਸੇ ਸਾਡੇ ਕੋਲ ਫੜ ਫੁੜ ਕੇ ਚਾਹ ਪੀਂਦਾ ਹੁੰਦਾ ਸੀ, ਤੇ ਹੁਣ ਜਦੋਂ ਦੇ ਪੈਸੇ ਆਏ ਹੁਣ ਟੰਮਣੇ ਤੇ ਚੜਿਆ ਫਿਰਦਾ,
5: ਟੰਮਣੇ ਚੜਿਆ ਫਿਰਦਾ, ਹਾਂਜੀ। ਉਹ ਤੋਂ ਬਾਅਦ ਸੀ ਖੱਟੀ, ਖੱਟੀ ਖਟਾਸ 'ਚ ਵੀ ਆ ਜਾਂਦੀ ਹੈ ਅਤੇ ਖੱਟੀ ਕਮਾਈ ਵੀ ਆਉਂਦਾ ਵੀ ਤੂੰ ਕੀ,
0: ਹਾਂ ਖੱਟੀ ਸਵਾਦ ਵੀ ਆ, ਰੰਗ ਵੀ ਆ,
5: ਰੰਗ 'ਚ ਵੀ ਆ,
0: ਕਮਾਈ ਵੀ ਆ,
5: ਕਮਾਈ ਵੀ ਆ,
0: ਪੈਸਾ ਵੀ ਆ, ਤੁਸੀਂ ਸਾਰੇ ਪੈਸੇ ਵਾਲੇ ਲੈਂਦੇ ਆ,
5: ਪਤਾ ਨਹੀਂ ਬਾਅਦ 'ਚ ਅਸੀਂ ਆ ਰਹੇ,
0: ਖੱਟਿਆ ਖੱਟੀ ਕਮਾਈ।
5: ਉਹ ਤੋਂ ਬਾਅਦ ਹੈਗਾ ਅਵੈਡ, ਅਵੈਡ ਹੁੰਦਾ ਅੜਬ, ਬੜਾ ਅਵੈਡ ਬੰਦਾ ਜਿਹੜਾ, ਅੜਬ ਬੰਦਾ ਆ ਵੀ ਉਹਦੀ ਅੜੀ ਬਗਾਣੀ ਉਹਨੇ, ਹੈ ਨਾ ਉਹ ਉਹ ਜਿਹੜਾ ਅਵੈਧ ਸੀਗਾ ਜਿਹੜਾ ਗੈਰ ਕਾਨੂੰਨੀ ਸੀ, ਉਹਨਾਂ ਨੇ ਭੈਣ ਜੀ ਨੂੰ ਦੱਸਿਆ ਤਾਂ ਉਹ ਅਵੈਧ ਹੋ ਜਾਂਦਾ, ਇਹ ਅਵੈਡ ਆ। ਚੇੜਾਂ, ਚੇੜਾਂ ਅਤੇ ਚੇੜਾਂ 'ਚ ਫਰਕ ਆ, ਚੇੜਾਂ ਹੋ ਗਈਆਂ ਤੁਸੀਂ ਕਿਸੇ ਦੀ ਕਾਪੀ ਕਰਨਾ ਵੀ ਉਹਦੀ ਚੇੜਾਂ ਲਾਉਣ ਡਿਆ, ਚੇੜਾਂ ਤੁਸੀਂ ਕਿਸੇ ਨਾਲ ਮਖੌਲ ਕਰਦੇ ਮਜ਼ਾਕ ਕਰਦੇ ਆ, ਚੇੜਾਂ ਹੋ ਜਾਂਦੀਆਂ,
0: ਹਾਂ ਨਹੀਂ ਚੇੜਾਂ ਕਰਦਾ ਹੁਣ ਨਿਕਾ ਜਿਹਾ ਹੁੰਦਾ ਸੀ,
5: ਵੇਖ ਹੈ ਨਲੀ ਨਹੀਂ ਪੂੰਜੀ ਜਾਂਦੀ ਸੀ ਇਹਦੇ
0: ਚੇੜਾਂ ਕਰਦੇ। ਉਸ
5: ਤੋਂ ਬਾਅਦ ਆਉਂਦਾ ਖੱਪਾ, ਖੱਪਾ ਹੋ ਗਿਆ ਖਾਲੀ ਥਾਂ ਵੀ ਇੰਨਾ ਕੁ ਖੱਪਾ ਛੱਡਦੀ ਤੂੰ, ਵਿੱਥ
0: ਵਿੱਥ ਵਿੱਥ ਖੱਪਾ ਪੂਰਾ,
5: ਆਪਾਂ ਪੂਰਨਾ ਬੀੜਾ ਬੀੜਾ ਜ਼ਿੰਮੇਵਾਰੀ ਨੂੰ ਵੀ ਕਹਿੰਦੇ ਨੇ ਮੈਨੇ ਬੀੜਾ ਚੁੱਕਿਆ ਕਿਸੇ ਵੀ ਕੰਮ ਦੀ ਜ਼ਿੰਮੇਵਾਰੀ ਲੈਣੀ ਤੇ ਬੀੜਾ ਆਪਣੇ ਬਟਨਾਂ ਨੂੰ ਵੀ ਕਹਿੰਦੇ ਬੀੜੇ ਬੰਦ ਕਰ ਲੈ ਆਪਣੇ
0: ਤੰਬਾਕੂ ਨੂੰ ਮੇਰੇ ਖਿਆਲ ਕਹਿ ਦਿੰਦੇ ਨਾ ਬੀੜਾ ਲਾਇਆ ਨੇ ਨਸ਼ਾ ਪਤਾ ਜਾਂ ਹੁੰਦਾ ਕੋਈ
5: ਉਹ ਬੀੜੀ ਹੁੰਦੀ
0: ਨਹੀਂ ਨਹੀਂ ਬੀੜਾ ਵੀ ਹੁੰਦਾ ਬੀੜਾ ਲਗਾਈ ਕੇ ਕੁਛ
5: ਲਾਈ ਤਾਂ ਬੀੜੀ ਸੀ ਤੁਸੀਂ ਬੀੜਾ ਲਾਉਣਾ ਤਾਂ ਲਾ
0: ਸਕਦੇ ਨਹੀਂ ਹੈਗੇ ਕਈ ਗਾਣੇ ਉਹਦੇ ਬੀੜਾ ਬੀੜਾ ਵੀ ਕੋਈ ਨਸ਼ਾ ਪਤਾ ਜਿਹਾ ਹੀ ਆ ਕੁਛ
5: ਬੀੜਾ ਜਿੱਦਾਂ ਤੁਸੀਂ ਕਹਿ ਲਓ ਵੀ ਜਿੱਥੇ ਤੱਕ ਮੇਰਾ ਆਈਡੀਆ ਉਹ ਮਿੱਟੀ ਦਾ ਹੀ ਬਣਿਆ ਹੁੰਦਾ ਜਿਵੇਂ ਪੰਜਾਬ ਜਦੋਂ ਕੋਈ ਜ਼ਿਆਦਾ ਪੈਸਾ ਹੈਗਾ ਉਸ ਉਹਨੇ ਉਹ ਬਣਾ ਲਿਆ ਆਪਣਾ ਸਿਗਾਰ ਜਿਹਾ ਮੋਟਾ ਮੋਟਾ ਜਿਹਾ ਅਤੇ ਜਿਹੜਾ ਬੀੜਾ ਦੂਜਾ ਹੁੰਦਾ ਜਿਹਨੂੰ ਉਹ ਉਂਗਲਾਂ 'ਚ ਵਸਾ ਕੇ ਨਾ ਕਸ਼ 'ਚ ਮਾਰਦੇ ਜਿਹਦਾ ਜਦੋਂ ਕਸ਼ ਮਾਰਦੇ ਨਾ
0: ਸੋ ਆਪਣਾ ਆਪਣਾ ਮਤਲਬ ਪੰਜਾਬੀ ਵਾਲਾ ਜਿਹੜਾ ਉਹਦੇ ਬਟਨ ਨਹੀਂ ਆ
5: ਆਪਣਾ ਬਟਨ ਨਹੀਂ ਤੇ ਜ਼ਿੰਮੇਵਾਰੀ ਹੈ ਬੀੜਾ ਚੱਕਣਾ ਬੀੜਾ ਇਹ ਉਹਦਾ ਵੀ ਜ਼ਿੰਮੇਵਾਰੀ ਹੈ
0: ਬੀੜਾ ਚੁੱਕਿਆ ਵੀ ਇਹਨੇ ਬੀੜਾ ਚੁੱਕਿਆ ਤੇ ਕਿ ਆਪਣਾ ਪਰਮਿੰਦਰ ਸੇਖੋ ਜੀ ਕਹਿੰਦੇ ਕਿ ਆਈ ਹੈਵ ਮਾਈ ਮਨੀ ਐਂਡ ਮਾਈ ਫਰੈਂਡਸ ਆਈ ਲੈਂਡ ਮਾਈ ਮਨੀ ਟੂ ਮਾਈ ਫਰੈਂਡ ਆਈ ਆਸਕ ਮਾਈ ਮਨੀ ਆਫ ਮਾਈ ਫਰੈਂਡ ਆਈ ਲੋਸਟ ਮਾਈ ਮਨੀ ਐਂਡ ਮਾਈ ਫਰੈਂਡ ਇੰਸਟੀਡ ਆਫ ਗਿਵਿੰਗ ਮਨੀ ਐਜ ਹੈਲਪ ਆਲਵੇਜ ਹੈਲਪ ਦੈਮ ਟੂ ਗੈਟ ਲੋਨ ਅਤੇ ਇਫ ਦੇ ਕਾਂਟ ਗੈਟ ਐਨੀ ਲੋਨ ਦੈਨ ਆਲਵੇਜ਼ ਪ੍ਰੈਫਰ ਟੂ ਗਿਫਟ ਦੈਟ ਅਮਾਊਂਟ ਪਰਮਾਨੈਂਟਲੀ ਇਫ ਇਟ ਇਜ਼ ਇਨ ਯੂਅਰ ਬਜਟ
5: ਜੀ
0: ਚਲੋ ਕੀ ਕਰ ਸਕਦੇ ਹਾਂ ਭਾਈ ਥੈਂਕ ਯੂ ਤੁਹਾਡਾ ਮਿਹਰਬਾਨੀ ਅਤੇ ਬਹੁਤ ਸ਼ੁਕਰੀਆ ਅਤੇ ਜੇ ਅਸਲ ਦੇ ਵਿੱਚ ਕਿਸੇ ਨੂੰ ਕਹਿੰਦੇ ਕਿ ਲੋੜ ਹੋਵੇ ਤਾਂ ਮਦਦ ਜ਼ਰੂਰ ਕਰਨੀ ਚਾਹੀਦੀ ਆ ਸਤਿ ਸ਼੍ਰੀ ਅਕਾਲ ਅਤੇ ਪੈਸਾ ਕਹਿੰਦੇ ਕਿ ਤੇਰੇ ਤਿੰਨ ਨਾਮ ਪਰਸੂ ਪਰਸਾ ਪਰਸਰਾਮ ਅਤੇ ਮਨਦੀਪ ਜੀ ਧੰਨਵਾਦ ਤੁਹਾਡਾ ਇੱਕ ਹਿੰਦੀ 'ਚ ਮੈਸੇਜ ਇਹ ਮੇਰੇ ਕੋਲ ਪੜਿਆ ਨਹੀਂ ਜਾਣਾ ਅਤੇ ਥੈਂਕ ਯੂ ਮਿਹਰਬਾਨੀ ਜੀ ਅਤੇ ਕਹਿੰਦੇ ਕਿ ਲਿਸਨ ਫੀਡਬੈਕ ਭਾਅ ਜੀ ਆਫਟਰ ਸ਼ੋ ਲਿਸਨ ਵਾਲਾ ਕੰਮ ਨਹੀਂ ਜੇ ਨਹੀਂ ਹੋਣਾ ਮੈਂ ਤੁਹਾਨੂੰ ਅੱਗੇ ਬੜੀ ਵਾਰੀ ਕਿਹਾ ਵੀ ਇਹ ਜਿਹੜੇ ਸੋਰਸਿਸ ਨੇ ਇਹਨਾਂ ਦੇ ਉੱਤੇ ਲਿਸਨ ਵਾਲਾ ਤਾਂ ਸਾਡੇ ਕੋਲ ਆਪਸ਼ਨ ਹੀ ਨਹੀਂ ਹੈਗੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੀਆਂ ਸੋਫਟਵੇਅਰ ਦੇ ਨਾਲ ਸਾਰੀਆਂ ਪਰੋਚੀਆਂ ਨੇ ਅਤੇ ਜੇ ਤੁਸੀਂ ਉੱਦਾਂ ਵੀ ਕਿਤੇ ਭੇਜਦੇ ਹੋ ਤੁਸੀਂ ਫੇਸਬੁੱਕ ਦੇ ਉੱਤੇ ਵਟਸਐਪ 'ਤੇ ਕੁਛ ਸੁਣਨ ਵਾਲਾ ਅਤੇ ਉਹ ਮੰਨ ਕੇ ਚੱਲੋ ਵੀ ਉਹ ਛੂਠਾ ਹੋ ਜਾਂਦਾ ਉਹ ਅਸੀਂ ਸੁਣ ਹੀ ਨਹੀਂ ਪਾਉਂਦੇ ਤੁਸੀਂ ਲਿਖ ਕੇ ਭੇਜ ਸਕਦੇ ਹੋ ਤੁਸੀਂ ਜੋ ਵੀ ਤੁਹਾਡੀ ਫੀਡਬੈਕ ਹੈ ਜਾਂ ਜੋ ਵੀ ਕੋਈ ਇੰਪੋਰਟੈਂਟ ਚੀਜ਼ ਹੁੰਦੀ ਉਹ ਪਲੀਜ਼ ਲਿਖ ਕੇ ਭੇਜ ਦਿਓ ਸੁਣਿਆ ਨਹੀਂ ਜੇ ਸਾਣਾ ਸਾਡੇ ਕੋਲ ਅਸੀਂ ਮਤਲਬ ਇਸ ਪੱਖੋਂ ਅਸੀਂ ਬੋਲੇ ਜੇ
5: ਮਾਰੇ ਮਾਰੇ ਕਾਨਾਂ ਹੈਡਫੋਨ ਲੱਗ ਰੱਖੇ ਆ ਸੁਣਦੇ
0: ਬਿਲਕੁਲ ਜੀ ਅਤੇ ਚਲੀਏ ਫਿਰ ਆਪਾਂ ਪੈਸਾ ਤਾਂ ਲਗਵਾਈਏ ਜਾ ਕੇ
5: ਵਿਹਲੇ ਬੈਠੇ
0: ਨਹੀਂ ਨਹੀਂ ਵਿਹਲੇ ਘੁੰਮ ਬੈਠੇ ਜਿਹੜੇ ਮਤਲਬ
5: ਸਾਰਾ ਕਾ ਧੰਨਵਾਦ ਭਾਈ ਸਾਹਿਬ ਆਪਕੇ ਜਿਨਕੇ ਪੀਸੇ ਦੇਣੇ ਹੈ ਬਾਈ ਦੇ ਦਿਓ ਜਿਨ੍ਹਾਂ ਨੇ ਲੈਣੇ
0: ਲੈ ਲਿਓ ਟਾਈਮ
5: ਬਾਈ ਟਾਈਮ 'ਤੇ ਲੈ ਲਿਆ ਕਰੋ ਪੈਸੇ ਔਰ ਜੇ ਨਹੀਂ ਲੈਣੇ ਤਾਂ ਇੱਕ ਵਾਰ ਉਹਨਾਂ 'ਤੇ ਬੋਲ ਦਿਓ ਬਾਈ ਮਾਨਾ ਲੈਣੇ ਨਹੀਂ ਵਾਹ ਵੀ ਬੰਦਾ ਬੇਫਿਕਰੀ 'ਤੇ ਰਿਹਾ ਬਾਈ ਦੇਣੇ ਨਹੀਂ ਕਿਸੇ
0: ਕੁਛ ਵੇਖੋ ਆਪਾਂ ਨਾ ਕਈ ਵਾਰੀ ਕਈ ਚੀਜ਼ਾਂ 'ਤੇ ਚਲੋ ਆਪਾਂ ਬਥੇਰਾ ਕੁਛ ਫਿਰ ਇਹਦੀਆਂ ਗੱਲਾਂ ਕਰ ਚੁੱਕੇ ਹਾਂ ਪਰ ਕਈ ਚੀਜ਼ਾਂ ਨਾ ਕਈ ਵਾਰੀ ਆਪਾਂ

0: ਵੀਰੇ ਮੰਗਣ 'ਚ ਵੀ ਤੁਹਾਨੂੰ ਸ਼ਰਮ ਆਉਂਦੀ ਆ, ਅਤੇ ਜਿਹਨੇ ਦੇਣੇ ਹੁੰਦੇ ਆ ਉਹਦੇ 'ਚ ਵੀ ਕੈਟੇਗਰੀ ਆ, ਕਈਆਂ ਨੂੰ ਤਾਂ ਨਹੀਂ ਆਉਂਦੀ ਸ਼ਾਇਦ, ਉਹ ਆਪਾਂ ਸੋਚ ਲੈਂਦੇ ਹਾਂ, ਪਰ ਦੇਣ ਵਾਲੇ ਦੇ ਵੀ ਸਿਰ ਇੱਕ ਭਾਰ ਹੁੰਦਾ, ਅਤੇ ਜਿਹਨੇ ਲੈਣੇ ਆ ਨਾ ਉਹ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਜੇ ਤੁਸੀਂ ਰਿਮਾਈਂਡਰ ਦਿੰਦੇ ਰਹੋ ਅਤੇ ਉਹਦੇ ਨਾਲ ਵੀ ਮੈਨੂੰ ਲੱਗਦਾ ਵਾ ਵੀ ਅਗਲੇ ਨੂੰ ਇਹ ਚੀਜ਼ ਦਾ ਅਹਿਸਾਸ ਰਹਿੰਦਾ ਵੀ ਇਹਨੂੰ ਲੋੜ ਆ। ਜੇ ਤੁਸੀਂ ਬਹੁਤ ਸਮਾਂ ਤੁਸੀਂ ਨਹੀਂ ਨਾ ਮੰਗਦੇ, ਤੁਸੀਂ ਕਹਿੰਦੇ ਵੀ ਕਈ ਵਾਰੀ ਆਪਾਂ ਇਹ ਵੀ ਸੋਚ ਲੈਂਦੇ ਹਾਂ ਵੀ ਕੋਈ ਨਹੀਂ, ਇਹਨੂੰ ਪਤਾ ਹੀ ਆਪੇ ਦਊ, ਆਪੇ ਕਰ ਲਓ, ਇਹਨੂੰ ਇਹਨੂੰ ਕਿਹੜਾ ਮੇਰੇ ਹਾਲਾਤਾਂ ਦਾ ਨਹੀਂ ਪਤਾ। ਕੋਈ ਇਮੈਜਿਨਰੀ ਵਰਲਡ ਵਿੱਚ ਇਸ ਪੱਖੋਂ ਤਾਂ ਨਹੀਂ ਜੀਂਦਾ, ਕੋਈ ਇਮੈਜਿਨ ਨਹੀਂ ਕਰਦਾ ਤੁਹਾਡੇ ਪਰਿਵਾਰ ਦੀ ਕੀ ਸਥਿਤੀ ਆ, ਹਰ ਕੋਈ ਆਪੋ ਆਪਣਾ ਭਾਰ ਢੋ ਰਿਹਾ ਵਾ, ਉਹਦੇ 'ਚ ਉਹਦਾ ਕਸੂਰ ਨਹੀਂ ਆ, ਅਸੀਂ ਪੁਰਚੇ ਹੀ ਇੰਨੇ ਕਿਹਾ। ਸੋ ਸਮੇਂਦਾਰ ਸਮੇਂ ਜੇ ਤੁਸੀਂ ਕੋਈ ਹਫ਼ਤੇ ਬਾਅਦ ਦਹੀਂ ਦਿਨੀ ਰਿਮਾਈਂਡਰ ਦਿੰਦੇ ਰਹੋਗੇ ਤਾਂ ਫਿਰ ਅਗਲੇ ਨੂੰ ਚੇਤਾ ਵੀ ਰਹੂਗਾ ਅਤੇ ਉਹ ਸ਼ਾਇਦ ਦੇ ਵੀ ਦਊਗਾ। ਇੱਕ ਵਾਜਬ ਤਰੀਕੇ ਦੇ ਨਾਲ ਕਮਿਊਨੀਕੇਸ਼ਨ ਉੱਪਰ ਰੱਖੋ। ਬਾਕੀ ਦੂਸਰੀ ਗੱਲ, ਪੈਸੇ ਦਾ ਲੈਣ ਦੇਣ ਬਣਿਆ ਤੁਹਾਡੇ ਕੋਲ ਕਿਸੇ ਵੇਲੇ ਨਹੀਂ ਵੀ ਹੋ ਸਕਦੇ, ਹੋ ਸਕਦਾ ਵਾ ਤੁਸੀਂ ਲੈ ਕੇ ਕੋਈ ਘਾਟਾ ਪੈ ਗਿਆ ਜਾਂ ਕੋਈ ਔਖੇ ਸੌਖੇ ਦੇਣ ਆ ਗਏ, ਅਤੇ ਇੰਪੋਰਟੈਂਟ ਇਹ ਨਹੀਂ ਆ ਕਿ ਤੁਸੀਂ ਪੈਸੇ ਦੇ ਨਹੀਂ ਰਹੇ ਜਾਂ ਲੈ ਨਹੀਂ ਰਹੇ ਜਾਂ ਕੋਈ ਮੰਗ ਨਹੀਂ ਰਿਹਾ ਤੁਹਾਡੇ ਕੋਲ, ਦਿੱਤੇ ਨਹੀਂ ਗਏ। ਇੰਪੋਰਟੈਂਟ ਇਹ ਆ ਕਿ ਕਮਿਊਨੀਕੇਸ਼ਨ ਜ਼ਰੂਰ ਰਹੇ। ਕਈ ਵਾਰੀ ਜਦੋਂ ਤੁਸੀਂ ਕਮਿਊਨੀਕੇਸ਼ਨ ਰੋਕ ਦਿੰਦੇ ਹੋ ਨਾ,
1: ਕਮਿਊਨੀਕੇਸ਼ਨ ਨਾ ਬੰਦ ਕਰੋ, ਆਪਕੀ ਸਿਚੁਏਸ਼ਨ ਉੱਪਰ ਨੀਚੇ ਹੋ ਸਕਤੀ ਹੈ ਔਰ ਆਪਕਾ ਪੈਸੇ ਕਾ ਵੀ ਇਤਨਾ ਗੁਮਾਨ ਹੀ, ਹਰ ਆਦਮੀ ਯਹਾਂ ਪੇ ਇੱਕ ਸੂਟ ਕੇ ਸੇ ਲੇ ਕੇ ਉਤਰ ਰਿਹਾ ਜੀ, ਹਰ ਆਦਮੀ ਨੇ ਆਪਣੇ ਹਿਸਾਬ ਸੇ ਤਰੱਕੀ ਕਰੀ ਆ, ਕੋਈ 10 ਸਾਲ ਪਹਿਲੇ ਆਇਆ, ਕੋਈ 5 ਸਾਲ ਪਹਿਲੇ ਆਇਆ, ਆਪ ਇਹ ਸੋਚ ਕੇ ਚਲੋ ਆਪਕੇ ਪਾਸ ਅਗਰ ਪੈਸਾ ਹੀ ਬਚ ਗਿਆ ਤਾਂ ਭਗਵਾਨ ਨਾ ਕਰੇ ਕੱਲ੍ਹ ਕੋਈ ਮੇਰੇ ਕੋਲ ਕੁਛ ਹੋ ਜਾਵੇ ਤਾਂ ਸ਼ਮਸ਼ਾਨ ਤੱਕ ਲਿਜਾਣੇ ਵਿੱਚ 4 ਬੰਦੇ ਫਿਰ ਵੀ ਚਾਹੀਏ।
0: ਹਾਂ ਬਿਲਕੁਲ
1: ਜੀ, ਤਾਂ ਇਹ ਚੀਜ਼, ਔਰ ਆਪ ਜੀ ਸੋਚੋ ਮੈਨੂੰ ਉਸਕੇ ਪੈਸੇ ਮਾਰੇ ਭੁੱਖਾ ਮਰ ਜਾਏਗਾ, ਭੁੱਖਾ ਕੋਈ ਨਹੀਂ ਮਰਦਾ ਜੀ। ਯਹਾਂ ਪੇ ਇੱਕ ਬੜੀ ਬੜੀ ਇੱਕ ਬਾਤ ਯਾਦ, ਅਗਰ ਆਪਕੀ ਇਜਾਜ਼ਤ ਹੋ ਤੋ
0: ਜੀ,
1: ਕਿਸੀ ਬੋਸ ਨੇ ਆਪਣੇ ਇੰਪਲੋਈ 'ਤੇ ਨੌਕਰੀ 'ਤੇ ਨਿਕਾਲ ਦਿਆ ਜੀ, ਬੰਦੇ ਨੇ ਨੌਕਰੀ 'ਤੇ ਨਿਕਾਲ ਦੀ ਆ, ਤਾਂ ਉਹ ਇੰਪਲੋਈ ਕਿਆ ਕਰਾ, ਰੋਜ਼ ਸਵੇਰੇ ਉੱਠ ਕੇ ਨਾ ਬੋਸ ਕੇ ਘਰ ਕੇ ਆਗਾ ਟੋਇਲਟ ਬੈਠ ਕੇ ਆਵੇ, ਔਰ ਇੱਕ ਦਿਨ ਦੇਖਿਆ, 2 ਵਾਰ ਦੇਖਿਆ, 3 ਵਾਰ ਦੇਖਿਆ, ਉਸਨੇ ਜਾ ਕੇ ਇੰਪਲੋਈ ਪਕੜ ਲਿਆ, ਉਹਨੂੰ ਕਹਿ ਯਾਰ ਤੂੰ ਟੋਇਲਟ ਕਿਉਂ ਕਰਾਇਆ ਮੇਰੇ ਘਰ ਕੇ ਆਗਾ, ਘਰ ਬਸ ਤੇਰੇ 'ਤੇ ਇਹ ਦਿਖਾਉਣਾ ਵੀ ਤੈਨਾਂ ਨੌਕਰੀ 'ਤੇ ਨਿਕਾਲ ਦੀ ਆ ਪਰ ਭੁੱਖੇ ਨਹੀਂ ਮਰ ਰਿਹਾ ਮੈਂ,
0: ਕੁਝ ਖਾ ਕੇ ਸੁਣਨੇ ਆ, ਇਹਦੇ ਨਾਲ ਹੀ ਇਜਾਜ਼ਤ ਲੈਂਦੇ ਵੇਖੋ, ਇਹ ਤੋਂ ਗਾਂ ਨਹੀਂ ਹੁਣ ਕੁਝ ਹੋ ਸਕਦਾ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚੱਲੀਏ?
3: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਰੇਡੀਓ ਹਾਂਜੀ 1674ਵਾਂ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ। ਪੁਲਿਸ ਨੇ ਮਜੀਠਾ ਥਾਣੇ ਅੰਦਰ ਜ਼ਬਰਦਸਤੀ ਨਾਲ ਦਾਖਲ ਹੋ ਕੇ ਹਿਰਾਸਤ 'ਚ ਲਏ ਗਏ ਇੱਕ ਬੰਦੇ ਨੂੰ ਛੁਡਾਉਣ ਦੀ ਕੋਸ਼ਿਸ਼ ਦਾ ਇਲਜ਼ਾਮ ਲਾਇਆ ਤੇ ਮਜੀਠਾ ਦੇ ਅੰਮ੍ਰਿਤਸਰ ਜੋ ਗ੍ਰੀਨ ਐਵਨਿਊ 'ਚ ਘਰ ਆ ਉਹਦੇ 'ਤੇ ਛਾਪਾ ਮਾਰਿਆ ਗਿਆ ਤੇ ਹੋਰ ਥਾਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਧਰ ਦੂਜੀ ਖਬਰ, ਰਾਜਸਥਾਨ ਹਾਈ ਕੋਰਟ ਨੇ ਨਾਬਾਲਗ ਨਾਲ ਜਬਰ ਜਨਾਹ ਦੇ ਕੇਸ 'ਚ ਆਸਾਰਾਮ ਨੂੰ 2 ਸਾਲ ਦੀ ਜ਼ਮਾਨਤ ਮਗਰੋਂ ਫੇਰ ਜੇਲ੍ਹ ਭੇਜਿਆ। ਆਸਾਰਾਮ ਜਿਹੜਾ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਭੁਗਤ ਰਿਹਾ। ਤੇ ਉੱਧਰ ਪਾਰਲੀਮੈਂਟਰੀ ਕਮੇਟੀ ਨੇ ਨੀਟ ਪਾਰਦਰਸ਼ੀ ਤਰੀਕੇ ਨਾਲ ਕਰਾਉਣ 'ਤੇ ਜ਼ੋਰ ਦਿੱਤਾ। ਕਮੇਟੀ ਨੇ NTA ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ 'ਤੇ ਵੀ ਸਵਾਲ ਉਠਾਏ ਨੇ। ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਉਂਦੀਆਂ ਅਸੈਂਬਲੀ ਚੋਣਾਂ 'ਚ ਕਾਂਗਰਸ ਵੱਡੀ ਜਿੱਤ ਹਾਸਲ ਕਰੇਗੀ। ਉੱਧਰ ਪੰਜਾਬ ਸਰਕਾਰ ਨੇ ਚੋਣ ਵਿਭਾਗ 'ਚ ਸੇਵਾ ਨਿਯਮਾਂ 'ਚ ਤਰਮੀਮ ਨੂੰ ਪ੍ਰਵਾਨਗੀ ਦਿੱਤੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਵੋਟਾਂ ਦੀ ਖਾਸ ਜਿਹੜੀ ਆ ਉਹ ਨਿਗਰਾਨੀ ਹੋਣੀ ਹੈ SIR, ਇਹਦੇ ਮੱਦੇਨਜ਼ਰ ਜਿਹੜੇ ਆ ਸੇਵਾ ਨਿਯਮਾਂ 'ਚ ਢਿੱਲ ਦਿੱਤੀ ਗਈ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਬਿਕਰਮ ਮਜੀਠੀਆ ਦੇ ਨਾਲ ਸੰਬੰਧਿਤ ਤੁਸੀਂ ਖਬਰ ਸਾਂਝੀ ਕੀਤੀ ਹੈ। ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਨਿਬੜਨ ਦਾ ਨਾਂ ਨਹੀਂ ਰਹਿ ਰਹੀਆਂ। ਇੱਕ ਤੋਂ ਇੱਕ ਬਾਅਦ ਇੱਕ ਕੋਈ ਨਾ ਕੋਈ ਇੱਦਾਂ ਦੀ ਮੁਸੀਬਤ ਅਤੇ ਖਬਰਾਂ ਦੇ ਵਿੱਚ ਬਣੇ ਰਹਿੰਦੇ ਨੇ ਬਿਕਰਮ ਮਜੀਠੀਆ। ਸੋ ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਇਹਨੂੰ ਲੈ ਕੇ ਕਹਿੰਦੇ ਕਿ ਲੁੱਕ ਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ। ਸੋ ਹੈ ਕਿ ਇਹ ਸਾਰਾ ਮਾਮਲਾ ਅਤੇ ਕਿਉਂ ਲੋੜ ਪੈ ਗਈ ਇੱਥੋਂ ਤੱਕ ਜਾਣ ਦੀ?
1: ਅਸਲ ਦੇ ਵਿੱਚ ਇਹ ਦੋ ਤਿੰਨ ਇਹਦੇ ਜਿਹੜੇ ਹੈਗੇ ਵੱਡੇ ਕਾਰਨ ਲੱਗਦੇ ਆ। ਇੱਕ ਤਾਂ ਰਣਜੋਤ ਜੀ ਇਹ ਹੈ ਕਿ ਜਦੋਂ ਬਿਕਰਮ ਮਜੀਠੀਆ ਪਹਿਲਾਂ ਵੀ ਕਿਉਂਕਿ ਉਹਨਾਂ ਦੇ ਖਿਲਾਫ ਕੇਸ ਰਹੇ ਨੇ ਤੇ ਫਿਰ ਲੰਬਾ ਸਮਾਂ ਜਿਹੜਾ ਹੈ ਅਦਾਲਤੀ ਹਿਰਾਸਤ ਦੇ ਵਿੱਚ ਰਹੇ ਆ, ਫਿਰ ਉਹ ਜ਼ਮਾਨਤ ਤੇ ਆਏ, ਇੱਦਾਂ ਦਾ ਮਾਮਲਾ ਜਿਹੜਾ ਚੱਲਦਾ ਰਿਹਾ ਤੇ ਹੁਣ ਜਿਹੜਾ ਹੈ ਬਾਹਰ ਆਉਣ ਤੋਂ ਬਾਅਦ ਉਹ ਕਾਫੀ ਸਰਗਰਮ ਹੋਏ ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਚੋਣਾਂ ਹੋ ਰਹੀਆਂ ਸਾਡੇ ਇਹਦੀਆਂ ਮਿਊਂਸਪੈਲਿਟੀ ਦੀਆਂ, ਮਿਊਂਸਪਲ ਕਾਰਪੋਰੇਸ਼ਨ ਦੀਆਂ ਤੇ ਮਿਊਂਸਪਲ ਕੌਂਸਲਾਂ ਦੀਆਂ, ਉਹਨਾਂ ਦੇ ਵਿੱਚੋਂ ਕਾਫੀ ਜਿਹੜਾ ਸੀ ਸਰਗਰਮ ਸੀ। ਪਰ ਜਿਹੜੀ ਘਟਨਾ ਜਿਸ ਕਰਕੇ ਜਿਹੜਾ ਹੈ ਮਜੀਠੀਆ ਦੇ ਪਿੱਛੇ ਪੁਲਿਸ ਲੱਗੀ ਹੋਈ ਹੈ ਉਹ ਇਹੀ ਹੈ ਕਿ ਜਿਹੜਾ ਹੈਗਾ ਇੱਕ ਬੰਦੇ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ, ਹਿਰਾਸਤ ਦੇ ਵਿੱਚ ਲਿਆ ਸੀ ਤੇ ਉਹਨੂੰ ਜਿਹੜਾ ਹੈਗਾ ਉਹ ਥਾਣੇ ਦੇ ਵਿੱਚ ਜਦੋਂ ਲੈ ਗਏ ਤੇ ਉਹਨਾਂ ਨੇ ਆਪਣੇ ਨਾਲ ਹੋਰ ਅਕਾਲੀ ਵਰਕਰ ਨੂੰ ਲੈ ਕੇ ਉਹ ਥਾਣੇ ਦੇ ਅੰਦਰ ਜ਼ਬਰਦਸਤੀ ਚਲੇ ਗਏ ਤੇ ਉੱਥੋਂ ਤੱਕ ਚਲੇ ਗਏ ਜਿੱਥੇ ਉਹ ਬੰਦੇ ਨੂੰ ਹਿਰਾਸਤ ਦੇ ਵਿੱਚ ਫੜ ਕੇ ਰੱਖਿਆ ਹੋਇਆ ਸੀ, ਬਿਠਾਇਆ ਹੋਇਆ ਸੀਗਾ। ਤੇ ਹੁਣ ਉਹਦੇ ਤੇ ਜਿਹੜੀ ਹੈ ਉਹ ਕਾਰਵਾਈ ਕਰਦੇ ਆ ਕਿਉਂਕਿ ਉਹਦੀ ਕਾਫੀ ਇਸ ਗੱਲ ਦੀ ਜਿਹੜੀ ਸੀ ਉਹ ਚਰਚਾ ਹੋਈ ਸੀ ਤੇ ਹੁਣ ਪੁਲਿਸ ਨੇ ਜਿਹੜੀ ਉਹ ਸਖ਼ਤੀ ਕੀਤੀ ਹੈ। ਇਸ ਤੱਕ ਕਿ ਜਿਹੜਾ ਹੋਮ ਡਿਪਾਰਟਮੈਂਟ ਆ ਉਹਨੇ ਜਿਹੜੇ ਕੁਛ ਅਧਿਕਾਰੀਆਂ ਦੀਆਂ ਜਿਹੜੀਆਂ ਬਦਲੀਆਂ ਕੀਤੀਆਂ ਨੇ ਉਹਦੇ 'ਚ ਜਿਹੜਾ ਹੈਗਾ ਦਿਹਾਤੀ ਜਿਹੜਾ ਪੁਲਿਸ ਦਾ SSP ਹੈ ਜੋ ਤੇ ਉਹਦੀ ਬਦਲੀ ਵੀ ਉੱਥੋਂ ਹੋ ਗਈ ਹੈ ਤੇ ਇਸ ਘਟਨਾ ਤੋਂ ਬਾਅਦ ਤੇ। ਪਰ ਜਿਹੜਾ ਕੱਲ੍ਹ ਜਦੋਂ ਹੁਣ ਅਚਾਨਕ ਛਾਪਾ ਮਾਰਿਆ ਗਿਆ ਜਦੋਂ ਛਾਪੇ ਦੇ ਦੌਰਾਨ ਬਿਕਰਮ ਮਜੀਠੀਆ ਮਿਲੇ ਨਹੀਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਲੁੱਕ ਆਊਟ ਸਰਕੂਲਰ ਉਹ ਵੀ ਜਿਹੜਾ ਹੈ ਉਹ ਜਾਰੀ ਕੀਤਾ ਤੇ ਪੁਲਿਸ ਨੇ ਕਿਹਾ ਕਿ ਕਿਤੇ ਉਹ ਬਾਹਰ ਨਾ ਚਲੇ ਜਾਣ ਪੁਲਿਸ ਨੂੰ ਝਕਾਨੀ ਦੇ ਕੇ, ਇਸ ਕਰਕੇ ਇਹ ਜਾਰੀ ਜਿਹੜਾ ਹੈ ਕੀਤਾ ਗਿਆ। ਤੇ ਇਹ ਵੀ ਜਿਹੜੀ ਖਬਰ ਆਈ ਹੈ ਕਿ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਵਾਸਤੇ ਜਿਹੜੀ ਹੈ ਇਹ 12 ਟੀਮਾਂ ਜਿਹੜੀਆਂ ਪੁਲਿਸ ਦੀਆਂ ਉਹ ਬਣਾਈਆਂ ਗਈਆਂ ਤੇ ਹੋਰਨਾਂ ਥਾਵਾਂ ਤੇ ਵੀ ਜਿਹੜੀ ਹੈ ਉਹ ਛਾਪੇਮਾਰੀ ਕੀਤੀ ਜਾ ਰਹੀ ਹੈ। ਤੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਮੁਸ਼ਕਲਾਂ ਇਕੱਲੇ ਬਿਕਰਮ ਮਜੀਠੀਆ ਦੀਆਂ ਨਹੀਂ ਵੱਧ ਰਹੀਆਂ, ਇਹ ਨਾਲ ਅਕਾਲੀ ਦਲ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਰਹੀਆਂ ਨੇ ਤੇ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਦੇ ਹੱਥ ਕੋਈ ਖਾਸ ਵੱਡੀ ਕਾਮਯਾਬੀ ਨਹੀਂ ਲੱਗੀ। ਹਾਲਾਂਕਿ ਭਾਵੇਂ ਬਿਆਨਬਾਜ਼ੀ ਦੇ ਵਿੱਚ ਕਿਹਾ ਜਾ ਰਿਹਾ ਕਿ ਅਸੀਂ ਇੰਨੀਆਂ ਸੀਟਾਂ ਜਿੱਤ ਲਈਆਂ, ਸਾਡੇ ਬੰਦਿਆਂ ਦੇ ਜਿਹੜੇ ਪਰਚੇ ਜਾਣ ਬੁੱਝ ਕੇ ਰੱਦ ਕੀਤੇ ਗਏ, ਇਸ ਕਰਕੇ ਨਹੀਂ ਅਸੀਂ ਵੱਡੀ ਹਾਸਲ ਕਰ ਲੈਂਦੇ। ਪਰ ਫਿਰ ਵੀ ਜਿਹੜਾ ਹੈ ਅਕਾਲੀ ਦਲ ਦੇ ਹੱਥ ਉਸ ਤਰੀਕੇ ਨਾਲ ਜਿਵੇਂ ਇਹ ਲੱਗਦਾ ਸੀ, ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਭਾਵੇਂ ਜਿਹੜੇ ਹੈਗੇ ਆ ਕਾਫੀ ਸ਼ਹਿਰੀ ਹਲਕੇ ਵੀ ਹੁੰਦੇ ਆ ਪਰ ਬਹੁਤੇ ਜਿਹੜੇ ਆ ਉਹ ਕਸਬੇ ਵੀ ਨੇ ਤੇ ਉਹ ਜਿਹੜੇ ਹੈਗੇ ਵੱਡੇ ਪਿੰਡ ਵੀ ਨੇ ਜਿੱਥੇ ਬਾਅਦ ਦੇ ਵਿੱਚ ਜਿਹੜੀਆਂ ਨੇ ਉਹ ਨਗਰ ਪੰਚਾਇਤਾਂ ਜਿਹੜੀਆਂ ਬਣਾਈਆਂ ਗਈਆਂ ਗ੍ਰਾਮ ਪੰਚਾਇਤ ਤੋਂ ਬਾਅਦ, ਉੱਥੇ ਵੀ ਅਕਾਲੀ ਦਲ ਦੇ ਹੱਥ ਜਿਹੜਾ ਸੀ ਕੋਈ ਬਹੁਤਾ ਕੁਛ ਲੱਗ ਨਹੀਂ ਸਕਿਆ, ਜਿਵੇਂ ਕੋਈ ਵੱਡੀ ਜਿੱਤ ਹਾਸਲ ਨਹੀਂ ਕਿਤੇ ਉਹ ਕਰ ਸਕੇ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਬੀਜੇਪੀ ਦਾ ਸ਼ਹਿਰੀ ਖੇਤਰਾਂ ਦੇ ਵਿੱਚ ਵੀ ਜਿਹੜੀ ਕਾਰਗੁਜ਼ਾਰੀ ਮਾੜੀ ਰਹੀ ਹੈ ਇਹਨਾਂ ਚੋਣਾਂ ਦੇ ਵਿੱਚ, ਤੇ ਸੋ ਇਹਦੇ ਇਹਦੀ ਰਿਐਕਸ਼ਨ ਦੇ ਵਿੱਚ ਵੀ ਜਿਹੜਾ ਹੈ ਕੱਲ, ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਮੁੱਦੇ ਨੂੰ ਲੈ ਕੇ, ਉੱਥੇ ਵੀ ਜਿਹੜੀ ਹੈ ਇਹ ਗੱਲ ਉਠਾਈ ਗਈ। ਤੇ ਪਰ ਇਹ ਕਿ ਹੁਣ ਅੱਗੋਂ ਕਿਸ ਪੈਂਤੜੇ ਨੂੰ ਲੈ ਕੇ ਜਾਂ ਕਿਸ ਨੀਤੀ ਨੂੰ ਲੈ ਕੇ ਜਾਂ ਕਿਸ ਪੋਲਿਸੀ ਨੂੰ ਲੈ ਕੇ ਜਿਹੜੀ ਹੈ ਪਾਰਟੀ ਜਿਹੜੀ ਉਹ ਚੱਲੇਗੀ, ਤੇ ਸੋ ਇਹ ਕਿਉਂਕਿ ਇਹ ਹੁਣ ਸਿੱਧਾ ਸਿੱਧਾ ਫੌਜਦਾਰੀ ਕੇਸ ਹੈ, ਤੇ ਫੌਜਦਾਰੀ ਕੇਸ ਦੇ ਵਿੱਚ ਚਲੋ ਠੀਕ ਹੈ ਇਹਦੇ ਚ ਕੱਲ ਨੂੰ ਜਿਹੜੀ ਆ ਉਹ ਜ਼ਮਾਨਤ ਹੋ ਸਕਦੀ ਹੈ, ਬਾਕੀ ਗੱਲਾਂ ਨੇ। ਤੇ ਪਰ ਇੱਕ ਗੱਲ ਇੱਕ ਜਿਹੜੀ ਹੈ ਇਹਦੇ ਚ ਇਹ ਕਿ ਕਦਮ ਦਰ ਕਦਮ ਜਿਹੜੀਆਂ ਉਹ ਸਮੱਸਿਆਵਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ, ਜਿੱਦਾਂ ਉਹਨਾਂ ਨੂੰ ਲੱਗਦਾ ਕਿ ਪੋਲੀਟੀਕਲੀ ਸਟਰੋਂਗ ਹੋ ਰਹੇ ਨੇ, ਉਵੇਂ ਉਵੇਂ ਜਿਹੜਾ ਹੈਗਾ ਦੂਜੇ ਪਾਸੇ ਨੂੰ ਜਿਹੜੀ ਉਹ ਸਮੱਸਿਆਵਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ, ਜਿਸ ਕਰਕੇ ਇਹ ਵੀ ਜਿਹੜੀ ਸਾਰਾ ਇੱਕ ਐਕਟ ਹੈ ਜਿਹੜਾ ਉਹਨਾਂ ਦਾ, ਤੇ ਨਾਲ ਕੁਛ ਲੋਕਾਂ ਨੂੰ ਲੈ ਕੇ ਇੱਕ ਉੱਥੇ ਹੋਰ ਕਿਸਾਨ ਜਥੇਬੰਦੀ ਹੈ ਤੇ ਉਹਨਾਂ ਦੇ ਜਿਹੜੇ ਕਾਰਕੁਨ ਆ ਉਹਨਾਂ ਨੂੰ ਨਾਲ ਲੈ ਕੇ ਜ਼ਬਰਦਸਤੀ ਜਿਹੜਾ ਹੈਗਾ ਥਾਣੇ ਦੇ ਅੰਦਰ ਜਾਣਾ, ਤੇ ਫਿਰ ਜਿਹੜਾ ਹੈਗਾ ਉੱਥੋਂ ਛਡਾਉਣ ਦੀ ਕੋਸ਼ਿਸ਼ ਕਰਨੀ। ਸੋ ਇਹ ਕਾਫੀ ਜਿਹੜਾ ਹੈਗਾ ਗੱਲ ਇਸ ਪਾਸੇ ਨੂੰ ਜਿਹੜੀ ਵੀ ਤੁਰਦੀ ਹੈ, ਕਿਉਂਕਿ ਕੱਲ ਨੂੰ ਅਦਾਲਤਾਂ ਦੇ ਵਿੱਚ ਵੀ ਸਟੇਟ ਕੋਲੇ ਇਹ ਪਲੀ ਲੈਣ ਦਾ ਜਿਹੜਾ ਹੈਗਾ ਇਹ ਇੱਕ ਜਾਂ ਆਪਣਾ ਇੱਕ ਪੱਖ ਮਜ਼ਬੂਤ ਕਰਨ ਦਾ ਇੱਕ ਇਹ ਵੀ ਇੱਕ ਤਰੀਕਾ ਹੈਗਾ ਕਿ ਇਹ ਜਿਹੜਾ ਇਸ ਤਰੀਕੇ ਦੇ ਨਾਲ ਤਾਂ ਜਿਹੜਾ ਫਿਰ ਹਰ ਥਾਂ ਤੇ ਇੱਕ ਜੋ ਹੈ ਇੱਕ ਇੱਕ ਤਰੀਕੇ ਦਾ ਜਿਹੜਾ ਹੈਗਾ ਇਹ ਇੱਕ ਟ੍ਰੈਂਡ ਬਣ ਜਾਏਗਾ ਕਿ ਕੋਈ ਵੀ ਜਿਹੜੇ ਲੋਕ ਇਕੱਠੇ ਹੋ ਕੇ ਫਿਰ ਥਾਣੇ ਤੇ ਇਕੱਠੇ ਹੋ ਕੇ ਇੱਦਾਂ ਕਰ ਸਕਦੇ ਨੇ, ਇਕੱਠੇ ਹੋ ਕੇ ਹੱਲਾ ਕਰ ਸਕਦੇ ਨੇ, ਜਾਂ ਜਿਵੇਂ ਪਹਿਲਾਂ ਅੰਮ੍ਰਿਤਪਾਲ ਵਾਲਾ ਕੇਸ ਵੀ ਚੱਲ ਰਿਹਾ ਉਹ ਵੀ ਲਗਭਗ ਇਹੋ ਜਿਹਾ ਹੀ ਹੈ, ਤੇ ਉੱਥੇ ਚਲੋ ਥੋੜਾ ਜਿਹਾ ਇੱਕ ਹੋਰ ਤਰ੍ਹਾਂ ਦੀ ਪ੍ਰੋਵੋਕੇਸ਼ਨ ਸੀਗੀ। ਤੇ ਪਰ ਇਹ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਇਹ ਮੌਕਾ ਦੇ ਰਹੇ ਨੇ ਵਾਰ ਵਾਰ ਜਾਣ ਬੁੱਝ ਕੇ ਏਦਾਂ ਦੀ ਕੋਈ ਗੱਲ ਕਰਕੇ, ਸ਼ਾਇਦ ਤਿੱਖੀ ਗੱਲ ਕਰਕੇ ਲੋਕਾਂ ਚ ਉਹਨਾਂ ਦੀ ਭਲ ਬਣ ਸਕੇ, ਤੇ ਜਾਂ ਇਹ ਕਿ ਕਿਉਂਕਿ ਜੇ ਸਰਕਾਰ ਜਾਂ ਪੁਲਿਸ ਸਖਤੀ ਕਰਦੀ ਹੈ ਤਾਂ ਫਿਰ ਉਹ ਦੁਬਾਰਾ ਫਿਰ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਰਹਿਣ, ਤੇ ਜਾਂ ਫਿਰ ਉਹਨਾਂ ਨੂੰ ਇਹ ਵਹਿਮ ਹੋ ਗਿਆ ਕਿ ਸ਼ਾਇਦ ਹੁਣ ਅਸੀਂ ਜਿਹੜੀ ਸਾਡੀ ਸਿਆਸੀ ਤੌਰ ਤੇ ਮਜ਼ਬੂਤ ਹੋ ਰਹੇ ਹਾਂ ਤੇ ਅਫਸਰਸ਼ਾਹੀ ਜਾਂ ਹੋਰ ਆ ਉਹ ਸਾਡਾ ਉਸ ਤਰ੍ਹਾਂ ਵਿਰੋਧ ਜਾਂ ਉਦਾਂ ਐਡਜਸਟ ਨਾ ਕਰੇ। ਤੇ ਪਰ ਮੈਨੂੰ ਇਹ ਲੱਗਦਾ ਕਿ ਇਹ ਹੁਣ ਉਲਟ ਹੋ ਗਿਆ ਕੰਮ, ਕਿਉਂਕਿ ਜੇ ਗੱਲ ਹੁੰਦੀ ਤਾਂ ਉਹਨਾਂ ਨੇ ਖੁਦ ਆਪ ਅੱਗੇ ਆ ਕੇ ਅਰੈਸਟ ਹੋ ਜਾਣਾ ਸੀ ਜਾਂ ਕਹਿਣਾ ਸੀ ਕਿ ਮੇਰੇ ਤੇ ਜੋ ਮਾਮਲਾ ਚਲਾਉਣਾ ਤੁਸੀਂ ਚਲਾਓ, ਤੇ ਪਰ ਉਹ ਜਿਹੜਾ ਕੱਲ ਰਾਤ ਤੱਕ ਵਿਕਰਮ ਮਜੀਠੀਆ ਜਿਹੜਾ ਉਹ ਮਿਲੇ ਨੀ ਗੇ, ਤੇ ਇੱਥੋਂ ਇਹ ਲੱਗਦਾ ਕਿ ਉਹਨਾਂ ਨੂੰ ਵੀ ਇਹ ਲੱਗਦਾ ਕਿ ਸ਼ਾਇਦ ਇਹ ਹੁਣ ਗਲਤ ਪਾਸੇ ਜਿਹੜਾ ਹੈਗਾ ਕਦਮ ਚੁੱਕ ਲਿਆ।
0: ਪਰ ਇਦੋਂ ਗਲਤ ਪਾਸੇ ਚੁੱਕ ਕੇ ਤੇ ਹੁਣ ਅੱਗੋਂ ਜਾਣਾ ਕਿਹੜੇ ਪਾਸੇ ਆ? ਸੋ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਕੀ ਚਰਚੇ ਨੇ, ਕੀ ਇਹਨਾਂ ਤਰੀਕਿਆਂ ਦੇ ਨਾਲ ਲੋਕਾਂ ਦੇ ਵਿੱਚ ਜ਼ਿਆਦਾ ਭਲ ਬਣਦੀ ਆ, ਜਾਂ ਫਿਰ ਹਾਲੇ ਤੱਕ ਅਕਾਲੀ ਦਲ ਦੇ ਵੱਲੋਂ ਕੋਈ ਇਸ ਚੀਜ਼ ਦੇ ਉੱਤੇ ਕੋਈ ਪ੍ਰਤੀਕਿਰਿਆ ਆਈ ਹੋਵੇ?
1: ਅਕਾਲੀ ਦਲ ਤਾਂ ਕੱਲ ਸੁਖਬੀਰ ਬਾਦਲ ਨੇ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਬਦਲਾਖੋਰੀ ਸਿਆਸੀ ਬਦਲਾਖੋਰੀ ਦੀ ਕਾਰਵਾਈ ਉਹ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਤੇ ਪਰ ਹੁਣ ਮਸਲਾ ਇੱਥੇ ਇਹ ਹੈ ਨਾ ਕਿ ਜਾਂ ਤਾਂ ਤੁਹਾਡੇ ਪਿੱਛੇ ਇੱਕ ਲੋਕਾਂ ਦੀ ਜਾਂ ਉਸ ਤਰੀਕੇ ਦੀ ਤੁਹਾਡੇ ਕੇਡਰ ਦੀ ਇੱਕ ਵੱਡੀ ਹਮਾਇਤ ਹੋਵੇ, ਤੇ ਪਰ ਇਹ ਜਿਹੜਾ ਤਰੀਕਾ ਹੈ ਇਹ ਕਿਉਂਕਿ ਪਹਿਲਾਂ ਕਦੇ ਇਸ ਤਰ੍ਹਾਂ ਦਾ ਤਰੀਕਾ ਅਪਣਾਇਆ ਨਹੀਂ। ਅਕਾਲੀ ਦਲ ਤਾਂ ਆਪਣੇ ਇਸ ਗੱਲ ਲਈ ਜਿਹੜਾ ਉਹ ਮਸ਼ਹੂਰ ਰਿਹਾ ਜਾਂ ਇਸ ਗੱਲ ਲਈ ਉਹਦੀ ਪੂਰੀ ਦੁਨੀਆਂ ਦੇ ਵਿੱਚ ਰਹੀ ਹੈ ਕਿ ਪੂਰਾ ਅਮਨ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਵਿਰੋਧ ਕਰਦਾ ਰਿਹਾ ਤੇ ਪੂਰਾ ਅਮਨ ਤਰੀਕੇ ਦੇ ਨਾਲ ਰੋਸ ਪ੍ਰਗਟ ਵੀ ਕਰਦਾ ਰਿਹਾ, ਜਿਹਦੇ ਚ ਆਪਾਂ ਦੇਖਦੇ ਹਾਂ ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਕਿੰਨੇ ਗੁਰੂ ਕੇ ਬਾਗ ਦਾ ਮੋਰਚਾ, ਜੇ ਆਪਾਂ ਬਿਲਕੁਲ ਅਕਾਲੀ ਦਲ ਦੇ ਪਿਛੋਕੜ ਤੋਂ ਜੇ ਚੱਲੀਏ। ਤੇ ਪਰ ਜਿਹੜੀ ਇਸ ਤਰ੍ਹਾਂ ਦੀ ਕਾਰਵਾਈ ਹੈ ਤੇ ਉਹ ਜਿਹੜੀ ਕਾਰਵਾਈ ਇਹ ਮੇਰਾ ਖਿਆਲ ਹੈ ਕਿ ਪੋਲੀਟੀਕਲੀ ਜਿਹੜੀ ਪਾਰਟੀ ਨੂੰ ਬਹੁਤ ਹੀ ਸੂਟ ਜਿਹੜੀ ਆ ਉਹ ਨਹੀਂ ਕਰੇਗੀ।
0: ਆਪਾਂ ਹਾਲੇ ਵੀ ਜੇ ਵੇਖੀਏ ਵਿੱਚ ਜੇ ਤੇ ਅਕਾਲੀ ਦਲ ਦੀ ਜਿਹੜੀ ਪੋਲਿਸੀ ਆ ਜਾਂ ਇੱਦਾਂ ਦਾ ਜਿਹੜਾ ਰਵੱਈਆ ਵਾ ਉਹ ਤਾਂ ਆਪਾਂ ਵੇਖਿਆ ਵੀ ਇਹ ਰਿਹਾ ਵਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਖਾਸ ਤੌਰ ਦੇ ਉੱਤੇ ਜਿਹੜੇ ਪਿਛਲੇ 5 ਸਾਲ ਹੀ ਉਹਨਾਂ ਦੇ ਵਿੱਚ ਅਤੇ ਬਹੁਤ ਸਾਰੇ ਅਕਾਲੀ ਲੀਡਰਾਂ ਦਾ ਇੱਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ। ਪਰ ਹੁਣ ਇੱਕ ਪਾਸੇ ਉਹ ਪਿਛਲੀ ਸਾਰੀ ਇੱਕ ਰਵਾਇਤ ਹੈ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਪਿਛਲੀ ਇੱਕ ਵਿਚਾਰਧਾਰਾ ਵਾ ਵੇਖਿਆ ਜਾਵੇ, ਅਤੇ ਅਕਾਲੀ ਦਲ ਕੋਸ਼ਿਸ਼ ਵੀ ਇਹੋ ਕਰ ਰਿਹਾ ਵਾ ਵੀ ਹੁਣ ਉਹ ਪਿਛਲੀ ਵਿਚਾਰਧਾਰਾ ਦੇ ਉੱਤੇ ਚੱਲਿਆ ਜਾਵੇ, ਇਸੇ ਕਰਕੇ ਫਿਰ ਦੁਬਾਰਾ ਤੋਂ ਆਪਾਂ ਵੇਖ ਰਹੇ ਹਾਂ ਕਿ ਧਰਮ ਦਾ ਮੁੱਦਾ ਉਭਾਰਿਆ ਜਾ ਰਿਹਾ, ਉਸ ਪੱਖ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਪਰ ਕੀ ਸਿਰਫ ਉਹ ਉੱਥੋਂ ਤੱਕ ਹੀ ਸੀਮਿਤ ਨੇ, ਕੀ ਸਿਰਫ ਉਹ ਧਰਮ ਤੱਕ ਹੀ ਸੀਮਿਤ ਰਹਿਣਗੀਆਂ, ਜਾਂ ਆਲ ਟੂਗੈਦਰ ਉਹ ਵਾਲੀ ਵਿਚਾਰਧਾਰਾ ਲਿਆਉਣ ਦੀ ਜ਼ਰੂਰਤ ਪਊਗੀ?
1: ਨਹੀਂ ਦੇਖੋ, ਇਹਦੇ ਚ ਰਣਜੋਤ ਜੀ, ਇਹ ਜਿਹੜਾ ਧਰਮ ਵਾਲਾ ਜਿਹੜਾ ਗੱਲ ਹੈ, ਸ਼ੁਰੂ ਤੋਂ ਹੀ ਅਕਾਲੀ ਦਲ, ਕਿਉਂਕਿ ਇਹਦਾ ਨਾ ਹੀ ਅਕਾਲੀ ਦਲ ਹੈ, ਨਾ ਹੀ ਇੱਕ ਮਤਲਬ ਕਿ ਇੱਕ ਅਧਿਆਤਮਕ ਪੱਖ ਨੂੰ ਜਿਹੜਾ ਹੈਗਾ ਉਹ ਪੇਸ਼ ਕਰਦਾ ਹੈ, ਅਕਾਲ ਤੋਂ ਜਿਹੜਾ ਹੈਗਾ ਇਹ ਸ਼ਬਦ ਬਣਿਆ, ਤੇ ਸ਼ੁਰੂਆਤ ਜਿਹੜੀ ਅਕਾਲੀ ਦਲ ਦੀ ਹੋਈ ਜਿਹੜੀ ਹੈ ਪੰਥਕ ਮੁੱਦਿਆਂ ਤੋਂ ਹੈ, ਗੁਰਦੁਆਰਿਆਂ ਦੀ ਆਜ਼ਾਦੀ ਦੇ ਮਸਲੇ ਤੋਂ ਜਿਹੜਾ ਹੈਗਾ ਅਕਾਲੀ ਦਲ ਦੀ ਜਿਹੜੀ ਜਦੋਂ ਨੀਂਹ ਰੱਖੀ ਗਈ ਜਾਂ ਜਦੋਂ ਸ਼ੁਰੂਆਤ ਹੋਈ। ਸ਼ੁਰੂ ਦੇ ਵਿੱਚ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਅਕਾਲੀ ਦਲ ਤੇ ਕਾਂਗਰਸ ਇਕੱਠੇ ਚੱਲਦੇ ਰਹੇ ਨੇ ਇਲੈਕਸ਼ਨ ਦੇ ਮਾਮਲੇ ਚ, ਖਾਸ ਕਰਕੇ ਕਿਉਂਕਿ ਜਦੋਂ ਹੋਰ ਪਾਰਟੀਆਂ ਵੀ, ਸੋਸ਼ਲਿਸਟ ਪਾਰਟੀ ਹੁੰਦੀ ਸੀ, ਭਾਰਤੀ ਜਨਸੰਘ ਸੀ ਜੋ ਹੁਣ ਬੀਜੇਪੀ ਹੈ, ਤੇ ਉਸ ਤੋਂ ਪਹਿਲਾਂ ਇਦਾਂ ਦੇ ਈਵਨ ਜਿਹੜਾ ਹੈਗਾ ਮੁਲਕ ਦੀ ਆਜ਼ਾਦੀ ਤੋਂ ਪਹਿਲਾਂ ਵੀ, ਜਦੋਂ ਪੰਜਾਬ ਦੀ ਸਰਕਾਰ ਜਦੋਂ ਇੱਥੇ ਇੱਕ ਵਾਰ ਯੂਨੀਅਨਿਸਟ ਗੌਰਮੈਂਟ ਬਣਦੀ ਹੈ, ਉਦੋਂ ਕਾਂਗਰਸ ਤੇ ਅਕਾਲੀਆਂ ਦੀ ਦੋਵਾਂ ਦੀ ਹਮਾਇਤ ਸੀ ਯੂਨੀਅਨਿਸਟ ਸਰਕਾਰ ਨੂੰ, ਤੇ ਉਹ ਜਿਹੜਾ ਸੀਗਾ ਇੱਕ ਜਿਹੜਾ ਪੋਲੀਟੀਕਲ ਐਂਗਲ ਸੀ ਉਹ ਬਿਲਕੁਲ ਅਲੱਗ ਸੀ ਪਾਰਟੀ ਦਾ, ਤੇ ਪਰ ਇਹ ਕਿ ਪਾਰਟੀ ਜਾਣੀ ਇੱਕ ਪੰਥਕ ਪਾਰਟੀ ਦੇ ਨਾਂ ਦੇ ਨਾਲ ਹੀ ਜਾਣੀ ਜਾਂਦੀ ਸੀ, ਪੰਥਕ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀ। ਚਲੋ ਬਾਅਦ ਦੇ ਵਿੱਚ ਕੁਛ ਸੰਵਿਧਾਨ ਦੇ ਵਿੱਚ ਜਾਂ ਚੋਣ ਕਮਿਸ਼ਨ ਨੇ ਕੁਛ ਇੱਦਾਂ ਦੇ ਨੋਰਮਸ ਬਣਾ ਤੇ, ਪਹਿਲਾਂ ਤਾਂ ਅਕਾਲੀਆਂ ਦੀਆਂ ਮੀਟਿੰਗਾਂ ਵਗੈਰਾ ਵੀ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਉਹ ਹੁੰਦੀਆਂ ਰਹੀਆਂ ਨੇਗੇ, ਤੇ ਉੱਥੇ ਹੀ ਜਿਹੜੇ ਸੀ ਉਹ ਰੈਜੋਲੂਸ਼ਨ ਕਰਦੇ ਰਹੇ ਨੇ। ਜਦੋਂ ਅਨੰਦਪੁਰ ਸਾਹਿਬ ਦਾ ਮਤਾ ਜੇ ਆਪਾਂ ਲਈਏ ਵੱਡੀ ਗੱਲ, ਤੇ ਉਹ ਅਨੰਦਪੁਰ ਸਾਹਿਬ ਦੇ ਵਿੱਚ ਹੀ ਜਿਹੜਾ ਹੈਗਾ ਬੈਠ ਕੇ ਉੱਥੇ ਪਕਾਇਆ ਗਿਆ, ਤੇ ਸੋ ਉਹ ਜਿਹੜਾ ਸੀ ਪਾਰਟੀ ਦਾ ਜਿਹੜਾ ਸਰੂਪ ਸੀ ਉਹ ਪੰਥਕ ਸੀ, ਭਾਵੇਂ ਉਹ ਸਿਆਸੀ ਤੌਰ ਤੇ ਲੈਂਦੇ ਸੀ, ਤੇ ਪਰ ਇਹ ਹੈ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਸੀ, ਇੰਨੇ ਜਿਹੜੇ ਰੌਲੇ ਰੱਪੇ ਜਾਂ ਹੱਲੇ ਗੁੱਲੇ ਵਾਲੀ ਐਕਟੀਵਿਟੀ ਦੇ ਵਿੱਚ ਉਹ ਛੇਤੀ ਕੀਤੇ ਆਉਂਦੇ ਨਹੀਂ ਸੀ, ਖਾਸ ਕਰਕੇ ਸੀਨੀਅਰ ਲੀਡਰ ਹੇਠਾਂ। ਚਲੋ ਵਰਕਰਾਂ ਦੇ ਪੱਧਰ ਤੇ ਕਈ ਵਾਰੀ ਇੱਦਾਂ ਦੀਆਂ ਗੱਲਾਂ ਹੋ ਵੀ ਜਾਂਦੀਆਂ ਸੀ, ਤੇ ਪਰ ਜਿਵੇਂ ਹੁਣ ਬਿਕਰਮ ਮਜੀਠੀਆ ਮੰਤਰੀ ਰਹੇ ਨੇਗੇ, ਵੈਸੇ ਵੀ ਸੀਨੀਅਰ ਆਗੂ ਨੇ ਅਕਾਲੀ ਦਲ ਦੇ, ਤੇ ਉਹ ਘੱਟੋ ਘੱਟ ਅਵੋਇਡ ਕਰਦੇ ਸੀ ਇੱਦਾਂ ਦੀ ਗੱਲ, ਉਹ ਪ੍ਰੈਫਰ ਕਰਦੇ ਸੀ ਗ੍ਰਿਫਤਾਰ ਹੋਣ ਨੂੰ, ਗ੍ਰਿਫਤਾਰੀ ਦੇਣ ਨੂੰ, ਤੇ ਜਾਂ ਹਾਊਸ ਅਰੈਸਟ ਆਮ ਤੌਰ ਤੇ ਕਿ ਘਰੋਂ ਹੀ ਜਿਹੜਾ ਹੈਗਾ ਘਰ ਦੇ ਦੁਆਲੇ ਜਿਹੜੀ ਸੀ ਤੇ ਉਹ ਪੁਲਿਸ ਲੱਗ ਜਾਂਦੇ ਸੀ ਕੋਈ ਇੱਦਾਂ ਦੀ ਗੱਲ, ਤੇ ਪਰ ਉਹ ਮਾਰਕੇਬਾਜ਼ੀ ਵਾਲੀ ਜਿਹੜੀ ਇਹ ਰਣਨੀਤੀ ਹੈ ਜਾਂ ਇਹ ਰਾਜਨੀਤੀ ਹੈ, ਇਹ ਉਹਦੀਆਂ ਪਾਰਟੀ ਦੀਆਂ ਨੀਤੀਆਂ ਨੂੰ ਜਿਹੜਾ ਹੈਗਾ ਉਹ ਸੂਤ ਨਹੀਂ ਬੈਠਦੀ, ਤੇ ਹੋ ਸਕਦਾ ਕਿ ਇਹ ਲੋਕਾਂ ਚ ਇੱਕ ਜੋਸ਼ ਭਰਨ ਵਾਸਤੇ ਇਹਨਾਂ ਦੀ ਗੱਲ ਕੀਤੀ ਹੈ ਕਿ ਚਲੋ ਆਪਾਂ ਬੰਦਾ ਛੜਾਉਂਦੇ ਆ ਕਿਵੇਂ ਲੈ ਕੇ ਫੜ ਕੇ ਜਿਵੇਂ ਆਮ ਤੌਰ ਤੇ ਗੱਲ ਹੁੰਦੀ ਹੈ, ਤੇ ਪਰ ਹੁਣ ਜਿਹੜੀ ਉਹ ਮੈਨੂੰ ਲੱਗਦਾ ਕਿ ਉਹ ਪੁੱਠੀ ਪੈਂਦੀ ਲੱਗਦੀ ਹੈ।
0: ਵੈਸੇ ਵੀ ਜੇ ਵੇਖਿਆ ਜਾਵੇ ਤੇ ਆਪਾਂ ਵੇਖਿਆ ਪਿਛਲੇ ਸਮੇਂ ਦੇ ਵਿੱਚੋਂ ਹੁਣ ਇਹ ਇਹ ਚੀਜ਼ ਪ੍ਰਚਾਰੀ ਵੀ ਜਾਣ ਲੱਗ ਪਈ ਹੈ ਕਿ ਪੰਜਾਬੀਆਂ ਨੂੰ ਇਹ ਚੀਜ਼ ਪਸੰਦ ਆ। ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਉਹ ਖੂੰਡਾ ਖੜਕਾਉਣ ਵਾਲੀ ਗੱਲ ਕਰੀਏ, ਤੇ ਇੱਕ ਸਮੇਂ ਕਿਹਾ ਜਾਂਦਾ ਕਿ ਸ਼ਾਇਦ ਉਸੇ ਚੀਜ਼ ਦੇ ਉੱਤੇ ਹੀ ਬਹੁਤਿਆਂ ਨੇ ਵੋਟਾਂ ਪਾ ਦਿੱਤੀਆਂ ਵੀ ਉਹ ਖੂੰਡਾ ਖੜਕਾਉਣ ਵਾਲਾ ਰਵੱਈਆ ਪਸੰਦ ਆ ਸਾਡੇ ਪੰਜਾਬੀਆਂ ਨੂੰ, ਸ਼ਾਇਦ ਉਸੇ ਦੇ ਉੱਤੇ ਹੀ ਸਾਰੇ ਪੋਲੀਟੀਸ਼ੀਅਨ ਹੁਣ ਖੇਡਣ ਦੀ ਕੋਸ਼ਿਸ਼ ਕਰ ਰਹੇ।
1: ਨਹੀਂ ਉਹਦੇ ਚ ਦੇਖੋ ਰਣਜੋਤ ਜੀ, ਇਹ ਹੈ ਜਦੋਂ ਕੋਈ ਪੋਲੀਟੀਕਲ ਪਾਰਟੀ ਕੋਈ ਵੀ ਜਾਂ ਸਰਕਾਰ ਦੀਆਂ ਇਸ ਲੈਵਲ ਤੱਕ ਜਿਹੜੀਆਂ ਨੇ ਉਹ ਜ਼ਿਆਦਤੀਆਂ ਜਾਂ ਕਹਿ ਲਓ ਕਿ ਉਹ ਵੱਧ ਜਾਂਦੀਆਂ ਨੇ, ਤੇ ਜਾਂ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਹੁਣ ਅਸੀਂ ਲੀਡਰਲੈਸ ਹੋ ਗਏ ਹਾਂ, ਫਿਰ ਕੋਈ ਇੱਦਾਂ ਦਾ ਆਗੂ ਆ ਜਾਂਦਾ ਜਾਂ ਇੱਦਾਂ ਦੀਆਂ ਗੱਲਾਂ ਕਰਦਾ, ਉੱਥੇ ਜਿਹੜੀ ਗੱਲ ਇੱਕ ਜਿਹੜੇ ਲੋਕ ਹੈ ਉੱਥੇ ਜੁੜ ਵੀ ਜਾਂਦੇ ਆ, ਤੇ ਉਹ ਲੋਕਾਂ ਨੂੰ ਗੱਲ ਚੰਗੀ ਵੀ ਲੱਗਦੀ ਹੈ। ਤੇ ਉਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਖੂੰਡਾ ਖੜਕਾਉਣ ਵਾਲੀ ਗੱਲ ਸੀ, ਉਹ ਮੇਰੇ ਖਿਆਲ 2002 ਦੀਆਂ ਜਿਹੜੀਆਂ ਅਸੈਂਬਲੀ ਚੋਣਾਂ ਸੀ ਪੰਜਾਬ ਦੀਆਂ, ਤੇ 2002 ਦੀਆਂ ਅਸੈਂਬਲੀ ਚੋਣਾਂ ਤੋਂ ਬਾਅਦ ਜਦੋਂ ਕੈਪਟਨ ਸਾਹਿਬ ਸੱਤਾ ਦੇ ਵਿੱਚ ਆਏ ਤੇ ਕੁਛ ਫੈਸਲੇ ਵੀ ਲਏ, ਕੁਛ ਅਕਾਲੀ ਨਾਲ ਗਲਤ ਫੈਸਲੇ ਵੀ ਲਏ, ਜਿਵੇਂ ਅਕਾਲੀ ਲੀਡਰਾਂ ਨੂੰ ਧੜਾਧੜ ਗ੍ਰਿਫਤਾਰ ਕਰ ਲਿਆ, ਫਿਰ ਉਹ ਜ਼ਮਾਨਤ ਦੇ ਬਾਹਰ ਆ ਗਏ, ਅਦਾਲਤਾਂ ਚੋਂ ਬਰੀ ਹੋ ਗਏ, ਇੱਦਾਂ ਦੇ, ਤੇ ਉਹ ਵੀ ਜਿਹੜੀ ਰਾਜਨੀਤੀ ਹੈ ਇਸ ਕਿਸਮ ਦੀ ਉਹ ਵੀ ਬਹੁਤਾ ਲੰਬਾ ਸਮਾਂ ਜਿਹੜੀ ਆ ਉਹ ਚੱਲਦੀ ਨਹੀਂ। ਤੇ ਠੀਕ ਹੈ, ਇੱਕ ਵਾਰੀ ਲੋਕਾਂ ਦੇ ਵਿੱਚ ਇਹ ਆ ਜਾਂਦਾ ਕਿ ਹਾਂ ਦੇਖੋ ਹੁਣ ਸਾਡਾ ਲੀਡਰ ਇੱਕ ਹੋਰ ਜਿਹੜਾ ਸੀ ਆ ਗਿਆ ਤੇ ਹੁਣ ਉਹਨੇ ਸਿੱਧੇ ਕਰ ਦੇਣੇ ਸਾਰੇ, ਪਰ ਕਿਉਂਕਿ ਫਿਰ ਦੂਸਰੇ ਟਨੋਰ ਦੇ ਵੇਲੇ ਤਾਂ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਹੀ ਹੇਠਾਂ ਬੈਠ ਕੇ ਕੋਈ ਵੀ ਐਕਟੀਵਿਟੀ ਜਿਹੜੀ ਹੈਗੀ ਸੀ, ਖਾਸ ਕਰਕੇ ਅਦਾਲਤੀ ਮਾਮਲਿਆਂ ਦੇ ਵਿੱਚ ਜਾਂ ਕਿਤੇ ਉਹਨਾਂ ਦੇ ਬੰਦੇ ਹੀ ਨੀ ਜਾ ਕੇ ਪੇਸ਼ ਹੁੰਦੇ ਰਹੇ, ਜਾਂ ਸਟੇਟ ਨੇ ਆਪਣਾ ਕੇਸ ਹੀ ਨੀ ਪਰਸੂ ਕੀਤਾ ਕਈ ਮਾਮਲਿਆਂ ਦੇ ਵਿੱਚ, ਇਹ ਵੀ ਜਿਹੜਾ ਹੈ ਰਿਹਾ, ਖਾਸ ਕਰਕੇ ਜਿਹੜਾ ਬੇਅਦਬੀ ਵਾਲਾ ਮਾਮਲਾ ਆਪਾਂ ਕਹਿੰਦੇ ਹਾਂ 2017 ਤੋਂ ਬਾਅਦ ਦੀ ਗੱਲ ਹੈ ਜਿਹੜੀ, ਤੇ ਸੋ ਹੁਣ ਇਹ ਜਿਹੜੀ ਹੈ, ਜਾਂ ਤਾਂ ਫਿਰ ਤੁਹਾਡਾ ਕੱਦ ਬੁੱਤ ਇੰਨਾ ਵੱਡਾ ਹੋਵੇ ਉਹਨਾਂ ਦੀ ਗੱਲ ਦੇ ਕਹੇ ਤੇ ਲੋਕਾਂ ਦੇ ਵਿੱਚ ਦੂਰ ਤੱਕ ਅਸਰ ਹੁੰਦਾ ਹੋਵੇ, ਤੇ ਕਿਉਂਕਿ ਬਿਕਰਮਜੀਤ ਹੀ ਭਾਵੇਂ ਅਕਾਲੀ ਦਲ ਦੇ ਸੀਨੀਅਰ ਲੀਡਰ ਹੈ, ਪਰ ਉਹਨਾਂ ਦੀ ਜਿਹੜੀ ਜਿਹੜੀ ਅਪਰੋਚ ਹੈ ਉਹ ਬਿਲਕੁਲ ਲੋਕਲ ਜਿਹੜੀ ਹੈਗੀ ਹੈ, ਮਜੀਠਾ ਲੈਵਲ ਤੱਕ ਜਿਹੜੀ ਹੈ ਉਸ ਲੈਵਲ ਤੱਕ ਦੀ ਜਿਹੜੀ ਅਪਰੋਚ ਹੈ ਉਹ ਇੱਕ ਵੱਡੀ ਪੰਜਾਬ ਦੀ ਅਪਰੋਚ ਨੂੰ ਨਾਲ ਲੈ ਕੇ ਜਿਹੜਾ ਉਹ ਨਹੀਂ ਚੱਲਦੇ। ਹੁਣ ਜੇ ਆਪਾਂ ਦੇਖੀਏ ਕਿ ਮਾਲਵੇ ਦੇ ਵਿੱਚ ਕੋਈ ਆਧਾਰ ਨਹੀਂ ਬਿਕਰਮ ਮਜੀਠੀਆ ਦਾ, ਤੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦਾ, ਗੁਰਚਰਨ ਸਿੰਘ ਟੌਹੜਾ ਦਾ, ਜਗਦੇਵ ਸਿੰਘ ਤਲਵੰਡੀ ਦਾ, ਪੂਰੇ ਪੰਜਾਬ ਦੇ ਵਿੱਚ ਇੱਕ ਆਧਾਰ ਹੁੰਦਾ ਜਿਹੜੇ ਪਹਿਲਾਂ ਲੀਡਰ ਰਹੇ ਨੇ ਵੱਡੇ ਲੀਡਰ, ਤੇ ਉਹ ਈਵਨ ਜਿਹੜੇ ਉਦੋਂ ਸੈਕੰਡ ਫਰੰਟ ਲਾਈਨ ਦੇ ਲੀਡਰ ਵੀ ਰਹੇ ਨੇ ਉਹਨਾਂ ਦਾ ਵੀ ਸੀ, ਤੇ ਪਰ ਉਸ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਹੈ, ਫਿਰ ਜਿਹੜੀ ਹੈ ਉਹ ਗੱਲ ਉਵੇਂ ਜਿਹੜੀ ਨਹੀਂ ਚੱਲ ਰਹੀ, ਕਿਉਂਕਿ ਜ਼ਮਾਨਤ ਤੋਂ ਬਾਅਦ, ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਿਕਰਮ ਮਜੀਠੀਆ ਦਾ ਜਿਹੜਾ ਸਟਾਈਲ ਹੈ, ਭਾਵੇਂ ਉਹ ਮੁੱਛਾਂ ਨੂੰ ਵੱਟ ਦੇਣ ਦਾ ਹੋਵੇ, ਮੁੱਛਾਂ ਚੜ੍ਹਾਉਣ ਦਾ ਹੋਵੇ, ਜਿਹੜਾ ਸੀ ਉਹ ਇੱਕ ਇਸ ਤਰ੍ਹਾਂ ਦਾ ਉਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਜਿਹੜਾ ਹੈਗਾ ਇੱਕ ਮਿਲੀਟੈਂਟ ਜਿਹੜਾ ਹੈ ਉਦਾਂ ਦੀ ਬਿਰਤੀ ਵਾਲਾ ਲੀਡਰ ਹੈ। ਮਿਲੀਟੈਂਟ ਮੇਰਾ ਕਹਿਣ ਦਾ ਮਤਲਬ ਨਹੀਂ ਕਿ ਹਥਿਆਰ ਚੱਕਣ ਤੋਂ, ਤੇ ਸੁਭਾਅ ਦੇ ਪੱਖੋਂ ਜਾਂ ਰਾਜਨੀਤੀ ਦੇ ਜਿਹੜਾ ਹੈਗਾ ਉਹ ਪੱਖੋਂ ਕਿ ਇਹ ਇਸ ਤਰ੍ਹਾਂ ਦਾ ਆਗੂ ਹੈ, ਤੇ ਪਰ ਉਹ ਫਿਰ ਉਹ ਗੱਲ ਜਿਹੜੀ ਉਹ ਚੱਲਦੀ ਨੀ, ਕਿਉਂਕਿ ਦੂਜੀਆਂ ਪੋਲੀਟੀਕਲ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਆਪਣੇ ਤਰੀਕੇ ਨਾਲ ਲੈਂਦੀਆਂ ਨੇ, ਉਹ ਵੀ ਜਿਹੜਾ ਹੈ ਉਹਨਾਂ ਦਾ ਜਿਹੜੀ ਗੱਲਬਾਤ ਹੈ ਜਾਂ ਉਹਨਾਂ ਦਾ ਪ੍ਰਚਾਰ ਹੈ ਜਾਂ ਉਹਨਾਂ ਦੀ ਟ੍ਰੋਲਿੰਗ ਹੈ ਜਿਹੜੀ ਉਹ ਵੀ ਨਾਲ ਨਾਲ ਫਿਰ ਚੱਲਦੀ ਹੈ, ਤੇ ਇਹੀ ਕਾਰਨ ਹੈ ਕਿ ਉਹ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇ ਕਿ ਇਹਦੇ ਨਾਲ ਉਹ ਨਾਇਕ ਬਣ ਜਾਣਗੇ ਪੰਜਾਬ ਦੇ ਜਾਂ ਅਕਾਲੀਆਂ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ, ਤੇ ਪਰ ਉਹ ਗੱਲ ਉਧਰ ਨੂੰ ਤਾਂ ਤੁਰੀ ਨੀ, ਤੇ ਪਰ ਦੂਜੇ ਪਾਸੇ ਜਿਹੜਾ ਹੁਣ ਪੁਲਿਸ ਨਾਲ ਜਿਹੜਾ ਪੰਗਾ ਪੈ ਗਿਆ ਇਹ ਚੋ ਸ਼ਾਇਦ ਫਿਰ ਦੁਬਾਰਾ ਕਿਤੇ ਇਹ ਨਾ ਹੋਵੇ ਕਿ ਗ੍ਰਿਫਤਾਰ ਕੋਈ ਨਵਾਂ ਕੇਸ ਕੋਈ ਨਵਾਂ, ਇਹ ਗੱਲਾਂ ਚੱਲ ਪੈਣ।
0: ਜੀ ਬਿਲਕੁਲ, ਇਸ ਟਾਈਮ ਦੇ ਤਾਂ ਆਪਾਂ ਵੇਖ ਰਹੇ ਹਾਂ ਹਰ ਕੋਈ ਆਪਣੇ ਜਿੱਥੇ ਪਰ ਤੋਲ ਰਿਹਾ, ਹਰ ਕੋਈ ਪਾਰਟੀ ਦੇ ਇਨਰ ਪਾਰਟੀ ਵੀ ਆਪਾਂ ਵੇਖ ਰਹੇ ਹਾਂ ਕਿ ਉੱਥੇ ਵੀ ਆਪਣਾ ਦਮਖਮ ਵਿਖਾਉਣ ਦੇ ਲਈ ਬਹੁਤ ਕੁਛ ਕਰਨਾ ਪੈ ਰਿਹਾ ਵਾ ਅੱਜ ਕੱਲ੍ਹ। ਅਤੇ ਇੱਧਰ ਜੇ ਆਪਾਂ ਕਾਂਗਰਸ ਵੱਲ ਨੂੰ ਚੱਲੀਏ ਤਾਂ ਉੱਧਰ ਵੀ ਇਹੋ ਹੀ ਧੂਕ ਸੀਟ ਚੱਲ ਰਹੀ ਆਪਣਾ ਦਮਖਮ ਵਿਖਾਉਣ ਦੀ। ਫਿਲਹਾਲ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਆਪਸੀ ਇੱਕਜੁੱਟਤਾ ਦੀ ਗੱਲ ਜਿਹੜੀ ਆ ਉਹ ਜ਼ਰੂਰ ਕੀਤੀ ਆ ਰਾਜਾ ਬਿੜਿੰਗ ਨੇ, ਕੀ ਇਹ ਇੱਕਜੁੱਟਤਾ ਫੋਟੋਆਂ ਤੱਕ ਹੀ ਆ ਜਾਂ ਵੈਸੇ ਵੀ ਨਜ਼ਰ ਆਈ?
1: ਦੇਖੋ ਰਾਜਾ ਵੜਿੰਗ ਜਿਹੜੇ ਹੈਗੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਸ ਤਰ੍ਹਾਂ ਦੀ ਜਿਹੜੀ ਉਹ ਗੱਲ ਕਰਨ। ਇੱਕ ਤਾਂ ਮੈਨੂੰ ਇਹ ਲੱਗਦੀ ਹੈ ਕਿ ਪਹਿਲਾਂ ਇੱਕ ਕੇਂਦਰੀ ਲੀਡਰਸ਼ਿਪ ਸੀ ਜਿਹੜੀ ਉਹ ਇੱਕ ਲਾਈਨ ਆਫ ਐਕਸ਼ਨ ਦਿੰਦੀ ਸੀ ਕਿ ਆਪਾਂ ਇਸ 'ਤੇ ਗੱਲ ਕਰਨੀ ਹੈ, ਅਤੇ ਉਹ ਲਾਈਨ ਆਫ ਐਕਸ਼ਨ 'ਤੇ ਚੱਲਣ ਦੀ ਬਜਾਏ ਉਹ ਆਪਣੇ ਤਰੀਕੇ ਦੇ ਨਾਲ ਜਿਹੜੀ ਹੈ ਅੱਖੀ ਪਲਾਹੀ ਜਿਹਨੂੰ ਕਹਿੰਦੇ ਹੱਥ ਮਾਰਨਾ ਉਹ ਮਾਰ ਰਹੇ ਨੇ, ਤੇ ਹੁਣ ਉਹ ਸਵਾਗਤ ਕਰ ਰਹੇ ਨੇ ਜਿਹੜਾ ਹੈਗਾ ਚਾਂਦੀ ਚੰਨੀ ਦਾ ਜੋ ਐਮ ਪੀ ਨੇ, ਤੇ ਉੱਥੋਂ ਦੀ ਇੱਕ ਪਾਰਲੀਮੈਂਟਰੀ ਕਮੇਟੀ ਹੈ ਜਿਹੜੀ, ਤੇ ਉਹਦੇ ਚੇਅਰਮੈਨ ਵੀ ਨੇ, ਤੇ ਉਹ ਕਹਿ ਰਹੇ ਨੇ ਕਿ ਪਾਰਟੀ ਇੱਕਜੁੱਟ ਹੈ। ਤੇ 6 ਮਹੀਨੇ ਪਹਿਲਾਂ ਉਹ ਬਿਆਨ ਦੇ ਰਹੇ ਸੀ ਕਿ ਪੰਜਾਬ ਦੇ ਜਿਹੜੇ ਅਗਲੇ ਮੁੱਖ ਮੰਤਰੀ ਦੇ ਕੈਂਡੀਡੇਟ ਕਾਂਗਰਸ ਦੇ ਉਹ ਪ੍ਰਤਾਪ ਸਿੰਘ ਬਾਜਵਾ ਹੋਣਗੇ। ਸੋ ਜਿਹੜੀ ਖਿਲਰੀ ਪਈ ਹੈ ਜਿਹੜੀ ਸਾਰੀ ਇਹ ਲੀਡਰਸ਼ਿਪ ਕਾਂਗਰਸ ਦੀ ਧੜਿਆਂ ਦੇ ਵਿੱਚ ਛੋਟੇ ਛੋਟੇ ਜਿਹੜੇ ਆ ਉਹ ਗਰੁੱਪਾਂ ਦੇ ਵਿੱਚ ਜਾਂ ਖੇਮਿਆਂ ਦੇ ਵਿੱਚ, ਜਿਹਦੇ ਚ ਪ੍ਰਤਾਪ ਸਿੰਘ ਬਾਜਵਾ ਦਾ ਆਪਣਾ ਖੇਮਾ ਹੈ, ਸੁਖੀ ਰੰਧਾਵਾ ਦਾ ਆਪਣਾ ਖੇਮਾ ਹੈ, ਰਾਜਾ ਵੜਿੰਗ ਦਾ ਆਪਣਾ, ਚੰਨੀ ਦਾ ਆਪਣਾ, ਹੋਰ ਵੀ ਜਿਹੜੇ ਕਈ ਦਿਸ ਨਹੀਂ ਰਹੇ ਸਾਹਮਣੇ, ਨਜ਼ਰ ਨਹੀਂ ਆ ਰਹੇ ਇਸ ਤਰੀਕੇ ਦੇ ਨਾਲ, ਤੇ ਪਰ ਇਹ ਹੈ ਕਿਉਂਕਿ ਹੁਣ ਜਿਹੜੀਆਂ ਇਹ ਚੋਣਾਂ ਹੁਣ ਹੋ ਕੇ ਹਟੀਆਂ, ਕਿਉਂਕਿ ਕਾਂਗਰਸ ਨੂੰ ਇਹ ਉਮੀਦ ਸੀ ਕਿ ਸ਼ਾਇਦ ਇਹਨਾਂ ਚੋਣਾਂ ਦੇ ਵਿੱਚ ਕਾਫੀ ਕੁਛ ਉਹਨਾਂ ਦੇ ਜਿਹੜਾ ਹੱਥ ਲੱਗ ਜਾਏਗਾ, ਉਹਨਾਂ ਦੇ ਪ੍ਰਧਾਨ ਚੇਅਰਮੈਨ ਮੇਅਰ ਬਣਨਗੇ, ਤੇ ਪਰ ਉਵੇਂ ਦਾ ਜਿਹੜਾ ਹੈਗਾ ਕੁਛ ਇਲਾਕਿਆਂ ਨੂੰ ਛੱਡ ਕੇ ਕੋਈ ਗੱਲ ਜਿਹੜੀ ਉਹ ਬਣੀ ਨਹੀਂ। ਈਵਨ ਜਿਹੜਾ ਗਿੱਦੜਵਾਹਾ ਇਲਾਕਾ ਇੱਥੋਂ ਰਾਜਾ ਬੜਿੰਗ ਬਿਲੋਂਗ ਕਰਦਾ, ਉੱਥੇ ਕਾਂਗਰਸ ਹਾਰ ਗਈ ਹੈ ਬੁਰੀ ਤਰ੍ਹਾਂ। ਹਾਂ ਜਿਹੜਾ ਮੋਰਿੰਡਾ ਚਰਨੀ ਸਿੰਘ ਚੰਨੀ ਦਾ ਜਿਹੜਾ ਇਲਾਕਾ, ਤੇ ਇੱਥੇ ਜਿਹੜੀ ਆ ਉਹ ਕਾਂਗਰਸ ਦੀ ਮੈਜੋਰਿਟੀ ਆਈ ਹੈ ਜਿਹੜੀ ਇੱਥੋਂ ਦੀ ਮਿਊਂਸੀਪਲ ਕੌਂਸਲ ਹੈ, ਇਹ ਵੀ ਸ਼ਾਇਦ ਇਹ ਲੱਗਣ ਲੱਗ ਗਿਆ ਹੋਵੇ ਕਿ ਜਿਹੜਾ ਹੈਗਾ ਚੰਨੀ ਦੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਅਜੇ ਵੀ ਜਿਹੜੀ ਸੇ ਹੈਗੀ ਹੈ ਇਹ ਇਹ ਇਸ ਤਰ੍ਹਾਂ ਦਾ ਤਰੀਕੇ, ਇਹ ਵੀ ਹੋ ਸਕਦਾ। ਤੇ ਸੋ ਹੁਣ ਇਸ ਗੱਲ ਨੂੰ ਕਹਿ ਕੇ ਉਹਨਾਂ ਦਾ ਇੱਕ ਜਿਹੜਾ ਇਹ ਬਿਆਨ ਆ ਗਿਆ, ਇੱਕ ਉਹਨਾਂ ਨੇ ਭਵਿੱਖਬਾਣੀ ਕਰਤੀ ਕਿ ਕਾਂਗਰਸ ਜਿਹੜੀ ਹੈ 2027 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਸੱਤਾ ਦੇ ਵਿੱਚ ਜਿਹੜੀ ਉਹ ਵਾਪਸ ਆਏਗੀ। ਤੇ ਉਹ ਤੋਂ ਮੈਨੂੰ ਇਹ ਲੱਗਦਾ ਨੀ ਕਿ ਕੋਈ ਬਹੁਤੀ ਇਹ ਗੱਲ ਜਿਹੜੀ ਜਾਂ ਇਸ ਤਰ੍ਹਾਂ ਦੀ ਉਹ ਭਵਿੱਖਬਾਣੀ ਨਾਲ ਗੱਲ ਚੱਲੂ। ਗੱਲ ਤਾਂ ਇਹ ਚੱਲੂ ਕਿ ਤੁਸੀਂ ਵਰਕ ਕਿੱਦਾਂ ਨਾਲ ਕਰਦੇ ਹੋ, ਤੁਸੀਂ ਲੋਕਾਂ ਚ ਕਿੱਦਾਂ ਜਾਂਦੇ ਹੋ, ਜਾਂ ਕਿਹੜੀਆਂ ਤੁਸੀਂ ਨੀਤੀਆਂ ਪੋਲਿਸੀਜ ਲੈ ਕੇ ਆਉਂਦੇ ਹੋ। ਨੈਸ਼ਨਲ ਲੈਵਲ ਤੇ ਹੋਰ ਪੋਲਿਸੀਜ ਨੇ, ਜਿਹੜੇ ਰਾਹੁਲ ਗਾਂਧੀ ਹੋਰ ਤਰੀਕੇ ਦੀ ਗੱਲ ਕਰ ਰਹੇ ਨੇ, ਇਹ ਇੱਥੇ ਸਟੇਟ ਦੇ ਵਿੱਚ ਹੋਰ ਤਰੀਕੇ ਦੀ ਗੱਲ ਕਰ ਰਹੇ ਨੇ। ਸੋ ਇੱਦਾਂ ਜਿਹੜਾ ਹੈਗਾ ਕਾਂਗਰਸ ਦਾ ਇਸ ਕਰਕੇ ਵੀ ਜਿਹੜਾ ਹੈਗਾ ਉਹ ਨੁਕਸਾਨ ਹੋ ਰਿਹਾ, ਕਿਉਂਕਿ ਕਾਂਗਰਸ ਹਾਲਾਂਕਿ ਜਦੋਂ ਕਿਸਾਨ ਮੋਰਚਾ ਚੱਲਦਾ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਤੇ ਉਦੋਂ ਕਾਂਗਰਸ ਸਰਕਾਰ ਨੇ ਉਸ ਰੂਪ ਦੇ ਵਿੱਚ ਕਿਸਾਨਾਂ ਦੇ ਨਾਲ ਨਾ ਕੋਈ ਆਡਾ ਲਾਇਆ, ਤੇ ਕਾਫੀ ਹੱਦ ਤੱਕ ਜਿਹੜਾ ਹੈ ਉਹਨਾਂ ਨੂੰ ਜਿਹੜਾ ਜਿਹਨੂੰ ਆਪਾਂ ਸਕੇਪ ਰੂਟ ਕਹਿੰਦੇ ਹਾਂ ਕਿ ਠੀਕ ਹੈ ਇਹ ਮੋਰਚਾ ਲੱਗਿਆ ਤਾਂ ਕੇਂਦਰ ਦੇ ਖਿਲਾਫ਼ ਤਾਂ ਠੀਕ ਹੈ ਇਹ ਗੱਲ ਲੱਗਣ ਦਿਓ, ਜਾਂ ਇੱਥੇ ਕੋਈ ਏਦਾਂ ਦੀ ਕੋਈ ਐਕਟੀਵਿਟੀ ਸਟੇਟ ਲੈਵਲ ਤੇ ਜਿਵੇਂ ਹੁੰਦੀ ਹੈ, ਜਿਵੇਂ ਹਰਿਆਣਾ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਤੇ ਉਦਾਂ ਦੀ ਜਿਹੜੀ ਨਹੀਂ ਕੀਤੀ, ਤੇ ਪਰ ਇਹ ਬਾਅਦ ਦੇ ਵਿੱਚ ਕਿਸਾਨਾਂ ਨੂੰ ਨਾਲ ਜੋੜਨ ਦੇ ਵਿੱਚ ਜਾਂ ਉਹਨਾਂ ਦੀਆਂ ਗੱਲਾਂ ਉਹ ਕਰਨ ਦੇ ਵਿੱਚ, ਜਾਂ ਈਵਨ ਜਿਹੜੀ ਗੱਲ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀ ਰਾਹੁਲ ਗਾਂਧੀ ਕਰ ਰਿਹਾ ਨੈਸ਼ਨਲ ਲੈਵਲ ਤੇ ਥਾਂ ਥਾਂ ਤੇ, ਇੱਥੇ ਉਹ ਕੋਈ ਗੱਲ ਚਲਾ ਹੀ ਨੀ ਸਕ ਰਹੇ ਆਪਣੀ ਕਿ ਜਿਹੜਾ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨਾ ਹੈ, ਜਾਂ ਤੇ ਇੱਥੇ ਉਹੀ ਜਿਹੜੀ ਪੁਰਾਣੀ ਗੱਲ ਜਿਹੜੀ ਆ ਉਹ ਤੁਰੀ ਆ ਰਹੀ ਹੈ। ਤੇ ਫਿਰ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਤੋਂ 2022 ਤੋਂ ਜਦੋਂ ਤੋਂ ਇੱਥੇ ਸਰਕਾਰ ਬਦਲੀ ਹੈ, ਕਾਂਗਰਸ ਦੀ ਸਰਕਾਰ ਜਿਹੜੀ ਆ ਉਹ ਖਤਮ ਹੋਈ ਹੈ, ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਕਿਸੇ ਵੀ ਪੰਜਾਬ ਦੇ ਇਸ਼ੂ ਨੂੰ ਲੈ ਕੇ ਕੋਈ ਇੱਥੇ ਕੋਈ ਵੱਡਾ ਅੰਦੋਲਨ ਜਾਂ ਕੋਈ ਕੋਈ ਇਕੱਠ ਕੋਈ ਹੋਰ ਇੱਦਾਂ ਦੀ ਗੱਲ ਜਿਹੜੀ ਉਹ ਕਾਂਗਰਸ ਇੱਕ ਕੰਸੋਲੀਡੇਟਰ ਤਰੀਕੇ ਨਾਲ ਇਕੱਠੇ ਹੋ ਕੇ ਜਿੱਥੇ ਲੱਗੇ ਕਿ ਹਾਂ ਸਾਰੇ ਸਿਰ ਜੋੜ ਕੇ ਇਕੱਠੇ ਹੋਏ ਨੇ, ਉਹ ਕਰ ਹੀ ਨਹੀਂ ਸਕੇ। ਤੇ ਕਿਉਂਕਿ ਉਹਨਾਂ ਨੂੰ ਆਪਣੀ ਆਪਣੀ ਜਿਹੜੀ ਆ ਉਹ ਰਾਜਨੀਤੀ ਚਲਾਉਣ ਦਾ, ਜਾਂ ਇਹ ਹੈ ਕਿ ਮੈਂ ਵੱਡਾ ਲੀਡਰ ਹਾਂ ਉਵੇਂ ਹੋਣ, ਜਿਹੜੀ ਉਹ ਗੱਲ ਆ ਇਹੀ ਹੁਣ ਜਿਹੜੀ ਆ ਰਾਜਾ ਬੜਿੰਗ ਨੂੰ ਇਹ ਗੱਲ ਕਹਿਣੀ ਪਈ ਹੈ, ਕਿਉਂਕਿ ਪ੍ਰਧਾਨ ਹੈ ਪੰਜਾਬ ਦਾ, ਤੇ ਕਾਂਗਰਸ ਹੈ ਜਿਹੜੀ ਉਹ ਇੱਕ ਜੁੱਟ ਹੈ, ਤੇ ਇਸ ਕਰਕੇ ਚਲੋ ਉਹ ਅਲੱਗ ਗੱਲ ਹੈ ਇੱਦਾਂ ਦਾ ਜੈਸਚਰ ਕਿ ਚੰਨੀ ਨੂੰ ਮਿਲਣਾ PAU ਦੇ ਵਿੱਚ ਜਾ ਕੇ ਜਿੱਥੇ ਉਹ ਕਮੇਟੀ ਜਿਹੜੀ ਪਾਰਲੀਮੈਂਟਰੀ ਕਮੇਟੀ ਆਈ ਹੋਈ ਹੈ, ਤੇ ਨਾਲ ਜਿਹੜੀ ਰਣਜੋਤ ਜੀ ਹੁਣ ਇੱਕ ਇਹ ਵੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਕਾਂਗਰਸ ਵੀ ਜਿਹੜਾ ਵੀ ਜਿਹੜਾ ਹੈਗਾ ਪ੍ਰਧਾਨ ਉਹ ਵੀ ਬਦਲਿਆ ਜਾ ਰਿਹਾ, ਜਿਵੇਂ BJP ਨੇ ਪੰਜਾਬ ਦੇ ਵਿੱਚ ਜਾਖੜ ਨੂੰ ਹਟਾ ਕੇ ਹੁਣ ਕੇਵਲ ਢਿੱਲੋਂ ਨੂੰ ਲਾਇਆ, ਤੇ ਉਹ ਹੁਣ ਸੋਚ ਰਿਹਾ ਉੱਥੇ ਵਿਜੇਂਦਰ ਸਿੰਗਲਾ ਦੇ ਜਿਹੜਾ ਨਾਮ ਦੀ ਚਰਚਾ ਹੈ ਕਿ ਜਿਹੜਾ ਹੈਗਾ ਪ੍ਰਧਾਨ ਪੰਜਾਬ ਕਾਂਗਰਸ ਦਾ ਉਹਨੂੰ ਲਾਇਆ ਜਾਏਗਾ। ਤੇ ਆਮ ਤੌਰ ਤੇ ਕਿਉਂਕਿ ਪਹਿਲਾਂ ਇਹੀ ਰਿਹਾ ਟ੍ਰੈਂਡ ਕਿ ਕੋਈ ਸਰਦਾਰ ਪੱਗ ਵਾਲਾ ਬੰਦਾ ਸਿੱਖ ਜਿਹੜਾ ਹੈਗਾ ਉਹ ਸੂਬੇ ਦਾ ਜਿਹੜਾ ਪ੍ਰਧਾਨ ਹੋਵੇ, ਤੇ ਇਹੀ ਸ਼ੁਰੂ ਤੋਂ ਇੱਕ ਇਹ ਵੀ ਰਿਹਾ ਕਿ ਜਿਹੜਾ ਮੁੱਖ ਮੰਤਰੀ ਦਾ ਕੈਂਡੀਡੇਟ ਉਹ ਵੀ ਇੱਦਾਂ ਦਾ ਹੋਵੇ, ਤੇ ਸ਼ਾਇਦ BJP ਨੂੰ ਵੀ ਇਹ ਲੱਗਿਆ ਹੋਵੇ ਕਿਉਂਕਿ ਪਹਿਲਾਂ ਜਿੰਨੇ ਵੀ BJP ਦੇ ਇੱਥੇ ਪ੍ਰਧਾਨ ਰਹੇ ਨੇ, ਭਾਵੇਂ ਉਹ ਅਸ਼ਵਨੀ ਸ਼ਰਮਾ ਰਹੇ ਹੋਣ ਤੇ ਭਾਵੇਂ ਹੋਰ ਜਿਹੜੇ ਆ ਉਹ ਇੱਥੋਂ ਰਹੇ ਹੋਣ, ਉਹ ਮੋਸਟਲੀ ਜਿਹੜੇ ਹੈਗੇ ਉਹ ਹਿੰਦੂ ਫੇਸ ਹੀ ਰਹੇ ਨੇ, ਤੇ ਪਹਿਲੀ ਵਾਰੀ ਏਦਾਂ ਦਾ ਹੋਇਆ ਕਿ BJP ਨੇ ਪੰਜਾਬ ਦੇ ਵਿੱਚ ਕਿਸੇ ਸਿੱਖ ਨੂੰ ਜਿਹੜਾ ਹੈਗਾ ਆਪਣਾ ਪ੍ਰਧਾਨ ਬਣਾਇਆ ਜਾਖੜ ਸਾਹਿਬ ਤੋਂ ਜਿਹੜਾ ਬਾਅਦ, ਤੇ ਸੋ ਇੱਧਰ ਵੀ ਹੁਣ ਚਰਚਾ ਚੱਲ ਰਹੀ ਹੈ, ਸ਼ਾਇਦ ਰਾਜਾ ਬੜਿੰਗ ਨੂੰ ਏਦਾਂ ਦਾ ਇਹ ਲੱਗਦਾ ਹੋਵੇ ਕਿ ਦੁਬਾਰਾ ਉਹਨਾਂ ਨੂੰ ਅਜੇ ਨਾ ਹਟਾਇਆ ਜਾਵੇ ਜਾਂ ਏਦਾਂ ਦੀ ਗੱਲ, ਕਿਉਂਕਿ ਜਥੇਬੰਦੀ ਦੇ ਵਿੱਚ ਵੀ ਮੁਖੀ ਹੋਣਾ ਆਗੂ ਹੋਣਾ ਇੱਕ ਵੱਡੀ ਗੱਲ ਹੁੰਦੀ ਹੈ, ਤੇ ਪਰ ਇਹ ਕਿ ਪੋਲੀਟੀਕਲੀ ਜਿਹੜਾ ਸੀ ਜਿਵੇਂ ਇਹ ਲੱਗਦਾ ਸੀ ਜਾਂ ਜਿਵੇਂ ਹੁਣ ਕਹਿ ਕੇ ਰਾਜਾ ਬੜਿੰਗ ਨੇ ਕਿ ਅਗਲੀਆਂ ਚੋਣਾਂ ਦੇ ਵਿੱਚ ਉਹ ਜਿਹੜਾ ਹੈਗਾ ਜਿੱਤ ਹਾਸਲ ਕਰਨਗੇ, ਤੇ ਪਰ ਉਹ ਲੱਗਦਾ ਨੀਗਾ ਕਿ ਜਿੱਦਾਂ ਦੀ ਉਹ ਐਕਟੀਵਿਟੀ, ਕਿਉਂਕਿ ਚੋਣਾਂ 'ਚ ਬੜਾ ਥੋੜਾ ਚਿਰ ਰਹਿ ਗਿਆ ਕਿ ਉਹ ਇਕੱਠੇ ਹੋ ਸਕਣ ਜਾਂ ਕੰਸੋਲੀਡੇਟ ਹੋ ਕਰ ਸਕਣ ਆਪਣੇ ਆਪ ਨੂੰ, ਤੇ ਸੋ ਇਹ ਜਿਹੜੀ ਹੈਗੀ ਇੱਕ ਪ੍ਰੋਬਲਮ ਅਜੇ ਰਹਿਣੀ ਹੈ ਕਾਂਗਰਸ ਦੇ ਅੱਗੇ, ਸੂਬਾ ਕਾਂਗਰਸ ਦੇ ਅੱਗੇ, ਤੇ ਇਹ ਚੱਕਰ ਹੈ
0: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

1 ਵਜੇ ਦੋਸਤੋ ਤੁਸੀਂ ਪ੍ਰੋਗਰਾਮ ਸੁਣੋਗੇ ਕਲਾਈਮੇਟ ਕੰਟਰੋਲ। ਸੋ ਇਸ ਟਾਈਮ ਦੇ ਉੱਤੇ ਜਿਹੜਾ ਆਪਾਂ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਫਿਰ ਦੁਬਾਰਾ ਤੋਂ ਪ੍ਰੋਗਰਾਮ ਦੀ ਲੜੀ ਉਸੇ ਤਰ੍ਹਾਂ ਦੇ ਨਾਲ ਜਾਰੀ ਰਹੂਗੀ। ਸੋ ਫਿਲਹਾਲ ਇਹਦਾ ਪ੍ਰੋਗਰਾਮ ਇਹ ਜਿਹੜਾ ਹਰ ਮੰਗਲਵਾਰ ਦੇ ਦਿਨ ਤੁਸੀਂ 1 ਵਜੇ ਸੁਣਿਆ ਕਰੋਗੇ। ਧੰਨਵਾਦ।

0: ਰੇਡੀਓ ਹਾਂਜੀ 1674 ਮੈਂ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਰੇਡੀਓ ਹਾਂਜੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਮੇਂ ਦਰ ਸਮੇਂ ਆਸ ਪਾਸ ਦੇਸ਼ ਦੁਨੀਆਂ ਦੇ ਵਿੱਚ ਜੋ ਕੁਛ ਹੋ ਵਾਪਰ ਰਿਹਾ ਉਹਦੇ ਨਾਲ ਤੁਹਾਡੀ ਸਾਂਝ ਜ਼ਰੂਰ ਬਣਾਈ ਰੱਖੀਏ। ਨਵੀਆਂ ਕੁਛ ਅਪਡੇਟਸ ਤੁਹਾਡੇ ਲਈ ਜ਼ਰੂਰ ਲੈ ਕੇ ਆਉਂਦੇ ਰਹੀਏ। ਕੁਛ ਇੱਕ ਸਾਡੀਆਂ ਬਣਦੀਆਂ ਸਰਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਵਿੱਚੋਂ ਕਲਾਈਮੇਟ ਦੇ ਵਾਤਾਵਰਣ ਦੇ ਪ੍ਰਤੀ ਵੀ ਨੇ, ਅਤੇ ਉਸ ਸੰਬੰਧ ਦੇ ਵਿੱਚ ਵੀ ਇੱਕ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਸੋ ਇਸ ਲੜੀ ਨੂੰ ਫਿਰ ਅੱਗੇ ਤੋਰਦੇ ਹਾਂ। ਇੱਕ ਵਾਰੀ ਫਿਰ ਤੋਂ ਸਾਡੇ ਨਾਲ ਹਰਮਿੰਦਰ ਜੀ ਨੇ ਟੋਰੋਂਟੋ ਤੋਂ, ਜਿਹੜੇ ਕਿ ਲਗਾਤਾਰ ਇਸ ਵਿਸ਼ੇ ਦੇ ਉੱਤੇ ਸਾਡੀ ਤੁਹਾਡੀ ਸਾਰਿਆਂ ਦੀ ਮਦਦ ਕਰਦੇ ਨੇ, ਸਾਨੂੰ ਦੱਸਦੇ ਨੇ ਕਿ ਦੇਸ਼ ਦੁਨੀਆਂ ਦੇ ਵਿੱਚ ਕੀ ਹੋ ਵਾਪਰ ਰਿਹਾ ਵਾ, ਇਸ ਟਾਈਮ ਦੇ ਉੱਤੇ ਵਾਤਾਵਰਣ ਨੂੰ ਲੈ ਕੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਨੇ, ਅਸੀਂ ਕੀ ਕਰ ਸਕਦੇ ਹਾਂ, ਕਿੱਦਾਂ ਆਪਾਂ ਯੋਗਦਾਨ ਪਾ ਸਕਦੇ ਹਾਂ। ਸੋ ਉਸ ਲੜੀ ਨੂੰ ਆਪਾਂ ਅੱਗੇ ਤੋਰਦੇ ਹਾਂ। ਹਾਲ ਹੀ ਦੇ ਵਿੱਚ ਇਹ ਭਾਰਤ ਹੋ ਕੇ ਆਏ ਨੇ ਅਤੇ ਉੱਥੇ ਕੁਛ ਹੈਰਾਨੀਜਨਕ ਚੀਜ਼ਾਂ ਇਹਨਾਂ ਨੇ ਵੇਖੀਆਂ ਚਾਖੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨਗੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਇੱਕ ਵਾਰੀ ਫਿਰ ਤੋਂ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ
0: ਜੀ। ਸਤਿ ਸ਼੍ਰੀ ਅਕਾਲ ਭਾਜੀ, ਕਿਵੇਂ ਰਿਹਾ ਇੰਡੀਆ ਦਾ ਟੂਰ ਤੁਹਾਡਾ?
1: ਹਾਂਜੀ ਵੇਖੋ, ਤੁਸੀਂ ਇੰਡੀਆ ਦਾ ਟੂਰ, ਉੱਥੇ ਜਿਹੜੀ ਗਰਮੀ ਪੈ ਰਹੀ ਹੈ ਬਈ ਇੰਨੀ ਜ਼ਿਆਦਾ, ਤੁਸੀਂ ਵੀ ਖਬਰਾਂ ਪੜ੍ਹੀਆਂ ਹੋਣੀਆਂ ਬਈ ਪੰਜਾਬ ਦੇ ਵਿੱਚ ਟੈਂਪਰੇਚਰ ਕਈ ਥਾਵਾਂ ਤੇ 47 ਡਿਗਰੀ ਤੱਕ ਹੈ, ਤੇ ਅੱਗੇ ਹੁੰਦਾ ਸੀ ਵੀ ਰਾਤ ਨੂੰ ਜਦੋਂ ਸੂਰਜ ਛਿਪਦਾ ਸੀ ਤੇ ਉਹ ਮੁੜ ਕੇ ਥੋੜਾ ਬਹੁਤ ਆ ਜਾਂਦਾ ਸੀ, ਹੁਣ ਰਾਤ ਨੂੰ ਵੀ ਜਿਹੜਾ ਸ਼ਾਮ ਨੂੰ ਰਾਤ ਨੂੰ ਵੀ ਟੈਂਪਰੇਚਰ ਆ ਉਹ 32-32 ਡਿਗਰੀ 33-33 ਡਿਗਰੀ ਹੈ, ਜਿੰਨਾ ਕਿ ਕੈਨੇਡਾ ਦੇ ਵਿੱਚ ਪੂਰੀਆਂ ਗਰਮੀਆਂ ਚ ਪੂਰੀ ਦੁਪਹਿਰ ਨੂੰ ਹੁੰਦਾ ਜਾ ਕੇ।
0: ਸੋ ਇਹ ਆਪਾਂ ਪੰਜਾਬ ਦੇ ਹਾਲਾਤ ਦੱਸ ਰਹੇ
1: ਹਾਂ। ਹਾਂ ਬਿਲਕੁਲ, ਤੇ ਪਾਕਿਸਤਾਨ ਦਾ ਇੱਕ ਸ਼ਹਿਰ ਆ ਦਾਦੂ, ਉਹਨਾਂ ਦਾ 52 ਡਿਗਰੀ ਟੈਂਪਰੇਚਰ ਸੀ, ਤੇ ਜਿਹੜੇ ਟੈਂਪ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਪੂਰਾ ਮਈ ਦਾ ਮਹੀਨਾ ਬੀਤਿਆ ਇਹਦੇ ਵਿੱਚ ਤਕਰੀਬਨ ਪੂਰਾ ਮਹੀਨਾ ਹੀ ਇੰਡੀਆ ਦੁਨੀਆਂ ਦਾ ਸਭ ਤੋਂ ਵੱਧ ਗਰਮ ਮੁਲਕ ਸੀ। ਹੁਣ ਤੱਕ ਅਸੀਂ ਜਿਹੜੀ ਗਰਮੀ ਆ ਉਹਨੂੰ ਆਪਾਂ ਸਾਊਦੀ ਅਰਬ ਦੇ ਨਾਲ, ਡੁਬਈ ਦੇ ਨਾਲ ਜੋੜ ਕੇ ਵੇਖਦੇ ਹਾਂ, ਮਾਰੂਥਲ ਨਾਲ ਜੋੜ ਕੇ ਵੇਖਦੇ ਹਾਂ, ਜਾਂ ਅਫਰੀਕਾ ਨਾਲ ਜੋੜ ਕੇ ਦੇਖਦੇ ਹਾਂ, ਪਰ ਪਿਛਲੇ ਪੂਰਾ ਮਹੀਨਾ ਦੇ ਮਹੀਨੇ ਦੇ ਕਰੀਬ ਦੁਨੀਆਂ ਦਾ ਸਭ ਤੋਂ ਵੱਧ ਗਰਮ ਜਿਹੜਾ ਮੁਲਕ ਸੀ ਉਹ ਹਿੰਦੁਸਤਾਨ ਸੀ, ਤੇ ਕੁਝ ਦਿਨ ਤਾਂ ਦੁਨੀਆਂ ਦੇ ਜਿਹੜੇ ਸਭ ਤੋਂ ਜ਼ਿਆਦਾ ਗਰਮੀ ਵਾਲੇ 100 ਥਾਵਾਂ ਸੀਗੀਆਂ, ਉਹ ਸਾਰੀਆਂ 100 ਦੀਆਂ 100 ਥਾਵਾਂ ਵੀ ਇੰਡੀਆ ਦੇ ਵਿੱਚ ਸੀ, ਤੇ ਇੰਡੀਆ ਹੁਣ ਦੁਨੀਆਂ ਦਾ ਸਭ ਤੋਂ ਵੱਡਾ ਮੁਲਕ ਹੈ। ਆਲਮੋਸਟ 146 ਕਰੋੜ ਦੇ ਕਰੀਬ ਉਹਨਾਂ ਦੀ ਆਬਾਦੀ ਹੈ, ਤੇ ਹੁਣ ਜਦੋਂ ਉੱਥੇ ਇੰਨਾ ਟੈਂਪਰੇਚਰ ਹਾਈ ਹੁੰਦਾ ਤਾਂ ਉਹਦਾ ਕੀ ਬਣੇਗਾ, ਔਰ ਉਹ ਵੀ ਜਿਹੜਾ ਇੰਨਾ ਲੰਬਾ ਸਮਾਂ ਰਹੇ। ਪਹਿਲਾਂ ਹੁੰਦਾ ਸੀ ਇੱਕ ਦਿਨ ਟੈਂਪਰੇਚਰ ਆਇਆ 40 ਡਿਗਰੀ 41 ਦਿਨ ਹੋ ਗਿਆ, ਪਰ ਇੱਕ ਦਿਨ ਬਾਅਦ ਠੀਕ ਹੋ ਗਿਆ, ਤੇ ਇਹ ਹੁਣ ਜਿਹੜੀ ਨਵੀਂ ਹੀਟ ਵੇਵ ਹੈ ਚੱਲ ਰਹੀ ਇਹ ਦੇਖ ਲਓ ਜੀ, ਤਕਰੀਬਨ ਪੂਰਾ ਮਹੀਨਾ ਹੋ ਗਿਆ, ਤੇ ਜੂਨ ਦੇ ਵਿੱਚ ਜਦੋਂ ਤੱਕ ਨਹੀਂ ਆਉਣੀ ਮੌਨਸੂਨ, ਜੂਨ ਦੇ ਅੱਧ ਵਿੱਚ ਆਵੇ, ਜੂਨ ਦੇ ਅੰਤ ਆਵੇ, ਪੰਜਾਬ 'ਚ ਪਹੁੰਚਣੀ ਤਾਂ ਉਹਨੂੰ ਜੁਲਾਈ ਤੱਕ ਅਗਸਤ 'ਚ ਆ ਜਾਂਦੀ ਹੈ, ਉਦੋਂ ਤੱਕ ਇੰਜ ਹੀ ਚੱਲਣ ਦੇ ਆਸਾਰ ਨੇ। ਸੋ ਇੰਨਾ ਮਾੜਾ ਹਾਲ।
0: ਸੋ ਆਪਾਂ ਇਹ ਵੇਖਦੇ ਹੁੰਦੇ, ਇੱਥੇ ਵੀ ਮੈਂ ਵੇਖਦਾ ਹੁੰਦਾ ਕਿ ਜਦੋਂ ਤਾਪਮਾਨ ਇੱਕ ਦਿਨ ਭਾਵੇਂ 35 ਤੱਕ ਚੱਲ ਜਾਏ, 40 ਤੱਕ ਚੱਲ ਜਾਏ, ਉਹ ਉਨਾ ਨੁਕਸਾਨ ਨਹੀਂ ਕਰਦਾ, ਪਰ ਲਗਾਤਾਰ ਭਾਵੇਂ 30 ਤੇ ਵੀ ਟਿਕਿਆ ਰਹੇ ਉਹ ਜ਼ਿਆਦਾ ਚੁੱਭਦਾ। ਸੋ ਤੁਸੀਂ ਦੱਸ ਰਹੇ ਹੋ ਵੀ ਉਹ ਹੁਣ
1: ਬਿਲਕੁਲ, ਹਾਂਜੀ ਹਾਂ, ਇਹ ਮਤਲਬ ਦੇਖੋ ਜੀ, ਮੈਂ ਅਬੋਹਰ ਦੇ ਲਾਗੇ ਨੇ ਜਿਹਨਾਂ ਨਾਲ ਮੈਂ ਰਲ ਕੇ ਇਸ ਤਰ੍ਹਾਂ ਕੰਮ ਕਰਦਾ, ਉਹਨਾਂ ਦੇ ਪਿੰਡ, ਉਹਨਾਂ ਨੇ ਮੈਨੂੰ ਫੋਟੋ ਭੇਜੀਆਂ, ਉਹਨਾਂ ਦੇ ਜਾਮਣ ਦੇ ਰੁੱਖ ਨੇ, ਤੇ ਜਦੋਂ ਗਰਮੀ ਪਈ ਤੇ ਜਾਮਣ ਤਾਂ ਰੁੱਖ ਹਾਲੇ ਗਾਂਹ ਜਾ ਕੇ ਜਾਮਣ ਪੱਕਣਾ, ਉਹਦੇ ਜਿਹੜੇ ਛੋਟੀਆਂ ਡੋਡੀਆਂ ਨੇ ਪੂਰੀ ਦੀਆਂ ਪੂਰੀਆਂ ਡੋਡੀਆਂ ਸਾਰੀਆਂ ਸੜ ਕੇ ਡਿੱਗ ਗਈਆਂ, ਥੱਲੇ ਇੰਜ ਲੱਗਦਾ ਜਿਵੇਂ ਧਰਤੀ ਤੇ ਹਰਾ ਰੰਗ ਕੀਤਾ ਹੋਵੇ, ਤੇ ਇਵੇਂ ਆੜੂਆਂ ਦੇ ਰੁੱਖ ਲੋਕਾਂ ਦੇ ਘਰਾਂ ਚ ਲੱਗੇ ਹੋਏ ਸੀ, ਵੱਡੇ ਉਹਨਾਂ ਨੂੰ ਆੜੂ ਲੱਗੇ ਹੋਏ ਸੀਗੇ, ਪੂਰੇ ਦਾ ਪੂਰੇ ਰੁੱਖ ਸੁੱਕ ਰਹੇ ਨੇ। ਤੇ ਦਿੱਲੀ ਦੀ ਮੈਂ ਖਬਰ ਵੇਖ ਰਿਹਾ ਸੀ ਵੀ ਕਈ ਬਾਜ਼ ਉੱਡਦੇ ਮਤਲਬ ਉਹ ਬੁਖਲਾ ਕੇ, ਤੇ ਆਪਣਾ ਜਦੋਂ ਉਹਨਾਂ ਦਾ ਸਾਹ ਨਹੀਂ ਆਇਆ ਥੱਲੇ ਡਿੱਗ ਕੇ ਮਰ ਗਏ, ਕਬੂਤਰ ਚਮਗਿੱਦੜ। ਸੋ ਕਿਉਂਕਿ ਦੇਖੋ ਜਿਹੜਾ ਮਨੁੱਖ ਹੈ, ਮਨੁੱਖ ਤਾਂ ਚਲੋ ਪਾਣੀ ਪੀ ਲਏਗਾ, ਛਤਰੀ ਲੈ ਲਏਗਾ, ਅੰਦਰ ਚਲੇ ਜਾਏਗਾ, ਏਸੀ ਲੱਗਾ ਹੋਏਗਾ, ਪਰ ਜਿਹੜੇ ਸਾਡੇ ਬਾਹਰ ਰੁੱਖ ਨੇ, ਫਲ ਨੇ, ਤੇ ਜਿਹੜੀਆਂ ਸਾਡੀਆਂ ਸਬਜ਼ੀਆਂ ਤੇ ਫਸਲਾਂ ਨੇ, ਜਿੱਥੋਂ ਸਾਨੂੰ ਖਾਣਾ ਮਿਲਣਾ ਹੈ, ਉਹਨਾਂ ਦਾ ਆਪਾਂ ਕੀ ਕਰਾਂਗੇ?
0: ਨਹੀਂ ਤੇ ਬੜਾ
1: ਜੇ ਜਾਮਣ ਦੇ ਰੁੱਖ ਇਸ ਤਰ੍ਹਾਂ ਉਹ ਫਲ ਉਹਨਾਂ ਦਾ ਫੜ ਰਿਹਾ, ਤੁਸੀਂ ਇਮੈਜਿਨ ਕਰ ਲਓ ਵੀ ਜੇ ਕਿਸੇ ਇੱਕ ਸਾਲ ਕੋਈ ਇੱਕ ਸਾਰੀ ਫਸਲ ਮਰ ਗਈ, ਕਣਕ ਦੀ ਜਾਂ ਝੋਨੇ ਦੀ ਜਾਂ ਆਲੂਆਂ ਦੀ, ਤੇ ਕੀ ਹੋਏਗਾ। ਸੋ ਇਹ ਜਿਹੜੀ ਭਾਈ ਜੀ ਜਿਹੜੀ ਇਹ ਗੱਲ ਹੈ, ਜਿਹੜੀ ਇਹ ਗਰਮੀ ਹੈ ਨਾ, ਇਹ ਹੁਣ ਪੁਰਾਣੀ ਵਾਲੀ ਗਰਮੀ ਨਹੀਂ ਰਹੀ। ਇਹਨੂੰ ਗਰਮੀ ਕਹਿਣਾ ਵੀ ਜਿਹੜਾ ਉਹ ਤਾਂ ਮਤਲਬ ਅੱਗ ਵਰਦੀ ਦੇ ਆਪਾਂ ਮੁਹਾਵਰੇ ਸੁਣੇ ਸੀ ਨਾ, ਕਾਂ ਦੀ ਅੱਖ ਨਿਕਲਦੀ ਹੈ ਅੱਗ ਵਰਦੀ ਹੈ। ਮੇਰੇ ਮਾਸੀ ਜੀ ਰਹਿੰਦੇ ਨੇ, ਮੈਂ ਉਹਨੂੰ ਉੱਥੇ ਜਲੰਧਰ ਦੇ ਲਾਗੇ ਪਿੰਡ ਹੈ, ਤੇ ਮੈਂ ਉਹਨੂੰ ਪੁੱਛਿਆ ਵੀ ਗਰਮੀ ਕਿਵੇਂ ਆ। ਉਹ ਕਹਿੰਦੇ ਜੀ ਮੈਂ ਸਵੇਰ ਨੂੰ 8:30 9 ਵਜੇ ਅੰਦਰ ਚਲੀ ਜਾਂਦੀ ਹੈ, ਤੇ ਫਿਰ ਮੈਂ 4:30-5 ਤੋਂ ਪਹਿਲਾਂ ਬਾਹਰ ਨਹੀਂ ਨਿਕਲਦੀ।
0: ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ,
1: ਇੰਨੀ ਜ਼ਿਆਦਾ ਗਰਮੀ ਹੈ ਜਿਹੜੀ ਤੁਹਾਨੂੰ ਮਹਿਸੂਸ ਹੁੰਦੀ ਹੈ। ਤੁਸੀਂ ਪਾਣੀ ਵੀ ਪੀ ਜਾਓ ਤਾਂ ਵੀ ਠੀਕ ਨਹੀਂ ਹੁੰਦੀ। ਤੇ ਹੁਣ ਤੁਸੀਂ ਵੇਖੋ ਵੀ ਫਿਰ ਦਿਨ ਵਿੱਚ ਕੀ ਬਚਿਆ। ਜਿਹੜੇ ਲੋਕ ਨੇ, ਚਲੋ ਉਹ ਤਾਂ ਰਿਟਾਇਰਡ ਨੇ, ਬਜ਼ੁਰਗ ਨੇ, ਪਰ ਜਿਹੜੇ ਲੋਕਾਂ ਦੇ ਕਿਸਾਨ ਆਪਣਾ ਕੰਮ ਕਰ ਰਹੇ ਨੇ, ਝੋਨੇ ਦੀ ਬਿਜਾਈ ਚੱਲ ਰਹੀ ਹੈ, ਜਿਹੜਾ ਇਸ ਤੋਂ ਪਹਿਲਾਂ ਲੋਕ ਆਪਣੇ ਆਲੂ ਸਾਂਭ ਰਹੇ ਸੀ, ਤੇ ਜਿਹੜੇ ਲੋਕ ਕੋਈ ਹੋਰ ਕੰਮ ਕਰਦੇ ਨੇ, ਦਿਹਾੜੀਦਾਰ, ਜਿੰਨੇ ਵੀ ਬਾਹਰ ਕੰਮ ਕਾਰ ਹੁੰਦੇ ਨੇ, ਜਿਹੜੇ ਬੱਸਾਂ ਦੇ ਡਰਾਈਵਰ ਨੇ, ਟਰੱਕਾਂ ਦੇ ਡਰਾਈਵਰ ਨੇ, ਤੁਸੀਂ ਉਹਨਾਂ ਦਾ ਹਾਲ ਵੇਖੋ ਕੀ ਹੁੰਦਾ ਹੋਵੇ।
0: ਸੋ ਕਾਫ਼ੀ ਜ਼ਿਆਦਾ ਇਸ ਟਾਈਮ ਦੇ ਉੱਤੇ ਅਲੱਗ ਅਲੱਗ ਇਲਾਕਿਆਂ ਦੇ ਵਿੱਚੋਂ, ਜਿੱਥੇ ਰਾਜਸਥਾਨ ਦੀਆਂ ਵੀ ਆਪਾਂ ਕਈ ਰੀਲਾਂ ਵੇਖ ਰਹੇ ਹਾਂ, ਭੀਲ ਵਾਲਾ ਇਲਾਕਾ ਵਾ, ਉੱਥੇ ਕਹਿੰਦੇ ਨੇ ਕਿ ਹਵਾਵਾਂ ਬੜੀਆਂ ਤੇਜ਼ ਵਗੀਆਂ ਨੇ, ਅਤੇ ਉਸ ਤੋਂ ਬਾਅਦ ਧੂੜ ਵਾਲੀਆਂ, ਉਹ ਜਿੱਦਾਂ ਉੱਥੇ ਰੇਤ ਹੁੰਦੀ ਹੈ, ਰੇਤਲੀਆਂ ਹਵਾਵਾਂ ਤੋਂ ਬਾਅਦ ਜਾਂ ਫਿਰ ਉਸ ਚੱਕਰਵਰਤੀ ਤੂਫਾਨ ਤੋਂ ਬਾਅਦ ਇੱਕਦਮ ਮੁੜ ਕੇ ਮੀਂਹ ਅਤੇ ਗੜੇਮਾਰੀ, ਤਾਪਮਾਨ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨੂੰ ਜਾਈ ਜਾਂਦਾ, ਕੀ ਹੋਈ ਜਾਂਦਾ।
1: ਬਿਲਕੁਲ ਜੀ ਬਿਲਕੁਲ, ਮਈ ਦੇ ਵਿੱਚ ਹੀ ਗੱਲ ਹੈ, ਮਈ ਦੇ ਸ਼ੁਰੂ ਦੀ ਗੱਲ ਹੈ। ਇੱਧਰ ਅਬੋਹਰ ਫਾਜ਼ਿਲਕਾ ਦੇ ਕੋਲ 2100 acres ਦੇ ਵਿੱਚ ਇੰਨੀ ਗਰਮੀ ਦੇ ਵਿੱਚ ਗੜੇ ਪਏ, ਔਰ ਗੜੇ ਵੀ ਇੰਨੇ ਪਏ ਵੀ ਉਹ 2-2 inches ਸੀ, ਉਹ ਪੂਰੀ ਫਸਲ ਉਦੋਂ ਨਸ਼ਟ ਹੋ ਗਈ ਕਣਕ ਵੱਢਣ ਤੋਂ ਪਹਿਲਾਂ। ਸੋ ਜਦੋਂ ਜਿਹੜਾ ਸਾਡਾ ਸਾਰਾ ਗਲੋਬਲ ਵਾਰਮਿੰਗ ਹੈ, ਅਤੇ ਉਹਦੇ ਜਿਹਦੇ ਨਾਲ ਕਲਾਈਮੇਟ ਚੇਂਜ ਆਉਂਦੀ ਆ, ਇਹ ਇਵੇਂ ਜਦੋਂ ਅਸੀਂ ਕਹਿੰਦੇ ਹਾਂ ਆਪਣੇ ਪੁਰਾਣੇ ਪ੍ਰੋਗਰਾਮਾਂ 'ਚ ਵੀ ਕਿਹਾ ਵੀ ਅਗਲੇ 100-150 years ਦੇ ਵਿੱਚ ਦੁਨੀਆ ਵਿੱਚ 100-500 crore ਮੌਤਾਂ ਹੋਣੀਆਂ, ਇਹ ਉਹਦੀ ਇੱਕ ਟ੍ਰੇਲਰ ਆ, ਉਹਦੀ ਝਲਕ ਹੈ। ਅੱਜ ਦੀ ਜਿਹੜੀ ਖਬਰ ਇਹ ਸੀ ਕਿ ਵੀ ਇੰਡੀਆ ਦੇ ਵਿੱਚ ਸਾਇੰਟਿਸਟ ਇਹ ਐਸਟੀਮੇਟ ਕਰ ਰਹੇ ਆ ਵੀ ਜਦੋਂ ਵੀ ਇਹ ਹੀਟ ਜਿੰਨੀ ਚੱਲ ਰਹੀ ਹੈ, ਹਰ ਰੋਜ਼ 3400 ਮੌਤ ਹੋ ਰਹੀ ਉਹਦੇ ਨਾਲ ਇੱਕ ਦਿਨ 'ਚ, 3400 ਮੌਤ ਹੋ ਰਹੀ ਹੈ। ਤੇ ਜਿਹੜਾ 9/11 ਹੋਇਆ ਸੀ ਨਿਊਯਾਰਕ ਦੇ ਵਿੱਚ ਟੈਰਰਿਸਟ ਅਟੈਕ, ਉਹਦੇ 'ਚ 2400 ਲੋਕ ਮਰੇ ਸੀ। ਸੋ ਉਹ 9/11 ਤੋਂ ਵੀ ਵੱਡੀ ਇਵੈਂਟ ਹਰ ਰੋਜ਼ ਇੰਡੀਆ ਦੇ ਵਿੱਚ ਵਾਪਰ ਰਹੀ ਹੈ।
0: ਕਮਾਲ ਹੈ, ਮਤਲਬ ਇਹ ਚੀਜ਼
1: ਅਖਬਾਰ ਦੀ ਸੁਰਖੀ ਨਹੀਂ ਹੈ, ਸਾਨੂੰ ਦਿਖਦੀ ਨਹੀਂ, ਕਿਉਂਕਿ ਜਿਹੜਾ ਜਿਹੜਾ ਕਲਾਈਮੇਟ ਚੇਂਜ ਨਾਲ ਡੈਥ ਹੁੰਦੀ ਹੈ, ਉਹਦਾ ਜਿਹੜਾ ਡੈਥ ਸਰਟੀਫਿਕੇਟ ਹੈ ਉੱਤੇ ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ ਨਹੀਂ ਲਿਖਿਆ ਹੁੰਦਾ, ਕਿਉਂਕਿ ਉਹਨੂੰ ਗਲੋਬਲ ਵਾਰਮਿੰਗ ਤਾਂ ਕੋਈ ਬਿਮਾਰੀ ਨਹੀਂ, ਉਹਨੂੰ ਜਿਹੜੀ ਡੈਥ ਹੋਏਗੀ ਉਹ ਹਾਰਟ ਅਟੈਕ ਨਾਲ ਹੋਏਗੀ, ਉਹਨੂੰ ਸਟ੍ਰੋਕ ਹੋ ਗਿਆ, ਉਹਦਾ ਬਲੱਡ ਪ੍ਰੈਸ਼ਰ ਖਰਾਬ ਹੋ ਗਿਆ, ਉਹਦੇ ਮਤਲਬ ਗੁਰਦੇ ਖਰਾਬ, ਕਿਉਂਕਿ ਜਿਹੜੀ ਸਾਡਾ ਮਨੁੱਖੀ ਸਰੀਰ ਹੈ ਇਹਨੇ ਕਦੀ ਇੰਨੇ ਟੈਂਪਰੇਚਰ 'ਤੇ ਰਿਹਾ ਹੀ ਨਹੀਂ ਹੈ। ਸੋ ਸਾਨੂੰ ਜਿਹੜੇ ਸਾਡੇ ਅੰਗ ਨੇ ਉਹਨਾਂ ਨੇ ਕਿੱਦਾਂ ਫੇਲ ਹੋਣਾ, ਇਹ ਸਾਇੰਟਿਸਟਾਂ ਨੂੰ ਵੀ ਨਹੀਂ ਪਤਾ, ਇਹ ਮਤਲਬ ਡਾਕਟਰਾਂ ਨੂੰ ਵੀ ਨਹੀਂ ਪਤਾ, ਕਿਉਂਕਿ ਇਹ ਕਦੀ ਭਾਣਾ ਵਰਤਿਆ ਹੀ ਨਹੀਂ ਹੈ।
0: ਸੋ ਇਸ ਟਾਈਮ ਦੇ ਉੱਤੇ ਨਵੀਆਂ ਨਵੀਆਂ ਚੀਜ਼ਾਂ, ਨਵੀਆਂ ਨਵੀਆਂ ਜਿਹੜੇ ਸਮੀਕਰਨ ਬਣ ਰਹੇ ਨੇ, ਉਹਦੇ ਨਾਲ ਹੁਣ ਟੈਕਲ ਕਿੱਦਾਂ ਕਰਨਾ ਵਾ, ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿੱਦਾਂ ਬਣ ਕੇ ਰਹਿਣਾ ਵਾ। ਸੋ ਇਹ ਸਾਰੀਆਂ ਚੀਜ਼ਾਂ ਹਾਲੇ ਲੋਕ ਪਰੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਏਸੀ ਦੇ ਨਾਲ ਸਰੀ ਜਾਂਦਾ, ਪਰ ਵੱਡੀ ਇਸ ਟਾਈਮ ਦੇ ਉੱਤੇ ਸਮੱਸਿਆ ਤੁਸੀਂ ਹੁਣ ਜਿੱਦਾਂ ਰੀਸੈਂਟ ਵੇਖ ਕੇ ਹੀ ਆਏ ਹੋ ਕਿ ਉੱਥੇ ਚਾਹੇ ਕੁਛ ਵੀ ਚੱਲ ਰਿਹਾ, ਕਿੱਦਾਂ ਦਾ ਵੀ ਚੱਲ ਰਿਹਾ, ਪਰ ਫਿਰ ਵੀ ਇਸ ਟਾਈਮ ਸਾਡੇ ਕੋਈ ਵੀ ਕੋਈ ਖਾਸ ਵੱਡੀ ਕੋਈ ਸੰਸਥਾ ਜਾਂ ਫਿਰ ਪੋਲੀਟੀਸ਼ੀਅਨ ਕੋਈ ਪਾਰਟੀ ਕਿਸੇ ਨੂੰ ਵੀ ਇਸ ਪਾਸੇ ਕੋਈ ਚਿੱਤ ਖਿਆਲ ਹੀ ਨਹੀਂ ਹੈ, ਕਿਸੇ ਨੇ ਕੋਈ ਗੱਲ ਹੀ ਨਹੀਂ ਕਦੀ ਕੀਤੀ।
1: ਹਾਂਜੀ ਹਾਂਜੀ ਬਿਲਕੁਲ, ਇਹਦੇ ਕਈ ਕਾਰਨ ਨੇ। ਇਹਦੇ ਇੱਕ ਕਾਰਨ ਤੇ ਆ ਵੀ ਉੱਥੇ ਹੋਰ ਸਮੱਸਿਆਵਾਂ ਬਹੁਤ ਨੇ, ਗਰੀਬੀ, ਲਾ ਐਂਡ ਆਰਡਰ, ਚੋਣਾਂ ਆ ਗਈਆਂ, ਜਦੋਂ ਚੋਣਾਂ ਆਉਂਦੀਆਂ ਫਿਰ ਤਾਂ ਕੋਈ ਗੱਲ ਨਹੀਂ ਹੁੰਦੀ। ਸੋ ਬੜੇ ਕਾਰਨ ਨੇ, ਉਹਦਾ ਇੱਕ ਨਾਲ ਕਾਰਨ ਇਹ ਹੈ ਕਿ ਜਿਹੜਾ ਸਾਡਾ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ ਦਾ ਇਹ ਵਿਸ਼ਾ, ਇਹ ਥੋੜ੍ਹਾ ਜਿਹਾ ਕੰਪਲੀਕੇਟਡ ਹੈ। ਅਤੇ ਮੈਂ ਇਹ ਸੱਚ ਮੰਨ ਕੇ ਜਾਣਦਾ ਕਿ ਜਿਹੜੇ ਸਾਡੇ ਲੀਡਰ ਨੇ ਨਾ, ਉਹਨਾਂ ਵਿਚਾਰਿਆਂ ਦੇ ਬਸ ਦੀ ਗੱਲ ਹੀ ਨਹੀਂ ਹੈ ਸਮਝਣ ਦੀ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ, ਉਹਨਾਂ ਦਾ ਫਰਜ਼ ਬਣਦਾ ਕਿ ਜੇ ਉਹਨਾਂ ਨੂੰ ਆਪ ਨੂੰ ਸਮਝ ਨਹੀਂ ਆਉਂਦੀ, ਉਹ ਕਿਸੇ ਬੰਦੇ ਨਾਲ ਗੱਲਬਾਤ ਕਰਨ, ਜਿਹਨੂੰ ਸਮਝ ਆਉਂਦੀ ਹੈ ਇਹਦੇ 'ਤੇ ਅਮਲ ਕਰਨ। ਪਰ ਮੈਂ ਗਰੰਟੀ ਦਿੰਦਾ ਵੀ ਜੇ ਤੁਸੀਂ ਭਗਵੰਤ ਮਾਨ ਨੂੰ ਜਾਂ ਕਿਸੇ ਕਾਂਗਰਸ ਦੇ ਲੀਡਰ ਨੂੰ ਜਾਂ ਕਿਸੇ ਅਕਾਲੀ ਲੀਡਰ ਨੂੰ ਪੁੱਛ ਲਓ ਵੀ ਜੀ ਗਲੋਬਲ ਵਾਰਮਿੰਗ ਕੀ ਹੁੰਦੀ ਆ, ਉਹ ਫੇਲ ਹੋਣਗੇ ਇਸ ਮਾਮਲੇ ਵਿੱਚ, ਕਿਉਂਕਿ ਉਹਨਾਂ ਦੇ ਪਾਸ ਇੰਨੀ ਟੈਕਨੀਕਲ ਬੈਕਗਰਾਊਂਡ ਹੀ ਨਹੀਂ ਹੈ ਅਤੇ ਉਹਨਾਂ ਦੀ ਮਨ ਦੀ ਇੱਛਾ ਨਹੀਂ ਹੈ। ਅਤੇ ਇਹ ਜਿਹੜੀ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਤੁਸੀਂ ਉੱਥੇ ਜਾਓ, ਤੈਨੂੰ ਲੱਗਦਾ ਵੀ ਇਹ ਹੋ ਕੀ ਰਿਹਾ। ਇਹ ਜਿਹੜਾ ਸਾਡਾ ਮਤਲਬ ਜਦੋਂ ਆਪਾਂ ਸਾਰੇ ਜਾਣਦੇ ਕੋਈ ਤੇ ਕਰਪਸ਼ਨ ਹੈ, ਤੇ ਜਦੋਂ ਕਰਪਸ਼ਨ ਹੁੰਦੀ ਹੈ ਜਿਹੜਾ ਸਰਕਾਰ ਦਾ ਦਾਰੋਮਦਾਰ ਹੈ ਉਹਨਾਂ ਦਾ ਜਦੋਂ ਸਵੇਰੇ ਉੱਠ ਕੇ ਕੋਈ ਮੰਤਰੀ ਕੰਮ ਤੇ ਜਾਂਦਾ ਜਾਂ ਕੋਈ ਜਿਹੜਾ IAS ਆਫਿਸਰ ਜਾਂਦਾ ਉਹ ਇਸ ਇਰਾਦੇ ਨਾਲ ਨਹੀਂ ਜਾਂਦਾ ਕਿ ਮੈਂ ਅੱਜ ਕਿਹੜੇ ਕੰਮ ਕਰਨੇ ਆ, ਉਹ ਇਸ ਇਰਾਦੇ ਨਾਲ ਜਾਂਦਾ ਕਿ ਅੱਜ ਮੈਂ ਕਿਹੜੇ ਬੰਦੇ ਤੋਂ ਕਿੰਨੇ ਪੈਸੇ ਵਟੋਰਨੇ।
0: ਬਿਲਕੁਲ,
1: ਇਸ ਲਈ ਇਹ ਉਹਨਾਂ ਦੇ ਆਏਗਾ ਹੀ ਨਹੀਂ। ਇਹ ਤਾਂ ਜਿਹੜੇ ਜਿਹੜੇ ਸਾਊਥ ਮਤਲਬ ਤਾਮਿਲਨਾਡੂ ਕੇਰਲਾ ਦੇ ਵਿੱਚ ਨੇ ਜਿੱਥੇ ਥੋੜੀਆਂ ਜਿਹੀਆਂ ਸਰਕਾਰਾਂ ਵਧੀਆ ਨੇ ਜਿੱਥੇ ਕੰਮ ਹੁੰਦੇ ਨੇ ਤੇ ਉੱਥੇ ਇਹਨਾਂ ਦੀ ਗੱਲ ਹੁੰਦੀ ਆ। ਉੱਥੇ ਉਹਨਾਂ ਨੇ 1996 ਦੇ ਵਿੱਚ ਤਾਮਿਲਨਾਡੂ ਸਰਕਾਰ ਨੇ ਕਾਨੂੰਨ ਬਣਾਇਆ ਸੀ ਵੀ ਤੁਸੀਂ ਆਪਣੇ ਘਰਾਂ ਦਾ ਛੱਤ ਦਾ ਪਾਣੀ ਜਿਹੜਾ ਮੀਂਹ ਦਾ ਆ ਉਹਨੂੰ ਫੜ ਕੇ ਮੁੜ ਕੇ ਧਰਤੀ ਚ ਪਾਓ ਤੇ ਆਪਾਂ

0: ਸੋ ਜਿਹੜੀ ਕਿ ਤੁਹਾਡੀ ਗੱਲ ਹੈ, ਇਹ ਬਹੁਤ ਚਿੰਤਾ ਵਾਲੀ ਤੇ ਡਰ ਵਾਲੀ ਹੈ ਬਈ ਪੰਜਾਬ ਜਿਹੜਾ ਕਿਸੇ ਜ਼ਮਾਨੇ 'ਚ ਪੂਰੇ ਇੰਡੀਆ ਨੂੰ ਲੀਡਰਸ਼ਿਪ ਪ੍ਰਦਾਨ ਕਰਦਾ ਸੀ, ਚਾਹੇ ਉਹ ਆਜ਼ਾਦੀ ਸੰਗਰਾਮ ਦੀ ਗੱਲ ਹੋਵੇ, ਚਾਹੇ ਉਹ ਮੁੜ ਕੇ ਫਿਰ ਐਮਰਜੈਂਸੀ ਦੀ ਹੋਵੇ, ਜਾਂ ਉਸ ਤੋਂ ਬਾਅਦ ਈਵਨ ਆਮ ਆਦਮੀ ਪਾਰਟੀ ਵੀ ਸਭ ਤੋਂ ਪਹਿਲੀ ਜਿਹੜੀ ਸਟੇਟ ਦੇ ਵਿੱਚ ਸਰਕਾਰ ਬਣੀ। ਸੋ ਪੰਜਾਬ ਜਿਹੜਾ ਹੁਣ ਤੱਕ, ਔਰ ਇਹ ਤੁਸੀਂ ਮੁੜ ਕੇ ਇਹਨੂੰ ਤੁਸੀਂ ਸਿੱਖ ਧਰਮ ਨਾਲ ਤੇ ਸੂਫੀਆਂ ਨਾਲ ਤੇ ਭਗਤਾਂ ਨਾਲ ਜੋੜ ਲਓ। ਸੋ ਜਿਹੜਾ ਪੰਜਾਬ ਪਿਛਲੇ 1,000-1,500 ਸਾਲ ਤੋਂ ਪੂਰੇ ਖਿੱਤੇ ਨੂੰ ਲੀਡਰਸ਼ਿਪ ਪ੍ਰਦਾਨ ਕਰਦਾ ਸੀ, ਅੱਜ ਉਹ ਲਾਚਾਰ ਹੈ ਤੇ ਬੇਚਾਰ ਹੈ। ਉਹਦੇ ਆਪਣੇ ਪਾਸ ਲੀਡਰ ਨਹੀਂ ਹੈ, ਉੱਥੇ ਭਗਵੰਤ ਮਾਨ ਵਰਗੇ ਜਿਹੜੇ ਨੇ ਜਿਹੜੇ ਕਮੇਡੀਅਨ ਤੇ ਦੂਸਰੇ ਜਿਹੜੇ ਨੇ ਉਹਨਾਂ ਦਾ ਹਾਲ ਇਦੂ ਵੀ ਥੱਲੇ ਵਾਲਾ, ਚੁਟਕਲੇਬਾਜ਼ੀ ਲਤੀਫੇਬਾਜ਼ੀ ਤੋਂ ਬਿਨਾਂ ਗਾਦੀ ਕੋਈ ਨਹੀਂ ਹੈ। ਉਹ ਇਹ ਤਾਂ ਸਾਡੀ ਤਰਾਸਦੀ ਹੈ ਤੇ ਇਹਦਾ ਨੁਕਸਾਨ ਸਾਨੂੰ ਬਹੁਤ ਹੋ ਰਿਹਾ, ਕਿਉਂਕਿ ਜੇ ਸਾਡੀਆਂ ਫਸਲਾਂ, ਜਿਵੇਂ ਮੈਂ ਆਪਾਂ ਗੱਲ ਕੀਤੀ ਜਾਮਣਾਂ ਦੀ, ਤੇ ਜੇ ਸਾਡੀਆਂ ਫਸਲਾਂ ਦਾ ਤੇ ਸਬਜ਼ੀਆਂ ਦਾ ਹੋਣ ਲੱਗ ਪਿਆ ਤੇ ਫਿਰ ਆਪਾਂ ਕੀ ਕਰ ਸਕਦੇ ਇਹਦੇ ਵਿੱਚ।
1: ਨਹੀਂ, ਵੱਡੀ ਸਮੱਸਿਆ ਇਸ ਟਾਈਮ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ, ਆਪਾਂ ਵੇਖ ਵੀ ਰਹੇ ਹਾਂ, ਘਰੋਂ ਵੀ ਕਪੋਨ ਫਾਨ ਆ ਜਾਂਦੇ ਆ, 43-44 ਡਿਗਰੀ ਤੱਕ ਤਾਪਮਾਨ ਜਿਹੜਾ ਮਈ ਮਹੀਨੇ ਦੇ ਵਿੱਚ ਹੀ ਚੱਲਿਆ ਜਾਣਾ, ਅਤੇ ਇਹਦਾ ਮਤਲਬ ਕਿ ਫਿਰ ਜੂਨ ਜੁਲਾਈ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਬੁਰੇ ਹਾਲਾਤ ਬਣਨਗੇ।
0: ਬਿਲਕੁਲ ਜੀ, ਪੰਜਾਬ ਪਹੁੰਚ ਸਕਦਾ, ਪੰਜਾਬ 'ਚ 47 ਡਿਗਰੀ, ਪਟਿਆਲੇ 2-3 ਦਿਨ ਪਹਿਲਾਂ ਪਟਿਆਲੇ ਸੀਗਾ 47 ਡਿਗਰੀ ਟੈਂਪਰੇਚਰ, ਜਿਹੜੇ ਆਪਾਂ ਉੱਥੋਂ ਆ ਗਏ ਹਾਂ ਸਾਨੂੰ ਭੁੱਲ ਗਿਆ 47 ਡਿਗਰੀ ਟੈਂਪਰੇਚਰ ਕੀ ਹੁੰਦਾ, ਕਿਉਂਕਿ ਸਾਡਾ ਜਿਹੜਾ ਤੁਸੀਂ ਬਾਹਰ ਰੱਖੋ ਨਾ, ਤੁਹਾਡੇ ਉਹ ਮਤਲਬ ਚਮੜੀ ਦੇ ਵਿੱਚ ਦੀ ਧੁੱਪ ਲੰਘਦੀ ਆ, ਤੁਹਾਨੂੰ ਤੁਹਾਨੂੰ ਦਰਦ ਮਹਿਸੂਸ ਹੁੰਦਾ ਵੀ ਇਹ ਜਲਣ ਮਹਿਸੂਸ ਹੁੰਦੀ ਆ, ਔਰ ਉਹਦੇ ਉਹ ਮਹਿਸੂਸ ਹੋਣ ਲਈ ਤੁਹਾਨੂੰ ਕੋਈ 1/2 ਘੰਟਾ ਉਡੀਕਣਾ ਨਹੀਂ ਪੈਂਦਾ, 25 ਮਿੰਟ ਉਡੀਕਣਾ ਨਹੀਂ ਪੈਂਦਾ। ਤੁਸੀਂ ਬਾਹਰ ਕੱਢੇ ਜਿਹੜਾ ਤੁਹਾਡਾ ਅੰਗ ਨੰਗਾ ਨਹੀਂ ਢੱਕਿਆ ਹੋਇਆ, ਬਾਹ ਹੱਥ ਮੂੰਹ ਤੁਹਾਡੇ ਉੱਥੇ ਇੰਜ ਹੋਊਗੀ ਜਿਵੇਂ ਕੋਈ ਤੁਹਾਡੇ ਅੱਗ ਲਾ ਰਿਹਾ ਹੁੰਦਾ, ਜਿਵੇਂ ਆਪਾਂ ਉਹ ਲੈਂਸ ਦੇ ਨਾਲ ਬੱਚੇ ਹੁੰਦੇ ਹੋਏ ਸੂਰਜ ਨੂੰ ਕਰਕੇ ਨਾ ਕਾਗਜ਼ ਨੂੰ ਅੱਗ ਲਾਉਂਦੇ ਸੀ ਲੈਂਸ ਲੈ ਕੇ, ਤੇ ਇਵੇਂ ਤੁਹਾਡੇ ਉਹਨੂੰ ਜਲਣ ਮਹਿਸੂਸ ਹੁੰਦੀ ਆ। ਸੋ ਜਿਹੜਾ ਇਹ ਵਰਤਾਰਾ ਹੈ ਜੀ, ਆਪਾਂ ਮਤਲਬ ਬੜੀ ਗੱਲਾਂ ਕੀਤੀਆਂ ਨੇ, ਇਹ ਹਾਲੇ ਸ਼ੁਰੂ ਹੋਇਆ, ਇਹ ਉਹਦੀ ਸਿਖਰ ਨਹੀਂ ਹੈ। ਹੁਣ ਤੁਸੀਂ ਇਮੈਜਿਨ ਕਰੋ ਵੀ ਜਦੋਂ ਇਹਦੀ ਸਿਖਰ ਆਏਗੀ, ਉਹ 50 ਸਾਲ 'ਚ ਆਉਂਦੀ ਹੈ, 100 ਸਾਲ 'ਚ ਆਉਂਦੀ, ਅਤੇ ਇਹ ਅਗਲੇ ਸਾਲ ਜਿਹੜੀ ਗਰਮੀ ਪੈਣੀ ਆ ਉਹ ਇਦੋਂ ਵੀ ਵੱਧ ਪੈਣੀ ਆ, ਹੋ ਸਕਦਾ ਇੱਕ ਫਲ ਛੱਡ ਕੇ ਦੂਜੇ ਫਲ ਆ ਜਾਏ, ਪਰ ਜਿਹੜਾ ਇਹ ਪਿਛਲੇ 1,25,000 ਸਾਲ ਜਿਹੜੇ ਲੰਘ ਕੇ ਗਏ ਨੇ ਮਨੁੱਖਤਾ ਦੇ, ਕਿਉਂਕਿ ਮਨੁੱਖ ਨੂੰ ਹਾਲੇ 1,00,000 ਸਾਲ, ਸਾਨੂੰ ਬੰਦੇ ਨੂੰ ਗੁਫਾ ਚੋਂ ਨਿਕਲ ਕੇ ਬਾਹਰ ਖੇਤੀ ਖੁਤੀ ਕਰਦਿਆਂ ਨੂੰ ਸਾਨੂੰ ਹਾਲੇ 10,000 ਸਾਲ ਹੀ ਹੋਇਆ, 10-15,000 ਸਾਲ ਹੋਇਆ, ਪਰ ਸਿੰਧ ਘਾਟੀ ਦੀ ਸਭਿਅਤਾ ਜਿਹੜੀ ਹੈ ਉਹ 6,000 ਸਾਲ ਪੁਰਾਣੀ ਹੈ, ਤੇ ਉਦੋਂ ਪਹਿਲਾਂ 5,000 ਸਾਲ ਪਹਿਲਾਂ ਬੰਦੇ ਨੇ ਖੇਤੀ ਕਰਨੀ ਸ਼ੁਰੂ ਕੀਤੀ। ਸੋ ਪਿਛਲੇ 1,25,000 ਸਾਲਾਂ ਦੇ ਵਿੱਚ ਜਿਹੜੇ ਸਭ ਤੋਂ ਵੱਧ ਗਰਮ 15 ਸਾਲ ਸੀ ਉਹ ਪਿਛਲੇ 15 ਸਾਲ ਸੀ।
1: ਓਕੇ,
0: 1,24,985 ਸਾਲ ਅਸੀਂ ਬੜੇ ਚੰਗੇ ਲਗਾ ਲਏ, ਤੇ ਜਿਹੜੇ 15 ਸਾਲ ਆਖਰ ਵਾਲੇ ਆਏ ਅਸੀਂ ਉਹਦੇ ਨਾਲ ਅੱਗ ਮਚਾ ਤੀ, ਸਾਰੀ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਵਾਲੇ ਸੀਗੇ।
1: ਸੋ ਆਪਾਂ ਏਦਾਂ ਕਹਿ ਲਈਏ ਕਿ ਜਦੋਂ ਸਾਨੂੰ ਅਵੇਅਰਨੈਸ ਆਈ, ਜਦੋਂ ਆਪਾਂ ਉਹ ਚੀਜ਼ਾਂ ਤੇ ਕਾਬੂ ਪਾਉਣਾ ਸੀ, ਉਦੋਂ ਆਪਾਂ ਹੋਰ ਫੱਟੇ ਚੱਕਦੇ।
0: ਬਿਲਕੁਲ ਜੀ ਬਿਲਕੁਲ, ਕਿਉਂਕਿ ਜਿਹੜਾ ਗਲੋਬਲ ਵਾਰਮਿੰਗ ਹੈ ਇਹ ਸਾਡੇ ਕਾਰਬਨ ਮਿਸ਼ਨ ਨਾਲ ਜੁੜੀ ਹੋਈ ਹੈ, ਕਾਰਬਨ ਮਿਸ਼ਨ ਨੂੰ ਆਪਾਂ ਮੰਨਦੇ ਹਾਂ, ਜਦੋਂ ਇੰਗਲੈਂਡ 'ਚ ਸਟੀਮ ਇੰਜਨ ਤੇ ਕੋਲੇ ਦੀ ਪਾਵਰ 1800 ਦੇ ਕਰੀਬ ਸ਼ੁਰੂ ਹੋਈ, ਸੋ ਸਾਨੂੰ ਤਕਰੀਬਨ 225 ਸਾਲ ਹੋ ਗਏ ਇਹ ਜਿਹੜੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਪਾਉਂਦਿਆਂ ਨੂੰ, ਤੇ ਸੋ ਜਿਹੜੀ ਮਤਲਬ ਆਮ ਤੁਸੀਂ ਵੀ ਤੁਹਾਡੇ ਮਨ 'ਚ ਵੀ ਹੋਏਗਾ ਵੀ ਇਹਦਾ ਕੀਤਾ ਕੀ ਜਾਵੇ, ਵੀ ਇਹਦਾ ਇਲਾਜ ਕੀ ਆ, ਬਈ ਸ਼ੋਰਟ ਟਰਮ ਇਹਦਾ ਕੋਈ ਇਲਾਜ ਨਹੀਂ, ਕੋਈ ਟੀਕਾ ਨਹੀਂ, ਕੋਈ ਇੱਕ ਚੀਜ਼ ਨਹੀਂ, ਤੁਸੀਂ ਕੱਲ ਨੂੰ ਕਰੋ ਸਰਕਾਰ ਕਰੇ ਤੇ ਕੱਲ ਨੂੰ ਠੀਕ ਹੋ ਜੇ, ਕਿਉਂਕਿ ਇਹ ਵਿਗਾੜਨ 'ਚ ਸਾਨੂੰ 250 ਸਾਲ ਲੱਗਾ, ਤੇ ਹੁਣ ਇਹਨੂੰ ਠੀਕ ਕਰਨ ਦੇ ਵਿੱਚ ਵੀ ਜਿਹੜੇ ਆ 250 ਸਾਲ ਤਾਂ ਨਹੀਂ ਲੱਗਣਾ ਚਾਹੀਦਾ, ਪਰ ਉਹ 2-4 ਦਹਾਕੇ 5 ਲੱਗਦੇ, ਉਹ ਵੀ ਤਾਂ ਜੇ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਕਰੀਏ, ਅੱਧ ਪਚੱਦੀ ਨਹੀਂ ਵੀ ਹਾਂ ਬਚ ਕਰ ਲਾਂਗੇ ਕੋਈ ਗੱਲ ਨਹੀਂ ਅੱਜ ਮੈਂ, ਕਿਉਂਕਿ ਜਿਹੜੇ ਕਾਰਬਨ ਮਿਸ਼ਨ ਨੇ ਉਹ ਹਰੇਕ ਚੀਜ਼ ਨਾਲ ਜੁੜੇ ਹੋਏ ਨੇ, ਹੁਣ ਜੇ ਸਾਡੇ ਉਹਦਾ ਜਿਹੜਾ ਇਲਾਜ ਹੈ ਉਹ ਇਹੀ ਹੈ ਕਿ ਅਸੀਂ ਆਪਣੇ ਕਾਰਬਨ ਮਿਸ਼ਨ ਕਿਵੇਂ ਘਟਾਉਣੇ ਨੇ, ਤੇ ਆਪਾਂ ਮੁੜ ਬੜੀਆਂ ਗੱਲਾਂ, ਸਭ ਤੋਂ ਵੱਡੇ ਕਾਰਬਨ ਮਿਸ਼ਨ ਜਿਹੜਾ ਤੁਹਾਡੇ ਸਾਰੇ ਸੁਣਨ ਵਾਲੇ ਆਸਟ੍ਰੇਲੀਆ 'ਚ ਨੇ ਜਾਂ ਨੌਰਥ ਅਮੈਰੀਕਾ 'ਚ ਨੇ, ਵੀ ਜਿਹੜਾ ਸਾਡੇ ਸਭ ਤੋਂ ਵੱਧ ਕਾਰਬਨ ਮਿਸ਼ਨ ਜੁੜੇ ਹੋਏ ਨੇ ਸਾਡੀਆਂ ਕਾਰਾਂ ਦੇ ਨਾਲ, ਟਰੱਕਾਂ ਦੇ ਨਾਲ, ਤੇ ਫਿਰ ਸਾਡੇ ਘਰਾਂ ਦੇ ਵਿੱਚ ਜਿੱਥੇ ਸਾਡੇ 'ਤੇ ਠੰਡ ਪੈਂਦੀ ਹੈ ਉਹ ਲੱਗੀ ਹੋਈ ਨੇ, ਜਿਹੜੀਆਂ ਫਰਨਸ ਲੱਗੀਆਂ ਹੋਈਆਂ ਨੇ, ਸੋ ਸਾਨੂੰ ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਇਹ ਵੇਖਣਾ ਵੀ ਮੇਰੇ ਕਾਰਬਨ ਮਿਸ਼ਨ ਵਿੱਚ ਐਵਰੇਜ ਕਿੱਥੇ ਨੇ।

0: ਪੰਜਾਬ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਉਹਦੇ 50% ਜਿਹੜੀ ਕਾਰਬਨ ਡਾਈਆਕਸਾਈਡ ਐਮਿਸ਼ਨਸ ਨੇ ਉਹ ਬਿਜਲੀ ਨਾਲ ਜੁੜੇ ਹੋਏ ਨੇ, ਕਿਉਂਕਿ ਪੰਜਾਬ ਦੀ ਬਿਜਲੀ ਹਾਲੇ ਵੀ ਬਹੁਤ ਹੀ ਕੋਲੇ ਤੋਂ ਬਣਦੀ ਆ। ਸੋ ਜੇ ਪੰਜਾਬ 'ਚ ਰਹਿਣ ਵਾਲਾ ਬੰਦਾ ਸੋਲਰ ਪੈਨਲ ਲਵਾਉਂਦਾ ਉਹਦੇ ਉਹ ਕਾਰਬਨ ਐਮਿਸ਼ਨ ਘੱਟ ਜਾਂਦੇ ਨੇ। ਜਿਵੇਂ ਤੁਸੀਂ ਕਿਸੇ ਨੂੰ ਗਿਫਟ ਦੇਣਾ, ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ, ਮੈਂ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਡੇ, ਤੇ ਮੈਂ ਉਹਨਾਂ ਨੂੰ 1-6 ਕਿਲੋਵਾਟ ਦਾ ਜਿਹੜਾ ਸਿਸਟਮ ਹੈ ਉਹ ਡੋਨੇਟ ਕੀਤਾ, ਉਹਨਾਂ ਦੇ ਨਾਲੇ ਤਾਂ ਪੈਸੇ ਬਚਣ ਲੱਗ ਗਏ, ਬਿਜਲੀ ਦਾ ਵੱਲ ਬਿੱਲ ਮਾਫ਼ ਹੋ ਗਿਆ, ਤੇ ਨਾਲੇ ਉਹਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਕਾਰਬਨ ਮਿਸ਼ਨ ਖਤਮ ਹੋ ਗਏ। ਸੋ ਸਾਡੀ ਜਿਹੜਾ ਫਰਜ਼ ਬਣਦਾ ਅੱਜ ਦੀ ਤਾਰੀਖ ਦੇ ਵਿੱਚ, ਸਾਡਾ ਜਿਹੜਾ ਧਰਮ ਹੈ ਸਾਡਾ ਇੱਕੋ ਹੀ ਧਰਮ ਹੈ, ਚਾਹੇ ਤੁਸੀਂ ਗੁਰਦੁਆਰੇ ਜਾਂਦੇ ਹੋ, ਚਾਹੇ ਮੰਦਿਰ ਜਾਂਦੇ, ਮਸਜਿਦ ਜਾਂਦੇ ਹੋ, ਪਰ ਅੱਜ ਦੀ ਤਾਰੀਖ 'ਚ ਸਾਡਾ ਸਾਰਿਆਂ ਦਾ ਇੱਕੋ ਧਰਮ ਹੈ, ਤੇ ਉਹ ਧਰਮ ਹੈ ਕਿ ਅਸੀਂ ਆਪਣੀ ਧਰਤੀ ਨੂੰ ਕਿਵੇਂ ਬਚਾਉਣਾ। ਕਿਉਂਕਿ ਜੇ ਸਾਡੀ ਧਰਤੀ ਨਾ ਰਹੀ ਤੇ ਸਾਡੇ ਧਰਮਾਂ ਦਾ ਕੋਈ ਮਤਲਬ ਨਹੀਂ ਰਹਿਣਾ, ਜੇ ਸਾਡੀ ਧਰਤੀ ਰਹੇਗੀ ਫਿਰ ਹੀ ਅਸੀਂ ਆਪਣੀ ਜੋ ਵੀ ਸਾਡਾ ਧਰਮ ਹੈ, ਸਿੱਖ ਹੈ, ਹਿੰਦੂ ਧਰਮ ਹੈ, ਮੁਸਲਿਮ ਇਸਲਾਮ ਹੈ, ਅਸੀਂ ਉਹ ਮਨਾ ਸਕਾਂਗੇ। ਤੇ ਇਹ ਸਾਨੂੰ ਇਸ ਪੱਧਰ ਤੇ ਲਿਆਉਣ ਦੀ ਲੋੜ ਹੈ। ਅਸੀਂ ਇਹਨੂੰ ਇਹ ਨਹੀਂ ਕਿ ਕੋਈ ਗੱਲ ਨਹੀਂ ਮੈਂ ਹਫ਼ਤੇ ਬਾਅਦ ਸੋਚ ਲਾਂਗਾ ਇਹਦੇ ਬਾਰੇ, ਹਾਲੇ ਮੇਰੇ ਮੈਂ ਘਰ ਵੱਡਾ ਬਣਾਉਣਾ, ਹਾਲੇ ਮੈਂ ਕਾਰ ਵੱਡੀ ਲੈਣੀ ਹੈ, ਇਲੈਕਟ੍ਰਿਕ ਕਾਰ ਮਹਿੰਗੀ ਹੈ, ਨਾ। ਸਾਨੂੰ ਇਹ ਹੈ ਵੀ ਅਸੀਂ ਜਲਦੀ ਤੋਂ ਜਲਦੀ ਇਹ ਆਪਣੀ ਜਿਹੜੀ ਟ੍ਰਾਂਜ਼ੀਸ਼ਨ ਹੈ ਕਿਵੇਂ ਲੈ ਕੇ ਆਉਣੀ।
1: ਸੋ ਇਹ ਵੱਡੀ ਸਮੱਸਿਆ ਵਾ ਸਰ, ਉਸ ਤੋਂ ਪਹਿਲਾਂ ਤਾਂ ਇਹ ਹੈ ਨਾ ਕਿ ਸਾਨੂੰ ਜਾਣਕਾਰੀ ਹੋਵੇ, ਆਪਾਂ ਇਸ ਚੀਜ਼ ਨੂੰ ਲੈ ਕੇ ਥੋੜ੍ਹੀ ਜਿਹੀ ਅਵੇਅਰ ਹੋਈਏ, ਚਿੰਤਾ ਹੋਵੇ, ਤਾਂ ਫਿਰ ਬੰਦਾ ਉਸ ਇਲਾਜ ਵਾਲੇ ਪਾਸੇ ਨੂੰ ਆਉਂਦਾ। ਸੋ ਹੁਣ ਜਿੱਦਾਂ ਆਮ ਆਪਾਂ ਕਈ ਚਲੋ ਕਈ ਅਖਬਾਰਾਂ ਜਿਹੜੀਆਂ ਛੋਟੇ ਛੋਟੇ ਆਰਟੀਕਲ ਲਿਖਦੀਆਂ ਵੀ ਰਹਿੰਦੀਆਂ ਨੇ, ਸੋ ਅਜਿਹੇ ਦੇ ਵਿੱਚ ਹੁਣ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਹੁਣ ਇਹ ਇੱਕ ਮੌਸਮੀ ਪਰੇਸ਼ਾਨੀ ਨਾ ਰਹਿ ਕੇ ਇੱਕ ਸਿਹਤ ਐਮਰਜੈਂਸੀ ਬਣ ਗਈ ਆ, ਹੁਣ ਇਸ ਟਾਈਮ ਦੇ ਉੱਤੇ ਸਾਡੀ ਹੈਲਥ ਦਾ ਇਸ਼ੂ ਬਣ ਗਿਆ, ਜਿੱਦਾਂ ਤੁਸੀਂ ਪਹਿਲਾਂ ਦੱਸਿਆ। ਅਤੇ ਇਹ ਸਾਲ ਜਿਹੜਾ ਖਾਸ ਤੌਰ ਦੇ ਉੱਤੇ ਰੌਲਾ ਪੈ ਰਿਹਾ, ਇਸ ਸਾਲ ਦੇ ਵਿੱਚ ਕੀ ਇੱਦਾਂ ਦਾ ਕੀ ਐਲਨੀਨੋ ਸਾਈਕਲ, ਜਿਹਦਾ ਬਾਰੇ ਕਈ ਜਾਣੇ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਸਾਲਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੋ ਸਕਦੀ ਹੈ ਐਲਨੀਨੋ ਕਰਕੇ, ਇਹਦਾ ਮਤਲਬ ਆਪਾਂ ਇਹ ਲਾਈਏ ਵੀ ਬਾਅਦ ਵਿੱਚ ਆਪਣੇ ਆਪ ਠੀਕ ਹੋ ਜਾਣੀ ਆ, ਲੋਕ ਇਸ ਚੀਜ਼ ਨੂੰ ਲੈ ਕੇ ਵੀ ਧਰਵਾਸ ਸੀ ਨੇ?
0: ਨਹੀਂ, ਹਾਂ ਨਹੀਂ, ਇਹ ਦੇਖੋ ਹੈ ਨਾ, ਇਹ ਹਮੇਸ਼ਾ ਮਨੁੱਖੀ ਮਨ ਹੁੰਦਾ ਕਾਫੀ, ਕਿਉਂਕਿ ਉਹਦੀ ਸੀਮਾ, ਜੇ ਆਪਾਂ ਕਿਸੇ ਨੂੰ ਪੁੱਛੀਏ ਵੀ ਪਿਛਲੇ ਸਾਲ ਗਰਮੀ ਕੀ ਸੀ, ਫਿਰ ਉਹਨੂੰ ਕੁਛ ਨਹੀਂ ਚੇਤਾ, ਕਿਉਂਕਿ ਜਿਹੜੇ ਨੰਬਰ ਨੇ 47 ਡਿਗਰੀ 50 ਡਿਗਰੀ, ਤੁਹਾਨੂੰ ਕੁਛ ਇਹਨਾਂ ਦਾ ਕੋਈ ਮਤਲਬ ਨਹੀਂ, ਇਹ ਤੁਹਾਨੂੰ ਉਹਨੂੰ ਗਰਮੀ ਮਹਿਸੂਸ ਕਰਕੇ ਪਤਾ ਚੱਲਦਾ ਕਿੰਨੀ ਹੈ ਨਾ। ਸੋ ਮਨੁੱਖ ਨੂੰ ਕੁਛ ਨਹੀਂ ਪਤਾ। ਜਿਹੜਾ ਐਲਨੀਨੀਓ ਆ ਰਿਹਾ, ਐਲਨੀਨੀਓ ਇੱਕ ਸਿਸਟਮ ਹੈ ਜਿਹੜਾ ਸਾਡੀ ਹੀਟ ਜਮ੍ਹਾਂ ਹੁੰਦੀ ਪੈਸਿਫਿਕ ਓਸ਼ਨ 'ਚ, ਅਤੇ ਕਈ ਸਾਲਾਂ ਬਾਅਦ ਆਉਂਦਾ, ਉਹ ਇਸ ਸਾਲ ਹਾਲੇ ਆਇਆ ਨਹੀਂ, ਉਹਦੇ ਆਉਣ ਦੀ ਡਰ ਹੈ। ਉਹਦੇ ਸਾਰੇ ਜਿੰਨੇ ਵੀ ਉਹਦੇ ਉਹ ਚਿੰਨ੍ਹ ਗਿਣਦੇ ਨੇ ਉਹ ਪੂਰੇ ਹੋ ਰਹੇ ਨੇ। ਤੇ ਜਦੋਂ 1886 ਚ ਜਿੰਨਾ ਵੱਡਾ ਐਲਨੀਨੀਓ ਆ ਰਿਹਾ, ਉਹਦੀ ਵੀ ਕੈਟੇਗਰੀ ਹੁੰਦੀ ਹੈ ਇਹਦੇ ਨਾਲ ਜਿਵੇਂ ਤੂਫਾਨਾਂ ਦੀ ਹੁੰਦੀ ਆ, ਪਰ ਜਿੱਡਾ ਵੱਡਾ ਐਲਨੀਨੀਓ ਆ ਰਿਹਾ, ਉਦੋਂ ਛੋਟਾ ਐਲਨੀਨੀਓ 1886 ਚ ਆਇਆ ਸੀ, ਤੇ ਉਦੋਂ ਸਾਊਥ ਜਿਹੜਾ ਆਪਣਾ ਸਾਊਥ ਇੰਡੀਆ ਹੈ ਨਾ, ਉੱਥੇ ਇੰਨੀ ਭੁੱਖਮਰੀ ਪਈ ਸੀ ਵੀ ਲੱਖਾਂ ਲੋਕ ਭੁੱਖ ਨਾਲ ਮਰ ਗਏ ਸੀ। ਚਲੋ ਹੁਣ ਉੱਥੇ ਭੁੱਖਮਰੀ ਨਹੀਂ ਪਏਗੀ, ਕਿਉਂਕਿ ਸਾਡੇ ਕੋਲ ਸਰਕਾਰਾਂ ਨੇ ਆਪਣੇ ਜਿਹੜੇ ਅਨਾਜ ਵਗੈਰਾ ਹੁੰਦਾ ਜਮ੍ਹਾਂ ਕੀਤਾ ਹੁੰਦਾ ਪਾਣੀ ਲਈ, ਸਾਡੇ ਕੋਲ ਟਿਊਬਵੈੱਲ ਨੇ, ਉਦੋਂ ਮੀਂਹ ਦਾ ਪਾਣੀ ਹੁੰਦਾ ਸੀ, ਜਾਂ ਹੋਰ ਅਸੀਂ ਖਾਣ ਦੇ ਹੋਰ ਵਸੀਲੇ ਨੇ। ਪਰ ਇਹ 1886 ਜਿਹੜਾ ਐਲਨੀਨੀਓ ਆਇਆ ਸੀ, ਜਿਹਨੇ ਪੂਰੇ ਔਰ ਦੁਨੀਆਂ ਵਿੱਚ ਸਭ ਤੋਂ ਵੱਧ ਉਹਦੀ ਬਰਬਾਦੀ ਇੰਡੀਆ 'ਚ ਹੋਈ ਸੀ, ਅਤੇ ਇੰਡੀਆ ਵਿੱਚ ਸਭ ਤੋਂ ਵੱਧ ਬਰਬਾਦੀ ਉਦੋਂ ਸਾਊਥ ਇੰਡੀਆ 'ਚ ਹੋਈ ਸੀ। ਤੇ ਇਹ ਵਾਲਾ ਜਿਹੜਾ ਐਲਨੀਨੀਓ ਆ ਰਿਹਾ, ਇਹ ਉਹਦੇ ਤੋਂ ਵੀ ਸਟਰੋਂਗ ਆ ਰਿਹਾ, ਪਰ ਇਹਦਾ ਮਤਲਬ ਇਹ ਨਹੀਂ ਕਿ ਅਗਲੇ ਸਾਲ ਆਪਣੇ ਆਪ ਠੀਕ ਹੋ ਜਾਣਾ। ਨਾ, ਜਿਹੜੀ ਗਰਮੀ 47 ਡਿਗਰੀ ਵਗੈਰਾ ਟੈਂਪਰੇਚਰ ਚੱਲ ਰਹੇ, ਇਹਨਾਂ ਦਾ ਐਲਨੀਨੀਓ ਨਾਲ ਹਾਲੇ ਕੋਈ ਚੱਕਰ ਨਹੀਂ ਹੈ। ਉਹ ਜਿਹੜਾ ਐਲਨੀਨੀਓ ਇਫੈਕਟ ਸ਼ੁਰੂ ਹੁੰਦਾ ਉਹ ਤਕਰੀਬਨ ਸਤੰਬਰ ਅਗਸਤ ਦੇ ਕਰੀਬ ਜਾ ਕੇ ਸ਼ੁਰੂ ਹੋਣਾ, ਤੇ ਉਹਨੇ ਫਿਰ ਇਹਦੀਆਂ ਜਿਹੜੀਆਂ ਚੀਜ਼ਾਂ ਆਲਰੇਡੀ ਮਾੜੀਆਂ ਚੱਲ ਰਹੀਆਂ ਉਹਨੇ ਇਹਨਾਂ ਨੂੰ ਹੋਰ ਵੀ ਵੱਧ ਮਾੜੀਆਂ ਤੇ ਖਤਰਨਾਕ ਕਰ ਦੇਣਾ।
1: ਜੀ, ਸੋ ਇਹ ਖਤਰਨਾਕ ਨਾ ਹੋਣ, ਇਸ ਕਰਕੇ ਜ਼ਰੂਰੀ ਆ ਕਿ ਆਪਾਂ ਇੱਦਾਂ ਦੀ ਇਨਫੋਰਮੇਸ਼ਨ ਇੱਕ ਦੂਸਰੇ ਦੇ ਨਾਲ ਸਾਂਝੇ ਕਰੀਏ, ਆਪ ਵੀ ਅਵੇਅਰ ਰਹੀਏ, ਕੁਛ ਨਾ ਕੁਛ ਆਪਾਂ ਆਪਣਾ ਸਰਦਾ ਬੰਦਾ ਕਰਦੇ ਰਹੀਏ। ਬਈ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ, ਪੰਜਾਬ ਦੇ ਪਰ ਇਹ ਵੀ ਚੀਜ਼ ਕਹੀ ਜਾ ਰਹੀ ਹੈ ਕਿ ਉਹ ਸਟੇਟ ਬਣ ਗਈ ਹੈ ਜਿਹੜੀ ਸਭ ਤੋਂ ਵਧੇਰੇ ਧਰਤੀ ਇੱਥੋਂ ਪਾਣੀ ਕੱਢ ਰਹੀ ਹੈ, ਅਤੇ ਸਭ ਤੋਂ ਵਧੇਰੇ ਚਿੰਤਾ ਜਿਹੜੀ ਆ ਉਹ ਇੱਥੇ ਹੀ ਆ ਉੱਤਰੀ ਭਾਰਤ ਦੇ ਵਿੱਚ ਹੀ। UP ਬੇਸ਼ੱਕ ਸਭ ਤੋਂ ਵਧੇਰੇ ਕਹਿੰਦੇ ਨੇ ਕਿ ਸਮੱਸਿਆ ਵਾ, ਤਾਪਮਾਨ ਸਭ ਤੋਂ ਵਧੇਰੇ ਉੱਥੇ ਚੱਲ ਰਿਹਾ, ਪਰ ਉੱਥੇ ਸ਼ਾਇਦ ਪਹਿਲਾਂ ਵੀ ਸਥਿਤੀ ਉਸੇ ਹਿਸਾਬ ਦੇ ਨਾਲ ਹੀ, ਪਰ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਇਹ ਜਾਂ ਫਿਰ ਪਾਕਿਸਤਾਨੀ ਪੰਜਾਬ ਹੋਵੇ ਜਾਂ ਆਪਣਾ ਹੋਵੇ, ਇੱਥੇ ਕਹਿੰਦੇ ਨੇ ਕਿ ਬਹੁਤ ਤੇਜ਼ੀ ਦੇ ਨਾਲ ਸਾਰਾ ਕੁਛ ਬਦਲਿਆ ਵਾ।
0: ਬਿਲਕੁਲ ਜੀ, ਪਾਣੀ ਦਾ ਜਿਹੜੀ ਡਿਪਲੀਸ਼ਨ ਹੋ ਰਹੀ ਹੈ ਸਾਡੇ ਨਾ ਪੰਜਾਬ 'ਚ, ਤਿੰਨ ਪੱਤਣ ਨੇ, ਆਮ ਹੀ ਸ਼ਬਦ ਵਰਤ ਰਹੇ ਨੇ ਪੱਤਣ, ਐਕੁਆਫਰ ਹੁੰਦਾ। ਪਹਿਲੇ ਪੰਜਾਬ 'ਚ ਹੁੰਦੇ ਸੀ ਜਿਹੜਾ ਪਾਣੀ, ਉਦੋਂ ਤੁਹਾਡਾ ਉਹ 40-50 ਫੁੱਟ ਤੋਂ ਲੈ ਕੇ 80 ਫੁੱਟ ਤੱਕ ਹੁੰਦਾ ਸੀ, ਅਸੀਂ ਉਹਨੂੰ ਖਤਮ ਕਰ ਦਿੱਤਾ। ਫਿਰ ਉਹ ਤੋਂ ਬਾਅਦ ਅਸੀਂ ਚਲ ਗਏ, ਉਹ ਸਾਰਾ 200 ਫੁੱਟ ਦੇ ਕਰੀਬ ਆ ਗਿਆ, ਫਿਰ ਅਸੀਂ ਉਹ ਵੀ ਖਤਮ ਕਰਤਾ। ਹੁਣ ਜਿਹੜੇ ਪੰਜਾਬ ਦੇ ਵਿੱਚ ਬੋਰ ਨਲਕੇ ਲੱਗ ਰਹੇ ਨੇ ਉਹ ਤਕਰੀਬਨ 300 ਫੁੱਟ 'ਤੇ ਲੱਗ ਰਹੇ ਨੇ, ਇਹ ਆਖਰੀ ਪੱਤਣ ਹੈ। ਅਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਅੰਡਰਗਰਾਊਂਡ ਵਾਟਰ ਦੀ ਜਿਹੜੀ ਬੋਡੀ ਹੈ, ਉਹਦੀ ਆਪਣੀ ਸਟੱਡੀ ਹੈ ਕਿ ਪੰਜਾਬ ਜਿਸ ਰਫਤਾਰ ਦੇ ਨਾਲ ਥੱਲਿਓ ਪਾਣੀ ਕੱਢ ਰਿਹਾ ਝੋਨਿਆਂ ਦੀ ਫਸਲਾਂ ਦੀ, ਸਭ ਤੋਂ ਵੱਡਾ ਉਹਦਾ ਕਾਰਨ ਝੋਨੇ ਨੇ, ਝੋਨੇ ਦੀ ਫਸਲ ਹੈ। ਜੇ ਅਸੀਂ ਇਹਨੂੰ ਨਹੀਂ ਬੰਦ ਕੀਤਾ ਤੇ 2039 'ਚ ਥੱਲੇ ਵਾਲਾ ਪਾਣੀ ਖਤਮ ਹੋ ਜੇ, ਤਾਂ ਤੁਸੀਂ ਇਮੈਜਿਨ ਕਰੋ ਵੀ ਪੰਜਾਬ ਕਿਵੇਂ ਬਚ ਸਕਦਾ ਜੇ ਥੱਲੇ ਵਾਲਾ ਪਾਣੀ ਖਤਮ ਹੋ ਜੇ। ਉਹ ਇਕੱਲਾ ਝੋਨੇ ਲਾਉਣ ਲਈ ਥੋੜ੍ਹਾ ਖਤਮ ਹੋਣਾ, ਉਹ ਸਾਡੇ ਪੀਣ ਲਈ ਵੀ ਖਤਮ ਹੋ ਜਾਣਾ, ਉਹ ਸਾਡੀਆਂ ਫੈਕਟਰੀਆਂ ਚੱਲਣ ਲਈ ਵੀ ਖਤਮ ਹੋਣਾ, ਉਹ ਜਿੱਥੇ ਸਾਡੀਆਂ ਯੂਨੀਵਰਸਿਟੀਆਂ ਕਾਲਜ ਹਸਪਤਾਲ ਨੇ ਉਹ ਤਾਂ ਸਾਰੇ ਲਈ ਖਤਮ ਹੋ ਜਾਣਾ, ਤੇ ਉਹ ਕਿਵੇਂ ਬਚੇਗਾ ਉਹ ਸਮਾਜ ਜਿਹੜਾ। ਬਿਲਕੁਲ ਤੁਹਾਨੂੰ ਯਾਦ ਹੋਣਾ ਕਿ ਮੈਂ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਕਲਾਈਮੇਟ ਚੇਂਜ ਦੀ ਬਰਬਾਦੀ ਹੈ, ਭਿਅੰਕਰਤਾ ਹੈ, ਉਹ ਪੂਰੀ ਦੁਨੀਆਂ 'ਚ ਆਏਗੀ, ਕਨੇਡਾ 'ਚ, ਆਸਟ੍ਰੇਲੀਆ 'ਚ, ਇੰਡੀਆ 'ਚ, ਅਮੈਰੀਕਾ 'ਚ ਆਏਗੀ, ਪਰ ਉਹਦਾ ਹਰ ਥਾਂ 'ਤੇ ਚਿਹਰਾ ਵੱਖਰਾ ਹੋਏਗਾ। ਅਤੇ ਉਹ ਦੁਨੀਆਂ ਵਿੱਚ ਸਭ ਤੋਂ ਵੱਧ ਜਿੱਥੇ ਆਉਣੀ ਹੈ ਉਹ ਭਾਰਤ ਅਤੇ ਪਾਕਿਸਤਾਨ ਨੇ, ਅਤੇ ਅਗਾਂਹ ਭਾਰਤ ਅਤੇ ਪਾਕਿਸਤਾਨ ਵਿੱਚ ਸਭ ਤੋਂ ਵੱਧ ਜਿੱਥੇ ਆਉਣੀ ਹੈ ਉਹ ਚੜ੍ਹਦਾ ਅਤੇ ਲਹਿੰਦਾ ਪੰਜਾਬ ਨੇ। ਸੋ ਪੰਜਾਬ ਉਹ ਹੈ ਜਿੱਥੇ ਇਸ ਬਰਬਾਦੀ ਦੇ ਤੂਫਾਨ ਦੀ ਅੱਖ ਹੈ।
1: ਚਾਈਨਾ ਕਹਿੰਦੇ ਨੇ ਕਿ ਕਾਫ਼ੀ ਇਸ ਵਿਸ਼ੇ ਦੇ ਉੱਤੇ ਜਿੱਥੇ ਤਰੱਕੀ ਕਰ ਰਿਹਾ ਵਾ, ਜਿੱਥੇ ਇਹ ਪਹਿਲਾਂ ਖਬਰਾਂ ਸੁਣ 'ਚ ਆ ਰਹੀਆਂ ਸੀ ਕਿ ਇਹ ਜਿਹੜੇ ਵਿਕਸਿਤ ਦੇਸ਼ ਨੇ ਇਹਨਾਂ ਨੇ ਸਭ ਤੋਂ ਵੱਧ ਕਾਰਬਨ ਇਹਨਾਂ ਨੇ ਫੈਲਾਇਆ, ਉੱਥੇ ਕਹਿੰਦੇ ਨੇ ਕਿ ਸਭ ਤੋਂ ਵੱਧ ਯਤਨ ਵੀ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਅਤੇ ਬਹੁਤ ਜਲਦ ਉਹ ਇਹਦੇ ਉੱਤੇ ਕਾਬੂ ਪਾਉਣ ਦਾ ਵੀ ਦਾਅਵਾ ਕਰ ਦੇਣਗੇ। ਬਹੁਤ ਜਲਦ ਦਾ ਮਤਲਬ ਇੱਕਦਮ ਤਾਂ ਨਹੀਂ, ਪਰ ਕਹਿੰਦੇ ਨੇ ਕਿ ਉਹ ਇਸ ਪਾਸੇ ਨੂੰ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੇ ਨੇ।
0: ਬਿਲਕੁਲ ਜੀ, ਦੇਖੋ ਕਾਰਬਨ ਮਿਸ਼ਨ ਨਿਕਲਦੇ ਆ ਜਿੱਥੇ ਵੀ ਅਸੀਂ ਡੀਜ਼ਲ, ਪੈਟਰੋਲ, ਕੋਲਾ ਅਤੇ ਗੈਸ ਵਰਤਦੇ ਹਾਂ, LPG, LNG ਜੋ ਵੀ ਕਹਿੰਦੇ ਉਹਨਾਂ ਨੂੰ। ਸੋ ਜਿੱਥੇ ਵੀ ਅਸੀਂ ਇਹਨਾਂ ਦੀਆਂ ਵਰਤਣੀਆਂ ਚੀਜ਼ਾਂ ਦੀ ਥਾਂ 'ਤੇ ਅਸੀਂ ਹੋਰ ਲਾਵਾਂਗੇ। ਬਿਜਲੀ ਇੱਕ ਸਭ ਤੋਂ ਵੱਧ ਕੋਲੇ ਨਾਲ ਬਣਦੀ ਸੀ, ਹੁਣ ਅਸੀਂ ਵੱਧ ਤੋਂ ਵੱਧ ਸੋਲਰ ਨਾਲ ਬਣਾ ਰਹੇ ਹਾਂ। ਇੰਡੀਆ ਦੇ ਵਿੱਚ ਤਕਰੀਬਨ ਅੱਜ ਤੋਂ ਈਵਨ 5 ਸਾਲ ਪਹਿਲਾਂ ਵੀ ਉਹਨਾਂ ਦੀ 90% ਬਿਜਲੀ ਕੋਲੇ ਤੋਂ ਬਣਦੀ ਸੀ, ਅਤੇ ਹੁਣ ਜਿਹੜੀ ਹੈ ਉਹ ਪਾਣੀ, ਨਿਊਕਲੀਅਰ ਅਤੇ ਸੋਲਰ ਅਤੇ ਵਿੰਡ ਨੂੰ ਲੈ ਕੇ 40% 'ਤੇ ਪਹੁੰਚ ਗਈ। ਸੋ 60% ਹਾਲੇ ਵੀ ਕੋਲੇ ਤੋਂ ਬਣਦੀ ਹੈ। ਇਹੀ ਇਵੇਂ ਚੀਨ ਦੇ ਵਿੱਚ ਹੈ, ਉੱਥੇ 50% ਤੋਂ ਵੱਧ ਜਿਹੜੀ ਕਲੀਨ ਹੋ ਗਈ। ਜਿਵੇਂ ਜਿਵੇਂ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵੱਧ ਰਹੀ ਹੈ, ਉਵੇਂ ਉਵੇਂ ਸਾਡੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟੇਗੀ, ਅਤੇ ਉਹਦੇ ਨਾਲ ਜਿਹੜੇ ਜੁੜੇ ਹੋਏ ਜਿਹੜੇ ਕਾਰਬਨ ਮਿਸ਼ਨ ਨੇ ਆਪਣੇ ਆਪ ਖਤਮ ਹੋ ਜਾਣਗੇ। ਇਵੇਂ ਜਿਵੇਂ ਅਸੀਂ ਬਿਜਲੀ ਕੋਲੇ ਤੋਂ ਬਣਾਉਂਦੇ ਸੀ, ਹੁਣ ਜੋ ਬਿਜਲੀ ਅਸੀਂ ਸੋਲਰ ਤੋਂ ਬਣਾਵਾਂਗੇ ਉਹ ਵੀ ਜਿਹੜੇ ਕਾਰਬਨ ਮਿਸ਼ਨ ਖਤਮ ਹੋ ਗਏ। ਇਵੇਂ ਜਿਹੜੀਆਂ ਸਾਡੀਆਂ ਜੇ ਅਸੀਂ ਸਾਰਾ ਕੁਝ ਜਿਹੜਾ ਵੀ ਕੋਲੇ ਨਾਲ ਬਿਜਲੀ, ਕੋਲੇ, ਪੈਟਰੋਲ ਅਤੇ ਡੀਜ਼ਲ ਅਤੇ ਗੈਸ ਨਾਲ ਚੱਲਦਾ, ਜੇ ਅਸੀਂ ਉਹ ਹੌਲੀ ਹੌਲੀ ਬਿਜਲੀ 'ਤੇ ਲੈ ਆਵਾਂਗੇ, ਅਤੇ ਬਿਜਲੀ ਜਿਹੜੀ ਆ ਉਹ ਅਸੀਂ ਉਹਨੂੰ ਸੋਲਰ ਅਤੇ ਵਿੰਡ 'ਤੇ ਲੈ ਆਵਾਂਗੇ, ਤਾਂ ਸਾਡੇ ਉਹਨਾਂ ਕਾਰਬਨ ਮਿਸ਼ਨ ਬਹੁਤ ਜਿਹੜੇ ਘੱਟ ਸਕਦੇ ਆ। ਚਾਈਨਾ ਇਹਦੇ ਵਿੱਚ ਸਭ ਤੋਂ ਅੱਗੇ ਆ, ਔਰ ਇੰਨਾ ਅੱਗੇ ਹੈ ਵੀ ਜਿੰਨੀ ਹਰ ਸਾਲ ਦੁਨੀਆਂ ਦੇ ਭਰ ਵਿੱਚ ਸੋਲਰ ਅਤੇ ਵਿੰਡ ਐਨਰਜੀ ਪੈਦਾ ਕੀਤੀ ਜਾਂਦੀ, ਨਵੀਂ ਲਾਈ ਜਾਂਦੀ ਆ, ਚਾਈਨਾ ਬਾਕੀ ਦੁਨੀਆਂ ਨੂੰ ਕੁੱਲ ਮਿਲਾ ਕੇ ਉਦੋਂ ਵੱਧ ਲਾ ਰਿਹਾ
1: ਜੀ,
0: ਇੱਕ ਪਾਸੇ ਚਾਈਨਾ ਤੇ ਇੱਕ ਪਾਸੇ ਸਾਰੀ ਦੁਨੀਆਂ। ਸੋ ਇੰਡੀਆ ਦੇ ਵੀ ਇਹਦੇ ਵਿੱਚ ਕਾਫੀ ਬਹੁਤ ਪੱਧਰ ਤੇ ਲਗਾ ਰਹੇ ਨੇ, ਹੁਣ ਇੰਡੀਆ ਦੇ ਵਿੱਚ ਜਿਹੜੀ ਤਕਰੀਬਨ ਉਹ 3rd ਨੰਬਰ ਤੇ ਨੇ, ਸਭ ਤੋਂ ਵੱਧ ਉਹ ਲਗਾਉਂਦੇ ਨੇ ਚਾਈਨਾ 'ਚ ਕੇ ਅਮੈਰੀਕਾ 'ਚ, ਪਰ ਚਾਈਨਾ ਤੇ ਅਮੈਰੀਕਾ 'ਚ ਬਹੁਤ ਜ਼ਿਆਦਾ ਫਰਕ ਹੈ। ਮਤਲਬ ਜੋ ਕੁਛ ਅਮੈਰੀਕਾ ਵਾਲੇ ਲਗਾਉਂਦੇ ਉਹ ਚਾਈਨਾ ਦੇ ਤਕਰੀਬਨ 20% ਵੀ ਨਹੀਂ, ਅਤੇ ਇੰਡੀਆ 3rd ਨੰਬਰ 'ਤੇ ਆ। ਸੋ ਇੰਡੀਆ ਦੇ ਵਿੱਚ ਵੀ ਸੋਲਰ ਅਤੇ ਵਿੰਡ ਬਹੁਤ ਆ ਰਹੀ ਹੈ, ਅਤੇ ਉਹ ਜਿਵੇਂ ਵੀ ਨਵੀਆਂ ਨਵੀਆਂ ਪੋਲਿਸੀਜ਼ ਆ ਰਹੀਆਂ ਨੇ ਸਰਕਾਰ ਦੀਆਂ। ਇੰਡੀਆ ਦੇ ਵਿੱਚ ਅੱਜ ਉਹ ਜਿਹੜੀ ਸਰਕਾਰ ਦੀ ਘਰਾਂ 'ਚ ਲਾਉਣ ਦੀ ਸਬਸਿਡੀ ਦਿੰਦੇ ਆ, ਹਰ ਰੋਜ਼ 10,000 ਘਰਾਂ 'ਚ ਸੋਲਰ ਪੈਨਲ ਲੱਗਦੇ ਇੰਡੀਆ 'ਚ ਹਰ ਰੋਜ਼, ਅਤੇ ਇਹ ਉਹਨਾਂ ਨੇ ਤਕਰੀਬਨ 40 ਲੱਖ ਘਰਾਂ 'ਤੇ ਲੱਗ ਗਏ, ਅਤੇ ਇਹਨਾਂ ਨੂੰ ਤਕਰੀਬਨ 1 ਕਰੋੜ ਘਰਾਂ 'ਤੇ ਲਾਉਣਾ ਉਹਨੀ ਅਗਲੇ ਸਾਲ ਤੱਕ। ਸੋ ਜਿਹੜਾ ਆਪਣੇ ਕੋਲ 1 ਸਾਲ ਬਚਿਆ, 12 ਤੋਂ ਲੈ ਕੇ 18 ਮਹੀਨੇ ਨੇ, ਉਹਦੇ ਵਿੱਚ ਵਿੱਚ ਇੰਡੀਆ ਦਾ ਜਿਹੜਾ ਟਾਰਗੇਟ ਹੈ ਉਹ 1 ਕਰੋੜ ਘਰਾਂ 'ਤੇ ਲਾਉਣਾ। ਸੋ ਤੁਹਾਡੇ ਜਿਹੜੇ ਸੁਣਨ ਵਾਲੇ ਨੇ, ਆਸਟ੍ਰੇਲੀਆ ਦੀ ਸਰਕਾਰ ਨੇ ਬਹੁਤ ਵੱਡਾ ਸਬਸਿਡੀ ਦਿੱਤੀਆਂ ਨੇ ਸੋਲਰ 'ਤੇ ਅਤੇ ਬੈਟਰੀਜ਼ 'ਤੇ, ਅਤੇ ਉਹਦੇ ਨਾਲ ਕਾਫੀ ਫਰਕ ਪੈ ਰਿਹਾ। ਇਸ ਲਈ ਤੁਸੀਂ ਵੀ ਲਵਾਓ, ਜਿੱਥੇ ਜੇ ਤੂੰ ਲਵਾ ਸਕਦੇ ਹੋ, ਆਪਣੀ ਕਾਰ ਨੂੰ ਇਲੈਕਟ੍ਰਿਕ ਕਰੋ, ਜਿਹੜਾ ਮੀਟ ਕਨਜ਼ੰਪਸ਼ਨ ਆ ਉਹਨੂੰ ਘਟਾਉਣਾ, ਉਂਝ ਜਿਹੜੇ ਕੱਪੜੇ ਨੇ ਮੈਂ ਕੱਪੜੇ ਜਿਹੜੇ ਨੇ ਕਦੇ ਨਵੇਂ ਨਹੀਂ ਖਰੀਦਦਾ, ਜਿਹੜੇ ਆਮ ਘਰਾਂ 'ਚ ਪਾਉਣ ਵਾਲੇ ਨੇ। ਤੁਸੀਂ ਜਿਹੜੇ ਪੁਰਾਣੇ ਕੱਪੜਿਆਂ ਦੇ ਸਟੋਰ ਨੇ ਜਿਹਨਾਂ ਨੂੰ ਥ੍ਰਿਫਟ ਸਟੋਰ ਕਹਿੰਦੇ ਕੁਛ, ਉਹ ਤੇ ਬਿਲਕੁਲ ਨਵਿਆਂ ਵਰਗੇ ਮਿਲ ਜਾਂਦੇ ਨੇ ਤੁਹਾਨੂੰ, ਕਿਉਂਕਿ ਜਿਹੜਾ ਇਹਦੇ ਨਾਲ ਵੀ ਜੁੜਿਆ ਹੋਇਆ। ਇੱਕ ਜਿਹੜੀ ਟੀ ਸ਼ਰਟ ਹੈ, ਟੀ ਸ਼ਰਟ ਦਾ ਕਪਾਹ ਉਗਾਉਣ ਤੋਂ ਲੈ ਕੇ ਉਹਦਾ ਕਪਾਹ ਚੁਗਣ, ਉਹਨੂੰ ਸਾਫ਼ ਕਰਨ, ਧਾਗਾ ਬਣਨ, ਕੱਪੜਾ ਬਣਨ, ਉਹਨੂੰ ਕਰਨ, ਅਤੇ ਤੁਹਾਡੀ ਟੀ ਸ਼ਰਟ ਬਣਨ ਤੱਕ, ਇੱਕ ਟੀ ਸ਼ਰਟ ਨੂੰ 2700 ਲੀਟਰ ਪਾਣੀ ਲੱਗਦਾ।
1: ਬੋਲੇ ਬੋਲੇ।
0: ਸੋ ਜੇ ਆਪਾਂ ਮੰਨ ਲਈਏ ਜਿਹੜਾ ਮਰਦਾਂ ਦਾ ਕੁੜਤਾ ਪਜਾਮਾ ਹੈ ਜਾਂ ਇੱਕ ਪੱਗ ਹੈ ਜਾਂ ਔਰਤਾਂ ਦਾ ਸਲਵਾਰ ਕਮੀਜ਼ ਹੈ, ਉਹਨੂੰ ਇੱਕ ਟੀ ਸ਼ਰਟ ਤੋਂ 5 ਗੁਣਾ ਵੱਧ ਕੱਪੜਾ ਲੱਗਾ ਤਕਰੀਬਨ ਤਕਰੀਬਨ। ਜੇ ਆਪਾਂ ਇਹ ਮੰਨ ਲਈਏ ਤਾਂ ਮਤਲਬ ਉਹਨਾਂ ਨੂੰ ਉਹ 14,000 ਲੀਟਰ ਪਾਣੀ ਲੱਗਾ ਇੱਕ ਸੂਟ ਨੂੰ, ਇੱਕ ਪੱਗ ਨੂੰ। ਤੇ ਜੇ ਤੁਹਾਡੇ ਕੋਲ 10 ਕੁੜਤੇ ਪਜਾਮੇ ਨੇ ਜਾਂ 10 ਪੱਗਾਂ ਨੇ ਤੇ ਉਹ ਹੋ ਗਿਆ 1,40,000। ਤੇ ਮੈਂ ਪੰਜਾਬ ਚ ਮੈਨੂੰ ਕਦੀ ਪਤਾ ਨਹੀਂ ਸੀ ਵੀ ਮੇਰੇ ਫਾਦਰ ਪੱਗ ਬੰਨਦੇ, ਉਹਨਾਂ ਨੇ ਸਾਰੀ ਉਮਰ 5 ਜਾਂ 6 ਜਾਂ 7 ਪੱਗਾਂ ਹੁੰਦੀਆਂ ਸੀ ਉਹਨਾਂ ਕੋਲ। ਮੈਨੂੰ 2 ਰਿਸ਼ਤੇਦਾਰ ਜਾਣਦੇ ਨੇ ਜਿਹਨਾਂ ਦੇ ਕੋਲ 400 ਤੋਂ ਵੱਧ ਵੀ ਪੱਗਾਂ ਨੇ। ਸੋ ਸਾਨੂੰ ਇਹ ਖਪਤ ਜਿਹੜੀ ਆ, ਅਸੀਂ ਅੰਨੇ, ਅਸੀਂ ਇਹਨੂੰ ਪੈਸੇ ਨਾਲ ਜੋੜ ਲਿਆ ਕਿਉਂਕਿ ਮੈਂ ਅਮੀਰ ਹੋ ਗਿਆ, ਮੇਰੇ ਕੋਲ ਪੈਸੇ ਨੇ, ਮੈਂ ਜੋ ਮਰਜ਼ੀ ਕਰਾਂ, ਜਿੰਨੇ ਮਰਜ਼ੀ ਸੂਟ ਖਰੀਦਾਂ, ਜਿੰਨੇ ਮਰਜ਼ੀ ਵੱਡੇ ਘਰ ਬਣਾਵਾਂ, ਜਿੰਨੀ ਮਰਜ਼ੀ ਵੱਡੀ ਜੀਪ ਕਾਰ ਚਲਾਵਾਂ। ਸੋ ਜਿਹੜੀ ਸਾਡੀ ਬਰਬਾਦੀ ਉਹਦੀ ਜੜ ਇਸ ਸੋਚ ਵਿੱਚ ਹੈ, ਅਤੇ ਸਾਨੂੰ ਇਹ ਸੋਚ ਬੋਲਣ ਵੀ ਇਹ ਜਿਹੜੀ ਧਰਤੀ ਹੈ, ਵਾਤਾਵਰਣ ਹੈ, ਇਹ ਮੇਰੀ ਨਿੱਜੀ ਜਾਇਦਾਦ ਨਹੀਂ, ਮੈਂ ਜੋ ਕਰਾਂ ਜੀ ਚਾਹਾਂ ਕਰ ਲਾਂ, ਇਹ ਤਾਂ ਮੇਰੀ ਸਾਂਝੀ ਥਾਂ ਆ ਦੂਜਿਆਂ ਲੋਕਾਂ ਦੇ ਨਾਲ ਅਤੇ ਆਉਣ ਵਾਲੀਆਂ ਨਸਲਾਂ ਦੇ ਨਾਲ ਅਤੇ ਸਾਡੀ ਜਿਹੜੀ ਪੂਰੇ ਪਸ਼ੂ ਪੰਛੀ ਚਿੜੀਆਂ ਨੇ ਉਹਨਾਂ ਦੇ ਨਾਲ ਸਾਂਝੀ ਹੈ। ਸੋ ਇਹ ਮੇਰੀ ਇਕੱਲੇ ਦੀ ਨਹੀਂ ਹੈ ਅਤੇ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਇਹਨੂੰ ਲਿਤਾਣਾ। ਅਤੇ ਮਤਲਬ ਅਖੀਰ 'ਤੇ ਮੈਂ ਬਾਈ ਜੀ ਇਹੀ ਕਹਾਂਗਾ, ਦੇਖੋ 550 ਸਾਲ ਪਹਿਲਾਂ ਸਾਡੇ ਗੁਰੂ ਨਾਨਕ ਦੇਵ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਉਹਨਾਂ ਨੇ ਕਿਹਾ ਪਵਨ ਗੁਰੂ। ਸੋ ਸਾਡੇ ਗੁਰੂ ਕਹਿ ਰਹੇ ਆ ਕਿ ਮੇਰਾ ਗਾਹ ਗੁਰੂ ਜਿਹੜੀ ਆ ਉਹ ਪਵਨ ਹੈ, ਤੇ ਅਸੀਂ ਉਸ ਪਵਨ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਜ਼ਹਿਰ ਪਾ ਰਹੇ ਹਾਂ। ਸੋ ਅਸੀਂ ਆਪਣੇ ਗੁਰੂ ਦੇ ਗੁਰੂ ਨੂੰ ਜ਼ਹਿਰ ਦੇ ਰਹੇ ਹਾਂ। ਹੁਣ ਇਦੂ ਸੌਖੇ ਸ਼ਬਦਾਂ 'ਚ ਕੋਈ ਹੋਰ ਨਹੀਂ ਕਹਿ ਸਕਦਾ।
1: ਹਾਂ ਨਹੀਂ, ਇਹ ਵਾਲੀ ਜਿਹੜੀ ਸਮਝ ਹੈ, ਇਹ ਵਾਲੀ ਵਿਆਖਿਆ ਵਾ, ਇਹ ਕੋਈ ਕਰੇ ਦੱਸੇ ਜੋ ਆਪਾਂ ਸਮਝੀਏ ਤਾਂ ਫਿਰ ਆ ਨਾ। ਸੋ ਆਪਾਂ ਇਹ ਚੀਜ਼ਾਂ ਸਮਝ ਲੈਣੀਆਂ, ਸਾਡੇ ਲਈ ਸਮੇਂ ਸਿਰ ਸਾਡੇ ਲਈ ਸਮਝ ਲੈਣੀਆਂ ਬਹੁਤ ਜ਼ਰੂਰੀ ਨੇ ਕਿ ਇਹ ਕਿੰਨਾ ਵੱਡਾ ਨੁਕਸਾਨ ਕਰ ਰਹੀਆਂ ਨੇ। ਸੁੱਤੇ ਸਿੱਧੀ ਇਹ ਬੈਕਐਂਡ ਦੇ ਉੱਤੇ ਕੀ ਕੁਛ ਕਰ ਰਹੀਆਂ ਨੇ ਸਾਡੀ ਸਿਹਤ ਦੇ ਲਈ, ਔਲਰੇਡੀ ਕਿੰਨੇ ਜ਼ਿਆਦਾ ਨੁਕਸਾਨ ਨੇ, ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ ਕਿ ਸਾਰਾ ਕੁਛ ਵਾਤਾਵਰਣ ਦੇ ਕਰਕੇ ਆ। ਜਾਂ ਫਿਰ ਉਹ ਕਹਿ ਲਈਏ ਆਪਾਂ ਵੀ ਆਪਾਂ ਪਤਾ ਹੈਗਾ ਵਾ, ਅੱਖਾਂ ਮੀਟ ਕੇ ਹਲੇ ਤੁਰੇ ਜਾਂਦੇ ਹਾਂ ਵੀ ਚਲੋ ਵੇਖੋ ਕਿੱਥੋਂ ਕੁ ਤੱਕ ਆਪਾਂ ਜਾ ਸਕਦੇ ਹਾਂ, ਪਰ ਹੁਣ ਸ਼ਾਇਦ ਸਮਾਂ ਆ ਗਿਆ ਕਿ ਆਪਾਂ ਆਪਣੇ ਆਪਣੇ ਬਣਦੇ ਯੋਗਦਾਨ ਜ਼ਰੂਰ ਪਾਈਏ।
0: ਬਿਲਕੁਲ ਬਿਲਕੁਲ ਬਾਈ ਜੀ, ਇਹ ਸਾਨੂੰ ਅਸੀਂ ਜਿਹੜੀ ਅਸੀਂ ਕੰਪਨੀਆਂ ਸਰਕਾਰਾਂ ਦੀਆਂ ਪੋਲਿਸੀ ਨੇ ਰਲ ਕੇ ਇਹ ਸਾਰਾ ਜੋ ਬਰਬਾਦੀ ਆ ਹੋਈ ਹੈ, ਅਤੇ ਇਹਦੀ ਸ਼ੁਰੂਆਤ ਵੀ ਸਾਡੇ ਤੋਂ ਹੋਏਗੀ। ਸਰਕਾਰਾਂ ਨੇ ਕੀ ਕਰਨਾ ਉਹ ਸਾਡੇ ਹੱਥ ਵਿੱਚ ਨਹੀਂ, ਤੁਸੀਂ ਵੋਟ ਪਾਓ ਉਦੋਂ ਉਹਨਾਂ ਤੋਂ ਪੁੱਛ ਪੜਤਾਲ ਕਰੋ, ਕੰਪਨੀਆਂ ਨੇ ਕੀ ਕਰਨਾ ਉਹ ਸਰਕਾਰਾਂ ਨੇ ਕੰਟਰੋਲ ਕਰਨਾ, ਪਰ ਆਪਣੇ ਹੱਥ ਵਿੱਚ ਹੈ ਤੁਹਾਡਾ ਆਪਣਾ ਘਰ ਦਾ ਜੀਵਨ, ਤੁਸੀਂ ਆਪਣੇ ਘਰ 'ਚ ਕੀ ਕਰਦੇ ਹੋ। ਸੋ ਅੱਜ ਕੱਲ੍ਹ ਇੰਟਰਨੈਟ 'ਤੇ ਸਾਰਾ ਹਰੇਕ ਚੀਜ਼ ਦਾ ਤੁਹਾਡੇ ਕੋਲ ਕਾਰਬਨ ਫੁੱਟਪ੍ਰਿੰਟ ਹੈ, ਤੁਸੀਂ ਜਿਹਨੂੰ ਵੀ ਗੂਗਲ ਵਰਤਣਾ ਆਉਂਦਾ ਤੁਸੀਂ ਪੜ੍ਹ ਸਕਦੇ ਹੋ ਵੀ ਇੱਕ ਪਲਾਸਟਿਕ ਦੀ ਪਾਣੀ ਦੀ ਬੋਤਲ ਦਾ ਕੀ ਹੈ, ਇੱਕ ਜਿਹੜੇ ਪਲਾਸਟਿਕ ਸਾਡੇ ਸ਼ੋਪਿੰਗ ਬੈਗ ਨੇ ਉਹਦਾ ਕੀ ਹੈ, ਕਾਰ ਦਾ ਕਿੰਨਾ। ਸੋ ਤੁਸੀਂ ਉਹਨਾਂ ਨੂੰ ਜਿੰਨਾ ਵੀ ਹੈਗਾ, ਇਹ ਕਾਰਾਂ, ਹੀਟ ਪੰਪ, ਸੋਲਰ ਪੈਨਲ ਵੱਡੀਆਂ ਚੀਜ਼ਾਂ ਨੇ, ਪਰ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨਾਲ ਵੀ ਕਾਰਬਨ ਫੁੱਟਪ੍ਰਿੰਟ ਹੈ। ਅਤੇ ਸਾਨੂੰ ਆਪਾਂ ਆਉਣ ਵਾਲੇ ਮਤਲਬ ਸ਼ੋਅ ਦੇ ਵਿੱਚ ਇਹਨਾਂ ਦੇ ਬਾਰੇ ਗੱਲ ਕਰਦੇ ਰਹਾਂਗੇ। ਅਤੇ ਮੈਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣਾ ਕਾਰਬਨ ਫੁੱਟਪ੍ਰਿੰਟ ਘਟਾਉਣਾ ਅਤੇ ਤੁਹਾਡੇ ਉੱਤੇ ਪੈਸੇ ਲੱਗਦੇ ਨੇ, ਬਿਲਕੁਲ ਨਹੀਂ, ਇਹਦਾ ਸਗੋਂ ਉਲਟ ਹੈ। ਜੇ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਹਨੂੰ ਤੁਸੀਂ ਢਾਲਦੇ ਹੋ ਜਿਹੜਾ ਧਰਤੀ ਲਈ ਚੰਗਾ ਹੋਵੇ, ਉਹ ਅਸਲ 'ਚ ਤੁਹਾਡੇ ਲਈ ਵੀ ਚੰਗਾ, ਤੁਹਾਡੀ ਸਿਹਤ ਲਈ ਵੀ ਚੰਗਾ ਅਤੇ ਤੁਹਾਡੀ ਉਹ ਬੈਂਕ ਖਾਤੇ ਲਈ ਵੀ ਚੰਗਾ। ਇਹ ਹੁਣ ਮਤਲਬ ਸਾਇੰਟਿਸਟ ਜਿਹੜੇ ਨੇ ਉਹ ਕਹਿੰਦੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਧਰਤੀ ਨੂੰ ਬਰਬਾਦ ਕਰਨਾ ਧਰਤੀ ਨਾਲੋਂ ਬਚਾਉਣ ਨਾਲੋਂ ਮਹਿੰਗਾ ਹੈ। ਜੇ ਅਸੀਂ ਧਰਤੀ ਨੂੰ ਬਚਾਵਾਂਗੇ ਉਹ ਸਸਤਾ ਪੈਂਦਾ ਸਾਨੂੰ। ਕਿਵੇਂ ਪੈਂਦਾ? ਜਿਹੜੀ ਦੁਨੀਆਂ ਦੀ ਮੀਟ ਇੰਡਸਟਰੀ ਹੈ ਉਹਦਾ ਕਾਰਬਨ ਫੁੱਟਪ੍ਰਿੰਟ ਓਡਾ ਹੀ ਵੱਡਾ ਹੈ ਜਿੱਡਾ ਦੁਨੀਆਂ ਭਰ ਦੀ ਟਰਾਂਸਪੋਰਟ ਸੈਕਟਰ ਦਾ। ਦੁਨੀਆਂ ਭਰ ਦੀਆਂ ਕਾਰਾਂ, ਟਰੱਕ, ਬੱਸਾਂ, ਟ੍ਰੇਨਾਂ, ਜਹਾਜ਼, ਸਮੁੰਦਰੀ ਜਹਾਜ਼ ਸਾਰੇ ਇਕੱਠੇ ਕਰ ਲਓ, ਜਿੰਨਾ ਕਾਰਬਨ ਮਿਸ਼ਨ ਉਹਨਾਂ ਦੇ ਨੇ ਉਨੇ ਹੀ ਕਾਰਬਨ ਮਿਸ਼ਨ ਮੀਟ ਇੰਡਸਟਰੀ ਦੇ ਨੇ। ਸੋ ਜੇ ਤੁਸੀਂ ਮੀਟ ਬੰਦ ਕਰ ਦੋਗੇ ਖਾਣਾ ਖਾਸ ਕਰਕੇ ਰੈੱਡ ਮੀਟ ਅਤੇ ਜਿਹੜਾ ਦੂਸਰਾ ਮੀਟ ਹੈ ਤੁਸੀਂ ਉਹਨੂੰ ਘਟਾ ਦਿਓਗੇ ਅਤੇ ਇਹ ਵੀ ਤੁਹਾਡਾ ਕਾਰਬਨ ਮਿਸ਼ਨ ਘਟਾਉਣ ਵਾਲਾ ਹੈ। ਇਹਦੇ ਨਾਲ ਤੁਹਾਡੇ ਪੈਸੇ ਬਚੇ ਨਾ। ਜਿਹੜਾ ਚਿਕਨ ਮਿਲਦਾ ਉਹ ਗੋਭੀ ਤੋਂ ਮਹਿੰਗਾ ਹੁੰਦਾ, ਸੋ ਤੁਸੀਂ ਜੇ ਚਿਕਨ ਨੂੰ ਛੱਡ ਕੇ ਗੋਭੀ, ਸ਼ਲਗਮ, ਗਾਜਰਾਂ ਖਾਓਗੇ, ਸਾਗ ਖਾਓਗੇ ਤੇ ਤੁਹਾਡੀ ਸਿਹਤ ਵੀ ਵਧੀਆ ਤੇ ਤੁਹਾਡੀ ਮਤਲਬ ਪੈਸੇ ਵੀ ਘੱਟ ਲੱਗ ਰਹੇ ਨੇ ਤੇ ਤੁਹਾਡਾ ਜਿਹੜੀ ਇਹ ਧਰਤੀ ਆ ਉਹ ਵੀ ਬਚ ਰਹੀ ਹੈ।
1: ਬਿਲਕੁਲ, ਸੋ ਆਪਾਂ ਨੂੰ ਆਪਣੀਆਂ ਪਾਰਟੀਆਂ ਦੇ ਵੀ ਤੌਰ ਤਰੀਕੇ ਬਦਲਣੇ ਪੈਣਗੇ। ਨਿਰਾਸਪੁਰਾ ਇਹ ਨਹੀਂ ਵੀ ਆਪਣੇ ਘਰਾਂ ਦੇ ਵਿੱਚ। ਭਾਈ ਬਹੁਤ ਧੰਨਵਾਦ ਤੁਹਾਡਾ ਇਹ ਵਡਮੁੱਲੀ ਜਾਣਕਾਰੀ ਦੇਣ ਦੇ ਲਈ।
0: ਓਕੇ ਜੀ, ਧੰਨਵਾਦ ਤੁਹਾਡਾ ਤੇ ਖਾਸ ਕਰਕੇ ਸੁਣਨ ਵਾਲਿਆਂ ਦਾ। ਆਪਾਂ ਜਿੰਨੇ ਵੀ ਹੁਣ ਇਹ ਪ੍ਰੋਗਰਾਮ ਆਪਾਂ ਇਹ ਸੋਮਵਾਰ 1 ਵਜੇ ਤੁਹਾਡੇ ਟਾਈਮ ਨਾਲ ਕਰਿਆ ਕਰਾਂਗੇ। ਜੇ ਵੀ ਕਿਸੇ ਦੇ ਸਵਾਲ ਨੇ ਤੁਸੀਂ ਉਹ ਤੁਹਾਨੂੰ ਟੈਕਸਟ ਕਰ ਦੇਣ, ਮੈਂ ਕੋਸ਼ਿਸ਼ ਕਰਾਂਗਾ ਦੇਣ ਦੀ। ਜੇ ਤੁਸੀਂ ਉਂਝ ਵੇਖਣ, ਮੈਂ ਸਾਰਾ ਕੁਛ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਾ ਰਹਿਣਾ। ਮੇਰਾ ਫੇਸਬੁੱਕ ਤੇ ਤੁਸੀਂ ਲੱਭ ਸਕਦੇ ਹੋ ਤੇ ਇੰਸਟਾਗ੍ਰਾਮ ਤੇ ਟਿਕਟੋਕ ਤੇ, ਉੱਥੇ ਮੇਰੀ ਆਈ ਟੀ ਆ ਕਲਾਈਮੇਟ ਬਾਬਾ, ਤੇ ਈਵਨ ਥਰੈਡਸ ਦੇ ਉੱਤੇ ਜਿਹੜਾ ਹੈਗਾ। ਤੇ ਜੇ ਕਿਸੇ ਦਾ ਸਵਾਲ ਆ ਮੈਨੂੰ ਫੇਸਬੁੱਕ ਤੇ ਉਹ ਭੇਜ ਵੀ ਸਕਦੇ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਜਵਾਬ ਦੇਣ ਦੀ। ਪਰ ਕੋਸ਼ਿਸ਼ ਕਰੋ ਤੁਸੀਂ ਰੇਡੀਓ ਦੇ ਵਿੱਚ ਵੀ ਸਾਨੂੰ ਟੈਕਸਟ ਮੈਸੇਜ ਕਰੋ ਤੇ ਇਹ ਜਿਹੜੀ ਰਿਕਾਰਡਿੰਗ ਹੈ ਇਹਦੀ ਸੁਣੋ ਤੇ ਸ਼ੇਅਰ ਕਰੋ।
1: ਜੀ ਬਿਲਕੁਲ, ਇਹ ਰਿਕਾਰਡਿੰਗ ਸਾਡੇ ਐਪਲੀਕੇਸ਼ਨ, ਸਾਡੇ ਪੋਡਕਾਸਟ ਦੇ ਉੱਤੇ ਵੀ ਜਾ ਕੇ ਤੁਸੀਂ ਸੁਣ ਸਕਦੇ ਹੋ, ਚਾਹੇ ਸਪੋਟੀਫਾਈ, ਐਮਾਜ਼ੋਨ, ਕਿਸੇ ਵੀ ਸੋਰਸ ਦੇ ਉੱਤੇ ਹੋਵੇ, ਚਾਹੇ ਉਹ ਐਪਲ ਦੇ ਪੋਡਕਾਸਟ ਹੋਣ, ਹਰ ਇੱਕ ਜਗ੍ਹਾ ਦੇ ਉੱਤੇ ਤੁਹਾਨੂੰ ਇਹ ਉਪਲਬਧ ਮਿਲ ਜਾਊਗੀ ਅਤੇ ਆਪਣੀ ਪੋਡਕਾਸਟ 'ਤੇ ਸਾਨੂੰ ਜਾਂ ਫਿਰ ਇਸ ਗੱਲਬਾਤ ਦੇ ਫੀਡਬੈਕ ਜਿਹੜੇ ਜ਼ਰੂਰ ਸਾਨੂੰ ਤੁਸੀਂ ਦਿੰਦੇ ਰਹੋ। ਇਹ ਸਨ ਸਾਡੇ ਨਾਲ ਹਰਮਿੰਦਰ ਜੀ। ਭਾਈ ਜੀ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ।
0: ਧੰਨਵਾਦ ਜੀ।
1: ਜੀ ਸੋ ਹਰਮਿੰਦਰ ਜੀ ਸਾਨੂੰ ਪੰਜਾਬੀ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਨੇ। ਆਮ ਤੌਰ ਦੇ ਉੱਤੇ ਸਾਨੂੰ ਇਹ ਅੰਗਰੇਜ਼ੀ ਦੇ ਵਿੱਚ ਮਿਲਣ ਕਰਕੇ ਆਪਾਂ ਬੜੀਆਂ ਜਾਣਕਾਰੀਆਂ ਤੋਂ ਉਣੇ ਰਹਿ ਜਾਂਦੇ ਹਾਂ ਅਤੇ ਹੁਣ ਕੋਸ਼ਿਸ਼ ਆਪਾਂ ਇਹ ਕਰੀਏ ਕਿ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਤੌਰ ਤਰੀਕਿਆਂ ਦੇ ਵਿੱਚ ਵੀ ਬਦਲਾਅ ਕਰੀਏ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਪਣੇ ਵਾਤਾਵਰਣ ਦਾ, ਆਪਣੇ ਆਸ ਪਾਸ ਦਾ, ਇਸ ਚੁਗਿਰਤੇ ਦਾ ਖਿਆਲ ਕਰੋ। ਕੁਦਰਤ ਬਹੁਤ ਕੁਛ ਸਾਨੂੰ ਜਿੱਥੇ ਦਿੰਦੀ ਹੈ ਉੱਥੇ ਆਪਣਾ ਕੀ ਫਰਜ਼ ਬਣਦਾ, ਆਪਾਂ ਕੁਦਰਤ ਨੂੰ ਕੀ ਦੇਣਾ, ਹੁਣ ਉਹ ਵੀ ਸਮਾਂ ਆ ਗਿਆ। ਸੋ ਇਸ ਪਾਸੇ ਨੂੰ ਵੀ ਸੋਚ ਵਿਚਾਰ ਆਪਾਂ ਕਰੀਏ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਕਿ ਇਸ ਆਸ ਦੇ ਨਾਲ ਕਿ ਤੁਸੀਂ ਇਹ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਨਾਲ ਦੀ ਨਾਲ ਇਹ ਦੱਸ ਦਿਜੇ ਕਿ ਪ੍ਰੋਗਰਾਮ ਤੁਸੀਂ ਜੇਕਰ ਰਿਪੀਟ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਜਿਹੜੇ ਰਿਪੀਟ ਬ੍ਰੌਡਕਾਸਟ ਨੇ ਉਹ ਤੁਹਾਡੇ ਨਾਲ ਆਪਾਂ ਫੇਸਬੁੱਕ ਦੇ ਉੱਤੇ ਵੀ ਸਾਂਝ ਪਾਉਂਦੇ ਰਹਿੰਦੇ ਹਾਂ। ਸੋ ਜੇਕਰ ਵਧੀਆ ਲੱਗੇ ਤਾਂ ਆਪਣੀ ਫੀਡਬੈਕ ਸਾਨੂੰ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾਂ ਫਿਰ 044-747-1674 ਸਾਡੇ ਵਟਸਐਪ ਦੇ ਉੱਤੇ ਵੀ ਭੇਜ ਸਕਦੇ ਹੋ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066609 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
5: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
2: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
6: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
2: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
6: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8830-3311 ਔਰ ਵਿਜ਼ਿਟ uvfinancial.com.au

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਅੱਜ 2 ਤਰੀਕ ਹੈ ਜੂਨ ਦਾ ਮਹੀਨਾ ਅਤੇ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ। ਗੌਤਮ ਜੀ ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਖਬਰ, ਜਿੱਥੇ ਤਾਲਿਬਾਨ ਦੀ ਸਰਕਾਰ ਨੇ ਅਫਗਾਨਿਸਤਾਨ ਦੇ ਸ਼ੀਆ ਭਾਈਚਾਰੇ ਦੇ ਉੱਤੇ ਆਪਣੀਆਂ ਪਾਬੰਦੀਆਂ ਦੇ ਵਿੱਚ ਹੌਲੀ ਹੌਲੀ ਹੋਰ ਜ਼ਿਆਦਾ ਇਜ਼ਾਫਾ ਕਰ ਦਿੱਤਾ। ਹਾਲੀਆ ਦਿਨਾਂ ਦੇ ਵਿੱਚ ਕਾਬੁਲ ਦੇ ਅੰਦਰ ਸੀਨੀਅਰ ਸ਼ੀਆ ਆਲਿਮ ਨੇ ਦੋਸ਼ ਮੜਿਆ ਸੀ ਕਿ ਤਾਲਿਬਾਨ ਨੇ ਅਸਥਾਈ ਨਿਕਾਹ, ਜਿਹਨੂੰ ਨਿਕਾਹ ਮਤੂਆ ਵੀ ਕਿਹਾ ਜਾਂਦਾ ਹੈ, ਉਸ ਦੇ ਲਈ ਤਲਬ ਕੀਤਾ ਗਿਆ ਸੀ ਅਤੇ ਉਹਨਾਂ ਦੇ ਨਾਲ ਹਿੰਸਾ ਵੀ ਕੀਤੀ ਗਈ ਸੀ। ਇਹ ਪ੍ਰਥਾ ਆਮ ਤੌਰ ਦੇ ਉੱਤੇ ਸ਼ੀਆ ਜ਼ਾਫਰੀ ਫਿਕਾ, ਯਾਨੀ ਕਿ ਉਹਨਾਂ ਦੇ ਧਾਰਮਿਕ ਕਾਨੂੰਨ ਦੀ ਪਰੰਪਰਾ ਦੇ ਮੁਤਾਬਕ ਹੁੰਦੀ ਹੈ, ਪਰ ਸੁੰਨੀ ਹਨਫੀ ਫਿਕਾ ਦੇ ਵਿੱਚ ਨਹੀਂ ਹੁੰਦੀ। ਜ਼ਾਫਰੀਆ ਫਿਕਾ ਨੂੰ ਤਾਲਿਬਾਨ ਦੇ ਵਿੱਚ ਪਹਿਲਾਂ ਦੀ ਅਫਗਾਨ ਸਰਕਾਰ ਨੇ ਬਕਾਇਦਾ ਮਾਨਤਾ ਦਿੱਤੀ ਹੋਈ ਸੀ, ਪਰ ਹੁਣ ਜਦੋਂ ਤੋਂ ਅਮਰੀਕਾ ਅਫਗਾਨਿਸਤਾਨ ਨੂੰ ਛੱਡ ਕੇ ਗਿਆ ਅਤੇ ਤਾਲਿਬਾਨ ਨੇ ਉੱਥੇ ਕਬਜ਼ਾ ਲਿਆ, ਤਾਲਿਬਾਨ ਨੇ ਇਸ ਕਾਨੂੰਨ ਵਿਵਸਥਾ ਨੂੰ ਰੱਦ ਕਰ ਦਿੱਤਾ ਹੈ। ਦੱਸ ਦਈਏ ਕਿ ਤਾਲਿਬਾਨ ਦੇ ਵਿੱਚ ਤਾਲਿਬਾਨ ਜੋ ਹੈ ਇੱਕ ਕੱਟੜ ਸੁੰਨੀ ਸਮੂਹ ਹੈ। 15 ਅਗਸਤ 2021 ਨੂੰ ਸੱਤਾ ਦੇ ਵਿੱਚ ਪਰਤਣ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਵਿੱਚ ਹਨਫੀ ਫਿਕਾ ਨੂੰ ਮਾਨਤਾ ਦਿੱਤੀ ਸੀ। ਉਂਝ ਵੀ ਅਫਗਾਨਿਸਤਾਨ ਦੀ ਲਗਭਗ 20% ਆਬਾਦੀ ਹੀ ਸ਼ੀਆ ਹੈ। ਆਮ ਤੌਰ ਦੇ ਉੱਤੇ ਸਰਕਾਰ ਸ਼ੀਆ ਨਾਗਰਿਕਾਂ ਦੇ ਲਈ ਜਿਹੜੇ ਕਾਨੂੰਨ ਨੇ, ਉਹਨਾਂ ਦੇ ਮਾਮਲੇ ਨੇ, ਉਹਨਾਂ ਨੂੰ ਮਾਨਤਾ ਨਹੀਂ ਦਿੰਦੀ। ਇਸ ਕਰਕੇ ਤਾਲਿਬਾਨ ਸੁੰਨੀ ਹਨਫੀ ਫਿਕਾ ਨੂੰ ਤਰਜੀਹ ਨਹੀਂ ਦੇ ਰਹੀ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤਾਂ ਇਜ਼ਰਾਈਲ ਤੋਂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਹਨਾਂ ਦੀ ਫੌਜ ਨੇ ਲੈਬਨਾਨ ਦੀ ਰਾਜਧਾਨੀ ਬੈਰੂਤ ਦੇ ਦੱਖਣੀ ਇਲਾਕਿਆਂ ਦੇ ਵਿੱਚ ਹਮਲਾ ਕਰਨ ਦਾ ਹੁਕਮ ਦਿੱਤਾ ਹੈ। ਅਦਾਰੇ BBC ਦੀ ਖਬਰ ਦੇ ਮੁਤਾਬਕ ਨੇਤਨਯਾਹੂ ਨੇ ਜਿਸ ਥਾਂ ਦੇ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ ਉਸਨੂੰ ਦਈਆ ਕਿਹਾ ਜਾਂਦਾ ਹੈ। ਇਹ ਹਿਜਬੁੱਲਾ ਦਾ ਇੱਕ ਅਹਿਮ ਗੜ੍ਹ ਵੀ ਹੈ। ਇਸ ਤੋਂ ਪਹਿਲਾਂ ਲੈਬਨਾਨ ਦੇ ਰਾਸ਼ਟਰਪਤੀ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਇਜ਼ਰਾਈਲ ਦੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਸੀ। ਉੱਧਰ ਸੰਯੁਕਤ ਰਾਸ਼ਟਰ ਦੀ ਸਿਕਿਉਰਿਟੀ ਕੌਂਸਲ ਦੀ ਬੈਠਕ ਦੇ ਵਿੱਚ ਵੀ ਕੱਲ੍ਹ ਦੇ ਦਿਨ ਲੈਬਨਾਨ ਦੀ ਸਥਿਤੀ ਦੇ ਉੱਤੇ, ਮਾਫ਼ ਕਰਨਾ, ਅੱਜ ਦੇ ਦਿਨ ਜਿਹੜੀ ਬੈਠਕ ਹੋਣੀ ਹੈ ਉਸ ਦੇ ਵਿੱਚ ਵਿਚਾਰ ਕੀਤਾ ਜਾਏਗਾ। ਇਸ ਬੈਠਕ 'ਚ ਤਾਜ਼ਾ ਤਣਾਅ ਅਤੇ ਇਸ ਖੇਤਰ ਦੇ ਵਿੱਚ ਫੈਲੀ ਹੋਈ ਅਸੁਰੱਖਿਆ ਦੇ ਉੱਤੇ ਚਰਚਾ ਕੀਤੀ ਜਾਣੀ ਹੈ। ਉੱਧਰ ਈਰਾਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਤਸਨੀਮ ਦੇ ਮੁਤਾਬਕ ਇੱਕ ਵੱਡੀ ਖਬਰ ਦਾ ਖੁਲਾਸਾ ਕੀਤਾ ਗਿਆ ਹੈ। ਖਬਰ ਏਜੰਸੀ ਦਾ ਕਹਿਣਾ ਹੈ ਕਿ ਈਰਾਨ ਅਤੇ ਅਮਰੀਕਾ ਦੇ ਦਰਮਿਆਨ ਹੋ ਰਹੀ ਗੱਲਬਾਤ ਨੂੰ ਫਿਲਹਾਲ ਰੋਕਣ ਦਾ ਫੈਸਲਾ ਲਿਆ ਗਿਆ। ਈਰਾਨ ਦਾ ਕਹਿਣਾ ਹੈ ਕਿ ਲੈਬਨਾਨ ਦੇ ਵਿੱਚ ਸੀਜ਼ ਫਾਇਰ ਵੀ ਜੰਗਬੰਦੀ ਦੀਆਂ ਸ਼ਰਤਾਂ ਦੇ ਨਾਲ ਹੀ ਜੁੜਿਆ ਹੋਇਆ ਸੀ ਅਤੇ ਹੁਣ ਲੈਬਨਾਨ ਸਣੇ ਕਈ ਮੋਰਚਿਆਂ ਦੇ ਉੱਤੇ ਜੰਗਬੰਦੀ ਦਾ ਉਲੰਘਣ ਹੋ ਰਿਹਾ। ਇਸ ਕਰਕੇ ਇਸ ਗੱਲ ਦੀ ਕੀ ਗਰੰਟੀ ਹੈ ਕਿ ਈਰਾਨ ਦੇ ਨਾਲ ਜਦੋਂ ਜੰਗਬੰਦੀ ਦਾ ਸਮਝੌਤਾ ਹੋਏਗਾ ਅਤੇ ਫਿਰ ਇਜ਼ਰਾਈਲ ਇੱਧਰ ਟਲੇਗਾ ਨਹੀਂ। ਇਸ ਕਰਕੇ ਈਰਾਨ ਦੀ ਨੈਗੋਸੀਏਸ਼ਨ ਟੀਮ ਨੇ ਫਿਲਹਾਲ ਅਸਿੱਧੇ ਤਰੀਕੇ ਦੇ ਨਾਲ ਕੋਈ ਵੀ ਗੱਲਬਾਤ ਨੂੰ ਕਰਨ ਤੋਂ ਰੋਕ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਲੈਬਨਾਨ ਅਤੇ ਗਜ਼ਾ ਦੇ ਵਿੱਚ ਇਜ਼ਰਾਈਲੀ ਹਮਲਿਆਂ ਨੂੰ ਫੌਰਨ ਬੰਦ ਕਰਨ, ਲੈਬਨਾਨ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਵਾਪਸੀ ਹੋਣ ਤੱਕ ਕੋਈ ਵੀ ਗੱਲਬਾਤ ਨਹੀਂ ਹੋਏਗੀ। ਫੌਜੀ ਅਤੇ ਸੁਰੱਖਿਆ ਸੰਸਥਾਵਾਂ ਦੇ ਕਰੀਬੀ ਮੰਨੇ ਜਾਂਦੇ ਇਹ ਜਿਹੜੇ ਲੋਕ ਨੇ ਉਹਨਾਂ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਰੈਜ਼ਿਸਟੈਂਸ ਫਰੰਟ ਅਤੇ ਈਰਾਨ ਦੇ ਹੌਰਮੁਜ਼ ਸਟ੍ਰੇਟ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰਨ ਅਤੇ ਬਾਬਲ ਮੰਡਾਬ ਸਟ੍ਰੇਟ ਸਹਿਤ ਹੋਰ ਬਹੁਤ ਸਾਰੇ ਮੋਰਚਿਆਂ ਨੂੰ ਐਕਟਿਵ ਕਰਨ ਅਤੇ ਨਵੇਂ ਮੋਰਚੇ ਖੋਲ੍ਹਣ ਦਾ ਟੀਚਾ ਮਿੱਥੀ ਬੈਠੇ ਨੇ। ਪਿਛਲੇ ਕੁਝ ਘੰਟਿਆਂ ਦੇ ਵਿੱਚ ਈਰਾਨੀ ਅਧਿਕਾਰੀਆਂ ਨੇ ਲੈਬਨਾਨ ਦੇ ਵਿੱਚ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਦੇ ਉੱਤੇ ਲਗਾਤਾਰ ਜ਼ੋਰ ਦਿੱਤਾ, ਜਿਸ ਦੇ ਵਿੱਚ ਵਿਦੇਸ਼ ਮੰਤਰੀ ਅਬਾਸ ਅਰਾਕਚੀ ਦਾ ਬਿਆਨ ਵੀ ਸ਼ਾਮਲ ਹੈ। ਉਧਰ ਈਰਾਨ ਦੀ ਇੱਕ ਅਦਾਲਤ ਨੇ ਜਨਵਰੀ ਮਹੀਨੇ ਦੇ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੇ ਦਰਮਿਆਨ 2 ਲੋਕਾਂ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ। ਨਿਆਂਪਾਲਿਕਾ ਦੀ ਖਬਰ ਏਜੰਸੀ ਮਿਜ਼ਾਨ ਦੇ ਮੁਤਾਬਕ ਮਹਿਰਦਾਦ ਮੁਹੰਮਦੀ ਨੀਆ ਅਤੇ ਅਸ਼ਕਾਨ ਮਾਲੂਕੀ ਨੂੰ ਦੰਗਿਆਂ ਦੇ ਨਾਲ ਜੁੜੇ ਹੋਏ ਮਾਮਲੇ 'ਚ ਅਤੇ ਜਨਤਕ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਅਤੇ ਕੌਮੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਦੇ ਅਲੱਗ ਅਲੱਗ ਦੋਸ਼ਾਂ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਖਬਰ ਇਹ ਵੀ ਹੈ ਕਿ ਈਰਾਨੀ ਨਿਆਂਪਾਲਿਕਾ ਨੇ ਕਿਹਾ ਹੈ ਕਿ ਇਸ ਮੁਕੱਦਮੇ ਤੋਂ ਬਾਅਦ ਇਹਨਾਂ ਦੋਹਾਂ ਵਿਅਕਤੀਆਂ ਨੂੰ ਮੌਤ ਦੀ ਸਜ਼ਾ, ਇਹਨਾਂ ਦੀ ਸੰਪੱਤੀ ਜ਼ਬਤ ਕਰਨ ਅਤੇ ਇਹਨਾਂ ਸਜ਼ਾਵਾਂ ਨੂੰ ਸੁਪਰੀਮ ਕੋਰਟ ਤੱਕ ਬਰਕਰਾਰ ਰੱਖਣ ਦੇ ਬਾਰੇ ਵੀ ਕਿਹਾ ਗਿਆ। ਉੱਥੇ ਮਨੁੱਖੀ ਅਧਿਕਾਰ ਸੰਗਠਨ ਹਿੰਗਾਵ ਨੇ ਦਾਅਵਾ ਕੀਤਾ ਹੈ ਕਿ ਦੋਹਾਂ ਨੇ ਆਖਰੀ ਵਾਰ ਪਰਿਵਾਰ ਨੂੰ ਮਿਲਣ ਦੀ ਇੱਕ ਮੰਗ ਰੱਖੀ ਸੀ ਜੋ ਕਿ ਮੌਕਾ ਨਹੀਂ ਦਿੱਤਾ ਗਿਆ ਅਤੇ ਇਸ ਮੁਕੱਦਮੇ ਦੇ ਦਰਮਿਆਨ ਵੀ ਉਹਨਾਂ ਦੀ ਨਿਰਪੱਖ ਸੁਣਵਾਈ ਨਹੀਂ ਹੋਈ। ਈਰਾਨੀ ਅਧਿਕਾਰੀਆਂ ਨੇ ਉਸ ਦੌਰ ਦੇ ਪ੍ਰਦਰਸ਼ਨਕਾਰੀਆਂ ਨੂੰ ਦੰਗਈ ਅਤੇ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੱਸਿਆ ਸੀ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਕੌਮਾਂਤਰੀ ਖਬਰਾਂ 'ਚ ਅਤੇ ਯੂਰਪੀ ਯੂਨੀਅਨ ਦੀ ਸਿਖਰਲੀ ਜਿਹੜੀ ਪ੍ਰਮੁੱਖ ਨੇ ਕਲਾਸ ਕਾਇਆ ਕਲਾਸ, ਉਹਨਾਂ ਨੇ ਸੋਮਵਾਰ ਦੇ ਦਿਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚ ਕੀਤੀ। ਇਸ ਦਰਮਿਆਨ ਉਹਨਾਂ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਦੇ ਨਾਲ ਮੁਲਾਕਾਤ ਵੀ ਕੀਤੀ। ਪ੍ਰੈਸ ਕਾਨਫਰੰਸ ਨੂੰ ਮਗਰੋਂ ਸੰਬੋਧਨ ਕਰਦਿਆਂ ਨੇ ਕਿਹਾ ਕਿ ਪਾਕਿਸਤਾਨ ਕੂਟਨੀਤਿਕ ਕੋਸ਼ਿਸ਼ਾਂ ਦੇ ਚੱਲਦਿਆਂ ਅਮਰੀਕਾ ਅਤੇ ਈਰਾਨ ਨੂੰ ਇੱਕ ਵਾਰ ਫਿਰ ਤੋਂ ਨੇੜੇ ਲਿਆ ਸਕਦਾ ਹੈ। ਕਾਇਆ ਕਲਾਸ ਨੇ ਇਹ ਵੀ ਕਿਹਾ ਕਿ ਇਹ ਬਹੁਤ ਛੋਟੀ ਯਾਤਰਾ, ਪਰ ਇਹ ਇੱਕ ਮਹੱਤਵਪੂਰਨ ਸਮੇਂ ਦੇ ਦਰਮਿਆਨ ਹੋ ਰਹੀ ਹੈ। ਉਹਨਾਂ ਕਿਹਾ ਕਿ ਉਪ ਪ੍ਰਧਾਨ ਮੰਤਰੀ ਅਤੇ ਮੈਂ ਮੱਧ ਪੂਰਬ ਸਣੇ ਦੁਨੀਆ ਦੀਆਂ ਕਈ ਅਹਿਮ ਘਟਨਾਵਾਂ ਦੇ ਉੱਤੇ ਚਰਚਾ ਕੀਤੀ ਹੈ। ਉਹਨਾਂ ਕਿਹਾ ਕਿ ਯੂਰਪ ਦੇ ਵਿੱਚ ਪਾਕਿਸਤਾਨ ਦੀ ਇਹਨਾਂ ਕੋਸ਼ਿਸ਼ਾਂ ਦੀ ਬੇਹੱਦ ਸਰਾਹਨਾ ਵੀ ਕੀਤੀ ਜਾਂਦੀ ਹੈ। ਕਾਇਆ ਕਲਾਸ ਨੇ ਕਿਹਾ ਕਿ ਪਾਕਿਸਤਾਨ ਦੀ ਜੰਗਬੰਦੀ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਹੌਰਮੁਜ਼ ਸਟ੍ਰੇਟ ਖੋਲ੍ਹਣ ਦਾ ਇੱਕ ਇਰਾਦਾ ਜਿਹੜਾ ਉਸ ਦਾ ਯੂਰਪ ਵੀ ਧੰਨਵਾਦੀ ਰਹੇਗਾ ਜੇਕਰ ਇਹ ਸਿਰੇ ਚੜ੍ਹਦੀ ਹੈ ਗੱਲ। ਹਾਲਾਂਕਿ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸਮਝੌਤੇ ਨੂੰ ਲੈ ਕੇ ਖਬਰਾਂ ਤੁਹਾਡੇ ਨਾਲ ਪਹਿਲਾਂ ਹੀ ਸਾਂਝੀਆਂ ਕਰ ਚੁੱਕੇ ਹਾਂ ਕਿ ਈਰਾਨ ਨੇ ਫਿਲਹਾਲ ਇਹਨਾਂ ਸਾਰੀਆਂ ਉਮੀਦਾਂ ਨੂੰ ਡੈਸ਼ ਕਰ ਦਿੱਤਾ ਹੈ। ਉੱਥੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਆਖਰੀ ਇੱਕ ਖਬਰ ਦੀ ਸਾਂਝ ਪਾਈਏ ਤਾਂ ਬਾਂਗਲਾਦੇਸ਼ ਤੋਂ, ਜਿੱਥੇ ਰਾਜਧਾਨੀ ਢਾਕਾ ਦੇ ਵਿੱਚ ਸੋਮਵਾਰ ਵੇਲੇ ਉਸ ਵਕਤ ਹਿੰਸਾ ਫਿਰ ਭੜਕ ਗਈ ਜਦੋਂ ਇਸਲਾਮੀ ਬੈਂਕ ਦੇ ਮੁੱਖ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਪੁਲਿਸ ਦੇ ਦਰਮਿਆਨ ਟਕਰਾਅ ਹੋ ਗਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖੰਡਾਉਣ ਦੇ ਲਈ ਵਾਟਰ ਕੈਨਨ, ਅਥਰੂ ਗੈਸ ਦੇ ਗੋਲੇ, ਸਾਊਂਡ ਗ੍ਰੇਨੇਡਾਂ ਦੀ ਵਰਤੋਂ ਵੀ ਕੀਤੀ ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਖਬਰ ਇਹ ਹੈ ਕਿ ਪ੍ਰਦਰਸ਼ਨ ਬੈਂਕ ਦੇ ਨਵੇਂ ਨਿਯੁਕਤ ਚੇਅਰਮੈਨ ਅਤੇ ਕੇਂਦਰੀ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਮੁਹੰਮਦ ਖੁਰਸ਼ੀਦ ਆਲਮ ਦੇ ਖਿਲਾਫ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨਕਾਰੀਆਂ ਨੇ ਆਲਮ ਦੀ ਨਿਯੁਕਤੀ ਨੂੰ ਵਿਵਾਦਪੂਰਨ ਦੱਸਿਆ ਅਤੇ ਉਹਨਾਂ ਨੂੰ ਬੈਂਕ ਦੇ ਵਿੱਚ ਦਖਲ ਨਾ ਦੇਣ ਦੀ ਚੇਤਾਵਨੀ ਵੀ ਦਿੱਤੀ ਸੀ। ਉਹਨਾਂ ਦੀ ਮੰਗ ਸੀ ਕਿ ਆਲਮ ਨੂੰ ਤੁਰੰਤ ਹਟਾਇਆ ਜਾਵੇ, ਮੈਨੇਜਿੰਗ ਡਾਇਰੈਕਟਰ ਉਮਰ ਫਾਰਿਕ ਖਾਨ ਨੂੰ ਬਹਾਲ ਕੀਤਾ ਜਾਵੇ। ਸਥਾਨਕ ਮੀਡੀਆ ਦੇ ਮੁਤਾਬਕ ਪੁਲਿਸ ਕਾਰਵਾਈ ਦੇ ਵਿੱਚ 100 ਤੋਂ ਵਧੇਰੇ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ ਨੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਵੀ ਜਾਮ ਕਰ ਦਿੱਤੀਆਂ ਸੀ, ਪੁਲਿਸ 'ਤੇ ਵੀ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਸੀ ਅਤੇ 10 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਦੀ ਗੋਲੀਬਾਰੀ ਦੇ ਵਿੱਚ 30 ਲੋਕਾਂ ਨੂੰ ਗੋਲੀਆਂ ਲੱਗੀਆਂ ਨੇ, ਪਰ ਪੁਲਿਸ ਨੇ ਇਹਨਾਂ ਦਾਅਵਿਆਂ ਨੂੰ ਨਕਾਰਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਇਸਲਾਮੀ ਬੈਂਕ ਕਸਟਮਰਸ ਕੋਆਰਡੀਨੇਸ਼ਨ ਕੌਂਸਲ ਦੇ ਪ੍ਰਧਾਨ ਨੂਰਨਬੀ ਮਾਨਿਕ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਦੀ ਕਾਰਵਾਈ ਗੰਭੀਰ ਨਕਦੀ ਸੰਕਟ ਦੇ ਵਿੱਚੋਂ ਇੱਕ ਪਾਸੇ ਦੇਸ਼ ਗੁਜ਼ਰ ਰਿਹਾ ਅਤੇ ਦੂਸਰੇ ਪਾਸੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸੀ। ਉਹਨਾਂ ਦੋਸ਼ ਲਗਾਇਆ ਕਿ ਗਾਹਕ ਬੈਂਕ ਦੀਆਂ ਸ਼ਾਖਾਵਾਂ ਜਾਂ ATM ਦੇ ਵਿੱਚ ਆਪਣੀ ਜਮ੍ਹਾਂ ਪੂੰਜੀ ਕਢਵਾਉਣ ਦੇ ਲਈ ਇਸ ਵਕਤ ਪੂਰੀ ਤਰ੍ਹਾਂ ਦੇ ਨਾਲ ਅਸਮਰਥ ਨਜ਼ਰ ਆ ਰਹੇ ਨੇ। ਉਹਨਾਂ ਕੇਂਦਰੀ ਬੈਂਕ ਨੂੰ ਅਪੀਲ ਕੀਤੀ ਕਿ ਨਵੀਂ ਨਿਯੁਕਤੀ ਰੱਦ ਕਰਕੇ ਬੈਂਕ ਨੂੰ ਤੁਰੰਤ ਬਚਾਇਆ ਜਾਵੇ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਵਿਅੰਗਾਤਮਕ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਜਾਂ ਇੱਕ ਇੰਝ ਕਹਿ ਲਈਏ ਕਿ ਇੱਕ ਸਿਰਫ ਸੋਸ਼ਲ ਮੀਡੀਆ ਦੀ ਪਾਰਟੀ ਜਾਂ ਇੱਕ ਕੈਂਪੇਨ ਜਿਹਨੂੰ ਕਾਕਰੇਚ ਜਨਤਾ ਪਾਰਟੀ CJP ਕਿਹਾ ਜਾ ਰਿਹਾ ਸੀ, ਉਹ ਇੱਕ ਬਹੁਤ ਵੱਡੀ ਮੁਹਿੰਮ ਬਣ ਗਈ ਭਾਰਤ ਦੇ ਵਿੱਚ। ਹਾਲਾਂਕਿ ਹਾਲੇ ਵੀ ਉਹ ਪੋਲੀਟੀਕਲ ਪਾਰਟੀ ਤਾਂ ਨਹੀਂ ਹੈ, ਪਰ ਕਾਕਰੇਚ ਜਨਤਾ ਪਾਰਟੀ ਦੇ ਇਸ ਸੋਸ਼ਲ ਮੀਡੀਆ ਮੀਮ ਦੇ ਸੰਸਥਾਪਕ ਜਿਹੜੇ ਸੀ ਅਭਿਜੀਤ ਦੀਪਕੇ ਨੇ ਐਲਾਨ ਕੀਤਾ ਕਿ ਉਹ 6 ਜੂਨ ਨੂੰ ਭਾਰਤ ਪਰਤਣਗੇ, ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਕੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰਨਗੇ। ਅਭਿਜੀਤ ਦੀਪਕੇ ਫਿਲਹਾਲ ਅਮਰੀਕਾ ਦੇ ਵਿੱਚ ਹੈ, ਉਹ ਉੱਥੇ ਬੋਸਟਨ ਯੂਨੀਵਰਸਿਟੀ ਦੇ ਵਿੱਚ ਆਪਣਾ ਗ੍ਰੈਜੂਏਸ਼ਨ ਪੂਰਾ ਕਰ ਰਹੇ ਨੇ। ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ ਜਸਟਿਸ ਸੂਰਿਆ ਕਾਂਤ ਨੇ ਨੌਜਵਾਨਾਂ ਨੂੰ ਜਿਹੜੀ ਟਿੱਪਣੀ ਦਿੱਤੀ ਸੀ, ਬਿਆਨ ਦਿੱਤਾ ਸੀ ਕਿ ਨੌਜਵਾਨ ਕਾਕਰੇਚ ਨੇ ਅਤੇ ਜਿਹੜੇ ਪੜ੍ਹੇ ਲਿਖੇ ਨੇ, ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਇਸ ਦੇ ਉੱਤੇ ਸਪੱਸ਼ਟੀਕਰਨ ਵੀ ਦਿੱਤਾ ਸੀ, ਪਰ ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੈਂਪੇਨ ਤੁਰ ਪਿਆ ਸੀ ਕਾਕਰੇਚ ਜਨਤਾ ਪਾਰਟੀ ਦੇ ਨਾਮ ਦੇ ਨਾਲ। ਇਸ ਦੇ ਸੰਸਥਾਪਕ ਮਹਾਰਾਸ਼ਟਰ ਦੇ ਵਿੱਚ ਛਤਰਪਤੀ ਸੰਭਾਜੀ ਨਗਰ ਦੇ ਅਭਿਜੀਤ ਦੀਪਕੇ ਨੇ, ਪਿਛਲੇ ਕੁਝ ਸਾਲਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੀ ਕਮਿਊਨੀਕੇਸ਼ਨ ਟੀਮ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ। ਅਭਿਜੀਤ ਦੀਪਕੇ ਨੇ ਐਕਸ ਦੇ ਉੱਤੇ ਇੱਕ ਵੀਡੀਓ ਜਾਰੀ ਕਰਕੇ ਹੈ ਕਿ ਉਹ ਭਾਰਤ ਆ ਰਹੇ ਨੇ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਇਸ ਕਰਕੇ ਚੁੱਕ ਰਹੇ ਨੇ ਕਿਉਂਕਿ ਪੇਪਰ ਲੀਕ ਦੇ ਕਾਰਨ ਨੀਟ ਦੇ ਜਿਨ੍ਹਾਂ ਬੱਚਿਆਂ ਨੇ ਸੁਸਾਈਡ ਕੀਤਾ, ਲੱਖਾਂ ਸਟੂਡੈਂਟਸ ਦੀ ਮਿਹਨਤ ਬਰਬਾਦ ਹੋਈ ਹੈ, ਉਸ ਦੇ ਲਈ ਸਿੱਖਿਆ ਮੰਤਰੀ ਨੂੰ ਹੀ ਅਸਤੀਫਾ ਦੇਣਾ ਚਾਹੀਦਾ ਹੈ। 8 ਲੱਖ ਬੱਚਿਆਂ ਨੇ ਸਾਡੀ ਪਟੀਸ਼ਨ 'ਤੇ ਸਾਈਨ ਕੀਤਾ, ਕਰੋੜਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਮੰਗ ਦੀ ਹਮਾਇਤ ਕੀਤੀ ਹੈ। ਦੇਸ਼ 'ਚ ਦਿੱਲੀ, ਲਖਨਊ, ਜੈਪੁਰ ਸਣੇ ਕਈ ਥਾਵਾਂ 'ਤੇ ਪ੍ਰਦਰਸ਼ਨ ਹੋ ਰਹੇ ਨੇ, ਪਰ ਸਿੱਖਿਆ ਮੰਤਰੀ ਨੂੰ ਕੋਈ ਫਰਕ ਨਹੀਂ ਪੈ ਰਿਹਾ। ਅਭਿਜੀਤ ਦੀਪਕੇ ਨੇ ਇਹ ਵੀ ਕਿਹਾ ਕਿ ਨੀਟ ਦੇ 22 ਲੱਖ ਵਿਦਿਆਰਥੀ, CBSE ਦੇ 17 ਲੱਖ ਵਿਦਿਆਰਥੀ, CUET ਦੇ 16 ਲੱਖ ਸਟੂਡੈਂਟ ਅਤੇ SSD ZD ਦੇ 40 ਲੱਖ ਸਟੂਡੈਂਟ, ਅਜਿਹੇ ਦੇ ਵਿੱਚ 1 ਕਰੋੜ ਤੋਂ ਜ਼ਿਆਦਾ ਸਟੂਡੈਂਟਸ ਨੇ ਜਿਨ੍ਹਾਂ ਦੀ ਜ਼ਿੰਦਗੀਆਂ ਦੇ ਨਾਲ ਸਿਸਟਮ ਨੇ ਖਿਲਵਾੜ ਕੀਤਾ। ਇਸੇ ਵਜ੍ਹਾ ਦੇ ਚੱਲਦਿਆਂ ਸਟੂਡੈਂਟਸ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨੇ ਅਤੇ ਇਹਨਾਂ ਜ਼ਿੰਮੇਦਾਰੀਆਂ ਨੂੰ ਤਾਂ ਕਿਸੇ ਨੂੰ ਤਾਂ ਚੱਕਣਾ ਹੀ ਹੋਏਗਾ। ਉੱਥੇ ਕਰਨਾਟਕ ਦੇ ਵਿੱਚ ਬੜੀ ਵਧੀਆ ਸਿਆਸਤ ਇਹਨਾਂ ਦਿਨਾਂ ਦੇ ਵਿੱਚ ਚੱਲ ਰਹੀ ਹੈ। ਬੈਠੇ ਬਿਠਾਏ ਇੱਕ ਮੁੱਖ ਮੰਤਰੀ ਨੂੰ ਕੁਰਸੀ ਤੋਂ ਜਬਰਨ ਲਾਇਆ ਗਿਆ ਅਤੇ ਦੂਜੇ ਨੂੰ ਬਿਠਾਇਆ ਜਾ ਰਿਹਾ। ਕਰਨਾਟਕ ਦੀ ਰਾਜਨੀਤੀ ਦੇ ਵਿੱਚ ਇਹ ਵੱਡਾ ਉਲਟ ਫੇਰ ਹੋਇਆ, ਜਿੱਥੇ ਸੱਤਾ ਦੀ ਕਮਾਨ ਪੂਰੀ ਤਰ੍ਹਾਂ ਦੇ ਨਾਲ ਸਿੱਧਰਮਈਆ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਦੇ ਦਿੱਗਜ ਨੇਤਾ ਡੀ ਕੇ ਸ਼ਿਵ ਕੁਮਾਰ ਦੇ ਹੱਥਾਂ 'ਚ ਚਲੀ ਗਈ ਹੈ ਅਤੇ ਨਵੇਂ ਮੁੱਖ ਮੰਤਰੀ ਵਜੋਂ ਉਹ ਹੁਣ ਆਪਣਾ ਅਹੁਦਾ 3 ਜੂਨ ਨੂੰ ਸੰਭਾਲਣਗੇ ਔਰ ਮੁੱਖ ਮੰਤਰੀ ਵਜੋਂ ਉਹਨਾਂ ਨੂੰ ਰਾਜਪਾਲ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। ਬੈਂਗਲੁਰੂ 'ਚ ਹੋਣ ਵਾਲੇ ਇਸ ਸਹੁੰ ਚੁੱਕ ਸਮਾਗਮ ਦੇ ਲਈ ਤਿਆਰੀਆਂ ਵੀ ਹੋ ਰਹੀਆਂ ਨੇ। ਖ਼ਬਰ ਇਹ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਵੀ ਇਸ 'ਚ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਆਪਣੇ ਅਗਲੇ ਮਿਸ਼ਨ 'ਤੇ ਨਿਕਲ ਜਾਣਗੇ। 4 ਅਤੇ 5 ਜੂਨ ਨੂੰ ਉੱਤਰਾਖੰਡ ਦੇ 2 ਦਿਨਾਂ ਦੌਰੇ ਦੇ ਉੱਤੇ ਰਾਹੁਲ ਗਾਂਧੀ ਰਹਿਣਗੇ। 4 ਜੂਨ ਨੂੰ ਅਲਮੋੜਾ 'ਚ ਇੱਕ ਜਨਸਭਾ ਨੂੰ ਸੰਬੋਧਨ ਕਰਨਾ ਅਤੇ ਫਿਰ ਪੌੜੀ ਦੇ ਵਿੱਚ ਸਾਬਕਾ ਫੌਜੀਆਂ ਦੇ ਨਾਲ ਗੱਲ ਕਰਨੀ ਹੈ। 5 ਜੂਨ ਨੂੰ ਦੇਹਰਾਦੂਨ ਅਤੇ ਫਿਰ ਮਸੂਰੀ ਦੇ ਵਿੱਚ ਕਾਂਗਰਸ ਨੇਤਾਵਾਂ ਦੇ ਨਾਲ ਵੀ ਗੱਲ ਕਰਨੀ ਹੈ। ਪਰ ਕਾਂਗਰਸ ਦੇ ਲਈ ਇਸ ਵਕਤ ਪੰਜਾਬ ਦੇ ਵਿੱਚ ਵੀ ਸਥਿਤੀ ਥੋੜ੍ਹੀ ਦੁਚਿੱਤੀ ਵਾਲੀ ਬਣੀ ਹੋਈ ਹੈ। ਪੰਜਾਬ ਕਾਂਗਰਸ ਦੇ ਵਿੱਚ ਸੰਗਠਨਾਤਮਕ ਤਬਦੀਲੀਆਂ ਨੂੰ ਲੈ ਕੇ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਨੇ। ਪਤਾ ਇਹ ਚੱਲਿਆ ਕਿ ਪਿਛਲੇ ਦਿਨਾਂ ਦੇ ਵਿੱਚ ਹਾਈਕਮਾਨ ਦੀ ਇੱਕ ਹਾਈ ਲੈਵਲ ਮੀਟਿੰਗ ਹੋਈ ਸੀ। ਇੱਕ ਵਾਰ ਫਿਰ ਤੋਂ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਹੁਣ ਦਿੱਲੀ ਤਲਬ ਕਰ ਲਿਆ ਗਿਆ। ਇਹ ਲਗਾਤਾਰ ਹੋ ਰਹੀਆਂ ਬੈਠਕਾਂ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਪੰਜਾਬ ਕਾਂਗਰਸ ਦੇ ਵਿੱਚ ਕੋਈ ਵੱਡਾ ਬਦਲਾਅ ਹੋਣ ਜਾ ਰਿਹਾ ਜਾਂ ਫਿਰ ਹਾਈਕਮਾਨ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ। ਦਰਅਸਲ 29 ਮਈ ਨੂੰ ਦਿੱਲੀ ਦੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਅਤੇ ਹੋਰਨਾਂ ਸੀਨੀਅਰ ਆਗੂਆਂ ਦੀ ਮੌਜੂਦਗੀ 'ਚ ਪੰਜਾਬ ਕਾਂਗਰਸ ਦੀ ਇੱਕ ਅਹਿਮ ਮੀਟਿੰਗ ਹੋਈ ਸੀ। ਇਸ ਮੀਟਿੰਗ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਕਈ ਹੋਰ ਸੀਨੀਅਰ ਆਗੂਆਂ ਨੇ ਹਿੱਸਾ ਲਿਆ ਸੀ। ਮੀਟਿੰਗ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਸਾਹਮਣੇ ਆਈਆਂ। ਪਹਿਲੀ ਚਰਚਾ ਇਹ ਬਣੀ ਕਿ ਪ੍ਰਤਾਪ ਸਿੰਘ ਬਾਜਵਾ ਮੀਟਿੰਗ 'ਚ

ਪਾਰਟੀ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ ਅਤੇ ਸੂਬੇ ਦੇ ਵਿੱਚ ਮੁੜ ਤੋਂ ਸੱਤਾ ਵਾਪਸੀ ਦੇ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਜਿਹੜੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਵੀ ਨੇ, ਆਪਣੇ ਸਾਬਕਾ ਮੁੱਖ ਮੰਤਰੀ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਮੁਲਾਕਾਤ ਕਰਕੇ ਜਿਹੜੀ ਇੱਕ ਗੱਲਬਾਤ ਕੀਤੀ ਹੈ। ਹਾਲਾਂਕਿ ਉਸ ਮੀਟਿੰਗ ਦੇ ਨਾਲ ਜੁੜੀ ਸੀ ਜਾਂ ਨਹੀਂ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਸ ਦਰਮਿਆਨ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਕਾਂਗਰਸ ਪ੍ਰਧਾਨ ਨੇ ਚੰਨੀ ਨੂੰ ਇੱਕ ਮੰਗ ਪੱਤਰ ਸੌਂਪਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਕਾਰਜਾਂ ਦੇ ਵਾਸਤੇ ਯਕਮੁਸ਼ਤ 1,000 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਤੋਂ ਇਲਾਵਾ 50 ਤੋਂ 60 ਕਰੋੜ ਰੁਪਏ ਦੀ ਨਿਯਮਤ ਗ੍ਰਾਂਟ ਦੇਣ ਦੀ ਮੰਗ ਕੀਤੀ ਹੈ। ਇਸ ਦਰਮਿਆਨ ਨਗਰ ਕੌਂਸਲ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਦਾਅਵਿਆਂ ਦੇ ਬਾਰੇ ਜਦੋਂ ਰਾਜਾ ਵੜਿੰਗ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪਿਛਲੇ 20 ਸਾਲਾਂ 'ਚ ਹਮੇਸ਼ਾ ਹੀ ਸੱਤਾਧਾਰੀ ਪਾਰਟੀ ਇਹ ਚੋਣਾਂ ਜਿੱਤਦੀ ਰਹੀ ਹੈ ਪਰ ਵਿਧਾਨ ਸਭਾ ਚੋਣਾਂ ਹਾਰ ਜਾਂਦੀ ਹੈ। ਉਹਨਾਂ ਕਿਹਾ ਹੈ ਕਿ ਦਰਅਸਲ ਪਹਿਲਾਂ ਹੀ ਸਰਕਾਰਾਂ ਆਮ ਆਦਮੀ ਪਾਰਟੀ ਦੇ ਮੁਕਾਬਲੇ ਇੰਨੀਆਂ ਤਿੱਖੀਆਂ ਲੋਕਲ ਬਾਡੀਜ਼ ਇਲੈਕਸ਼ਨ ਨਹੀਂ ਕਰਵਾ ਸਕੀਆਂ, ਜਾਂ ਇੰਝ ਕਹਿ ਲਈਏ ਕਿ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਬਣਾਈ ਰੱਖਿਆ। ਇਸ ਦਰਮਿਆਨ ਸਾਬਕਾ ਕਾਂਗਰਸੀ ਨੇਤਾ ਅਤੇ ਮੌਜੂਦਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਪੁਲਿਸ ਦੇ ਨਾਲ ਹੋਈ ਝੜਪ ਦੇ ਬਾਰੇ ਅਤੇ ਬਾਅਦ ਦੇ ਵਿੱਚ ਮੰਗੀ ਮਾਫ਼ੀ ਦੇ ਬਾਰੇ ਪੁੱਛੇ ਜਾਏ ਸਵਾਲ ਦੇ ਜਵਾਬ 'ਚ ਵੜਿੰਗ ਨੇ ਕਿਹਾ ਕਿ ਬਿੱਟੂ ਤਾਂ ਮੰਦਬੁੱਧੀ ਹੈ। ਉਹਨਾਂ ਕਿਹਾ ਕਿ ਪੁਲਿਸ ਦੇ ਨਾਲ ਉਲਝਣ ਦੀ ਬਜਾਏ ਬਿੱਟੂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਹੁਣ 2 ਸਾਲ ਰਹਿ ਗਏ ਨੇ ਮੰਤਰੀ ਬਣ ਕੇ, 2 ਹੋ ਗਏ ਨੇ, ਅਤੇ ਉਹਨਾਂ ਨੇ ਕੀ ਕੀਤਾ, ਪੰਜਾਬ ਦੇ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਦਿੱਤਾ, ਪੰਜਾਬ 'ਚ ਕੋਈ ਨਵੀਂ ਰੇਲ ਲਾਈਨ ਵਿਛਾਈ ਹੈ, ਨਵੀਆਂ ਟ੍ਰੇਨਾਂ ਆਉਣ ਲੱਗੀਆਂ ਨੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦੇ ਬਾਰੇ ਕਿ ਕਾਂਗਰਸ ਭਾਜਪਾ ਤੋਂ ਵੱਖਰੀ ਹੈ ਤਾਂ ਕਾਂਗਰਸ ਦੇ ਕਲਚਰ ਦੇ ਬਾਰੇ ਉਹਨਾਂ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਵੜਿੰਗ ਨੇ ਕਿਹਾ ਕਿ ਜੇਕਰ ਇੰਨੇ ਹੀ ਉਹ ਕਾਂਗਰਸ ਦੇ ਹਮਦਰਦ ਸੀ ਤਾਂ ਉਹਨਾਂ ਨੂੰ ਛੱਡਣ ਦੀ ਕੀ ਲੋੜ ਪੈ ਗਈ ਸੀ। ਖੈਰ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਹੁਣ ਸਿਆਸਤ ਦੀ ਗੱਲ ਤੁਰੀ ਹੋਇਆ ਤਾਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਪਾਰਟੀ ਲੇਬਰ ਅਤੇ ਦੂਸਰੇ ਪਾਸੇ ਪੌਲਿਨ ਹੈਨਸਨ ਦੀ ਪਾਰਟੀ ਵਨ ਨੇਸ਼ਨ। ਅਸਲ 'ਚ ਇਹਨਾਂ ਦੋਹਾਂ ਦੇ ਨਾਮ ਹੀ ਕਿਉਂ ਲਏ ਗਏ ਨੇ, ਕਿਉਂਕਿ ਪਿਛਲੇ ਕੁਝ ਕੁ ਦਿਨਾਂ ਤੋਂ ਬਹੁਤ ਸਾਰੇ ਸਰਵੇਖਣ ਤੁਹਾਡੇ ਸਾਹਮਣੇ ਆ ਰਹੇ ਹੋਣਗੇ, ਟੀ ਵੀ ਦੇ ਉੱਤੇ ਅਖਬਾਰਾਂ ਦੇ ਵਿੱਚ ਤੁਸੀਂ ਪੜ੍ਹ ਰਹੇ ਹੋਵੋਗੇ ਕਿ ਫਲਾਂ ਸਰਵੇਖਣ 'ਚ ਵਨ ਨੇਸ਼ਨ ਨੂੰ ਚੜ੍ਹਤ ਹੋ ਗਈ, ਫਲਾਂ ਸਰਵੇਖਣ 'ਚ ਕੋਐਲੇਸ਼ਨ ਯਾਨੀ ਕਿ ਗੱਠਜੋੜ ਦੀ ਜਿਹੜੀ ਉਹ ਬਦਖੋਈ ਹੋ ਰਹੀ ਹੈ, ਜਾਂ ਲੇਬਰ ਪਾਰਟੀ ਅਤੇ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਇੱਕ ਰਵਾਇਤੀ, ਦੋ ਇਹ ਪਾਰਟੀਆਂ ਆਪਸ ਦੇ ਵਿੱਚ ਰਲ ਮਿਲ ਕੇ ਆਸਟ੍ਰੇਲੀਆ ਦੀ ਸੱਤਾ ਸੰਭਾਲਦੇ ਰਹੇ, ਇਹਨਾਂ ਦੀ ਬਜਾਏ ਤੀਸਰੇ ਬਦਲ ਦੀ ਗੱਲ ਹੋ ਰਹੀ ਹੈ। ਔਰ ਦੋ ਨਾਵਾਂ ਦੀ ਚਰਚਾ ਹੋ ਰਹੀ ਹੈ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਹੋਣ ਜਾਂ ਫਿਰ ਪੌਲਿਨ ਹੈਨਸਨ ਹੋਣ। ਐਂਗਸ ਟੇਲਰ ਦਾ ਤਾਂ ਇਸ ਵਕਤ ਚਰਚਾ ਵੀ ਨਹੀਂ ਹੋ ਰਿਹਾ। ਰੈੱਡ ਬ੍ਰਿਜ ਐਕਸੈਂਟ ਦਾ ਸਰਵੇ ਹੋਇਆ, ਹਿਊਜੌਗ ਦਾ ਸਰਵੇ ਹੋਇਆ, ਬੜੇ ਸਾਰੇ ਸਰਵੇਖਣ ਤੁਹਾਡੇ ਨਾਲ ਅਸੀਂ ਆਪਣੇ ਰੇਡੀਓ ਬੁਲੇਟਿਨ ਦੇ ਵਿੱਚ ਵੀ ਸਾਂਝੇ ਕੀਤੇ। ਇਹ ਤਾਂ ਰਹੀ ਖਬਰਾਂ ਦੀ ਗੱਲ, ਪਰ ਕੀ ਇਹ ਖਬਰਾਂ ਸਿੱਧੀਆਂ ਪੱਧਰੀਆਂ ਸੀ? ਕੀ ਇਹ ਖਬਰਾਂ ਉਸੇ ਤਰੀਕੇ ਦੇ ਨਾਲ ਦੂਜੇ ਟੀ ਵੀ ਚੈਨਲਸ ਦੇ ਉੱਤੇ ਵੀ ਦਿਖਾਈਆਂ ਗਈਆਂ ਜਾਂ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਜਾਂ ਰੇਡੀਓ ਦੇ ਉੱਤੇ ਸੁਣਾਈਆਂ ਗਈਆਂ? ਤਾਂ ਇਸ ਦਾ ਸਪਸ਼ਟ ਜਵਾਬ ਹੋ ਸਕਦਾ ਨਾ ਵੀ ਹੋਵੇ, ਕਿਉਂਕਿ ਹੁਣ ਇਹਨਾਂ ਸਰਵੇਖਣਾਂ ਦੀ ਪੂਰੀ ਅਸਲੀਅਤ ਵੀ ਪਤਾ ਚੱਲ ਰਹੀ ਹੈ। ਉਹ ਇਹ ਹੈ ਕਿ ਇਹਨਾਂ ਸਰਵੇਖਣਾਂ ਨੂੰ ਉਮਰ ਦੇ ਆਧਾਰ ਦੇ ਉੱਤੇ ਵੀ ਵੰਡ ਕੇ ਦੇਖਿਆ ਜਾਣਾ ਚਾਹੀਦਾ। ਇੱਕ ਤਾਂ ਸਰਵੇਖਣ ਦੇ ਵਿੱਚ ਮੋਟੇ ਤੌਰ ਦੇ ਉੱਤੇ ਇਹ ਕਹਿ ਦਿੱਤਾ ਜਾਂਦਾ ਕਿ ਵਨ ਨੇਸ਼ਨ ਪਾਰਟੀ ਦਾ ਪਹਿਲਾਂ ਦੇ ਨਾਲੋਂ ਆਧਾਰ ਵਧਿਆ, ਪਰ ਹੁਣ ਜਦੋਂ ਜੈਨਜ਼ੀ ਵੋਟਰਸ ਦੀ ਇੱਕ ਅਲੱਗ ਸਰਵੇਖਣ ਇਸੇ ਸਰਵੇਖਣ ਦੇ ਵਿੱਚੋਂ ਐਨਾਲਿਸਿਸ ਕਰਕੇ ਦੇਖੇ ਗਏ ਨੇ, ਜੈਨਜ਼ੀ ਯਾਨੀ ਕਿ ਉਹ ਜਿਹੜੇ 18 ਤੋਂ 29 ਸਾਲ ਦੇ ਦਰਮਿਆਨ ਨੇ, ਕੀ ਉਹ ਵੀ ਵਨ ਨੇਸ਼ਨ ਪਾਰਟੀ ਨੂੰ ਉਨੀ ਹੀ ਤਰਜੀਹ ਦਿੰਦੇ ਨੇ ਜਿੰਨੇ ਕਿ ਦੂਸਰੇ ਉਮਰ ਵਰਗ ਦੇ? ਜਵਾਬ ਹੈ ਨਹੀਂ, ਬਲਕਿ ਬਿਲਕੁਲ ਵੀ ਨਹੀਂ। ਲੇਬਰ ਨੂੰ ਫਿਰ ਵੀ ਜੈਨਜ਼ੀ ਜਿਹੜੇ ਨੇ ਉਹ 35% ਪਸੰਦ ਕਰਦੇ ਨੇ ਅਤੇ ਚਾਹੁੰਦੇ ਨੇ ਕਿ ਲੇਬਰ ਦੀ ਹੀ ਅਗਲੀ ਸਰਕਾਰ ਬਣੇ। 27% ਜੈਨਜ਼ੀ ਜਿਹੜੇ ਨੇ 18 ਤੋਂ 29 ਸਾਲ ਦੇ ਉਹ ਚਾਹੁੰਦੇ ਨੇ ਕਿ ਗ੍ਰੀਨਸ ਪਾਰਟੀ ਦੀ ਸਰਕਾਰ ਬਣੇ। ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਦੂਸਰੀ ਵੱਡੀ ਪਾਰਟੀ ਦੇ ਤੌਰ ਦੇ ਉੱਤੇ ਗੱਠਜੋੜ ਨੂੰ ਵੀ ਹਮਾਇਤ ਨਹੀਂ ਦਿੱਤੀ ਗਈ। ਗੱਠਜੋੜ 18% ਦੇ ਉੱਤੇ ਹੈ ਅਤੇ ਜੈਨਜ਼ੀਜ਼ ਦੇ ਨਜ਼ਰ ਦੇ ਵਿੱਚ ਵਨ ਨੇਸ਼ਨ ਪਾਰਟੀ 10% ਦੇ ਉੱਤੇ ਹੈ। ਯਾਨੀ ਕਿ ਇਹਨਾਂ ਸਰਵੇਖਣਾਂ ਨੂੰ ਦੇਖਣ ਦਾ ਇੱਕ ਢੰਗ ਇਹ ਵੀ ਹੈ। ਹਾਂ, ਮਿਲੇਨੀਅਲਸ ਦੀ ਜੇ ਗੱਲ ਕਰੀਏ, ਉਹ ਲੋਕ ਜਿਨ੍ਹਾਂ ਦੀ ਉਮਰ ਅੱਜ ਕੱਲ੍ਹ 30 ਤੋਂ 45 ਸਾਲ ਦੇ ਦਰਮਿਆਨ ਦੱਸੀ ਜਾਂਦੀ ਹੈ, ਉਹਨਾਂ ਨੂੰ ਮਿਲੇਨੀਅਲਸ ਮੰਨਿਆ ਜਾਂਦਾ ਹੈ। ਇਹ ਲੋਕ ਜਿਹੜੇ ਨੇ ਇਹਨਾਂ ਦੇ ਵਿੱਚ ਜ਼ਾਹਰ ਜੀ ਗੱਲ ਹੈ ਕਿ ਵਨ ਨੇਸ਼ਨ ਨੂੰ 30% ਮਿਲੇਨੀਅਲਸ ਪਸੰਦ ਕਰਦੇ ਨੇ, ਲੇਬਰ ਨੂੰ 28% ਕਰਦੇ ਨੇ, ਔਰ ਇਹ ਵੀ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਹੈ। ਗ੍ਰੀਨਸ ਨੂੰ 18% ਲੋਕ ਪਸੰਦ ਕਰਦੇ ਨੇ, ਇੱਥੇ ਜਾ ਕੇ ਜ਼ਿਆਦਾ ਵੱਡਾ ਫਰਕ ਆ ਜਾਂਦਾ, ਅਤੇ ਗੱਠਜੋੜ ਤਾਂ 16% ਦੇ ਉੱਤੇ ਹੈ। ਯਾਨੀ ਕਿ

0: ਜਿਹੜੀ ਪ੍ਰਮੁੱਖ ਵਿਰੋਧੀ ਧਿਰ ਹੈ ਉਹਨੂੰ ਜਿੰਨੇ ਲੋਕਾਂ ਨੂੰ ਪਸੰਦ ਕਰਨਾ ਚਾਹੀਦਾ ਸੀ ਉਹ ਵਨ ਨੇਸ਼ਨ ਤੋਂ ਅੱਧੇ ਲੋਕ ਹੀ ਉਸ ਨੂੰ ਪਸੰਦ ਕਰਦੇ ਨੇ। ਇਹ ਇੱਕ ਫਰਕ ਜ਼ਰੂਰ ਹੋ ਸਕਦਾ। ਇੱਕ ਦੂਸਰਾ ਡਿਵਾਈਡ ਜਿਹੜਾ ਉਹ ਹੈ ਐਜੂਕੇਸ਼ਨ ਨੂੰ ਲੈ ਕੇ, ਯਾਨੀ ਕਿ ਪੜ੍ਹਾਈ ਲਿਖਾਈ ਨੂੰ ਲੈ ਕੇ। ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਉਹ ਗ੍ਰੀਨਸ ਪਾਰਟੀ ਨੂੰ ਫਿਰ ਵੀ ਹਮਾਇਤ ਦੇ ਰਹੇ ਨੇ, ਜਦਕਿ ਦੂਸਰੀਆਂ ਮਾਈਨਰ ਪਾਰਟੀਜ਼ ਨੂੰ ਵੀ ਮੌਕਾ ਦੇਣ ਦੀ ਗੱਲ ਕੀਤੀ ਜਾਂਦੀ ਹੈ। ਪਰ ਜਦੋਂ ਤੁਹਾਨੂੰ ਟੀ ਵੀ ਚੈਨਲਾਂ ਦੇ ਉੱਤੇ, ਖਾਸ ਤੌਰ ਦੇ ਉੱਤੇ ਸਕਾਈ ਨਿਊਜ਼ ਜਾਂ ਹੋਰ ਚੈਨਲਾਂ ਦੇ ਉੱਤੇ ਇਹ ਖਬਰ ਸੁਣਾਈ ਜਾਂਦੀ ਹੈ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਹੱਕ ਦੇ ਵਿੱਚ ਦੇਸ਼ ਉਮੜ ਆਇਆ, ਤਾਂ ਉਹ ਪੂਰੀ ਅਸਲੀਅਤ ਵੀ ਨਹੀਂ ਹੁੰਦੀ, ਕਿਉਂਕਿ ਕੁਝ 1,000-1,200 ਲੋਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਕੀਤੇ ਗਏ ਉਹ ਸਰਵੇਖਣ ਨੇ। ਰੈੱਡ ਬ੍ਰਿਜ ਦਾ ਸਰਵੇਖਣ ਜਿਹੜਾ ਸੀ ਖਾਸ ਤੌਰ ਦੇ ਉੱਤੇ ਉਹ ਹੋਰ ਵੀ ਜ਼ਿਆਦਾ ਸਪਸ਼ਟ ਨਹੀਂ ਸੀ। ਰੈੱਡ ਬ੍ਰਿਜ ਨੇ ਤਾਂ ਫੈਡਰਲ ਸਰਕਾਰ ਦੇ 2026 ਦੇ ਬਜਟ ਨੂੰ ਲੈ ਕੇ ਇਹ ਸਵਾਲ ਪੁੱਛੇ ਸੀ ਕਿ ਕੀ ਜਿਹੜੇ ਲੋਕ ਨੇ ਉਹ ਸੰਤੁਸ਼ਟ ਨੇ ਲੇਬਰ ਪਾਰਟੀ ਤੋਂ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਦੇ ਵਿੱਚ ਕਟੌਤੀ, ਨੈਗੇਟਿਵ ਗੇਅਰਿੰਗ ਦੇ ਵਿੱਚ ਬਦਲਾਅ, ਕਿ ਇਹਨਾਂ ਤੋਂ ਖੁਸ਼ ਨੇ, ਇੰਟਰਜੈਨਰੇਸ਼ਨਲ ਜਿਹੜੀ ਇਨਇਕੁਇਟੀ ਹੈ ਹਾਊਸਿੰਗ ਦੇ ਵਿੱਚ ਉਸ ਦੇ ਬਦਲ ਤੋਂ ਖੁਸ਼ ਨੇ, ਤਾਂ ਉਸ ਦੇ ਜਵਾਬ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ ਆਪਣੇ ਜਵਾਬ ਦਿੱਤੇ ਸੀ, ਜਿਸ ਦੇ ਵਿੱਚ ਲੇਬਰ ਪਾਰਟੀ ਨੂੰ ਉਹਨੇ ਜ਼ਿਆਦਾ ਲੋਕ ਪਸੰਦ ਨਹੀਂ ਕਰਦੇ। ਹਾਂ, ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਹਾਲੇ ਸਿਰਫ ਐਂਥਨੀ ਐਲਬਨੀਜ਼ ਨੂੰ ਹੀ ਅਪਣਾਇਆ ਗਿਆ, ਨਾ ਤਾਂ ਐਂਗਸ ਟੇਲਰ ਅਤੇ ਨਾ ਹੀ ਪੌਲਿਨ ਹੈਨਸਨ। ਇਸ ਕਰਕੇ ਕਿਹਾ ਨਹੀਂ ਜਾ ਸਕਦਾ ਕਿ ਦੋਹਾਂ ਦੇ ਵਿੱਚੋਂ ਬਿਹਤਰ ਕੌਣ ਹੋਏਗਾ, ਇਹ ਸਿਰਫ ਕੁਝ ਕਿਆਸ ਰਾਈਆਂ ਹੁੰਦੀਆਂ ਨੇ। ਪ੍ਰਧਾਨ ਮੰਤਰੀ ਦੀ ਉੱਥੇ ਗੱਲ ਜ਼ਰੂਰ ਹੋਏਗੀ ਜਦੋਂ ਇਹ ਕਹਿ ਦਿੱਤਾ ਜਾਂਦਾ ਕਿ ਉਹਨਾਂ ਨੇ ਆਪਣੀ ਤਨਖਾਹ ਵਧਾਈ, ਆਪ ਨਹੀਂ ਵਧਾਈ, ਉਹ ਜ਼ਾਹਰ ਜੀ ਗੱਲ ਹੈ ਕਿ ਇੱਕ ਰੈਮਨਰੇਸ਼ਨ ਟ੍ਰਿਬਿਊਨਲ ਹੁੰਦਾ, ਉਹਨਾਂ ਦੀ ਤਰਫ ਤੋਂ ਵਧਾਈ ਜਾਂਦੀ ਹੈ। ਪਰ ਪ੍ਰਧਾਨ ਮੰਤਰੀ ਦੀ ਤਨਖਾਹ ਹੁਣ $6,00,000 ਨੂੰ ਸਾਲਾਨਾ ਟੱਪ ਗਈ ਹੈ, ਇਸ ਦੇ ਉੱਤੇ ਸਵਾਲ ਖੜ੍ਹੇ ਹੋਏ ਨੇ। 2022 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਹ 5,64,000 ਕਮਾਉਂਦੇ ਸੀ, ਹੁਣ 6,22,000 ਕਮਾਉਣਗੇ, ਯਾਨੀ ਕਿ ਇੰਨੇ ਕੁ ਸਾਲਾਂ ਦੇ ਵਿੱਚ, 2022 ਤੋਂ 26 ਤੱਕ ਦੀ ਜੇ ਨਾ 4 ਸਾਲਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਤਨਖਾਹ ਦੇ ਵਿੱਚ ਤਾਂ ਇੱਕ ਚੰਗਾ ਇਜ਼ਾਫਾ ਹੋ ਗਿਆ $50,000-$60,000 ਦਾ। ਪਰ ਇਸ ਦਰਮਿਆਨ ਕੀ ਤੁਹਾਡੀ ਤਨਖਾਹ ਦੇ ਵਿੱਚ ਵੀ ਇੰਨਾ ਹੀ ਇਜ਼ਾਫਾ ਹੋਇਆ? ਹਾਂ, ਖਰਚਿਆਂ ਦੇ ਵਿੱਚ ਤੁਹਾਡੇ ਜ਼ਰੂਰ ਇਜ਼ਾਫਾ ਹੋ ਗਿਆ ਹੋ ਸਕਦਾ। 2022 ਦੇ ਮੁਕਾਬਲੇ 2026 'ਚ ਬਿਜਲੀ ਦੇ ਬਿੱਲ ਸਾਲਾਨਾ $2,2500 ਹੋਰ ਵੱਧ ਗਏ ਨੇ, ਮੌਰਗੇਜ ਰੀਪੇਮੈਂਟਸ ਵੱਧ ਗਈਆਂ ਨੇ, ਕਿਹੜੇ ਖਰਚੇ ਵਧੇ ਨੇ, ਕਿਹੜੇ ਘਟੇ ਨੇ, ਇਸ ਨੂੰ ਲੈ ਕੇ ਵੀ ਇੱਕ ਅੰਕੜਾ ਸਾਹਮਣੇ ਆਇਆ। ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਪ੍ਰਕਾਸ਼ਿਤ ਖਬਰ 'ਚ ਦੱਸਿਆ ਗਿਆ ਕਿ ਜਿਹੜੇ ਐਵਰੇਜ ਹੋਮ ਲੋਨ ਨੇ $7,00,000-$7,50,000 ਤੱਕ ਦੇ, ਉਹਨਾਂ ਦੇ ਉੱਤੇ ਮੰਥਲੀ ਪੇਮੈਂਟਸ ਜਿਹੜੀਆਂ ਨੇ, ਪਹਿਲਾਂ $2,700 ਦੀਆਂ ਸੀ, ਉਹ ਹੁਣ $3,900 ਦੀਆਂ ਹੋ ਗਈਆਂ, ਯਾਨੀ 22% ਦਾ ਇਜ਼ਾਫਾ ਹੋਇਆ। ਬਿਜਲੀ ਦੇ ਬਿੱਲਾਂ ਦੇ ਵਿੱਚ ਜਿਹੜੇ 2022 'ਚ ਸਾਲਾਨਾ $1,300 ਆ ਰਹੇ ਸੀ, ਉਹ ਸਾਲਾਨਾ ਹੁਣ $1,900 ਤੱਕ ਆ ਰਹੇ ਨੇ, 41% ਦਾ ਇਜ਼ਾਫਾ ਹੋਇਆ। ਫਿਰ ਮੰਥਲੀ ਜਿਹੜੀਆਂ ਮੌਰਗੇਜ ਰੀਪੇਮੈਂਟ ਸੀਗੀਆਂ 2022 'ਚ 2700 ਅਤੇ ਹੁਣ 3900, ਯਾਨੀ 44% ਦਾ ਇਜ਼ਾਫਾ। ਜਿਹੜੀਆਂ ਘਰਾਂ ਦੀਆਂ ਕੀਮਤਾਂ ਨੇ, ਔਸਤਨ 2022 'ਚ 7,97,000 ਦਾ ਘਰ ਆਸਟ੍ਰੇਲੀਆ 'ਚ ਆ ਜਾਂਦਾ ਸੀ, ਹੁਣ 1,000,000 ਤੋਂ ਉੱਪਰ ਦਾ ਘਰ ਆਉਂਦਾ ਆਸਟ੍ਰੇਲੀਆ 'ਚ। ਯੂਨਿਟ ਦੀਆਂ ਕੀਮਤਾਂ 'ਚ ਵਾਧਾ ਹੋਇਆ, ਪਹਿਲਾਂ $6,00,000 ਦਾ ਇੱਕ ਯੂਨਿਟ ਸੀ 2022 'ਚ, ਹੁਣ 26 'ਚ 7,41,000 ਤੱਕ ਦਾ। ਫਿਰ ਦੁੱਧ ਦੀਆਂ ਕੀਮਤਾਂ 'ਚ 24% ਇਜ਼ਾਫਾ, ਬ੍ਰੈਡ ਦੀ ਕੀਮਤਾਂ 'ਚ 22% ਇਜ਼ਾਫਾ, ਅਤੇ ਪੈਟਰੋਲ ਦੀਆਂ, ਡੀਜ਼ਲ ਦੀਆਂ ਕੀਮਤਾਂ 'ਚ 9-10% ਇਜ਼ਾਫਾ। ਅਜਿਹੇ ਦੇ ਵਿੱਚ ਇਹ ਲੋਕ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਚੁੱਕ ਰਹੇ ਨੇ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਤਾਂ ਆਪਣੀ ਤਨਖਾਹ ਵਧਾ ਲਈ, ਪਰ ਕੀ ਤੁਹਾਡੀ ਵੀ ਇੰਨੀ ਕੁ ਤਨਖਾਹ ਵਧੀ ਹੈ ਕਿ 2022 ਦੇ ਮੁਕਾਬਲੇ ਤੁਸੀਂ 26 ਦੇ ਵਿੱਚ ਥੋੜ੍ਹਾ ਸੌਖੇ ਹੋਏ ਹੋ ਸਕੋ? ਖੈਰ, ਓਨੀ ਨਹੀਂ ਵਧੀ ਹੋਏਗੀ ਤੁਹਾਡੀ ਤਨਖਾਹ, ਜੇ ਸਾਲਾਨਾ 60,000-70,000-80,000-1,00,000-2,00,000 ਹੈ ਤਾਂ ਠੀਕ ਹੈ। ਅਗਲੀ ਹੁਣ ਖਬਰ ਜਿਹੜੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਹਦੇ ਲਈ ਸ਼ਾਇਦ ਤੁਸੀਂ ਗਿਣਤੀ ਵੀ ਭੁੱਲ ਜਾਵੋ। ਖਬਰ ਆਸਟ੍ਰੇਲੀਆ ਦੇ ਵਿੱਚ ਬਿਲੇਨੇਅਰਸ ਦੇ ਨਾਲ ਜੁੜੀ ਹੋਈ ਹੈ। ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ ਮਿਲੇਨੇਅਰਸ ਦੀ ਧਰਤੀ ਹੈ, ਯਾਨੀ ਕਿ ਇੱਥੇ ਲੱਖਪਤੀ ਤਾਂ ਬਹੁਤ ਨੇ, ਪਰ ਕਰੋੜਪਤੀਆਂ ਦੀ ਗਿਣਤੀ ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ ਬੜੇ ਹੈਰਾਨਜਨਕ ਤਰੀਕੇ ਦੇ ਨਾਲ ਵਧੀ ਹੈ, ਔਰ ਕਰੋੜਪਤੀਆਂ ਦੀ ਜਾਇਦਾਦ ਵੀ ਵਧੀ ਹੈ। 17 ਕਰੋੜਪਤੀ ਹੋਰ ਵਧੇ ਨੇ, ਜਾਂ ਬਿਲੇਨੇਅਰਸ ਕਹਿ ਲਈਏ, ਬਲਕਿ ਅਰਬਪਤੀ ਉਹ ਹੋ ਗਏ। ਉਹ 178 ਬਿਲੇਨੇਅਰਸ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ ਨੇ, ਔਰ ਉਹਨਾਂ ਦੀ ਕੁੱਲ ਜਾਇਦਾਦ ਜੇ ਰਲਾ ਲਈਏ ਆਪਸ ਦੇ ਵਿੱਚ, ਇਹਨਾਂ 178 ਅਮੀਰ ਤਰੀਨ ਸ਼ਾਹੀ ਅਮੀਰ ਲੋਕਾਂ ਦੀ ਤਾਂ $686 ਬਿਲੀਅਨ ਬਣਦੀ ਹੈ। ਆਕਸਫੈਮ ਦੀ ਤਰਫ ਤੋਂ ਇਹ ਸਰਵੇਖਣ ਸਾਹਮਣੇ ਆਇਆ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਦੇ ਬਿਲੀਅਨਰਸ ਦੀ ਆਮਦਨ 'ਚ ਪਿਛਲੇ ਇੱਕ ਸਾਲ ਦੇ ਅੰਦਰ$25 ਬਿਲੀਅਨ ਤੋਂ ਜ਼ਿਆਦਾ ਦਾ ਇਜ਼ਾਫਾ ਹੋਇਆ, ਯਾਨੀ ਕਿ ਹਰ ਇੱਕ ਮਿੰਟ ਦੇ ਵਿੱਚ ₹50,000 ਵਧੇਰੇ ਕਮਾ ਰਹੇ ਨੇ ਆਸਟ੍ਰੇਲੀਆ ਦੇ ਬਿਲੀਅਨਰਸ। ਅਜਿਹੇ ਦੇ ਵਿੱਚ ਐਂਟੀ ਪਾਵਰਟੀ ਔਰਗਨਾਈਜੇਸ਼ਨ ਦੀ ਤਰਫ ਤੋਂ ਵੀ ਡੇਟਾ ਇਕੱਠੇ ਕੀਤੇ ਗਏ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਦਾਹਰਣ ਇੱਕ ਦਿੱਤੀ ਜਾਂਦੀ ਹੈ ਕਿ ਦੇਸ਼ ਦੇ ਸਭ ਤੋਂ ਨਿਮਨ ਦਰਜੇ ਦੇ ਜਿਹੜੇ ਲੋਕ ਨੇ, ਅਮੀਰ ਤਾਂ ਨਹੀਂ ਕਹਿ ਸਕਦੇ, ਗਰੀਬ ਲੋਕ ਜਾਂ ਹੇਠਲੇ ਜਿਹੜੇ ਬੋਟਮ ਹਾਊਸਿਸ ਨੇ, 30 ਲੱਖ ਘਰਾਂ ਦੀ ਕੁੱਲ ਆਮਦਨ ਆਪਸ 'ਚ ਰਲਾ ਦਈਏ ਤਾਂ ਆਸਟ੍ਰੇਲੀਆ ਦੇ 20 ਟੌਪ ਰਿਚੈਸਟ ਜਿਹੜੇ ਲੋਕ ਨੇ ਉਹਨਾਂ ਦੇ ਬਰਾਬਰ ਵੀ ਫਿਰ ਵੀ ਉਹ ਨਹੀਂ ਪਹੁੰਚ ਪਾਉਂਦੀ। ਆਕਸਫੈਮ ਆਸਟ੍ਰੇਲੀਆ ਨੇ ਦਾਅਵਾ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਵੀ ਪਾੜਾ ਬਹੁਤ ਜ਼ਿਆਦਾ ਸੀ ਅਮੀਰ ਅਤੇ ਗਰੀਬ ਦੇ ਦਰਮਿਆਨ, ਹੁਣ ਹੋਰ ਵੀ ਜ਼ਿਆਦਾ ਵੱਧਦਾ ਜਾ ਰਿਹਾ। ਦੂਜੇ ਪਾਸੇ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਉਹਨਾਂ ਦੀ ਤਰਫ ਤੋਂ ਟੈਕਸ ਚੇਂਜ ਜਿਹੜੇ ਨੇ ਉਹ ਅਮੀਰਾਂ ਤੋਂ ਹੀ ਟੈਕਸ ਵਸੂਲਣ ਦੇ ਨਾਂ ਦੇ ਉੱਤੇ ਨੇ, ਜਦਕਿ ਇਹ ਗੱਲ ਇੱਕ ਵਾਰ ਨਹੀਂ ਬਲਕਿ ਕਈ ਵਾਰ ਹੋ ਚੁੱਕੀ ਹੈ ਕਿ ਬਿਲੀਅਨਰਸ ਤੋਂ ਐਸਾ ਟੈਕਸ ਵਸੂਲਿਆ ਜਾਣਾ ਚਾਹੀਦਾ ਹੈ ਕਿ ਹੇਠਲੀ ਜਿਹੜੀ ਸਲੈਬ ਹੈ, ਜਿਹੜੀ ਹੇਠਲੀ ਆਮਦਨੀ ਵਾਲੇ ਲੋਕ ਨੇ, ਉਹਨਾਂ ਤੱਕ ਇਸ ਦੇ ਮਾੜੇ ਪ੍ਰਭਾਵ ਨਾ ਪੈਣ ਅਤੇ ਇੱਕ ਪੈਸੇ ਦੀ ਕਾਣੀ ਵੰਡ ਵੀ ਨਾ ਹੋਵੇ। ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਇਕਸਰਤਾ ਜਾਂ ਬਰਾਬਰਤਾ ਹੈ ਜਿਸ ਦੇ ਕਰਕੇ ਆਸਟ੍ਰੇਲੀਆ ਨੂੰ ਜਾਣਿਆ ਜਾਂਦਾ, ਉਹ ਬਣੀ ਰਹੇ। ਖੈਰ, ਪੈਸੇ ਜ਼ਿਆਦਾ ਕਮਾਉਣੇ ਨੇ ਤਾਂ ਨੌਜਵਾਨ ਉਹ ਪਹਿਲਾਂ ਪੜ੍ਹਾਈ ਲਿਖਾਈ ਕਰ ਲਵੋ, ਕਿਉਂਕਿ ਉਹਦੇ ਨਾਲ ਫਿਰ ਵਧੀਆ ਪੈਸੇ ਕਮਾਉਣ ਦੇ ਵਧੀਆ ਮੌਕੇ ਬਣ ਜਾਂਦੇ ਨੇ। ਵਧੀਆ ਪੜ੍ਹਾਈ ਕਿੱਥੋਂ ਕਰ ਸਕਦੇ ਹੋ ਇਹ ਤੁਹਾਨੂੰ ਅਸੀਂ ਇਸ ਖਬਰਾਂ ਦੇ ਬੁਲੇਟਿਨ ਦੇ ਵਿੱਚ ਦੱਸਦੇ ਚੱਲਦੇ ਹਾਂ। UNSW ਦੇਸ਼ ਦੀ ਸਭ ਤੋਂ ਬਿਹਤਰੀਨ ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਦੱਸੀ ਗਈ ਹੈ, ਇੱਕ ਨਵਾਂ ਸਰਵੇਖਣ, ਇੱਕ ਨਵਾਂ ਆਸਟ੍ਰੇਲੀਆ ਦੇ ਜਿਹੜੇ ਐਜੂਕੇਸ਼ਨਲ ਇੰਸਟੀਚਿਊਟ ਨੇ ਉਹਨਾਂ ਨੂੰ ਵਰਲਡ ਯੂਨੀਵਰਸਿਟੀ ਰੈਂਕਿੰਗ ਦੇ ਵਿੱਚ ਕਿਹੜਾ ਸਥਾਨ ਮਿਲਿਆ ਉਹ ਖਬਰ ਤੁਹਾਡੇ ਨਾਲ ਹੁਣ ਸਾਂਝੀ ਕਰਨ ਜਾ ਰਹੇ ਹਾਂ। ਸਿਡਨੀ ਦੀ ਜਿਹੜੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਹੈ, ਇਹਨੂੰ 52ਵਾਂ ਸਥਾਨ ਦੁਨੀਆ ਦੀਆਂ ਟੌਪ 100 ਯੂਨੀਵਰਸਿਟੀਜ਼ ਦੇ ਵਿੱਚ ਦਿੱਤਾ ਗਿਆ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀਆਂ 4 ਹੀ ਐਸੀਆਂ ਯੂਨੀਵਰਸਿਟੀਜ਼ ਨੇ ਜਿਹੜੀਆਂ ਟੌਪ 100 ਦੇ ਵਿੱਚ ਆਪਣੀ ਥਾਂ ਬਣਾ ਸਕੀਆਂ ਨੇ। ਇੱਕ ਤਾਂ UNSW ਜਿਹੜੀ 52ਵੇਂ ਨੰਬਰ 'ਤੇ ਹੈ, ਉਸ ਤੋਂ ਬਾਅਦ ਯੂਨੀਵਰਸਿਟੀ ਆਫ ਮੈਲਬਰਨ ਇਹ ਗਲੋਬਲ ਰੈਂਕਿੰਗ 'ਚ 64ਵੇਂ ਨੰਬਰ ਦੇ ਉੱਤੇ ਆਉਂਦੀ ਹੈ। ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਆ ਦੀ ਦੂਸਰੀ ਬਿਹਤਰੀਨ। ਤੀਸਰੇ ਨੰਬਰ ਦੇ ਉੱਤੇ ANU ਯਾਨੀ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, ਇਹ ਟੌਪ 100 ਰੈਂਕਿੰਗ 'ਚ 93ਵੇਂ ਨੰਬਰ ਦੇ ਉੱਤੇ ਆਉਂਦੀ ਹੈ ਅਤੇ ਸਿਡਨੀ ਯੂਨੀਵਰਸਿਟੀ ਆਫ ਸਿਡਨੀ ਜਿਹੜੀ ਹੈ ਉਹ 94ਵੇਂ ਨੰਬਰ ਦੇ ਉੱਤੇ ਹੈ ਟੌਪ 100 ਦੇ ਵਿੱਚ ਜੇਕਰ ਗੱਲ ਕੀਤੀ ਜਾਵੇ। ਯਾਨੀ ਕਿ ਇਹ 4 ਇਹੋ ਜਿਹੇ ਸਿੱਖਿਆ ਅਦਾਰੇ ਨੇ ਜਿਹੜੇ ਦੁਨੀਆ ਦੀਆਂ ਬਿਹਤਰੀਨ ਯੂਨੀਵਰਸਿਟੀਜ਼ ਦੇ ਵਿੱਚ ਆਪਣਾ ਮੁਕਾਮ ਰੱਖਦੇ ਨੇ। ਨਿਊ ਸਾਊਥ ਵੇਲਜ਼ ਦੇ ਵਿੱਚ ਟੌਪ 500 ਦੇ ਵਿੱਚੋਂ 7 ਯੂਨੀਵਰਸਿਟੀਜ਼ ਨੇ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੋਈ ਵੀ ਖਾਸ ਚੇਂਜ ਨਹੀਂ ਹੋਇਆ। UTS ਦੇ ਵਿੱਚ ਥੋੜ੍ਹੀ ਇੰਪਰੂਵਮੈਂਟ ਜ਼ਰੂਰ ਦਿਖੀ ਹੈ। UTS ਪਿਛਲੇ ਸਾਲ 314ਵੇਂ ਰੈਂਕ 'ਤੇ ਸੀ, ਇਸ ਵਾਰ 308ਵੇਂ 'ਤੇ ਹੈ। ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ ਪਹਿਲਾਂ ਜਿਹੜੀ ਉਹ ਟੌਪ 100 ਦੇ ਵਿੱਚ 900, ਟੌਪ 900 ਦੇ ਵਿੱਚ ਆ ਗਈ ਹੈ। ਮੈਕੁਆਰੀ ਯੂਨੀਵਰਸਿਟੀ ਵੀ ਪਿਛਲੇ ਸਾਲ 344ਵੇਂ ਰੈਂਕ ਦੇ ਉੱਤੇ ਸੀ, ਦੁਨੀਆ ਦੀਆਂ ਟੌਪ 500 ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਸੀ, ਅਤੇ ਹੁਣ ਇਸ ਸਾਲ 341ਵੇਂ 'ਤੇ ਆ ਗਈ ਹੈ। ਯੂਨੀਵਰਸਿਟੀ ਆਫ ਵੋਲੰਗੋਂਗ, ਯੂਨੀਵਰਸਿਟੀ ਆਫ ਨਿਊਕਾਸਲ, ਯੂਨੀਵਰਸਿਟੀ ਆਫ ਵੈਸਟਰਨ ਸਿਡਨੀ, ਇਹਨਾਂ ਸਥਾਨ ਕੁਝ ਯੂਨੀਵਰਸਿਟੀਜ਼ ਦੇ ਸਥਾਨ ਜਿਹੜੇ ਨੇ ਉਹ ਥੋੜ੍ਹੇ ਖਿਸਕੇ ਨੇ। ਆਸਟ੍ਰੇਲੀਆ ਦੇ ਜਿਹੜੇ ਬਿਹਤਰੀਨ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਰੈਂਕਿੰਗ ਜਿਹੜੀ ਇੰਪਰੂਵ ਹੋਈ ਹੈ। ਉਦਾਹਰਣ ਦੇ ਤੌਰ ਦੇ ਉੱਤੇ ਹਾਰਵਰਡ ਯੂਨੀਵਰਸਿਟੀ, ਮੈਸਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ, ਸਟੈਨਫੋਰਡ ਯੂਨੀਵਰਸਿਟੀ, ਇਹ ਜਿਹੜੇ ਅਦਾਰੇ ਨੇ ਇਹਨਾਂ ਦੇ ਮੁਕਾਬਲੇ ਆਸਟ੍ਰੇਲੀਅਨ ਐਜੂਕੇਸ਼ਨਲ ਇੰਸਟੀਚਿਊਟ ਕਿੱਥੇ ਖੜ੍ਹਦੇ ਨੇ, ਇਹ ਇੱਕ ਬਹੁਤ ਵੱਡਾ ਸਵਾਲ ਹਾਲੇ ਵੀ ਬਣਿਆ ਹੋਇਆ। ਪਰਥ ਦੇ ਵਿੱਚ ਸ਼ਾਇਦ ਪਿਛਲੇ ਇੱਕ ਦਹਾਕੇ ਦੀਆਂ ਸਭ ਤੋਂ ਤੇਜ਼ ਔਰ ਖਤਰਨਾਕ ਹਵਾਵਾਂ ਤੁਸੀਂ ਦੇਖੀਆਂ ਹੋਣ ਜੇਕਰ ਤੁਸੀਂ ਪਰਥ 'ਚ ਰਹਿ ਰਹੇ ਹੋ, ਅਤੇ ਹੁਣ ਸਾਊਥ ਆਸਟ੍ਰੇਲੀਆ ਨੂੰ ਵੀ ਡਰ ਪਿਆ ਹੋਇਆ ਕਿ ਜੇ ਵੈਸਟਰਨ ਆਸਟ੍ਰੇਲੀਆ 'ਚ ਐਸਾ ਮੌਸਮ ਬਣਿਆ ਤਾਂ ਸਾਊਥ ਆਸਟ੍ਰੇਲੀਆ ਤੱਕ ਆਉਂਦਿਆਂ ਆਉਂਦਿਆਂ ਉਹ ਕਿੰਨਾ ਕੁ ਨੁਕਸਾਨ ਕਰੇਗਾ। ਦੱਸ ਦਈਏ ਕਿ ਤੇਜ਼ ਹਵਾਵਾਂ ਨੇ ਘਰਾਂ ਦੀਆਂ ਛੱਤਾਂ ਤੱਕ ਉਡਾ ਦਿੱਤੀਆਂ, ਦਰਖਤ ਟੁੱਟ ਕੇ ਸੜਕਾਂ 'ਤੇ ਡਿੱਗ ਪਏ, ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਿਆ। ਹੁਣ ਤੇਜ਼ ਬਾਰਿਸ਼ਾਂ ਨੇ ਕਈ ਥਾਵਾਂ ਦੇ ਉੱਤੇ ਪਾਣੀ ਜਮ੍ਹਾਂ ਕਰ ਦਿੱਤਾ ਅਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ। ਇਸੇ ਦੇ ਨਾਲ 113 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਦੇ ਨਾਲ ਜਿਹੜੀਆਂ ਹਵਾਵਾਂ ਉਹ ਪਰਥ ਮੈਟਰੋ ਦੇ ਵਿੱਚ ਰਿਕਾਰਡ ਕੀਤੀਆਂ ਗਈਆਂ। ਉੱਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਐਕਸਟ੍ਰੀਮ ਵੈਦਰ ਨੇ ਪਰਥ ਵੈਸਟਰਨ ਆਸਟ੍ਰੇਲੀਆ ਦੇ ਕਈ ਇਲਾਕਿਆਂ ਦੇ ਵਿੱਚ ਬੜਾ ਨੁਕਸਾਨ ਕੀਤਾ। ਪਰਥ ਤੋਂ ਕਲਗੁਰਲੀ ਦੀਆਂ ਫਲਾਈਟਸ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ। ਸਾਊਥ ਆਸਟ੍ਰੇਲੀਆ ਹਾਲ ਫਿਲਹਾਲ ਤਿਆਰੀ ਕਰ ਰਿਹਾ, ਧੂੜ ਭਰੀਆਂ ਹਨੇਰੀਆਂ ਦੇ ਨਾਲ ਸ਼ੁਰੂਆਤ ਹੋ ਸਕਦੀ ਹੈ। 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਵਗਣਗੀਆਂ। ਔਰ ਜਿਵੇਂ ਵੈਸਟਰਨ ਆਸਟ੍ਰੇਲੀਆ 'ਚ ਕਈ ਘਰਾਂ ਦੀ ਬਿਜਲੀ ਚਲੀ ਗਈ ਸੀ, ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਸ਼ੁਰੂਆਤ ਕੁਝ ਇਸੇ ਤਰੀਕੇ ਦੇ ਨਾਲ ਇਸ ਸਰਦੀ ਦੇ ਮੌਸਮ ਦੀ ਹੋਈ ਹੈ। ਐਡੀਲੈਡ ਦੇ ਕਈ ਇਲਾਕਿਆਂ ਦੇ ਵਿੱਚ ਫਿਲਹਾਲ ਸਵੇਅਰ ਵੈਦਰ ਦੀਆਂ ਜਿਹੜੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ। ਇੱਕ ਸਟੇਡੀਅਮ ਜਿਹੜਾ ਹਲੇ ਬਣਿਆ ਵੀ ਨਹੀਂ ਹੈ, ਬਣਨ ਤੋਂ ਪਹਿਲਾਂ ਹੀ ਵਿਵਾਦ ਇਹਦੇ ਸ਼ੁਰੂ ਹੋ ਚੁੱਕੇ ਨੇ। ਬ੍ਰਿਸਬੇਨ ਦੇ ਵਿੱਚ ਓਲੰਪਿਕ ਸਟੇਡੀਅਮ ਦੇ ਨਿਰਮਾਣ ਦੇ ਲਈ ਸੋਮਵਾਰ ਦੇ ਦਿਨ ਪ੍ਰਦਰਸ਼ਨਕਾਰੀ ਇੱਕ ਵਾਰ ਜਿਹੜੇ ਪੁਲਿਸ ਦੇ ਨਾਲ ਭਿੜਦੇ ਦਿਖਾਈ ਦਿੱਤੇ। ਉਸ ਤੋਂ ਬਾਅਦ ਸ਼ਾਮ ਹੁੰਦਿਆਂ ਤੱਕ ਇਹ ਖਬਰ ਸਾਹਮਣੇ ਆਈ ਕਿ ਜਿਹੜੇ ਐਬਰੀਜਨਲ ਭਾਈਚਾਰੇ ਦੇ ਇਹ ਲੋਕ ਨੇ, ਟ੍ਰੈਡੀਸ਼ਨਲ ਓਨਰਸ ਜਿਨ੍ਹਾਂ ਨੂੰ ਕਿਹਾ ਜਾਂਦਾ, ਹੁਣ ਇਹ ਮੌਨ ਯਾਨੀ ਕਿ ਇੱਕ ਤਰੀਕੇ ਦੇ ਨਾਲ ਸੋਗ ਮਨਾਉਣਗੇ। ਕਿੰਨੀ ਬਿਹਤਰੀਨ ਜਾਂ ਕੁਦਰਤ ਦੀ ਉਹ ਥਾਂ, ਕਿਉਂਕਿ ਆਮ ਤੌਰ ਦੇ ਉੱਤੇ ਐਬਰੀਜਨਲ ਭਾਈਚਾਰੇ ਦੀ ਤਰਫ ਤੋਂ ਕੁਦਰਤ ਅਤੇ ਜਿਹੜੀਆਂ ਨੇਚਰ ਦੀਆਂ ਅਲਾਮਤਾਂ ਨੇ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਪੂਜਿਆ ਜਾਂਦਾ। ਅਜਿਹੇ ਦੇ ਵਿੱਚ IOC ਜਿਹੜੀ ਇੰਟਰਨੈਸ਼ਨਲ ਓਲੰਪਿਕ ਕਮੇਟੀ ਹੈ, ਉਹਨੇ ਦਖਲ ਅੰਦਾਜ਼ੀ ਕੀਤੀ ਸੀ ਕਿ ਐਬਰੀਜਨਲ ਭਾਈਚਾਰੇ ਦੇ ਲਈ ਇਹ ਸਾਈਟ ਜਿਵੇਂ ਦੀ ਮਰਜ਼ੀ ਹੋਵੇ, ਪਰ ਕੀ 2032 'ਚ ਬ੍ਰਿਸਬੇਨ ਓਲੰਪਿਕ ਖੇਡਾਂ ਕਰਵਾਉਣੀਆਂ ਵੀ ਚਾਹੁੰਦਾ ਕਿ ਨਹੀਂ? ਜੇ ਚਾਹੁੰਦਾ ਤਾਂ ਜਿਹੜੇ ਸਟੇਡੀਅਮ ਦੇ ਬਾਰੇ ਬਿਡਿੰਗ ਕੀਤੀ ਗਈ ਸੀ ਉਹ ਸਟੇਡੀਅਮ ਹਾਲੇ ਹੈ ਕਿੱਥੇ? ਹਾਲਾਂਕਿ ਉੱਧਰ ਗਾਬਾ ਵੀ ਢਾ ਦਿੱਤਾ ਗਿਆ, ਗਾਬਾ ਯਾਨੀ ਕਿ ਬ੍ਰਿਸਬੇਨ ਦਾ ਕ੍ਰਿਕਟ ਗਰਾਊਂਡ, ਇਸ ਦੇ ਉੱਤੇ ਵੀ ਵੱਡਾ ਖਰਚ ਕਰਕੇ ਇੱਥੇ ਸਟੇਡੀਅਮ ਤਿਆਰ ਕੀਤਾ ਜਾਣਾ। ਸੋਕੇਰੂਜ਼ ਯਾਨੀ ਕਿ ਆਸਟ੍ਰੇਲੀਆ ਦੀ ਫੁੱਟਬਾਲ ਟੀਮ ਵਿਸ਼ਵ ਕੱਪ 2026 ਦੇ ਵਾਸਤੇ ਤਿਆਰ ਹੋ ਚੁੱਕੀ ਹੈ। 26 ਜਿਹੜੇ ਆਸਟ੍ਰੇਲੀਅਨ ਪੁਰਸ਼ ਨੇ ਸੋਕੇਰੂਜ਼ ਦੀ ਟੀਮ ਦੇ ਵਿੱਚ, ਜਿਨ੍ਹਾਂ 'ਚੋਂ ਇੱਕ 25 ਸਾਲ ਦਾ ਅਨਕੈਪਡ ਸਟ੍ਰਾਈਕਰ ਟੈਰੇ ਯੈਂਗੀ ਵੀ ਮੌਜੂਦ ਹੈ, ਅਤੇ ਇਹ ਆਪਣੇ ਵਿਸ਼ਵ ਕੱਪ ਦੇ ਲਈ ਤਿਆਰੀਆਂ ਕਰ ਚੁੱਕੇ ਨੇ। ਹਾਲਾਂਕਿ ਕਪਤਾਨ ਮੈਟ ਰਿਆਨ ਅਤੇ ਸਾਬਕ ਜਾਂ ਇੱਕ ਜਿਹੜੇ ਸੀਨੀਅਰ ਖਿਡਾਰੀ ਨੇ ਮੈਥਿਊ ਲੈਕੀ, ਇਹ ਆਪਣਾ ਚੌਥਾ ਵਿਸ਼ਵ ਕੱਪ ਖੇਡਣਗੇ। ਪਰ ਖਾਸ ਗੱਲ ਇਹ ਹੈ ਕਿ ਇਸ ਫੀਫਾ ਵਿਸ਼ਵ ਕੱਪ ਦੇ ਵਿੱਚ ਸੋਕੇਰੂਜ਼ ਦੀ ਯਾਨੀ ਆਸਟ੍ਰੇਲੀਅਨ ਮਰਦਾਂ ਦੀ ਜਿਹੜੀ ਟੀਮ ਚੁਣੀ ਗਈ ਹੈ ਉਹ 'ਚੋਂ 17 ਖਿਡਾਰੀ ਆਪਣਾ ਡੈਬਿਊ ਕਰ ਰਹੇ ਨੇ ਫੀਫਾ ਦੀ ਤਰਫ ਤੋਂ। ਹਾਲਾਂਕਿ 17 ਨੇ ਖੇਡਣਾ ਨਹੀਂ ਹੁੰਦਾ, ਖੇਡਣਾ ਤਾਂ 11 ਨਹੀਂ, ਪਰ ਫੀਫਾ ਦੀ ਤਰਫ ਤੋਂ 23 ਤੋਂ 26 ਖਿਡਾਰੀਆਂ ਦੀ ਲਿਸਟ ਮੰਗੀ ਜਾਂਦੀ ਹੁੰਦੀ ਹੈ। ਆਸਟ੍ਰੇਲੀਆ ਨੇ ਆਪਣੇ 26 ਹੀ ਖਿਡਾਰੀਆਂ ਦੀ ਲਿਸਟ ਜਾਰੀ ਵੀ ਕਰ ਦਿੱਤੀ ਹੈ। ਦੱਸ ਦਈਏ ਕਿ ਫੀਫਾ ਵਿਸ਼ਵ ਕੱਪ 11 ਜੂਨ ਤੋਂ ਆਸਟ੍ਰੇਲੀਆ, ਕੈਨੇਡਾ, ਮਾਫ ਕਰਨਾ, ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਰਲ ਕੇ ਆਯੋਜਿਤ ਕਰ ਰਹੇ ਨੇ। ਔਰ ਆਸਟ੍ਰੇਲੀਆ ਦੇ ਮੈਚਾਂ ਦਾ ਬਿਓਰਾ, ਕਦੋਂ ਕਿਹੜਾ ਮੈਚ ਕਿੱਥੇ ਹੋਣਾ ਅਤੇ ਇਸ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਹੋਰ ਵਧੇਰੇ ਜਾਣਕਾਰੀਆਂ ਅਸੀਂ ਸੋਸ਼ਲ ਮੀਡੀਆ 'ਤੇ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ
1: ਜੀ। ਬਿਲਕੁਲ ਧੰਨਵਾਦ ਗੌਤਮ ਜੀ। ਜੇਕਰ ਆਪਾਂ ਇਸੇ ਖਬਰ ਨੂੰ ਆਪਾਂ ਅੱਗੇ ਤੋਰੀਏ ਤਾਂ ਫੀਫਾ ਦਾ ਜਿਹੜਾ ਗਰੁੱਪ ਬਣਾਏ ਗਏ ਨੇ ਉਹਦੇ ਉੱਤੇ ਇੱਕ ਝਾਤ ਤੁਹਾਡੀ ਮਰਵਾ ਦਿੰਦੇ ਹਾਂ, ਕਿੱਥੇ ਕਿੱਥੇ ਤੁਸੀਂ ਕਿੱਦਾਂ ਮੈਚ ਵੇਖ ਸਕਦੇ ਹੋ। ਜੇਕਰ ਤੁਸੀਂ ਸੋਕਰ ਪ੍ਰੇਮੀ ਹੋ ਤਾਂ ਹੁਣ ਤੱਕ ਤੁਹਾਨੂੰ ਪਤਾ ਹੋਊਗਾ, ਜੇ ਨਹੀਂ ਤਾਂ ਉਹ ਇੱਕ ਮੋਟੀ ਝਾਤ ਮਾਰਦੇ। ਆਸਟ੍ਰੇਲੀਆ ਦੇ ਪਹਿਲੇ ਮੈਚ ਦੀ ਗੱਲ ਤੋਂ ਸ਼ੁਰੂਆਤ ਕਰਦੇ ਹਾਂ। ਆਸਟ੍ਰੇਲੀਆ ਦੀ ਫੁੱਟਬਾਲ ਟੀਮ 2026 ਦਾ ਫੀਫਾ ਵਿਸ਼ਵ ਕੱਪ ਦਾ ਪਹਿਲਾ ਮੈਚ ਤੁਰਕੀ ਦੇ ਖਿਲਾਫ਼ ਖੇਡੂਗੀ, ਹੁਣ ਜਿਹਨੂੰ ਤੁਰਕੀ ਇਹ ਕਹਿ ਦਿੰਦੇ ਆ। ਐਤਵਾਰ ਦਾ ਦਿਨ ਹੋਊਗਾ 14 ਜੂਨ, ਯਾਨੀ ਕਿ ਥੋੜ੍ਹੇ ਦਿਨ ਬਚੇ ਨੇ, ਅਤੇ ਆਸਟ੍ਰੇਲੀਆ ਸਮੇਂ ਦੇ ਅਨੁਸਾਰ ਇਹ ਮੈਚ 2 ਵਜੇ ਖੇਡਿਆ ਜਾਊਗਾ। ਸੋ ਇਸ ਟਾਈਮ ਉੱਤੇ ਜੋ ਆਈ ਸਮਾਂ ਸਾਰਣੀ ਉਹਦੇ ਮੁਤਾਬਕ ਇਹ ਵੈਨਕੂਵਰ ਦੇ ਵਿੱਚ ਮੈਚ ਖੇਡਿਆ ਜਾਣਾ। ਸੋ ਗਰੁੱਪ ਡੀ ਦੇ ਵਿੱਚ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ, ਗਰੁੱਪ ਡੀ ਦੇ ਵਿੱਚ ਇਹਨਾਂ ਦੇ ਨਾਲ ਆਸਟ੍ਰੇਲੀਆ ਦੇ ਨਾਲ ਤੁਰਕੀ ਆ, USA ਆ ਯਾਨੀ ਕਿ ਅਮਰੀਕਾ ਆਪ ਵੀ ਆ ਅਤੇ ਪੈਰਾਗੁਏ। ਸੋ ਇਹਨਾਂ ਦੇ ਵਿੱਚੋਂ ਜੇਕਰ ਆਸਟ੍ਰੇਲੀਆ ਨੇ ਅਗਲੇ ਗੇੜ ਦੇ ਵਿੱਚ ਪਹੁੰਚਣਾ ਤਾਂ ਇਹਦੇ ਵਿੱਚੋਂ 2 ਮੈਚ ਜਿੱਤਣੇ ਹੋਣਗੇ। ਸੋ ਪਹਿਲਾ ਮੈਚ 14 ਤਰੀਕ ਨੂੰ, ਦੂਸਰਾ 18 ਤਰੀਕ ਨੂੰ ਅਮਰੀਕਾ ਦੇ ਖਿਲਾਫ਼ ਅਤੇ ਤੀਸਰਾ 22 ਤਰੀਕ ਨੂੰ 22 ਜੂਨ ਨੂੰ ਪੈਰਾਗੁਏ ਦੇ ਖਿਲਾਫ਼ ਆ। ਸੋ ਇਸ ਗਰੁੱਪ ਦੇ ਵਿੱਚੋਂ ਇਹਨਾਂ ਨੇ ਜੇਕਰ ਅੱਗੇ ਜਾਣਾ ਤਾਂ 2 ਟੀਮਾਂ ਜਿਹੜੀਆਂ ਵੀ ਟੌਪ ਦੇ ਉੱਤੇ ਰਹਿੰਦੀਆਂ ਨੇ ਉਹਨਾਂ ਟੀਮਾਂ ਨੇ ਅੱਗੇ ਕੁਆਲੀਫਾਈ ਕਰਨਾ ਵਾ। ਸੋ ਆਸਟ੍ਰੇਲੀਆ ਦੇ ਲਈ ਸ਼ੁਭਕਾਮਨਾਵਾਂ ਨੇ। ਇਸ ਵਾਰੀ ਕਹਿੰਦੇ ਨੇ ਕਿ ਕਾਫੀ ਜ਼ੋਰ ਸ਼ੋਰ ਲੱਗੇ ਨੇ ਅਤੇ ਇਹ ਸਾਰੇ ਮੈਚ ਜਿਹੜੇ ਨੇ ਤੁਸੀਂ SBS ਚੈਨਲ ਦੇ ਉੱਤੇ ਵੀ ਜਾ ਕੇ ਅਤੇ ਵੇਖ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕੁਛ ਜਿਹੜੀਆਂ ਸੋਰਸਿਜ਼ ਨੇ ਉਹਨਾਂ ਦੇ ਵਿੱਚ ਫੁੱਟਬਾਲ ਆਸਟ੍ਰੇਲੀਆ ਦੀ ਐਪਲੀਕੇਸ਼ਨ ਉਹਦੇ ਉੱਤੇ ਜਾ ਕੇ ਤੁਸੀਂ ਵੇਖ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਸੋਕਰੂਜ਼ ਦੀ ਜਿਹੜਾ ਸੋਸ਼ਲ ਮੀਡੀਆ ਇੰਸਟਾਗ੍ਰਾਮ ਹੈ, ਫੇਸਬੁੱਕ ਹੈ, ਟਵਿੱਟਰ ਹੈ, ਉਹਨਾਂ ਦੇ ਉੱਤੇ ਵਧੇਰੇ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ। ਇਸ ਟਾਈਮ ਦੇ ਉੱਤੇ ABC ਸਪੋਰਟਸ ਵਰਗੇ ਪਲੇਟਫਾਰਮ ਵੀ ਮੈਚਾਂ ਨੂੰ ਦਿਖਾਉਣ ਦੀ ਗੱਲ ਤਾਂ ਕਰ ਰਹੇ ਨੇ, ਪਰ ਹਾਂ ਇਹਨਾਂ ਜ਼ਰੂਰ ਕਿ ਰਿਪੋਰਟਾਂ 'ਤੇ ਜ਼ਰੂਰ ਆਉਣਗੀਆਂ ਅਤੇ ਜਿੱਦਾਂ ਜਿੱਦਾਂ ਹੋਰ ਜਾਣਕਾਰੀਆਂ ਆਉਂਦੀਆਂ ਨੇ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਜਾਵਾਂਗੇ। ਖੇਡਾਂ ਵੱਲ ਨੂੰ ਗੱਲ ਤੁਰੀ ਆ ਅਤੇ ਇਸ ਟਾਈਮ ਦੇ ਉੱਤੇ ਸਰੀਨਾ ਵਿਲੀਅਮਸ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ ਨੇ, 4 ਸਾਲਾਂ ਬਾਅਦ ਹੁਣ ਕੋਰਟ ਦੇ ਵਿੱਚ ਵਾਪਸੀ ਕਰਨੀ ਆ। 2022 ਦੇ ਵਿੱਚ ਜਦੋਂ ਇਹਨਾਂ ਨੇ ਇਹ ਕਿਹਾ ਸੀ ਕਿ ਹੁਣ ਇਹ ਬ੍ਰੇਕ ਲੈ ਰਹੇ ਨੇ, ਖੈਰ ਉਦੋਂ ਇਹ ਤਾਂ ਨਹੀਂ ਸੀ ਕਿਹਾ ਕਿ ਸੰਨਿਆਸ ਲੈ ਕੇ ਮੈਂ ਜਾ ਰਹੀ ਹਾਂ, ਇਹ ਸੰਕੇਤ ਦਿੱਤੇ ਸੀ ਕਿ ਵਾਪਸੀ ਮੇਰੀ ਹੋਊਗੀ। ਇਸ ਟਾਈਮ 44 ਸਾਲ ਦੀ ਉਮਰ ਹੋ ਗਈ ਆ ਇਸ ਵੱਡੀ ਅਤੇ ਮਹਾਨ ਖਿਡਾਰਨ ਦੀ, ਅਤੇ ਹੁਣ ਇਸ ਵਾਰੀ ਕਹਿੰਦੇ ਨੇ ਕਿ ਟੂਰਨਾਮੈਂਟ ਦੇ ਵਿੱਚ ਇਹ ਉਤਰਨ ਜਾ ਰਹੇ ਨੇ ਨਵੇਂ ਇਸ ਟਾਈਮ ਦੇ ਮੀਲ ਪੱਧਰ ਮੀਲ ਪੱਥਰ ਜਿਹੜੇ ਨੇ ਉਹ ਰੱਖਣ ਦੇ ਲਈ, ਨਵੇਂ ਕੁਛ ਇਤਿਹਾਸ ਰਚਣ ਦੇ ਲਈ। ਸੋ ਅਗਲੇ ਹਫ਼ਤੇ ਲੰਡਨ ਦੇ ਕੁਈਨਜ਼ ਕਲੱਬ ਦੇ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਵਿੱਚ ਜਿਹੜਾ ਔਰਤਾਂ ਦਾ ਫੀਮੇਲਸ ਦਾ ਜਿਹੜਾ ਡਬਲਜ਼ ਦਾ ਮੁਕਾਬਲਾ ਉਹਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ। ਕੁਈਨਜ਼ ਕਲੱਬ ਲੰਡਨ ਟੂਰਨਾਮੈਂਟ 8 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਵਾ। ਸੋ ਆਖਰੀ ਮੁਕਾਬਲਾ ਇਹਨਾਂ ਨੇ 2022 ਦੇ ਵਿੱਚ US Open ਦੇ ਵਿੱਚ ਖੇਡਿਆ ਸੀ, ਅਤੇ ਇਸ ਟਾਈਮ ਇਹ ਵੀ ਰਿਪੋਰਟਾਂ ਦੱਸ ਰਹੀਆਂ ਨੇ ਕਿ ਸਰੀਨਾ ਜਿਹੜੇ ਨੇ ਉਹ ਕੈਨੇਡਾ ਦੀ ਇੱਕ ਨੌਜਵਾਨ ਖਿਡਾਰਨ ਨੂੰ ਨਾਲ ਲੈ ਕੇ ਇਸ ਡਬਲ ਦੇ ਵਿੱਚ ਹਿੱਸਾ ਲੈ ਰਹੇ ਨੇ, ਜਿਹਦਾ ਨਾਂ ਹੈ ਵਿਕਟੋਰੀਆ ਐਮਬੋਕੋ। ਸੋ ਇਹਨਾਂ ਦੇ ਨਾਲ ਜੋੜੀ ਇਹਨਾਂ ਦੀ ਬਣੂਗੀ। ਸਰੀਨਾ ਨੇ ਫਿਲਹਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੁਛ ਚੀਜ਼ਾਂ ਸਾਂਝੀਆਂ ਕੀਤੀਆਂ ਨੇ ਜੋ ਚਰਚਾ ਦਾ ਵਿਸ਼ਾ ਬਣੀਆਂ ਨੇ। ਉਹਨਾਂ ਦਾ ਕਹਿਣਾ ਕਿ ਚੰਗੀ ਖਬਰ ਜਲਦੀ ਫੈਲਦੀ ਹੈ, ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਇਸ ਵਾਪਸੀ ਨੂੰ ਸਾਲ ਦੀ ਸਭ ਤੋਂ ਵੱਡੀ ਅਤੇ ਖੁਸ਼ੀ ਭਰੀ ਖਬਰ ਦੱਸਿਆ। ਉਹਨਾਂ ਦਾ ਕਹਿਣਾ ਕਿ ਸਰੀਨਾ ਦੀ ਪਹਿਲਾਂ ਫੈਨ ਫੋਲੋਇੰਗ ਬਹੁਤ ਹੈ ਅਤੇ ਇਹਦੇ ਨਾਲ ਕਾਫੀ ਉਤਸ਼ਾਹ ਮਿਲੂਗਾ ਇਸ ਟੂਰਨਾਮੈਂਟ ਨੂੰ। ਅਤੇ ਸਰੀਨਾ ਦਾ ਇਹ ਕਹਿਣਾ ਕਿ ਗ੍ਰਾਸ ਕੋਰਟ ਦੇ ਵਿੱਚ ਉਹਨਾਂ ਦੀਆਂ ਬਈ ਬੜੀਆਂ ਯਾਦਾਂ ਜੁੜੀਆਂ ਨੇ, ਯਾਦਗਾਰੀ ਪਲ ਨੇ ਉਹਦੇ ਜ਼ਿੰਦਗੀ ਦੇ, ਅਤੇ ਇੱਕ ਵਾਰੀ ਫਿਰ ਤੋਂ ਦੁਬਾਰਾ ਉਹ ਇੱਕ ਨਵੇਂ ਅਧਿਆਏ ਦੇ ਵਿੱਚ ਨਵੀਆਂ ਉਪਲਾਂਘਾਂ ਪੁੱਟਣ ਲਈ ਤਿਆਰ ਨੇ। ਦੱਸ ਦਈਏ ਕਿ ਸਰੀਨਾ ਵਿਲੀਅਮਸ ਨੇ ਆਪਣੇ ਕੈਰੀਅਰ ਦੇ ਵਿੱਚ ਲਗਭਗ 23 ਗ੍ਰੈਂਡ ਸਲੈਮ ਸਿੰਗਲਜ਼ ਦੇ ਖਿਤਾਬ ਜਿੱਤੇ ਨੇ। ਸੋ ਮਾਰਗਰੇਟ ਕੋਰਟ, ਨੋਵਾਕ ਜੋਕੋਵਿਕ ਦੇ ਜਿਹੜੇ 24 ਖਿਤਾਬ ਜਾਂ ਫਿਰ ਆਲ ਟਾਈਮ ਰਿਕਾਰਡ ਤੋਂ ਸਿਰਫ ਕਹਿ ਲਈਏ ਵੀ ਇੱਕ ਕਦਮ ਹੀ ਉਹ ਦੂਰ ਨੇ। ਟੈਨਿਸ ਦੇ ਵਿੱਚ ਵੱਡੇ ਖਿਡਾਰੀ ਨੇ ਜੌਨ ਮੈਕਨਰੋ। ਸੋ ਉਹਨਾਂ ਦਾ ਇਹ ਕਹਿਣਾ ਕਿ ਸਰੀਨਾ ਵਿਲੀਅਮਸ ਜਿਹੜੀ ਇਸ ਟਾਈਮ ਦੇ ਉੱਤੇ ਸਿਰਫ ਅਤੇ ਸਿਰਫ ਐਂਟਰਟੇਨਮੈਂਟ ਦੇ ਲਈ ਵਾਪਸੀ ਨਹੀਂ ਕਰ ਰਹੀ, ਸਗੋਂ ਉਹ ਇੱਕ ਹੋਰ ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਆਪਣਾ ਪੂਰਾ ਕਰਨਾ ਚਾਹੁੰਦੀ ਹੈ ਅਤੇ ਇਤਿਹਾਸ ਰਚਣਾ ਚਾਹੁੰਦੀ ਹੈ। ਕੈਰੀਅਰ ਦੇ ਉੱਤੇ ਇੱਕ ਜੇ ਨਜ਼ਰ ਮਾਰੀਏ ਤਾਂ ਸਰੀਨਾ ਨੇ 319 ਹਫ਼ਤਿਆਂ ਤੱਕ ਦੁਨੀਆ ਦੀ ਨੰਬਰ 1 ਖਿਡਾਰਨ ਦੇ ਵਜੋਂ ਖਿਤਾਬ ਜਿਹੜਾ ਉਹ ਤਾਜ ਜਿਹੜਾ ਸਿਰ ਦੇ ਉੱਤੇ ਪਾ ਕੇ ਰੱਖਿਆ। 73 ਦੇ ਕਰੀਬ ਉਹਨੇ ਜਿਹੜੇ ਸਿੰਗਲਜ਼ ਖਿਤਾਬ ਜਿੱਤੇ ਨੇ। ਸੋ ਬ੍ਰੇਕ ਉਦਾਂ ਦਾ ਕਹਿਣਾ ਕਿ ਸ਼ਾਇਦ ਉਹ ਆਪਣੀ ਇੱਕ ਫੈਮਿਲੀ ਨੂੰ ਸਮਾਂ ਦੇ ਰਹੀ ਸੀ, ਰਿਟਾਇਰਮੈਂਟ ਤਾਂ ਨਹੀਂ ਸੀ ਉਹਦੀ ਹੋਈ। ਸੋ ਹੁਣ ਵਾਪਸੀ ਦੇ ਉੱਤੇ ਪਤਾ ਲੱਗੂਗਾ ਕਿ ਸਰੀਨਾ ਵਿਲੀਅਮਸ ਕੀ ਇਸ ਉਮਰ ਦੇ ਵਿੱਚ ਵੀ, 2 ਬੱਚੀਆਂ ਦੀ ਮਾਂ ਹੋਣ ਤੋਂ ਬਾਅਦ, 44 ਸਾਲ ਦੀ ਉਮਰ ਹੋ ਜਾਣ ਤੋਂ ਬਾਅਦ ਵੀ ਕੀ ਨੌਜਵਾਨ ਖਿਡਾਰੀਆਂ ਦਾ ਉਸੇ ਤਰ੍ਹਾਂ ਦੇ ਨਾਲ ਮੁਕਾਬਲਾ ਕਰ ਪਾਊ। ਸੋ ਇਸ ਟਾਈਮ ਦੇ ਉੱਤੇ ਵੱਡੀਆਂ ਨਿਗਾਹਾਂ ਜੁੜੀਆਂ ਰਹਿਣਗੀਆਂ ਸਰੀਨਾ ਵਿਲੀਅਮਸ ਦੇ ਵੱਲੋਂ ਵੀ। ਸੋ ਫਿਲਹਾਲ ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲਾਂ ਕ੍ਰਿਕਟ ਵੱਲ ਨੂੰ ਵੀ ਝਾਤੀ ਮਾਰ ਲੈਂਦੇ। ਕ੍ਰਿਕਟ ਦੇ ਵਿੱਚ ਦੂਸਰਾ ਜਿਹੜਾ ਇੱਕ ਦਿਨਾਂ ਅੰਤਰਰਾਸ਼ਟਰੀ ਮੈਚ ਆ ਆਸਟ੍ਰੇਲੀਆ ਅਤੇ ਪਾਕਿਸਤਾਨ ਦਾ, ਉਹ ਅੱਜ 9:30 ਸ਼ਾਮ ਨੂੰ ਖੇਡਿਆ ਜਾਣਾ ਆਸਟ੍ਰੇਲੀਅਨ ਸਮੇਂ ਦੇ ਮੁਤਾਬਿਕ। ਅਤੇ ਜਿਹੜਾ ਤੀਸਰਾ T20 ਇੰਗਲੈਂਡ ਅਤੇ ਇੰਡੀਆ ਦੀਆਂ ਕੁੜੀਆਂ ਦੇ ਦਰਮਿਆਨ, ਉਹ ਕੱਲ੍ਹ ਦੇ ਦਿਨ 3:30 ਤੜਕ ਸਵੇਰੇ ਖੇਡਿਆ ਜਾਣਾ। ਸੋ ਫਿਲਹਾਲ IPL ਦੀ ਸਮਾਪਤੀ ਹੋ ਚੁੱਕੀ ਆ, ਪਰ IPL ਦੀਆਂ 4 ਛਫੇਰੇ ਖਬਰਾਂ ਜਿਹੜੀਆਂ ਨੇ ਉਹ ਫਿਲਹਾਲ ਚਰਚਾ ਦਾ ਵਿਸ਼ਾ ਨੇ, ਅਤੇ ਇਹਨਾਂ ਚਰਚਾਵਾਂ ਦੇ ਵਿੱਚ ਉਨੀ ਚਰਚਾ RCB ਦੀ ਨਹੀਂ ਆ ਜਿੰਨੀ ਇਸ ਟਾਈਮ ਦੇ ਉੱਤੇ ਵੈਭਵ ਸੂਰਿਆਵੰਸ਼ੀ ਦੀ ਹੈ। ਕਹਿੰਦੇ ਨੇ ਕਿ ਸਭ ਤੋਂ ਵੱਧ ਖਿਤਾਬ ਜਿਹੜੇ ਨੇ ਉਹ ਵੈਭਵ ਸੂਰਿਆਵੰਸ਼ੀ ਨੇ ਜਿੱਤੇ ਨੇ, ਚਾਹੇ ਉਹ ਵੱਧ ਛੱਕਿਆਂ ਦੇ ਹੋਣ, ਚਾਹੇ ਉਹ ਵੱਧ ਦੌੜਾਂ ਦੇ ਹੋਣ, ਅਤੇ ਜਾਂ ਫਿਰ ਸਟ੍ਰਾਈਕ ਰੇਟ ਦੇ ਹੋਣ। ਸੋ ਅਲੱਗ ਅਲੱਗ ਖਿਤਾਬ ਜਿਹੜੇ ਨੇ ਉਹ ਸਭ ਤੋਂ ਵਧੇਰੇ ਉਹ ਜਿੱਤ ਕੇ ਲੈ ਗਏ, ਚਾਹੇ ਕਿ ਇਸ ਵਾਰੀ RCB ਇਹ ਟਾਈਟਲ ਜ਼ਰੂਰ ਜਿੱਤ ਕੇ ਲੈ ਗਈ ਹੈ। ਫਿਲਹਾਲ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਪੋਡਕਾਸਟ ਦੇ ਉੱਤੇ ਜੁੜ ਸਕਦੇ ਹੋ, ਸਾਡੀ ਐਪਲੀਕੇਸ਼ਨ ਜੇਕਰ ਨਹੀਂ ਤੁਸੀਂ ਡਾਊਨਲੋਡ ਕੀਤੀ ਤਾਂ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਹੋਮਜ਼ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਆਰਬਿਟ ਹੋਮਜ਼ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
3: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-3011 ਔਰ ਵਿਜ਼ਿਟ uvfinancial.com.au।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ,
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
6: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
7: ਹਾਂਜੀ ਰੇਡੀਓ।
8: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
9: ਸੂਰਜ ਦੇਵਤਾ
8: ਕੀ ਮਤਲਬ?
9: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
10: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
11: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
10: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
12: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set, Ford.
13: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
14: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
13: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
15: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਉਸ ਰੱਬ ਦਾ ਕਰ ਰਹੇ ਹੋਵੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਅਤੇ ਕੋਸ਼ਿਸ਼ ਕਰਿਓ ਇਸ ਮੁਸਕਰਾਹਟ ਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ, ਕਿਉਂਕਿ ਇਹ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਅੰਬਾਂ ਵਾਲੀ ਬੰਬੀ। ਅੰਬਾਂ ਵਾਲੀ ਬੰਬੀ ਇਹ ਕਹਾਣੀ ਸਰਤਾਜ ਸਿੰਘ ਹੋਰਾਂ ਨੇ ਲਿਖੀ ਹੈ, ਸਰਤਾਜ ਸਿੰਘ ਸੰਧੂ। ਕਹਿੰਦੇ ਨੇ ਹਰ ਰੋਜ਼ ਬਾਪੂ ਮੁੰਡਿਆਂ ਤੋਂ ਕੁੜੀਆਂ ਤੋਂ ਝਿੜਕਾਂ ਖਾਂਦਾ, ਝਿੜਕਾਂ ਖਾਂਦਾ ਕਿ ਤੂੰ ਸਾਡੀ ਗੱਲ ਨਹੀਂ ਮੰਨਦਾ। ਅਸੀਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਹੁਣ ਅਸੀਂ ਉੱਥੇ ਜਦੋਂ ਜਾਣਾ ਨਹੀਂ, ਉੱਥੇ ਅਸੀਂ ਰਹਿਣਾ ਨਹੀਂ, ਉੱਥੇ ਸਾਡਾ ਕੋਈ ਸਰੋਕਾਰ ਨਹੀਂ ਬਚਿਆ, ਅਤੇ ਫਿਰ ਭਲਾ ਉੱਥੇ ਜ਼ਮੀਨ ਵੀ ਕਿਉਂ ਛੱਡਣੀ, ਕਿਉਂ ਨਹੀਂ ਪੰਜਾਬ ਵਿਚਲੀ ਜ਼ਮੀਨ ਆਪਾਂ ਵੇਚ ਦਿੰਦੇ, ਕੀ ਰੱਖਿਆ ਉਸ ਜ਼ਮੀਨ ਦੇ ਵਿੱਚ, ਉਹਨਾਂ ਨੂੰ ਕੀ ਦੱਸਾਂ ਕੀ ਰੱਖਿਆ ਉਸ ਜ਼ਮੀਨ ਦੇ ਵਿੱਚ। ਪਰ ਹੁਣ ਬਾਪੂ ਸੋਚਦਾ, ਬੱਚੇ ਵੀ ਤਾਂ ਠੀਕ ਕਹਿੰਦੇ ਨੇ, ਨਾ ਉੱਥੇ ਜਾ ਕੇ ਵਾਹੁਣੀ, ਨਾ ਉੱਥੇ ਜਾ ਕੇ ਰਹਿਣਾ, ਕਰਨੀ ਵੀ ਕੀ ਹੈ, ਹੁਣ ਉਮਰ ਵੀ ਕਾਫੀ ਹੋ ਗਈ ਹੈ, 70 ਟੱਪ ਚੁੱਕਾਂ, ਆਏ ਦਿਨ ਨਵੀਆਂ ਖਬਰਾਂ ਸੁਣ ਲਈਆਂ, ਕਿਸੇ ਦੀ ਸ਼ਰੀਕਾਂ ਨੇ ਦੱਬ ਲਈ, ਕਿਸੇ ਦੀ ਵਿੱਕੀ ਨੇ, ਕਿਸੇ ਦੀ ਬਦਮਾਸ਼ਾਂ ਨੇ ਕਬਜ਼ਾ ਕਰ ਲਿਆ। ਹੌਲੀ ਹੌਲੀ ਸਮਾਂ ਬਦਲਦਾ ਜਾ ਰਿਹਾ, ਇਸ ਵਾਰੀ ਲੱਗਦਾ ਧੀਆਂ ਪੁੱਤਾਂ ਦੀ ਮਾਨੀ ਲੱਗ, ਕਿੰਨੀ ਕੁ ਵਾਰੀ ਬਹਾਨੇ ਮਾਰੀ ਜਾਊਂਗਾ, ਕਦੀ ਕਹਿ ਦਿੱਤਾ ਵਿਕਦੀ ਨਹੀਂ, ਕਦੀ ਕਹਿ ਦਿੱਤਾ ਭਾਅ ਨਹੀਂ ਸਹੀ ਮਿਲਿਆ, ਪਰ ਇਸ ਵਾਰੀ ਸੋਚ ਕੇ ਪੰਜਾਬ ਪਰਤਿਆ ਗੁਰਨਾਮ ਸਿੰਘ। ਉਹਨੇ ਪੱਕਾ ਮਨ ਬਣਾਇਆ ਕਿ ਇਸ ਵਾਰੀ ਜਾ ਕੇ ਪਿੰਡ ਜ਼ਮੀਨ ਦਾ ਸੌਦਾ ਕਰਕੇ ਆਊਗਾ, ਨਾਲ ਇਹ ਵੀ ਡਰ ਮੁੱਕ ਜੂਗਾ ਕਿ ਕਿਸੇ ਨੇ ਦੱਬ ਲੈਣਾ, ਬੰਦੇ ਦਾ ਕੀ ਪਤਾ ਕਦੋਂ ਤੁਰ ਜਾਵੇ, ਬਾਅਦ 'ਚ ਧੀਆਂ ਪੁੱਤ ਕਿੱਥੇ ਧੱਕੇ ਖਾਂਦੇ ਰਹਿਣ। ਏਅਰਪੋਰਟ 'ਤੇ ਉਤਰਿਆ ਅਤੇ ਰਾਹ ਦੇ ਵਿੱਚ ਵੀ ਇਹੋ ਮਨਸੂਬੇ ਘੱਟਦਾ ਜਾਂਦਾ, ਕਿਹਨੂੰ ਕਿਹਨੂੰ ਮਿਲਣਾ, ਕੌਣ ਇਸ ਕੰਮ ਦੇ ਵਿੱਚ ਸਹੀ ਮਦਦ ਕਰ ਸਕਦਾ, ਇਹੋ ਹੀ ਸੋਚਦਾ ਪਿੰਡ ਪਹੁੰਚ ਗਿਆ। ਕਾਫੀ ਘੱਟ ਜਾਣੇ ਨੇ ਹੁਣ ਜਿਨ੍ਹਾਂ ਨੇ ਹਾਲ ਚਾਲ ਪੁੱਛਿਆ ਗੁਰਨਾਮ ਸਿੰਘ ਦਾ, ਜ਼ਿਆਦਾ ਜਾਣੇ ਤਾਂ ਇਹੋ ਪੁੱਛਦੇ ਨੇ ਕਿੰਨੀ ਕੁ ਛੁੱਟੀ ਆਇਆ ਗੁਰਨਾਮ ਸਿੰਘ, ਅਤੇ ਗੁਰਨਾਮ ਸਿੰਘ ਲੰਮਾ ਹੌਕਾ ਭਰ ਕੇ ਕਹਿ ਦਿੰਦਾ, ਬਸ ਹੁਣ ਤਾਂ ਸ਼ਾਇਦ ਆਖਰੀ ਵਾਰ ਆਇਆ, ਇਹ ਨਹੀਂ ਪਤਾ ਕਿੰਨੀ ਦੇਰ ਦੇ ਲਈ। ਸੋਚਿਆ ਏ ਇਸ ਵਾਰੀ ਜ਼ਮੀਨ ਦਾ ਸੌਦਾ ਕਰਕੇ ਜਾਵਾਂ, ਪਿੱਛੋਂ ਭਾਈ ਜਵਾਕਾਂ ਦੇ ਆਰਡਰ ਬੜੇ ਸਖਤ ਆਏ ਨੇ, ਮੈਂ ਆਪਣੀ ਜ਼ਮੀਨ ਵੇਚਣ ਦੇ ਲਈ ਪ੍ਰਾਪਰਟੀ ਡੀਲਰਾਂ ਨੂੰ ਵਿਖਾਉਣੀ ਹੈ, ਕੋਈ ਹੋਇਆ ਤਾਂ ਖੇਤ ਭੇਜੋ, ਇੱਕ ਦੋ ਜਾਣਿਆਂ ਨੂੰ ਕਹਿ ਛੱਡਿਆ। ਆਖਿਰਕਾਰ ਇੱਕ ਪ੍ਰਾਪਰਟੀ ਡੀਲਰ ਆ ਗਿਆ, ਚਾਰ ਸ਼ਫੇਰੇ ਉਹਨੂੰ ਆਪਣੀ ਜ਼ਮੀਨ ਵਿਖਾ ਕੇ ਗੱਲਬਾਤ ਸ਼ੁਰੂ ਕੀਤੀ। ਕੀਮਤ 'ਤੇ ਸੌਦਾ ਲਗਭਗ ਹੁਣ ਤੈਅ ਹੋਣ ਹੀ ਵਾਲਾ ਸੀ, ਬਾਪੂ ਤਾਂ ਕਿਸੇ ਵੀ ਕੀਮਤ 'ਤੇ ਵੇਚਣ ਨੂੰ ਤਿਆਰ, ਬਸ ਉਹ ਛੋਟੀ ਜਿਹੀ ਅੜੀ, ਇਸ ਅੜੀ ਦੇ ਦਰਮਿਆਨ ਏਜੰਟ ਅਗਲੀ ਪਾਰਟੀ ਨੂੰ ਮਨਾਉਣ ਦੇ ਵਿੱਚ ਰੁੱਝ ਗਿਆ, ਅਤੇ ਗੁਰਨਾਮ ਸਿੰਘ ਉਸੇ ਆਪਣੀ ਅੰਬਾਂ ਵਾਲੀ ਬੰਬੀ ਹੇਠ ਛਾਵੇਂ ਜਾ ਬੈਠਾ, ਸੋਚਾਂ ਵਿੱਚ ਕਦੋਂ ਡੁੱਬ ਗਿਆ ਪਤਾ ਹੀ ਨਹੀਂ ਲੱਗਾ। ਮਾਂ ਤੁਰੀ ਆਉਂਦੀ ਹੈ ਨਾਲ ਛੋਟਾ ਭਰਾ, ਵੱਟੇ ਵੱਟ ਰੋਟੀ ਵਾਲਾ ਛਾਬਾ ਸਿਰ ਦੇ ਉੱਤੇ ਅਤੇ ਚਾਹ ਵਾਲਾ ਡੋਲੂ ਭਰਾ ਦੇ ਹੱਥ ਦੇ ਵਿੱਚ। ਬਾਪੂ ਲਾਗੇ ਹਲਵਾ ਹੀ ਜਾਂਦਾ, ਮਾਂ ਨੇ ਆਉਂਦੇ ਰੋਟੀ ਇੱਕ ਪਾਸੇ ਰੱਖੀ ਅਤੇ ਸਿਰ ਪਲੋਸ ਕੇ ਕਹਿੰਦੀ, ਅੱਜ ਤਾਂ ਮੇਰੇ ਪੁੱਤ ਨੇ ਵਾਹਵਾ ਹੀ ਕੰਮ ਕੀਤਾ ਲੱਗਦਾ, ਅੱਜ ਤਾਂ ਬਾਪੂ ਦਾ ਹੱਥ ਵੰਡਾਇਆ ਲੱਗਦਾ ਗੁਰਨਾਮ ਨੇ।
ਮੈਂ ਕੰਮ ਕੀ ਕੀਤਾ ਬੇਬੇ, ਮੈਂ ਤਾਂ ਬਾਪੂ ਦੀਆਂ ਲੱਤਾਂ ਦੇ ਵਿੱਚ ਬਹਿ ਕੇ ਸੁਹਾਗੇ ਦਾ ਮਜ਼ਾ ਲੈ ਰਿਹਾ ਸੀ। ਬਸ ਸੁਹਾਗੇ ਤੋਂ ਪਤਾ ਨਹੀਂ ਕਦੋਂ ਡਿੱਗ ਪਿਆ ਅਤੇ ਮੇਰੀ ਲੱਤ ਥੱਲੇ ਆ ਗਈ। ਉਹ ਤੋਂ ਬਾਅਦ 'ਚ ਬਾਪੂ ਨੇ ਮੈਨੂੰ ਸੁਹਾਗੇ 'ਤੇ ਬਹਿਣ ਨਹੀਂ ਦਿੱਤਾ, ਕਹਿੰਦਾ ਸੀ ਸ਼ਾਮੇ ਜਾ ਕੇ ਬਹਿ ਜਾ। ਪਰ ਤੈਨੂੰ ਪਤਾ ਮੈਨੂੰ ਕੁਛ ਨਹੀਂ ਹੋਇਆ, ਬਸ ਮਾੜੀ ਜਿਹੀ ਝਰੀਟ ਆਈ ਹੈ, ਬਾਪੂ ਨੇ ਗਿੱਲੀ ਮਿੱਟੀ ਫੜ ਕੇ ਲਾ ਦਿੱਤੀ, ਹੁਣ ਮੈਂ ਠੀਕ ਹਾਂ। ਇਹਨਾਂ ਕਹਿ ਕੇ ਗੁਰਨਾਮ ਸਿੰਘ ਨੇ ਆਪਣੀ ਮਾਂ ਵੱਲ ਸੱਟ ਵਾਲੀ ਲੱਤ ਕੀਤੀ। ਬੇਬੇ ਨੇ ਵੇਖਿਆ, ਕਹਿਣ ਲੱਗੀ ਲੈ ਮੇਰਾ ਤਾਂ ਸ਼ੇਰ ਪੁੱਤ, ਇਹ ਤਾਂ ਸੱਟ ਠੀਕ ਵੀ ਹੋ ਗਈ। ਇਹਨੇ ਨੂੰ ਬਾਪੂ ਵੀ ਆ ਗਿਆ। ਗੱਲਾਂ ਬਾਤਾਂ ਚੱਲਦੀਆਂ 'ਚ ਹੱਥ ਧੋ ਕੇ ਬਾਪੂ ਵੀ ਰੋਟੀ ਖਾਣ ਬਹਿ ਗਿਆ। ਪਤਾ ਨਹੀਂ ਕੀ ਆਈ ਮਨ ਦੇ ਵਿੱਚ, ਕਹਿਣ ਲੱਗਾ ਪੁੱਤਰਾ ਕੋਈ ਪੜ੍ਹ ਲਿਖ ਕੇ ਜਿੱਡਾ ਮਰਜ਼ੀ ਅਫਸਰ ਬਣ ਜੀ, ਪਰ ਆਪਣੀ ਜ਼ਮੀਨ ਨਾ ਵੇਚੀ। ਇਹੋ ਜਿਹੀਆਂ ਸੱਟਾਂ ਪੇਟਾਂ ਤੋਂ ਘਬਰਾ ਕੇ ਕਿਤੇ ਇਹ ਨਾ ਸੋਚੀ ਜ਼ਮੀਨ 'ਚ ਕੀ ਰੱਖਿਆ। ਜ਼ਮੀਨ ਵੱਡੇ ਵਡੇਰਿਆਂ ਦੀ ਜੜ ਹੁੰਦੀ ਹੈ। ਬੜੀ ਮੁਸ਼ਕਲ ਦੇ ਨਾਲ ਅਸੀਂ ਇਹ ਬੂਝੇ ਝਾੜੀਆਂ ਪੁੱਟ ਪੁੱਟ ਕੇ ਆਬਾਦ ਕੀਤੀ ਹੈ। ਜੇ ਤੂੰ ਕਿਤੇ ਕਲਰ ਵੇਖ ਲੈਂਦਾ ਨਾ ਮੇਰੇ ਵਾਂਗੂ ਤੇ ਤੈਨੂੰ ਯਕੀਨ ਨਹੀਂ ਸੀ ਆਉਣਾ ਕਿ ਜ਼ਮੀਨ ਵੀ ਅੱਜ ਵਰਗੀ ਜਰਖੇਜ ਹੋ ਸਕਦੀ। ਪਰ ਮੈਂ ਤਾਂ ਇੱਕ ਚੀਜ਼ ਵੇਖੀ ਹੈ, ਜ਼ਮੀਨ ਨੂੰ ਮਾਂ ਮੰਨ ਕੇ ਜਿੰਨੀ ਇਹਦੀ ਸੇਵਾ ਕਰੀਏ ਉਨਾ ਹੀ ਤੁਹਾਨੂੰ ਇਹ ਮੇਵਾ ਦਿੰਦੀ ਹੈ। ਬੇਬੇ ਵਿੱਚ ਟੋਕਦੀ ਬੋਲੀ, ਰੋਟੀ ਖਾ ਲਓ ਹੁਣ, ਮੇਰੇ ਪੁੱਤ ਨੂੰ ਵੀ ਬਹੁਤ ਭੁੱਖ ਲੱਗੀ। ਅਚਾਨਕ ਜਿੱਦਾਂ ਮੈਂ ਵਰਤਮਾਨ 'ਚ ਪਰਤ ਆਇਆ ਹਾਂ, ਕਿਉਂਕਿ ਹੇਜਣ ਵੀ ਲੱਗ ਆ ਕੇ ਖਲੋ ਗਿਆ। ਮੈਂ ਅਣਗੌਲਿਆ ਜਿਹਾ ਕੀਤਾ, ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗਾ, ਗੁਰਨਾਮ ਸਿਆ ਸੌਦਾ ਪੱਕਾ ਫਿਰ? ਨਾ ਬਈ, ਨਾ ਮੇਰੀ ਬੇਬੇ ਮੰਨਦੀ ਤੇ ਨਾ ਮੇਰਾ ਬਾਪੂ। ਹੱਕਾ ਪੱਕਾ ਜਿਹਾ ਹੋ ਕੇ ਗੁਰਨਾਮ ਸਿੰਘ ਵੱਲ ਵੇਖ ਕੇ ਬੋਲਿਆ, ਗੁਰਨਾਮ ਸਿਆ ਮੈਨੂੰ ਤਾਂ ਪਤਾ ਲੱਗਾ ਸੀ, ਉਹ 20-22 ਸਾਲ ਹੋ ਗਏ ਨੇ ਜਾਨੋਂ ਤੁਰ ਕੇ। ਉਹ ਨਾ ਉਹ ਭਾਈ ਤੂੰ ਕਿੱਥੋਂ ਸੁਣ ਲਿਆ, ਉਹ ਹੁਣੇ ਬੈਠੇ ਸੀ ਮੇਰੇ ਕੋਲ, ਅੱਜ ਤੇ ਤੂੰ ਖਲੋਤਾ ਬਿਲਕੁਲ ਲਾਗੇ, ਇੱਥੇ ਹੀ ਨੇ ਉਹ, ਇਸੇ ਮਿੱਟੀ ਦੇ ਵਿੱਚ ਨੇ, ਇਸੇ ਪੈਲੀ ਦੇ ਵਿੱਚ। ਮੇਰੇ ਮਾਂ ਪਿਓ ਇਹਨਾਂ ਪੈਲੀਆਂ ਦੇ ਵਿੱਚ ਨੇ, ਉਹ ਕਿੱਦਾਂ ਮਰ ਸਕਦੇ ਜਿਹੜੀ ਮਿੱਟੀ ਦੇ ਵਿੱਚ ਉਹਨਾਂ ਨੇ ਖੂਨ ਪਸੀਨਾ ਡੋਲਿਆ, ਜਿਹਨੂੰ ਉਹਨਾਂ ਨੇ ਮਾਂ ਵਾਂਗੂ ਪੂਜਿਆ, ਉਹ ਕਿੱਦਾਂ ਮਰ ਸਕਦੇ? ਉਹ ਤਾਂ ਇਸ ਮਿੱਟੀ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ, ਅੱਜ ਵੀ ਜਿਉਂਦੇ ਨੇ। ਮੇਰੇ ਨਾਲ ਹੁਣੇ ਤਾਂ ਉਹਨਾਂ ਨੇ ਗੱਲ ਕੀਤੀ ਹੈ, ਹੁਣੇ ਤਾਂ ਮੇਰੇ ਬਾਪੂ ਨੇ ਕਿਹਾ ਪੁੱਤਰਾ ਜ਼ਮੀਨ ਨਾ ਵੇਚੀ। ਏਜੰਟ ਹੱਕਾ ਪੱਕਾ ਹੋਇਆ, ਗੁਰਨਾਮ ਸਿੰਘ ਵੱਲ ਵੇਖੀ ਜਾਵੇ, ਇਹਨੂੰ ਕੀ ਹੋਇਆ? ਪਰ ਉਹ ਕੀ ਸਮਝੇ ਅੱਜ ਗੁਰਨਾਮ ਸਿੰਘ ਨੂੰ ਕੀ ਹੋਇਆ? ਅਚਾਨਕ ਉੱਠਿਆ ਗੁਰਨਾਮ ਸਿੰਘ, ਆਪਣੇ ਝੋਲੇ ਚੋਂ 20,000 ਰੁਪਈਆ ਕੱਢ ਕੇ ਏਜੰਟ ਦੇ ਹੱਥ 'ਚ ਫੜਾ ਦਿੱਤਾ। ਅੱਜ ਭਾਈ ਤੇਰਾ ਸਮਾਂ ਖਰਾਬ ਹੋਇਆ, ਆ ਲੈ ਤੇਰੀ ਅੱਜ ਦੀ ਮਿਹਨਤ, ਤੇ ਅੱਗੇ ਤੋਂ ਮੈਨੂੰ ਕੋਈ ਪੁੱਛੇ ਨਾ ਜ਼ਮੀਨ ਵੇਚਣੀ ਕਿ ਨਹੀਂ। ਗੁਰਨਾਮ ਸਿੰਘ ਬੈਠਾ ਸੋਚਦਾ, ਮੈਂ ਆਪਣੇ ਜਵਾਕਾਂ ਨੂੰ ਭਾਈ ਕਿਵੇਂ ਸਮਝਾਵਾਂ, ਕਿਵੇਂ ਸਮਝਾਵਾਂ ਉਹਨਾਂ ਨੂੰ ਕਿ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਵੱਟ ਕੇ ਕਿੱਥੋਂ ਆਪਣੇ ਵੱਡੇ ਵਧੇਰਿਆਂ ਨੂੰ ਲੱਭ ਲਾਂਗੇ, ਇੱਕ ਬਾਚੇ ਲਾਲ ਕਦੀ ਲੱਭਣੇ? ਜਿੰਨਾ ਚਿਰ ਮੈਂ ਜਿਉਂਦਾ ਨਾ ਉਹਨਾਂ ਚਿਰ ਨਹੀਂ ਵੇਚਦਾ ਮੈਂ ਜ਼ਮੀਨ, ਮੈਂ ਨਹੀਂ ਵੇਚਦਾ ਆਪਣੇ ਵੱਡੇ ਵਡੇਰਿਆਂ ਨੂੰ।
ਨਹੀਂ ਵੇਚਣੇ ਮੈਂ ਆਪਣੇ ਬੇਬੇ ਬਾਪੂ, ਨਹੀਂ ਵੇਚਣਾ ਮੈਂ ਆਪਣਾ ਬਾਪ। ਕਹਾਣੀ ਲਿਖੀ ਸੀ ਸਰਤਾਜ ਸਿੰਘ ਸੰਧੂ ਰਾਣੀ, ਪਿੰਡ ਰਣੀ ਕੇ, ਜ਼ਿਲ੍ਹਾ ਅੰਮ੍ਰਿਤਸਰ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇਗੀ।

0: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾ ਲਾਗੂ।
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਪੁਲਿਸ ਨੇ ਮਜੀਠਾ ਥਾਣੇ ਅੰਦਰ ਜ਼ਬਰਦਸਤੀ ਨਾਲ ਦਾਖਲ ਹੋ ਕੇ ਹਿਰਾਸਤ ਲਏ ਗਏ ਇੱਕ ਬੰਦੇ ਨੂੰ ਛੁਡਾਉਣ ਦੀ ਕੋਸ਼ਿਸ਼ ਦਾ ਇਲਜ਼ਾਮ ਲਾਇਆ ਤੇ ਮਜੀਠਾ ਦੇ ਅੰਮ੍ਰਿਤਸਰ ਜੋ ਗ੍ਰੀਨ ਐਵਨਿਊ ਚ ਘਰ ਆ ਉਹਦੇ ਤੇ ਛਾਪਾ ਮਾਰਿਆ ਗਿਆ ਤੇ ਹੋਰ ਥਾਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਧਰ ਦੂਜੀ ਖਬਰ ਰਾਜਸਥਾਨ ਹਾਈ ਕੋਰਟ ਨੇ ਨਾਬਾਲਗ ਨਾਲ ਜਬਰ ਜਨਾਹ ਦੇ ਕੇਸ ਚ ਆਸਾਰਾਮ ਨੂੰ 2 ਸਾਲ ਦੀ ਜ਼ਮਾਨਤ ਮਗਰੋਂ ਫੇਰ ਜੇਲ੍ਹ ਭੇਜਿਆ ਆਸਾਰਾਮ ਜਿਹੜਾ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਭੁਗਤ ਰਿਹਾ ਤੇ ਉਧਰ ਪਾਰਲੀਮੈਂਟਰੀ ਕਮੇਟੀ ਨੇ ਨੀਟ ਪਾਰਦਰਸ਼ੀ ਤਰੀਕੇ ਨਾਲ ਕਰਾਉਣ ਤੇ ਜ਼ੋਰ ਦਿੱਤਾ ਕਮੇਟੀ ਨੇ NTA ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੇ ਵੀ ਸਵਾਲ ਉਠਾਏ ਨੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਉਂਦੀਆਂ ਅਸੈਂਬਲੀ ਚੋਣਾਂ ਚ ਕਾਂਗਰਸ ਵੱਡੀ ਜਿੱਤ ਹਾਸਲ ਕਰੇਗੀ ਉਧਰ ਪੰਜਾਬ ਸਰਕਾਰ ਨੇ ਚੋਣ ਵਿਭਾਗ ਚ ਸੇਵਾ ਨੇਮਾਂ ਚ ਤਰਮੀਮ ਨੂੰ ਪ੍ਰਵਾਨਗੀ ਦਿੱਤੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਵੋਟਾਂ ਦੀ ਖਾਸ ਜਿਹੜੀ ਆ ਉਹ ਨਿਗਰਾਨੀ ਹੋਣੀ ਹੈ SIR ਇਹਦੇ ਮੱਦੇਨਜ਼ਰ ਜਿਹੜੇ ਆ ਸੇਵਾ ਨੇਮਾਂ ਚ ਢਿੱਲ ਦਿੱਤੀ ਗਈ ਹੈ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਇੱਧਰ ਬਿਕਰਮ ਮਜੀਠੀਆ ਦੇ ਨਾਲ ਸੰਬੰਧਿਤ ਤੁਸੀਂ ਖਬਰ ਸਾਂਝੀ ਕੀਤੀ ਹੈ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਨਿਬੜਨ ਦਾ ਨਾਂ ਨਹੀਂ ਰਹਿ ਰਹੀਆਂ ਇੱਕ ਤੋਂ ਇੱਕ ਬਾਅਦ ਇੱਕ ਕੋਈ ਨਾ ਕੋਈ ਇੱਦਾਂ ਦੀ ਮੁਸੀਬਤ ਅਤੇ ਖਬਰਾਂ ਦੇ ਵਿੱਚ ਬਣੇ ਰਹਿੰਦੇ ਨੇ ਬਿਕਰਮ ਮਜੀਠੀਆ ਸੋ ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਇਹਨੂੰ ਲੈ ਕੇ ਕਹਿੰਦੇ ਕਿ ਲੁੱਕ ਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਸੋ ਹੈ ਕਿ ਇਹ ਸਾਰਾ ਮਾਮਲਾ ਅਤੇ ਕਿਉਂ ਲੋੜ ਪੈ ਗਈ ਇੱਥੋਂ ਤੱਕ ਜਾਣ ਦੀ
1: ਅਸਲ ਦੇ ਵਿੱਚ ਇਹ ਦੋ ਤਿੰਨ ਇਹਦੇ ਜਿਹੜੇ ਹੈਗੇ ਆ ਵੱਡੇ ਕਾਰਨ ਲੱਗਦੇ ਆ ਇੱਕ ਤਾਂ ਰਣਜੋਤ ਜੀ ਇਹ ਹੈ ਕਿ ਜਦੋਂ ਬਿਕਰਮ ਮਜੀਠੀਆ ਪਹਿਲਾਂ ਵੀ ਕਿਉਂਕਿ ਉਹਨਾਂ ਦੇ ਖਿਲਾਫ ਕੇਸ ਰਹੇ ਨੇ ਤੇ ਫਿਰ ਲੰਬਾ ਸਮਾਂ ਜਿਹੜਾ ਹੈ ਅਦਾਲਤੀ ਹਿਰਾਸਤ ਦੇ ਵਿੱਚ ਰਹੇ ਆ ਫਿਰ ਉਹ ਜ਼ਮਾਨਤ ਤੇ ਆਏ ਇੱਦਾਂ ਦਾ ਮਾਮਲਾ ਜਿਹੜਾ ਚੱਲਦਾ ਰਿਹਾ ਤੇ ਹੁਣ ਜਿਹੜਾ ਹੈ ਬਾਹਰ ਆਉਣ ਤੋਂ ਬਾਅਦ ਉਹ ਕਾਫੀ ਸਰਗਰਮ ਹੋਏ ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਚੋਣਾਂ ਹੋ ਰਹੀਆਂ ਸਾਡੇ ਇਹਦੀਆਂ ਮਿਊਂਸਪੈਲਿਟੀ ਦੀਆਂ ਮਿਊਂਸਪਲ ਕਾਰਪੋਰੇਸ਼ਨ ਦੀਆਂ ਤੇ ਮਿਊਂਸਪਲ ਕੌਂਸਲਾਂ ਦੀਆਂ ਉਹਨਾਂ ਦੇ ਵਿੱਚੋਂ ਕਾਫੀ ਜਿਹੜਾ ਸੀ ਸਰਗਰਮ ਸੀ ਪਰ ਜਿਹੜੀ ਘਟਨਾ ਜਿਸ ਕਰਕੇ ਜਿਹੜਾ ਹੈ ਮਜੀਠੀਆ ਦੇ ਪਿੱਛੇ ਪੁਲਿਸ ਲੱਗੀ ਹੋਈ ਹੈ ਉਹ ਇਹੀ ਹੈ ਕਿ ਜਿਹੜਾ ਹੈਗਾ ਇੱਕ ਬੰਦੇ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ ਹਿਰਾਸਤ ਦੇ ਵਿੱਚ ਲਿਆ ਸੀ ਤੇ ਉਹਨੂੰ ਜਿਹੜਾ ਹੈਗਾ ਉਹ ਥਾਣੇ ਵਿੱਚ ਜਦੋਂ ਲੈ ਗਏ ਤੇ ਉਹਨਾਂ ਨੇ ਆਪਣੇ ਨਾਲ ਹੋਰ ਅਕਾਲੀ ਵਰਕਰ ਨੂੰ ਲੈ ਕੇ ਉਹ ਥਾਣੇ ਦੇ ਅੰਦਰ ਜ਼ਬਰਦਸਤੀ ਚਲੇ ਗਏ ਤੇ ਉੱਥੋਂ ਤੱਕ ਚਲੇ ਗਏ ਜਿੱਥੇ ਉਹ ਬੰਦੇ ਨੂੰ ਹਿਰਾਸਤ ਦੇ ਵਿੱਚ ਫੜ ਕੇ ਰੱਖਿਆ ਹੋਇਆ ਸੀ ਬਿਠਾਇਆ ਹੋਇਆ ਸੀਗਾ ਤੇ ਹੁਣ ਉਹਦੇ ਤੇ ਜਿਹੜੀ ਹੈ ਉਹ ਕਾਰਵਾਈ ਕਰਦੇ ਆ ਕਿਉਂਕਿ ਉਹਦੀ ਕਾਫੀ ਇਸ ਗੱਲ ਦੀ ਜਿਹੜੀ ਸੀ ਉਹ ਚਰਚਾ ਹੋਈ ਸੀ ਤੇ ਹੁਣ ਪੁਲਿਸ ਨੇ ਜਿਹੜੀ ਉਹ ਸਖ਼ਤੀ ਕੀਤੀ ਹੈ ਇਸ ਤੱਕ ਕਿ ਜਿਹੜਾ ਹੋਮ ਡਿਪਾਰਟਮੈਂਟ ਆ ਉਹਨੇ ਜਿਹੜੇ ਕੁਛ ਅਧਿਕਾਰੀਆਂ ਦੀਆਂ ਜਿਹੜੀਆਂ ਬਦਲੀਆਂ ਕੀਤੀਆਂ ਨੇ ਉਹਦੇ ਚ ਜਿਹੜਾ ਹੈਗਾ ਦਿਹਾਤੀ ਜਿਹੜਾ ਪੁਲਿਸ ਦਾ SSP ਹੈ ਜੋ ਤੇ ਉਹਦੀ ਬਦਲੀ ਵੀ ਉੱਥੋਂ ਹੋ ਗਈ ਹੈ ਤੇ ਇਸ ਘਟਨਾ ਤੋਂ ਬਾਅਦ ਤੇ ਪਰ ਜਿਹੜਾ ਕੱਲ ਜਦੋਂ ਹੁਣ ਅਚਾਨਕ ਛਾਪਾ ਮਾਰਿਆ ਗਿਆ ਜਦੋਂ ਛਾਪੇ ਦੇ ਦੌਰਾਨ ਬਿਕਰਮ ਮਜੀਠੀਆ ਮਿਲੇ ਨੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਲੁੱਕ ਆਊਟ ਸਰਕੂਲਰ ਉਹ ਵੀ ਜਿਹੜਾ ਹੈ ਉਹ ਜਾਰੀ ਕੀਤਾ ਤੇ ਪੁਲਿਸ ਨੇ ਕਿਹਾ ਕਿ ਕਿਤੇ ਉਹ ਬਾਹਰ ਨਾ ਚਲੇ ਜਾਣ ਪੁਲਿਸ ਨੂੰ ਝਕਾਨੀ ਦੇ ਕੇ ਇਸ ਕਰਕੇ ਇਹ ਜਾਰੀ ਜਿਹੜਾ ਹੈ ਕੀਤਾ ਗਿਆ ਤੇ ਇਹ ਵੀ ਜਿਹੜੀ ਖਬਰ ਆਈ ਹੈ ਕਿ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਵਾਸਤੇ ਜਿਹੜੀ ਹੈ ਇਹ 12 ਟੀਮਾਂ ਜਿਹੜੀਆਂ ਪੁਲਿਸ ਦੀਆਂ ਉਹ ਬਣਾਈਆਂ ਗਈਆਂ ਤੇ ਹੋਰਨਾਂ ਥਾਵਾਂ ਤੇ ਵੀ ਜਿਹੜੀ ਹੈ ਉਹ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਮੁਸ਼ਕਲਾਂ ਇਕੱਲੇ ਬਿਕਰਮ ਮਜੀਠੀਆ ਦੀਆਂ ਨੀ ਵੱਧ ਰਹੀਆਂ ਇਹ ਨਾਲ ਅਕਾਲੀ ਦਲ ਦੀਆਂ ਵੀ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਰਹੀਆਂ ਨੇ ਤੇ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਵੀ ਅਕਾਲੀ ਦਲ ਦੇ ਹੱਥ ਕੋਈ ਖਾਸ ਵੱਡੀ ਕਾਮਯਾਬੀ ਨਹੀਂ ਲੱਗੀ ਹਾਲਾਂਕਿ ਭਾਵੇਂ ਬਿਆਨਬਾਜ਼ੀ ਦੇ ਵਿੱਚ ਕਿਹਾ ਜਾ ਰਿਹਾ ਕਿ ਅਸੀਂ ਇੰਨੀਆਂ ਸੀਟਾਂ ਜਿੱਤ ਲਈਆਂ ਸਾਡੇ ਬੰਦਿਆਂ ਦੇ ਜਿਹੜੇ ਪਰਚੇ ਜਾਣ ਬੁੱਝ ਕੇ ਰੱਦ ਕੀਤੇ ਗਏ ਇਸ ਕਰਕੇ ਨਹੀਂ ਅਸੀਂ ਵੱਡੀ ਹਾਸਲ ਕਰ ਲੈਂਦੇ ਪਰ ਫਿਰ ਵੀ ਜਿਹੜਾ ਹੈ ਅਕਾਲੀ ਦਲ ਦੇ ਹੱਥ ਉਸ ਤਰੀਕੇ ਨਾਲ ਜਿਵੇਂ ਇਹ ਲੱਗਦਾ ਸੀ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਭਾਵੇਂ ਜਿਹੜੇ ਹੈਗੇ ਆ ਕਾਫੀ ਸ਼ਹਿਰੀ ਹਲਕੇ ਵੀ ਹੁੰਦੇ ਆ ਪਰ ਬਹੁਤੇ ਜਿਹੜੇ ਆ ਉਹ ਕਸਬੇ ਵੀ ਨੇ ਤੇ ਉਹ ਜਿਹੜੇ ਹੈਗੇ ਵੱਡੇ ਪਿੰਡ ਵੀ ਨੇ ਜਿੱਥੇ ਬਾਅਦ ਦੇ ਵਿੱਚ ਜਿਹੜੀਆਂ ਨੇ ਉਹ ਨਗਰ ਪੰਚਾਇਤਾਂ ਜਿਹੜੀਆਂ ਬਣਾਈਆਂ ਗਈਆਂ ਗ੍ਰਾਮ ਪੰਚਾਇਤ ਤੋਂ ਬਾਅਦ, ਉੱਥੇ ਵੀ ਅਕਾਲੀ ਦਲ ਦੇ ਹੱਥ ਜਿਹੜਾ ਸੀ ਕੋਈ ਬਹੁਤਾ ਕੁਛ ਲੱਗ ਨਹੀਂ ਸਕਿਆ, ਜਿਵੇਂ ਕੋਈ ਵੱਡੀ ਜਿੱਤ ਹਾਸਲ ਨਹੀਂ ਕਿਤੇ ਉਹ ਕਰ ਸਕੇ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਬੀਜੇਪੀ ਦਾ ਸ਼ਹਿਰੀ ਖੇਤਰਾਂ ਦੇ ਵਿੱਚ ਵੀ ਜਿਹੜੀ ਕਾਰਗੁਜ਼ਾਰੀ ਮਾੜੀ ਰਹੀ ਹੈ ਇਹਨਾਂ ਚੋਣਾਂ ਦੇ ਵਿੱਚ, ਤੇ ਸੋ ਇਹਦੇ ਇਹਦੀ ਰਿਐਕਸ਼ਨ ਦੇ ਵਿੱਚ ਵੀ ਜਿਹੜਾ ਹੈ ਕੱਲ, ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਮੁੱਦੇ ਨੂੰ ਲੈ ਕੇ, ਉੱਥੇ ਵੀ ਜਿਹੜੀ ਹੈ ਇਹ ਗੱਲ ਉਠਾਈ ਗਈ। ਤੇ ਪਰ ਇਹ ਕਿ ਹੁਣ ਅੱਗੋਂ ਕਿਸ ਪੈਂਤੜੇ ਨੂੰ ਲੈ ਕੇ ਜਾਂ ਕਿਸ ਨੀਤੀ ਨੂੰ ਲੈ ਕੇ ਜਾਂ ਕਿਸ ਪੋਲਿਸੀ ਨੂੰ ਲੈ ਕੇ ਜਿਹੜੀ ਹੈ ਪਾਰਟੀ ਜਿਹੜੀ ਉਹ ਚੱਲੇਗੀ, ਤੇ ਸੋ ਇਹ ਕਿਉਂਕਿ ਇਹ ਹੁਣ ਸਿੱਧਾ ਸਿੱਧਾ ਫੌਜਦਾਰੀ ਕੇਸ ਹੈ, ਤੇ ਫੌਜਦਾਰੀ ਕੇਸ ਦੇ ਵਿੱਚ ਚਲੋ ਠੀਕ ਹੈ ਇਹਦੇ ਚ ਕੱਲ ਨੂੰ ਜਿਹੜੀ ਆ ਉਹ ਜ਼ਮਾਨਤ ਹੋ ਸਕਦੀ ਹੈ, ਬਾਕੀ ਗੱਲਾਂ ਨੇ ਤੇ, ਪਰ ਇੱਕ ਗੱਲ ਇੱਕ ਜਿਹੜੀ ਹੈ ਇਹਦੇ ਚ ਇਹ ਕਿ ਕਦਮ ਦਰ ਕਦਮ ਜਿਹੜੀਆਂ ਉਹ ਸਮੱਸਿਆਵਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ, ਜਿੱਦਾਂ ਉਹਨਾਂ ਨੂੰ ਲੱਗਦਾ ਕਿ ਪੋਲੀਟੀਕਲੀ ਸਟਰੋਂਗ ਹੋ ਰਹੇ ਨੇ, ਉਵੇਂ ਉਵੇਂ ਜਿਹੜਾ ਹੈਗਾ ਦੂਜੇ ਪਾਸੇ ਨੂੰ ਜਿਹੜੀ ਉਹ ਸਮੱਸਿਆਵਾਂ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ, ਜਿਸ ਕਰਕੇ ਇਹ ਵੀ ਜਿਹੜੀ ਸਾਰਾ ਇੱਕ ਐਕਟ ਹੈ ਜਿਹੜਾ ਉਹਨਾਂ ਦਾ, ਤੇ ਨਾਲ ਕੁਛ ਲੋਕਾਂ ਨੂੰ ਲੈ ਕੇ ਇੱਕ ਉੱਥੇ ਹੋਰ ਕਿਸਾਨ ਜਥੇਬੰਦੀ ਹੈ ਤੇ ਉਹਨਾਂ ਦੇ ਜਿਹੜੇ ਕਾਰਕੁਨ ਆ ਉਹਨਾਂ ਨੂੰ ਨਾਲ ਲੈ ਕੇ ਜ਼ਬਰਦਸਤੀ ਜਿਹੜਾ ਹੈਗਾ ਥਾਣੇ ਦੇ ਅੰਦਰ ਜਾਣਾ, ਤੇ ਫਿਰ ਜਿਹੜਾ ਹੈਗਾ ਉੱਥੋਂ ਛਡਾਉਣ ਦੀ ਕੋਸ਼ਿਸ਼ ਕਰਨੀ। ਸੋ ਇਹ ਕਾਫੀ ਜਿਹੜਾ ਹੈਗਾ ਗੱਲ ਇਸ ਪਾਸੇ ਨੂੰ ਜਿਹੜੀ ਵੀ ਤੁਰਦੀ ਹੈ, ਕਿਉਂਕਿ ਕੱਲ ਨੂੰ ਅਦਾਲਤਾਂ ਦੇ ਵਿੱਚ ਵੀ ਸਟੇਟ ਕੋਲੇ ਇਹ ਪਲੀ ਲੈਣ ਦਾ ਜਿਹੜਾ ਹੈਗਾ ਇਹ ਇੱਕ ਜਾਂ ਆਪਣਾ ਇੱਕ ਪੱਖ ਮਜ਼ਬੂਤ ਕਰਨ ਦਾ ਇੱਕ ਇਹ ਵੀ ਇੱਕ ਤਰੀਕਾ ਹੈਗਾ ਕਿ ਇਹ ਜਿਹੜਾ ਇਸ ਤਰੀਕੇ ਦੇ ਨਾਲ ਤਾਂ ਜਿਹੜਾ ਫਿਰ ਹਰ ਥਾਂ ਤੇ ਇੱਕ ਜੋ ਇੱਕ ਤਰੀਕੇ ਦਾ ਜਿਹੜਾ ਹੈਗਾ ਇਹ ਇੱਕ ਟ੍ਰੈਂਡ ਬਣ ਜਾਏਗਾ ਕਿ ਕੋਈ ਵੀ ਜਿਹੜੇ ਲੋਕ ਇਕੱਠੇ ਹੋ ਕੇ ਫਿਰ ਥਾਣੇ ਤੇ ਇਕੱਠੇ ਹੋ ਕੇ ਇੱਦਾਂ ਕਰ ਸਕਦੇ ਨੇ, ਇਕੱਠੇ ਹੋ ਕੇ ਹੱਲਾ ਕਰ ਸਕਦੇ ਨੇ, ਜਾਂ ਜਿਵੇਂ ਪਹਿਲਾਂ ਅੰਮ੍ਰਿਤਪਾਲ ਵਾਲਾ ਕੇਸ ਵੀ ਚੱਲ ਰਿਹਾ ਉਹ ਵੀ ਲਗਭਗ ਇਹੋ ਜਿਹਾ ਹੀ ਹੈ, ਤੇ ਉੱਥੇ ਚਲੋ ਥੋੜਾ ਜਿਹਾ ਇੱਕ ਹੋਰ ਤਰ੍ਹਾਂ ਦੀ ਪ੍ਰੋਵੋਕੇਸ਼ਨ ਸੀਗੀ, ਤੇ ਪਰ ਇਹ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਇਹ ਮੌਕਾ ਦੇ ਰਹੇ ਨੇ ਵਾਰ ਵਾਰ ਜਾਣ ਬੁੱਝ ਕੇ ਏਦਾਂ ਦੀ ਕੋਈ ਗੱਲ ਕਰਕੇ, ਸ਼ਾਇਦ ਤਿੱਖੀ ਗੱਲ ਕਰਕੇ ਲੋਕਾਂ ਚ ਉਹਨਾਂ ਦੀ ਭਲ ਬਣ ਸਕੇ, ਤੇ ਜਾਂ ਇਹ ਹੈ ਕਿ ਕਿਉਂਕਿ ਜੇ ਸਰਕਾਰ ਜਾਂ ਪੁਲਿਸ ਸਖਤੀ ਕਰਦੀ ਹੈ ਤਾਂ ਫਿਰ ਉਹ ਦੁਬਾਰਾ ਫਿਰ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਰਹਿਣ, ਤੇ ਜਾਂ ਫਿਰ ਉਹਨਾਂ ਨੂੰ ਇਹ ਵਹਿਮ ਹੋ ਗਿਆ ਕਿ ਸ਼ਾਇਦ ਹੁਣ ਅਸੀਂ ਜਿਹੜੀ ਸਾਡੀ ਸਿਆਸੀ ਤੌਰ ਤੇ ਮਜ਼ਬੂਤ ਹੋ ਰਹੇ ਹਾਂ ਤੇ ਅਫਸਰਸ਼ਾਹੀ ਜਾਂ ਹੋਰ ਆ ਉਹ ਸਾਡਾ ਉਸ ਤਰ੍ਹਾਂ ਵਿਰੋਧ ਜਾਂ ਉਹਦਾ ਐਡਜਸਟ ਨਾ ਕਰੇ, ਤੇ ਪਰ ਮੈਨੂੰ ਇਹ ਲੱਗਦਾ ਕਿ ਇਹ ਹੁਣ ਉਲਟ ਹੋ ਗਿਆ ਕੰਮ, ਕਿਉਂਕਿ ਜੇ ਗੱਲ ਹੁੰਦੀ ਤਾਂ ਉਹਨਾਂ ਨੇ ਖੁਦ ਆਪ ਅੱਗੇ ਆ ਕੇ ਅਰੈਸਟ ਹੋ ਜਾਣਾ ਸੀ ਜਾਂ ਕਹਿਣਾ ਸੀ ਕਿ ਮੇਰੇ ਤੇ ਜੋ ਮਾਮਲਾ ਚਲਾਉਣਾ ਤੁਸੀਂ ਚਲਾਓ, ਤੇ ਪਰ ਉਹ ਜਿਹੜੇ ਕੱਲ ਰਾਤ ਤੱਕ ਵਿਕਰਮ ਮਜੀਠੀਆ ਜਿਹੜੇ ਉਹ ਮਿਲੇ ਨੀ ਗੇ, ਤੇ ਇੱਥੋਂ ਇਹ ਲੱਗਦਾ ਕਿ ਉਹਨਾਂ ਨੂੰ ਵੀ ਇਹ ਲੱਗਦਾ ਕਿ ਸ਼ਾਇਦ ਇਹ ਹੁਣ ਗਲਤ ਪਾਸੇ ਜਿਹੜਾ ਹੈਗਾ ਕਦਮ ਚੁੱਕ ਲਿਆ।
0: ਪਰ ਇਦੋਂ ਗਲਤ ਪਾਸੇ ਚੁੱਕ ਕੇ ਤੇ ਹੁਣ ਅੱਗੋਂ ਜਾਣਾ ਕਿਹੜੇ ਪਾਸੇ ਆ? ਸੋ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਕੀ ਚਰਚੇ ਨੇ, ਕੀ ਇਹਨਾਂ ਤਰੀਕਿਆਂ ਦੇ ਨਾਲ ਲੋਕਾਂ
1: ਜਿਹੜਾ ਹੈਗਾ ਕਦਮ ਚੁੱਕ ਲਿਆ?
0: ਪਰ ਇਦੋਂ ਗਲਤ ਪਾਸੇ ਚੁੱਕ ਕੇ ਤੇ ਹੁਣ ਅੱਗੋਂ ਜਾਣਾ ਕਿਹੜੇ ਪਾਸੇ ਆ? ਸੋ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਕੀ ਚਰਚੇ ਨੇ, ਕੀ ਇਹਨਾਂ ਤਰੀਕਿਆਂ ਦੇ ਨਾਲ ਲੋਕਾਂ ਦੇ ਵਿੱਚ ਜ਼ਿਆਦਾ ਭਲ ਬਣਦੀ ਆ, ਜਾਂ ਫਿਰ ਹਾਲੇ ਤੱਕ ਅਕਾਲੀ ਦਲ ਦੇ ਵੱਲੋਂ ਕੋਈ ਇਸ ਚੀਜ਼ ਦੇ ਉੱਤੇ ਕੋਈ ਪ੍ਰਤੀਕਿਰਿਆ ਆਈ ਹੋਵੇ?
1: ਅਕਾਲੀ ਦਲ ਤਾਂ ਕੱਲ ਸੁਖਬੀਰ ਬਾਦਲ ਨੇ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਬਦਲਾਖੋਰੀ ਖੋਰੀ ਸਿਆਸੀ ਬਦਲਾਖੋਰੀ ਦੀ ਕਾਰਵਾਈ ਉਹ ਜਿਹੜੀ ਆ ਉਹ ਕੀਤੀ ਜਾ ਰਹੀ ਹੈ, ਤੇ ਪਰ ਹੁਣ ਮਸਲਾ ਇੱਥੇ ਇਹ ਹੈ ਨਾ ਕਿ ਜਾਂ ਤਾਂ ਤੁਹਾਡੇ ਪਿੱਛੇ ਇੱਕ ਲੋਕਾਂ ਦੀ ਜਾਂ ਉਸ ਤਰੀਕੇ ਦੀ ਤੁਹਾਡੇ ਕੇਡਰ ਦੀ ਇੱਕ ਵੱਡੀ ਹਮਾਇਤ ਹੋਵੇ, ਤੇ ਪਰ ਇਹ ਜਿਹੜਾ ਤਰੀਕਾ ਹੈ ਇਹ ਕਿਉਂਕਿ ਪਹਿਲਾਂ ਕਦੇ ਇਸ ਤਰ੍ਹਾਂ ਦਾ ਤਰੀਕਾ ਅਪਣਾਇਆ ਨਹੀਂ, ਅਕਾਲੀ ਦਲ ਤਾਂ ਆਪਣੇ ਇਸ ਗੱਲ ਲਈ ਜਿਹੜਾ ਉਹ ਮਸ਼ਹੂਰ ਰਿਹਾ ਜਾਂ ਇਸ ਗੱਲ ਲਈ ਉਹਦੀ ਪੂਰੀ ਦੁਨੀਆਂ ਦੇ ਵਿੱਚ ਰਹੀ ਹੈ ਕਿ ਪੁਰ ਅਮਨ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਵਿਰੋਧ ਕਰਦਾ ਰਿਹਾ ਤੇ ਪੁਰ ਅਮਨ ਤਰੀਕੇ ਦੇ ਨਾਲ ਰੋਸ ਪ੍ਰਗਟ ਵੀ ਕਰਦਾ ਰਿਹਾ, ਜਿਹਦੇ ਚ ਆਪਾਂ ਦੇਖਦੇ ਹਾਂ ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਕਿੰਨੇ ਗੁਰੂ ਕੇ ਬਾਗ ਦਾ ਮੋਰਚਾ, ਜੇ ਆਪਾਂ ਬਿਲਕੁਲ ਅਕਾਲੀ ਦਲ ਦੇ ਪਿਛੋਕੜ ਤੋਂ ਜੇ ਚੱਲੀਏ, ਤੇ ਪਰ ਜਿਹੜੀ ਇਸ ਤਰ੍ਹਾਂ ਦੀ ਕਾਰਵਾਈ ਹੈ ਤੇ ਉਹ ਜਿਹੜੀ ਕਾਰਵਾਈ ਇਹ ਮੇਰਾ ਖਿਆਲ ਹੈ ਕਿ ਪੋਲੀਟੀਕਲੀ ਜਿਹੜੀ ਪਾਰਟੀ ਨੂੰ ਬਹੁਤ ਹੀ ਸੂਟ ਜਿਹੜੀ ਆ ਉਹ ਨਹੀਂ ਕਰੇਗੀ।
0: ਆਪਾਂ ਹਾਲੇ ਵੀ ਜੇ ਵੇਖੀ ਵਿੱਚ ਜੇ ਤੇ ਅਕਾਲੀ ਦਲ ਦੀ ਜਿਹੜੀ ਪੋਲਿਸੀ ਆ ਜਾਂ ਇੱਦਾਂ ਦਾ ਜਿਹੜਾ ਰਵੱਈਆ ਵਾ ਉਹ ਤਾਂ ਆਪਾਂ ਵੇਖਿਆ ਵੀ ਇਹ ਰਿਹਾ ਵਾ ਇਹਦੇ ਵਿੱਚ ਕੋਈ ਸ਼ੱਕ ਨਹੀਂ, ਖਾਸ ਤੌਰ ਦੇ ਉੱਤੇ ਜਿਹੜੇ ਪਿਛਲੇ 5 ਸਾਲ ਹੀ ਉਹਨਾਂ ਦੇ ਵਿੱਚ ਅਤੇ ਬਹੁਤ ਸਾਰੇ ਅਕਾਲੀ ਲੀਡਰਾਂ ਦਾ ਇੱਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ। ਪਰ ਹੁਣ ਇੱਕ ਪਾਸੇ ਉਹ ਪਿਛਲੀ ਸਾਰੀ ਇੱਕ ਰਵਾਇਤ ਹੈ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਪਿਛਲੀ ਇੱਕ ਵਿਚਾਰਧਾਰਾ ਵਾ ਵੇਖਿਆ ਜਾਵੇ, ਅਤੇ ਅਕਾਲੀ ਦਲ ਕੋਸ਼ਿਸ਼ ਵੀ ਇਹੋ ਕਰ ਰਿਹਾ ਵਾ ਵੀ ਹੁਣ ਉਹ ਪਿਛਲੀ ਵਿਚਾਰਧਾਰਾ ਦੇ ਉੱਤੇ ਚੱਲਿਆ ਜਾਵੇ। ਇਸੇ ਕਰਕੇ ਫਿਰ ਦੁਬਾਰਾ ਤੋਂ ਆਪਾਂ ਵੇਖ ਰਹੇ ਹਾਂ ਕਿ ਧਰਮ ਦਾ ਮੁੱਦਾ ਉਭਾਰਿਆ ਜਾ ਰਿਹਾ, ਉਸ ਪੱਖ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਪਰ ਕੀ ਸਿਰਫ ਉਹ ਉੱਥੋਂ ਤੱਕ ਹੀ ਸੀਮਿਤ ਨੇ, ਕੀ ਸਿਰਫ ਉਹ ਧਰਮ ਤੱਕ ਹੀ ਸੀਮਿਤ ਰਹਿਣਗੀਆਂ, ਜਾਂ ਆਲ ਟੂਗੈਦਰ ਉਹ ਵਾਲੀ ਵਿਚਾਰਧਾਰਾ ਲਿਆਉਣ ਦੀ ਜ਼ਰੂਰਤ ਪਊਗੀ?
1: ਨਹੀਂ ਦੇਖੋ, ਇਹਦੇ ਚ ਰਣਜੋਤ ਜੀ, ਇਹ ਜਿਹੜਾ ਧਰਮ ਵਾਲਾ ਜਿਹੜਾ ਗੱਲ ਹੈ, ਸ਼ੁਰੂ ਤੋਂ ਹੀ ਅਕਾਲੀ ਦਲ, ਕਿਉਂਕਿ ਇਹਦਾ ਨਾ ਹੀ ਅਕਾਲੀ ਦਲ ਹੈ, ਨਾ ਹੀ ਇੱਕ ਮਤਲਬ ਕਿ ਇੱਕ ਅਧਿਆਤਮਕ ਪੱਖ ਨੂੰ ਜਿਹੜਾ ਹੈਗਾ ਉਹ ਪੇਸ਼ ਕਰਦਾ ਹੈ, ਅਕਾਲ ਤੋਂ ਜਿਹੜਾ ਹੈਗਾ ਇਹ ਸ਼ਬਦ ਬਣਿਆ, ਤੇ ਸ਼ੁਰੂਆਤ ਜਿਹੜੀ ਅਕਾਲੀ ਦਲ ਦੀ ਹੋਈ ਜਿਹੜੀ ਹੈ ਪੰਥਕ ਮੁੱਦਿਆਂ ਤੋਂ ਹੈ, ਗੁਰਦੁਆਰਿਆਂ ਦੀ ਆਜ਼ਾਦੀ ਦੇ ਮਸਲੇ ਤੋਂ ਜਿਹੜਾ ਹੈਗਾ ਅਕਾਲੀ ਦਲ ਦੀ ਜਿਹੜੀ ਜਦੋਂ ਨੀਂਹ ਰੱਖੀ ਗਈ ਜਾਂ ਜਦੋਂ ਸ਼ੁਰੂਆਤ ਹੋਈ। ਸ਼ੁਰੂ ਦੇ ਵਿੱਚ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਅਕਾਲੀ ਦਲ ਤੇ ਕਾਂਗਰਸ ਇਕੱਠੇ ਚੱਲਦੇ ਰਹੇ ਨੇ ਇਲੈਕਸ਼ਨ ਦੇ ਮਾਮਲੇ ਚ, ਖਾਸ ਕਰਕੇ ਕਿਉਂਕਿ ਜਦੋਂ ਹੋਰ ਪਾਰਟੀਆਂ ਵੀ, ਸੋਸ਼ਲਿਸਟ ਪਾਰਟੀ ਹੁੰਦੀ ਸੀ, ਭਾਰਤੀ ਜਨਸੰਘ ਸੀ ਜੋ ਹੁਣ ਬੀਜੇਪੀ ਹੈ, ਤੇ ਉਸ ਤੋਂ ਪਹਿਲਾਂ ਇੱਦਾਂ ਦੇ ਈਵਨ ਜਿਹੜਾ ਹੈਗਾ ਮੁਲਕ ਦੀ ਆਜ਼ਾਦੀ ਤੋਂ ਪਹਿਲਾਂ ਵੀ, ਜਦੋਂ ਪੰਜਾਬ ਦੀ ਸਰਕਾਰ ਜਦੋਂ ਇੱਥੇ ਇੱਕ ਵਾਰ ਯੂਨੀਅਨਿਸਟ ਗਵਰਨਮੈਂਟ ਬਣਦੀ ਹੈ, ਉਦੋਂ ਕਾਂਗਰਸ ਤੇ ਅਕਾਲੀਆਂ ਦੀ ਦੋਵਾਂ ਦੀ ਹਮਾਇਤ ਸੀ ਯੂਨੀਅਨਿਸਟ ਸਰਕਾਰ ਨੂੰ, ਤੇ ਉਹ ਜਿਹੜਾ ਸੀਗਾ ਇੱਕ ਜਿਹੜਾ ਪੋਲੀਟੀਕਲ ਐਂਗਲ ਸੀ ਉਹ ਬਿਲਕੁਲ ਅਲੱਗ ਸੀ ਪਾਰਟੀ ਦਾ, ਤੇ ਪਰ ਇਹ ਕਿ ਪਾਰਟੀ ਜਾਣੀ ਇੱਕ ਪੰਥਕ ਪਾਰਟੀ ਦੇ ਨਾਂ ਦੇ ਨਾਲ ਹੀ ਜਾਣੀ ਜਾਂਦੀ ਸੀ, ਪੰਥਕ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀ। ਚਲੋ ਬਾਅਦ ਦੇ ਵਿੱਚ ਕੁਛ ਸੰਵਿਧਾਨ ਦੇ ਵਿੱਚ ਜਾਂ ਚੋਣ ਕਮਿਸ਼ਨ ਨੇ ਕੁਛ ਇੱਦਾਂ ਦੇ ਨੋਰਮਸ ਬਣਾ ਤੇ, ਪਹਿਲਾਂ ਤਾਂ ਅਕਾਲੀਆਂ ਦੀਆਂ ਮੀਟਿੰਗਾਂ ਵਗੈਰਾ ਵੀ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਉਹ ਹੁੰਦੀਆਂ ਰਹੀਆਂ ਨੇਗੀਆਂ, ਤੇ ਉੱਥੇ ਹੀ ਜਿਹੜੇ ਸੀ ਉਹ ਰੈਜੋਲੂਸ਼ਨ ਕਰਦੇ ਰਹੇ ਨੇ। ਜਦੋਂ ਅਨੰਦਪੁਰ ਸਾਹਿਬ ਦਾ ਮਤਾ ਜੇ ਆਪਾਂ ਲਈਏ ਵੱਡੀ ਗੱਲ, ਤੇ ਉਹ ਅਨੰਦਪੁਰ ਸਾਹਿਬ ਦੇ ਵਿੱਚ ਹੀ ਜਿਹੜਾ ਹੈਗਾ ਬੈਠ ਕੇ ਉੱਥੇ ਪਕਾਇਆ ਗਿਆ, ਤੇ ਸੋ ਉਹ ਜਿਹੜਾ ਸੀ ਪਾਰਟੀ ਦਾ ਜਿਹੜਾ ਸਰੂਪ ਸੀ ਉਹ ਪੰਥਕ ਸੀ, ਪਰ ਉਹ ਸਿਆਸੀ ਤੌਰ ਤੇ ਲੈਂਦੇ ਸੀ, ਤੇ ਪਰ ਇਹ ਹੈ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਸੀ ਇੰਨੇ ਜਿਹੜੇ ਰੌਲੇ ਰੱਪੇ ਜਾਂ ਹੱਲੇ ਗੁੱਲੇ ਵਾਲੀ ਐਕਟੀਵਿਟੀ ਦੇ ਵਿੱਚ ਉਹ ਛੇਤੀ ਕੀਤਿਆਂ ਆਉਂਦੇ ਨਹੀਂ ਸੀ, ਖਾਸ ਕਰਕੇ ਸੀਨੀਅਰ ਲੀਡਰ ਹੇਠਾਂ। ਚਲੋ ਵਰਕਰਾਂ ਦੇ ਪੱਧਰ ਤੇ ਕਈ ਵਾਰੀ ਇੱਦਾਂ ਦੀਆਂ ਗੱਲਾਂ ਹੋ ਵੀ ਜਾਂਦੀਆਂ ਸੀ, ਤੇ ਪਰ ਜਿਵੇਂ ਹੁਣ ਬਿਕਰਮ ਮਜੀਠੀਆ ਮੰਤਰੀ ਰਹੇ ਨੇਗੇ, ਵੈਸੇ ਵੀ ਸੀਨੀਅਰ ਆਗੂ ਨੇ ਅਕਾਲੀ ਦਲ ਦੇ, ਤੇ ਉਹ ਘੱਟੋ ਘੱਟ ਅਵੋਇਡ ਕਰਦੇ ਸੀ ਇੱਦਾਂ ਦੀ ਗੱਲ, ਉਹ

ਕਰਦੇ ਸੀ ਗ੍ਰਿਫਤਾਰ ਹੋਣ ਨੂੰ, ਗ੍ਰਿਫਤਾਰੀ ਦੇਣ ਨੂੰ, ਤੇ ਜਾਂ ਹਾਊਸ ਅਰੈਸਟ ਆਮ ਤੌਰ ਤੇ ਕਿ ਘਰੋਂ ਹੀ ਜਿਹੜਾ ਹੈਗਾ ਘਰ ਦੇ ਦੁਆਲੇ ਹੀ ਜਿਹੜੀ ਸੀ ਤੇ ਉਹ ਪੁਲਿਸ ਲੱਗ ਜਾਂਦੇ ਸੀ ਕੋਈ ਇਦਾਂ ਦੀ ਗੱਲ ਤੇ, ਪਰ ਉਹ ਮਾਰਕੇਬਾਜ਼ੀ ਵਾਲੀ ਜਿਹੜੀ ਇਹ ਰਣਨੀਤੀ ਹੈ ਜਾਂ ਇਹ ਰਾਜਨੀਤੀ ਹੈ ਇਹ ਉਹਦੀਆਂ

0: ਸਿੰਘ ਦੀ ਵੀ ਉਹ ਖੂੰਡਾ ਖੜਕਾਉਣ ਵਾਲੀ ਗੱਲ ਕਰੀਏ ਤੇ ਇੱਕ ਸਮੇਂ ਕਿਹਾ ਜਾਂਦਾ ਕਿ ਸ਼ਾਇਦ ਉਸੇ ਚੀਜ਼ ਦੇ ਉੱਤੇ ਹੀ ਬਹੁਤਿਆਂ ਨੇ ਵੋਟਾਂ ਪਾ ਦਿੱਤੀਆਂ ਵੀ ਉਹ ਖੂੰਡਾ ਖੜਕਾਉਣ ਵਾਲਾ ਰਵੱਈਆ ਪਸੰਦ ਆ ਸਾਡੇ ਪੰਜਾਬੀਆਂ ਨੂੰ, ਸ਼ਾਇਦ ਉਸੇ ਦੇ ਉੱਤੇ ਹੀ ਸਾਰੇ ਪੋਲੀਟੀਸ਼ੀਅਨ ਹੁਣ ਖੇਡਣ ਦੀ ਕੋਸ਼ਿਸ਼ ਕਰ ਰਹੇ।
1: ਨਹੀਂ ਉਹਦੇ ਚ ਦੇਖੋ ਰਣਜੋਤ ਜੀ, ਇਹ ਜਦੋਂ ਕੋਈ ਪੋਲੀਟੀਕਲ ਪਾਰਟੀ ਕੋਈ ਵੀ ਜਾਂ ਸਰਕਾਰ ਦੀਆਂ ਇਸ ਲੈਵਲ ਤੱਕ ਜਿਹੜੀਆਂ ਨੇ ਉਹ ਜ਼ਿਆਦਤੀਆਂ ਜਾਂ ਕਹਿ ਲੋ ਕਿ ਉਹ ਵੱਧ ਜਾਂਦੀਆਂ ਨੇ ਤੇ ਜਾਂ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਹੁਣ ਅਸੀਂ ਲੀਡਰਲੈਸ ਹੋ ਗਏ ਹਾਂ, ਫੇਰ ਕੋਈ ਏਦਾਂ ਦਾ ਆਗੂ ਆ ਜਾਂਦਾ ਜਾਂ ਏਦਾਂ ਦੀਆਂ ਗੱਲਾਂ ਕਰਦਾ, ਉੱਥੇ ਜਿਹੜੀ ਗੱਲ ਇੱਕ ਜਿਹੜੇ ਲੋਕ ਹੈ ਉੱਥੇ ਜੁੜ ਵੀ ਜਾਂਦੇ ਆ ਤੇ ਉਹ ਲੋਕਾਂ ਨੂੰ ਗੱਲ ਚੰਗੀ ਵੀ ਲੱਗਦੀ ਹੈ। ਤੇ ਉਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਖੂੰਡਾ ਖੜਕਾਉਣ ਵਾਲੀ ਗੱਲ ਸੀ, ਉਹ ਮੇਰੇ ਖਿਆਲ 2002 ਦੀਆਂ ਜਿਹੜੀਆਂ ਅਸੈਂਬਲੀ ਚੋਣਾਂ ਸੀ ਪੰਜਾਬ ਦੀਆਂ, ਤੇ 2002 ਦੀਆਂ ਅਸੈਂਬਲੀ ਚੋਣਾਂ ਤੋਂ ਬਾਅਦ ਜਦੋਂ ਕੈਪਟਨ ਸਾਹਿਬ ਸੱਤਾ ਦੇ ਵਿੱਚ ਆਏ ਤੇ ਕੁਛ ਫੈਸਲੇ ਵੀ ਲਏ, ਕੁਛ ਅਕਾਲੀ ਨਾਲ ਗਲਤ ਫੈਸਲੇ ਵੀ ਲਏ, ਜਿਵੇਂ ਅਕਾਲੀ ਲੀਡਰਾਂ ਨੂੰ ਧੜਾਧੜ ਗ੍ਰਿਫ਼ਤਾਰ ਕਰ ਲਿਆ, ਫਿਰ ਉਹ ਜ਼ਮਾਨਤ ਦੇ ਬਾਹਰ ਆ ਗਏ, ਅਦਾਲਤਾਂ ਚੋਂ ਬਰੀ ਹੋ ਗਏ ਇਦਾਂ ਦੇ, ਤੇ ਉਹ ਵੀ ਜਿਹੜੀ ਰਾਜਨੀਤੀ ਹੈ ਇਸ ਕਿਸਮ ਦੀ ਉਹ ਵੀ ਬਹੁਤਾ ਲੰਬਾ ਸਮਾਂ ਜਿਹੜੀ ਆ ਉਹ ਚੱਲਦੀ ਨੀ। ਤੇ ਠੀਕ ਹੈ, ਇੱਕ ਵਾਰੀ ਲੋਕਾਂ ਦੇ ਵਿੱਚ ਇਹ ਆ ਜਾਂਦਾ ਕਿ ਹਾਂ ਦੇਖੋ ਹੁਣ ਸਾਡਾ ਲੀਡਰ ਇੱਕ ਹੋਰ ਜਿਹੜਾ ਸੀ ਆ ਗਿਆ ਤੇ ਹੁਣ ਉਹਨੇ ਸਿੱਧੇ ਕਰ ਦੇਣੇ ਸਾਰੇ, ਪਰ ਕਿਉਂਕਿ ਫਿਰ ਦੂਸਰੇ ਟਨੋਰ ਦੇ ਵੇਲੇ ਤਾਂ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਹੀ ਹੇਠਾਂ ਬੈਠ ਕੇ ਕੋਈ ਵੀ ਐਕਟੀਵਿਟੀ ਜਿਹੜੀ ਹੈਗੀ ਸੀ ਖਾਸ ਕਰਕੇ ਅਦਾਲਤੀ ਮਾਮਲਿਆਂ ਦੇ ਵਿੱਚ ਜਾਂ ਕਿਤੇ ਉਹਨਾਂ ਦੇ ਬੰਦੇ ਹੀ ਨੀ ਜਾ ਕੇ ਪੇਸ਼ ਹੁੰਦੇ ਰਹੇ ਜਾਂ ਸਟੇਟ ਨੇ ਆਪਣਾ ਕੇਸ ਹੀ ਨੀ ਪਰਸੂ ਕੀਤਾ ਕਈ ਮਾਮਲਿਆਂ ਦੇ ਵਿੱਚ, ਇਹ ਵੀ ਜਿਹੜਾ ਹੈ ਰਿਹਾ ਖਾਸ ਕਰਕੇ ਜਿਹੜਾ ਬੇਅਦਬੀ ਵਾਲਾ ਮਾਮਲਾ ਆਪਾਂ ਕਹਿੰਦੇ ਹਾਂ 2017 ਤੋਂ ਬਾਅਦ ਦੀ ਗੱਲ ਹੈ ਜਿਹੜੀ। ਤੇ ਸੋ ਹੁਣ ਇਹ ਜਿਹੜੀ ਹੈ ਜਾਂ ਤਾਂ ਫਿਰ ਤੁਹਾਡਾ ਕੱਦ ਬੁੱਤ ਇੰਨਾ ਵੱਡਾ ਹੋਵੇ ਉਹਨਾਂ ਦੀ ਗੱਲ ਦੇ ਕਹੇ ਤੇ ਲੋਕਾਂ ਦੇ ਵਿੱਚ ਦੂਰ ਤੱਕ ਅਸਰ ਹੁੰਦਾ ਹੋਵੇ, ਤੇ ਕਿਉਂਕਿ ਬਿਕਰਮਜੀਤ ਆਪਾਂ ਮੈਂ ਅਕਾਲੀ ਦਲ ਦੇ ਸੀਨੀਅਰ ਲੀਡਰ ਹੈ ਪਰ ਉਹਨਾਂ ਦੀ ਜਿਹੜੀ ਅਪਰੋਚ ਹੈ ਉਹ ਬਿਲਕੁਲ ਲੋਕਲ ਜਿਹੜੀ ਹੈਗੀ ਹੈ ਮਜੀਠਾ ਲੈਵਲ ਤੱਕ ਜਿਹੜੀ ਹੈ ਉਸ ਲੈਵਲ ਤੱਕ ਦੀ ਜਿਹੜੀ ਅਪਰੋਚ ਹੈ ਉਹ ਇੱਕ ਵੱਡੀ ਪੰਜਾਬ ਦੀ ਅਪਰੋਚ ਨੂੰ ਨਾਲ ਲੈ ਕੇ ਜਿਹੜਾ ਉਹ ਨਹੀਂ ਚੱਲਦੇ। ਹੁਣ ਜੇ ਆਪਾਂ ਦੇਖੀਏ ਕਿ ਮਾਲਵੇ ਦੇ ਵਿੱਚ ਕੋਈ ਆਧਾਰ ਨਹੀਂ ਬਿਕਰਮ ਮਜੀਠੀਆ ਦਾ, ਤੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦਾ, ਗੁਰਚਰਨ ਸਿੰਘ ਟੌਹੜਾ ਦਾ, ਜਗਦੇਵ ਸਿੰਘ ਤਲਵੰਡੀ ਦਾ, ਪੂਰੇ ਪੰਜਾਬ ਦੇ ਵਿੱਚ ਇੱਕ ਆਧਾਰ ਹੁੰਦਾ ਜਿਹੜੇ ਪਹਿਲਾਂ ਲੀਡਰ ਰਹੇ ਨੇ ਵੱਡੇ ਲੀਡਰ, ਤੇ ਉਹ ਈਵਨ ਜਿਹੜੇ ਉਦੋਂ ਸੈਕੰਡ ਫਰੰਟ ਲਾਈਨ ਦੇ ਲੀਡਰ ਵੀ ਰਹੇ ਨੇ ਉਹਨਾਂ ਦਾ ਵੀ ਸੀ, ਤੇ ਪਰ ਉਸ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਹੈ, ਫਿਰ ਜਿਹੜੀ ਹੈ ਉਹ ਗੱਲ ਉਵੇਂ ਜਿਹੜੀ ਨਹੀਂ ਚੱਲ ਰਹੀ ਕਿਉਂਕਿ ਜ਼ਮਾਨਤ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਿਕਰਮ ਮਜੀਠੀਆ ਦਾ ਜਿਹੜਾ ਸਟਾਈਲ ਹੈ ਭਾਵੇਂ ਉਹ ਮੁੱਛਾਂ ਨੂੰ ਵੱਟ ਦੇਣ ਦਾ ਹੋਵੇ, ਮੁੱਛਾਂ ਚੜ੍ਹਾਉਣ ਦਾ ਹੋਵੇ ਜਿਹੜਾ ਸੀ, ਉਹ ਇੱਕ ਇਸ ਤਰ੍ਹਾਂ ਦਾ ਉਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਆਗੂ ਹੈ, ਤੇ ਪਰ ਉਹ ਫਿਰ ਉਹ ਗੱਲ ਜਿਹੜੀ ਉਹ ਚੱਲਦੀ ਨੀ ਕਿਉਂਕਿ ਦੂਜੀਆਂ ਪੋਲੀਟੀਕਲ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਆਪਣੇ ਤਰੀਕੇ ਨਾਲ ਲੈਂਦੀਆਂ ਨੇ, ਉਹ ਵੀ ਜਿਹੜਾ ਹੈ ਉਹਨਾਂ ਦਾ ਜਿਹੜੀ ਗੱਲਬਾਤ ਆ ਜਾਂ ਉਹਨਾਂ ਦਾ ਪ੍ਰਚਾਰ ਆ ਜਾਂ ਉਹਨਾਂ ਦੀ ਟ੍ਰੋਲਿੰਗ ਆ ਜਿਹੜੀ ਉਹ ਵੀ ਨਾਲ ਨਾਲ ਫਿਰ ਚੱਲਦੀ ਹੈ, ਤੇ ਇਹੀ ਕਾਰਨ ਹੈ ਕਿ ਉਹ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇ ਕਿ ਇਹਦੇ ਨਾਲ ਉਹ ਨਾਇਕ ਬਣ ਜਾਣਗੇ ਪੰਜਾਬ ਦੇ ਜਾਂ ਅਕਾਲੀਆਂ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ, ਤੇ ਪਰ ਉਹ ਗੱਲ ਉੱਧਰ ਨੂੰ ਤਾਂ ਤੁਰੀ ਨੀ, ਤੇ ਪਰ ਦੂਜੇ ਪਾਸੇ ਜਿਹੜਾ ਹੁਣ ਪੁਲਿਸ ਨਾਲ ਜਿਹੜਾ ਪੰਗਾ ਪੈ ਗਿਆ ਇਹ ਚੋ ਸ਼ਾਇਦ ਫਿਰ ਦੁਬਾਰਾ ਕਿਤੇ ਇਹ ਨਾ ਹੋਵੇ ਕਿ ਗ੍ਰਿਫ਼ਤਾਰ ਕੋਈ ਨਵਾਂ ਕੇਸ ਕੋਈ ਨਵਾਂ, ਇਹ ਗੱਲਾਂ ਚੱਲ ਪੈਣ।
0: ਜੀ ਬਿਲਕੁਲ, ਇਸ ਟਾਈਮ ਦੇ ਤਾਂ ਆਪਾਂ ਵੇਖ ਰਹੇ ਹਾਂ ਹਰ ਕੋਈ ਆਪਣੇ ਜਿੱਥੇ ਪਰ ਤੋਲ ਰਿਹਾ, ਹਰ ਕੋਈ ਪਾਰਟੀ ਦੇ ਇਨਰ ਪਾਰਟੀ ਵੀ ਆਪਾਂ ਵੇਖ ਰਹੇ ਹਾਂ ਕਿ ਉੱਥੇ ਵੀ ਆਪਣਾ ਦਮ ਖਮ ਖਾਉਣ ਦੇ ਲਈ ਬਹੁਤ ਕੁਛ ਕਰਨਾ ਪੈ ਰਿਹਾ ਵਾ ਅੱਜ ਕੱਲ੍ਹ। ਤੇ ਇੱਧਰ ਜੇ ਆਪਾਂ ਕਾਂਗਰਸ ਵੱਲ ਨੂੰ ਚੱਲੀਏ ਤਾਂ ਉੱਧਰ ਵੀ ਇਹੋ ਹੀ ਧੂਕ ਸੀਟ ਚੱਲ ਰਹੀ ਆਪਣਾ ਦਮ ਖਮ ਵਿਖਾਉਣ ਦੀ। ਫਿਲਹਾਲ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਆਪਸੀ ਇੱਕਜੁੱਟਤਾ ਦੀ ਗੱਲ ਜਿਹੜੀ ਆ ਉਹ ਜ਼ਰੂਰ ਕੀਤੀ ਆ ਰਾਜਾ ਬਿੜਿੰਗ ਨੇ, ਕੀ ਇਹ ਇੱਕਜੁੱਟਤਾ ਫੋਟੋਆਂ ਤੱਕ ਹੀ ਆ ਜਾਂ ਵੈਸੇ ਵੀ ਨਜ਼ਰ ਆਈ?
1: ਦੇਖੋ ਰਾਜਾ ਵੜਿੰਗ ਜਿਹੜੇ ਹੈਗੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਸ ਤਰ੍ਹਾਂ ਦੀ ਜਿਹੜੀ ਉਹ ਗੱਲ ਕਰਨ। ਇੱਕ ਤਾਂ ਮੈਨੂੰ ਇਹ ਲੱਗਦੀ ਹੈ ਕਿ ਪਹਿਲਾਂ ਇੱਕ ਕੇਂਦਰੀ ਲੀਡਰਸ਼ਿਪ ਸੀ ਜਿਹੜੀ ਉਹ ਇੱਕ ਲਾਈਨ ਆਫ ਐਕਸ਼ਨ ਦਿੰਦੀ ਸੀ ਕਿ ਆਪਾਂ ਇਸ ਤੇ ਗੱਲ ਕਰਨੀ ਹੈ, ਤੇ ਉਹ ਲਾਈਨ ਆਫ ਐਕਸ਼ਨ ਤੇ ਚੱਲਣ ਦੀ ਬਜਾਏ ਉਹ ਆਪਣੇ ਤਰੀਕੇ ਦੇ ਨਾਲ ਜਿਹੜੀ ਹੈ ਅੱਖੀ ਪਲਾਹੀ ਜਿਹਨੂੰ ਕਹਿੰਦੇ ਹੱਥ ਮਾਰਨਾ ਉਹ ਮਾਰ ਰਹੇ ਨੇ, ਤੇ ਹੁਣ ਉਹ ਸਵਾਗਤ ਕਰ ਰਹੇ ਨੇ ਜਿਹੜਾ ਹੈਗਾ ਚਰਨਜੀਤ ਚੰਨੀ ਦਾ ਜੋ ਐਮ ਪੀ ਨੇ ਤੇ ਉੱਥੋਂ ਦੀ ਇੱਕ ਪਾਰਲੀਮੈਂਟਰੀ ਕਮੇਟੀ ਹੈ ਜਿਹੜੀ ਤੇ ਉਹਦੇ ਚੇਅਰਮੈਨ ਵੀ ਨੇ, ਤੇ ਉਹ ਕਹਿ ਰਹੇ ਨੇ ਕਿ ਪਾਰਟੀ ਇੱਕਜੁੱਟ ਹੈ, ਤੇ 6 ਮਹੀਨੇ ਪਹਿਲਾਂ ਉਹ ਬਿਆਨ ਦੇ ਰਹੇ ਸੀ ਕਿ ਪੰਜਾਬ ਦੇ ਜਿਹੜੇ ਅਗਲੇ ਮੁੱਖ ਮੰਤਰੀ ਦੇ ਕੈਂਡੀਡੇਟ ਕਾਂਗਰਸ ਦੇ ਉਹ ਪ੍ਰਤਾਪ ਸਿੰਘ ਬਾਜਵਾ ਹੋਣਗੇ। ਸੋ ਜਿਹੜੀ ਇਹ ਖਿਲਰੀ ਪਈ ਹੈ ਜਿਹੜੀ ਸਾਰੀ ਇਹ ਲੀਡਰਸ਼ਿਪ ਕਾਂਗਰਸ ਦੀ ਧੜਿਆਂ ਦੇ ਵਿੱਚ ਛੋਟੇ ਛੋਟੇ ਜਿਹੜੇ ਆ ਉਹ ਗਰੁੱਪਾਂ ਦੇ ਵਿੱਚ ਜਾਂ ਖੇਮਿਆਂ ਦੇ ਵਿੱਚ, ਜਿਹਦੇ ਚ ਪ੍ਰਤਾਪ ਸਿੰਘ ਬਾਜਵਾ ਦਾ ਆਪਣਾ ਖੇਮਾ ਹੈ, ਸੁਖੀ ਰੰਧਾਵਾ ਦਾ ਆਪਣਾ ਖੇਮਾ ਹੈ, ਰਾਜਾ ਵੜਿੰਗ ਦਾ ਆਪਣਾ, ਚੰਨੀ ਦਾ ਆਪਣਾ।

0: ਹੋਰ ਵੀ ਜਿਹੜੇ ਕਈ ਦਿਸ ਨਹੀਂ ਰਹੇ, ਸਾਹਮਣੇ ਨਜ਼ਰ ਨਹੀਂ ਆ ਰਹੇ ਇਸ ਤਰੀਕੇ ਦੇ ਨਾਲ। ਤੇ ਪਰ ਇਹ ਹੈ ਕਿਉਂਕਿ ਹੁਣ ਜਿਹੜੀਆਂ ਇਹ ਚੋਣਾਂ ਹੁਣ ਹੋ ਕੇ ਹਟੀਆਂ, ਕਿਉਂਕਿ ਕਾਂਗਰਸ ਨੂੰ ਇਹ ਉਮੀਦ ਸੀ ਕਿ ਸ਼ਾਇਦ ਇਹਨਾਂ ਚੋਣਾਂ ਦੇ ਵਿੱਚ ਕਾਫੀ ਕੁਛ ਉਹਨਾਂ ਦੇ ਜਿਹੜਾ ਹੱਥ ਲੱਗ ਜਾਏਗਾ, ਉਹਨਾਂ ਦੇ ਪ੍ਰਧਾਨ ਚੇਅਰਮੈਨ ਮੇਅਰ ਬਣਨਗੇ। ਤੇ ਪਰ ਉਵੇਂ ਦਾ ਜਿਹੜਾ ਹੈਗਾ ਕੁਛ ਇਲਾਕਿਆਂ ਨੂੰ ਛੱਡ ਕੇ ਕੋਈ ਗੱਲ ਜਿਹੜੀ ਉਹ ਬਣੀ ਨੀ। ਈਵਨ ਜਿਹੜਾ ਗਿੱਦੜਵਾਹਾ ਇਲਾਕਾ ਇੱਥੋਂ ਦੇ ਰਾਜਾ ਬੜਿੰਗ ਬਿਲੋਂਗ ਕਰਦਾ, ਉੱਥੇ ਕਾਂਗਰਸ ਹਾਰ ਗਈ ਹੈ ਪੂਰੀ ਤਰ੍ਹਾਂ। ਹਾਂ, ਜਿਹੜਾ ਮੋਰਿੰਡਾ ਚਰਨੀ ਸਿੰਘ ਚੰਨੀ ਦਾ ਜਿਹੜਾ ਇਲਾਕਾ ਤੇ ਇੱਥੇ ਜਿਹੜੀ ਉਹ ਕਾਂਗਰਸ ਦੀ ਮੈਜੋਰਟੀ ਆਈ ਹੈ ਜਿਹੜੀ ਇੱਥੋਂ ਦੀ ਮਿਊਂਸੀਪਲ ਕੌਂਸਲ ਹੈ, ਇਹ ਵੀ ਸ਼ਾਇਦ ਇਹ ਲੱਗਣ ਲੱਗ ਗਿਆ ਹੋਵੇ ਕਿ ਜਿਹੜਾ ਹੈਗਾ ਚੰਨੀ ਦੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਅਜੇ ਵੀ ਜਿਹੜੀ ਸੇ ਹੈਗੀ ਹੈ ਇਹ ਇਹ ਇਸ ਤਰ੍ਹਾਂ ਦਾ ਤਰੀਕੇ ਇਹ ਵੀ ਹੋ ਸਕਦਾ। ਤੇ ਸੋ ਹੁਣ ਇਸ ਗੱਲ ਨੂੰ ਕਹਿ ਕੇ ਉਹਨਾਂ ਦਾ ਇੱਕ ਜਿਹੜਾ ਇਹ ਬਿਆਨ ਆ ਗਿਆ, ਇੱਕ ਉਹਨਾਂ ਨੇ ਭਵਿੱਖਬਾਣੀ ਕਰਤੀ ਕਿ ਕਾਂਗਰਸ ਜਿਹੜੀ ਹੈ 2027 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਸੱਤਾ ਦੇ ਵਿੱਚ ਜਿਹੜੀ ਉਹ ਵਾਪਸ ਆਏਗੀ। ਤੇ ਉਹ ਤੋਂ ਮੈਨੂੰ ਇਹ ਲੱਗਦਾ ਨੀ ਕਿ ਕੋਈ ਬਹੁਤੀ ਇਹ ਗੱਲ ਜਿਹੜੀ ਜਾਂ ਇਸ ਤਰ੍ਹਾਂ ਦੀ ਉਹ ਭਵਿੱਖਬਾਣੀ ਨਾਲ ਗੱਲ ਚੱਲੂ। ਗੱਲ ਤਾਂ ਇਹ ਚੱਲੂ ਕਿ ਤੁਸੀਂ ਵਰਕ ਕਿੱਦਾਂ ਨਾ ਕਰਦੇ ਹੋ, ਤੁਸੀਂ ਲੋਕਾਂ ਚ ਕਿੱਦਾਂ ਜਾਂਦੇ ਹੋ, ਜਾਂ ਕਿਹੜੀਆਂ ਤੁਸੀਂ ਨੀਤੀਆਂ ਪੋਲਿਸੀਜ ਲੈ ਕੇ ਆਉਂਦੇ ਹੋ। ਨੈਸ਼ਨਲ ਲੈਵਲ ਤੇ ਹੋਰ ਪੋਲਿਸੀਜ ਨੇ, ਜਿਹੜੇ ਰਾਹੁਲ ਗਾਂਧੀ ਹੋਰ ਤਰੀਕੇ ਦੀ ਗੱਲ ਕਰ ਰਹੇ ਨੇ, ਇਹ ਇੱਥੇ ਸਟੇਟ ਦੇ ਵਿੱਚ ਹੋਰ ਤਰੀਕੇ ਦੀ ਗੱਲ ਕਰ ਰਹੇ ਨੇ। ਸੋ ਇੱਦਾਂ ਜਿਹੜਾ ਹੈਗਾ ਕਾਂਗਰਸ ਦਾ ਇਸ ਕਰਕੇ ਵੀ ਜਿਹੜਾ ਹੈਗਾ ਉਹ ਨੁਕਸਾਨ ਹੋ ਰਿਹਾ, ਕਿਉਂਕਿ ਕਾਂਗਰਸ ਹਾਲਾਂਕਿ ਜਦੋਂ ਕਿਸਾਨ ਮੋਰਚਾ ਚੱਲਦਾ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਤੇ ਉਦੋਂ ਕਾਂਗਰਸ ਸਰਕਾਰ ਨੇ ਉਸ ਰੂਪ ਦੇ ਵਿੱਚ ਕਿਸਾਨਾਂ ਦੇ ਨਾਲ ਨਾ ਕੋਈ ਆਡਾ ਲਾਇਆ, ਤੇ ਕਾਫੀ ਹੱਦ ਤੱਕ ਜਿਹੜਾ ਹੈ ਉਹਨਾਂ ਨੂੰ ਜਿਹੜਾ ਜਿਹਨੂੰ ਆਪਾਂ ਸਕੇਪ ਰੂਟ ਕਹਿੰਦੇ ਹਾਂ ਕਿ ਠੀਕ ਹੈ ਇਹ ਮੋਰਚਾ ਲੱਗਿਆ ਤਾਂ ਕੇਂਦਰ ਦੇ ਖਿਲਾਫ ਤਾਂ ਠੀਕ ਹੈ ਇਹ ਗੱਲ ਲੱਗਣ ਦਿਓ, ਜਾਂ ਇੱਥੇ ਕੋਈ ਏਦਾਂ ਦੀ ਕੋਈ ਐਕਟੀਵਿਟੀ ਸਟੇਟ ਲੈਵਲ ਤੇ ਜਿਵੇਂ ਹੁੰਦੀ ਹੈ ਜਿਵੇਂ ਹਰਿਆਣਾ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਤੇ ਉਦਾਂ ਦੀ ਜਿਹੜੀ ਨਹੀਂ ਕੀਤੀ। ਤੇ ਪਰ ਇਹ ਬਾਅਦ ਦੇ ਵਿੱਚ ਕਿਸਾਨਾਂ ਨੂੰ ਨਾਲ ਜੋੜਨ ਦੇ ਵਿੱਚ ਜਾਂ ਉਹਨਾਂ ਦੀਆਂ ਗੱਲਾਂ ਉਹ ਕਰਨ ਦੇ ਵਿੱਚ ਜਾਂ ਈਵਨ ਜਿਹੜੀ ਗੱਲ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀ ਰਾਹੁਲ ਗਾਂਧੀ ਕਰ ਰਹੇ ਨੈਸ਼ਨਲ ਲੈਵਲ ਤੇ ਥਾਂ ਥਾਂ ਤੇ, ਇੱਥੇ ਉਹ ਕੋਈ ਗੱਲ ਚਲਾ ਹੀ ਨੀ ਸਕ ਰਹੇ ਆਪਣੀ ਕਿ ਜਿਹੜਾ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਹੈ, ਜਾਂ ਤੇ ਇੱਥੇ ਉਹੀ ਜਿਹੜੀ ਪੁਰਾਣੀ ਗੱਲ ਜਿਹੜੀ ਆ ਉਹ ਤੁਰੀ ਆ ਰਹੀ ਹੈ। ਤੇ ਫਿਰ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਤੋਂ 2022 ਤੋਂ ਜਦੋਂ ਤੋਂ ਇੱਥੇ ਸਰਕਾਰ ਬਦਲੀ ਹੈ, ਕਾਂਗਰਸ ਦੀ ਸਰਕਾਰ ਜਿਹੜੀ ਆ ਉਹ ਖਤਮ ਹੋਈ ਹੈ, ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਕਿਸੇ ਵੀ ਪੰਜਾਬ ਦੇ ਇਸ਼ੂ ਨੂੰ ਲੈ ਕੇ ਕੋਈ ਇੱਥੇ ਕੋਈ ਵੱਡਾ ਅੰਦੋਲਨ ਜਾਂ ਕੋਈ ਇਕੱਠ ਕੋਈ ਹੋਰ ਏਦਾਂ ਦੀ ਗੱਲ ਜਿਹੜੀ ਆ ਉਹ ਕਾਂਗਰਸ ਇੱਕ ਕੰਸੋਲੀਡੇਟਰ ਤਰੀਕੇ ਨਾਲ ਇਕੱਠੇ ਹੋ ਕੇ ਜਿੱਥੇ ਲੱਗੇ ਕਿ ਹਾਂ ਸਾਰੇ ਸਿਰ ਜੋੜ ਕੇ ਇਕੱਠੇ ਹੋਏ ਨੇ ਉਹ ਕਰ ਹੀ ਨੀ ਸਕੇ। ਤੇ ਕਿਉਂਕਿ ਉਹਨਾਂ ਨੂੰ ਆਪਣੀ ਆਪਣੀ ਜਿਹੜੀ ਆ ਉਹ ਰਾਜਨੀਤੀ ਚਲਾਉਣ ਦਾ ਜਾਂ ਇਹ ਕਿ ਮੈਂ ਵੱਡਾ ਲੀਡਰ ਹਾਂ ਉਵੇਂ ਹੋਣ ਜਿਹੜੀ ਉਹ ਗੱਲ ਹੈ, ਇਹੀ ਹੁਣ ਜਿਹੜੀ ਆ ਰਾਜਾ ਬੜਿੰਗ ਨੂੰ ਇਹ ਗੱਲ ਕਹਿਣੀ ਪਈ ਹੈ ਕਿਉਂਕਿ ਪ੍ਰਧਾਨ ਹੈ ਪੰਜਾਬ ਦਾ ਤੇ ਕਾਂਗਰਸ ਹੈ ਜਿਹੜੀ ਉਹ ਇੱਕ ਜੁੱਟ ਹੈ। ਤੇ ਇਸ ਕਰਕੇ ਚਲੋ ਉਹ ਅਲੱਗ ਗੱਲ ਹੈ ਇੱਦਾਂ ਦਾ ਜੈਸਚਰ ਕੇ ਚੰਨੀ ਨੂੰ ਮਿਲਣਾ ਪੀਏਯੂ ਦੇ ਵਿੱਚ ਜਾ ਕੇ ਜਿੱਥੇ ਉਹ ਕਮੇਟੀ ਜਿਹੜੀ ਪਾਰਲੀਮੈਂਟਰੀ ਕਮੇਟੀ ਆਈ ਹੋਈ ਹੈ, ਤੇ ਨਾਲ ਜਿਹੜੀ ਰਣਜੋਜ ਹੁਣ ਇੱਕ ਇਹ ਵੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਕਾਂਗਰਸ ਵੀ ਜਿਹੜਾ ਹੈਗਾ ਪ੍ਰਧਾਨ ਉਹ ਵੀ ਬਦਲਿਆ ਜਾ ਰਿਹਾ, ਜਿਵੇਂ ਬੀਜੇਪੀ ਨੇ ਪੰਜਾਬ ਦੇ ਵਿੱਚ ਜਾਖੜ ਨੂੰ ਹਟਾ ਕੇ ਹੁਣ ਕੇਵਲ ਢਿੱਲੋਂ ਨੂੰ ਲਾਇਆ, ਤੇ ਉਹ ਹੁਣ ਸੋਚ ਰਿਹਾ ਉੱਥੇ ਵਿਜੇਂਦਰ ਸਿੰਗਲਾ ਦੇ ਜਿਹੜਾ ਨਾਮ ਦੀ ਚਰਚਾ ਕਿ ਜਿਹੜਾ ਹੈਗਾ ਪ੍ਰਧਾਨ ਪੰਜਾਬ ਕਾਂਗਰਸ ਦਾ ਉਹਨੂੰ ਲਾਇਆ ਜਾਏਗਾ। ਤੇ ਆਮ ਤੌਰ ਤੇ ਕਿਉਂਕਿ ਪਹਿਲਾਂ ਇਹੀ ਰਿਹਾ ਟ੍ਰੈਂਡ ਕਿ ਕੋਈ ਸਰਦਾਰ ਪੱਗ ਵਾਲਾ ਬੰਦਾ ਸਿੱਖ ਜਿਹੜਾ ਹੈਗਾ ਉਹ ਸੂਬੇ ਦਾ ਜਿਹੜਾ ਪ੍ਰਧਾਨ ਹੋਵੇ, ਤੇ ਇਹੀ ਸ਼ੁਰੂ ਤੋਂ ਇਹ ਵੀ ਰਿਹਾ ਕਿ ਜਿਹੜਾ ਮੁੱਖ ਮੰਤਰੀ ਦਾ ਕੈਂਡੀਡੇਟ ਉਹ ਵੀ ਇੱਦਾਂ ਦਾ ਹੋਵੇ, ਤੇ ਸ਼ਾਇਦ ਬੀਜੇਪੀ ਨੂੰ ਵੀ ਇਹ ਲੱਗਿਆ ਹੋਵੇ ਕਿਉਂਕਿ ਪਹਿਲਾਂ ਜਿੰਨੇ ਵੀ ਬੀਜੇਪੀ ਦੇ ਇੱਥੇ ਪ੍ਰਧਾਨ ਰਹੇ ਨੇ ਭਾਵੇਂ ਉਹ ਅਸ਼ਵਨੀ ਸ਼ਰਮਾ ਰਹੇ ਹੋਣ ਤੇ ਭਾਵੇਂ ਹੋਰ ਜਿਹੜੇ ਆ ਉਹ ਇੱਥੋਂ ਰਹੇ ਹੋਣ, ਉਹ ਮੋਸਟਲੀ ਜਿਹੜੇ ਹੈਗੇ ਉਹ ਹਿੰਦੂ ਫੇਸ ਹੀ ਰਹੇ ਨੇ। ਤੇ ਪਹਿਲੀ ਵਾਰੀ ਏਦਾਂ ਦਾ ਹੋਇਆ ਕਿ ਬੀਜੇਪੀ ਨੇ ਪੰਜਾਬ ਦੇ ਵਿੱਚ ਕਿਸੇ ਸਿੱਖ ਨੂੰ ਜਿਹੜਾ ਹੈਗਾ ਆਪਣਾ ਪ੍ਰਧਾਨ ਬਣਾਇਆ ਜਾਖੜ ਸਾਹਿਬ ਤੋਂ ਜਿਹੜਾ ਬਾਅਦ। ਤੇ ਸੋ ਇੱਧਰ ਵੀ ਹੁਣ ਚਰਚਾ ਚੱਲ ਰਹੀ ਹੈ, ਸ਼ਾਇਦ ਰਾਜਾ ਬੜਿੰਗ ਨੂੰ ਏਦਾਂ ਦਾ ਇਹ ਲੱਗਦਾ ਹੋਵੇ ਕਿ ਦੁਬਾਰਾ ਉਹਨਾਂ ਨੂੰ ਅਜੇ ਨਾ ਹਟਾਇਆ ਜਾਵੇ ਜਾਂ ਏਦਾਂ ਦੀ ਗੱਲ, ਕਿਉਂਕਿ ਜਥੇਬੰਦੀ ਦੇ ਵਿੱਚ ਵੀ ਮੁਖੀ ਹੋਣਾ ਆਗੂ ਹੋਣਾ ਇੱਕ ਵੱਡੀ ਗੱਲ ਹੁੰਦੀ ਹੈ। ਤੇ ਪਰ ਇਹ ਕਿ ਪੋਲੀਟੀਕਲੀ ਜਿਹੜਾ ਸੀ ਜਿਵੇਂ ਇਹ ਲੱਗਦਾ ਸੀ ਜਾਂ ਜਿਵੇਂ ਹੁਣ ਕਹਿ ਕੇ ਰਾਜਾ ਬੜਿੰਗ ਨੇ ਕਿ ਅਗਲੀਆਂ ਚੋਣਾਂ ਦੇ ਵਿੱਚ ਉਹ ਜਿਹੜਾ ਹੈਗਾ ਜਿੱਤ ਹਾਸਲ ਕਰਨਗੇ, ਤੇ ਪਰ ਉਹ ਲੱਗਦਾ ਨੀਗਾ ਕਿ ਜਿੱਦਾਂ ਦੀ ਉਹ ਐਕਟੀਵਿਟੀ ਕਿਉਂਕਿ ਚੋਣਾਂ 'ਚ ਬੜਾ ਥੋੜਾ ਚਿਰ ਰਹਿ ਗਿਆ ਕਿ ਉਹ ਇਕੱਠੇ ਹੋ ਸਕਣ ਜਾਂ ਕੰਸੋਲੀਡੇਟ ਹੋ ਕਰ ਸਕਣ ਆਪਣੇ ਆਪ ਨੂੰ। ਤੇ ਸੋ ਇਹ ਜਿਹੜੀ ਹੈਗੀ ਇੱਕ ਪ੍ਰੋਬਲਮ ਅਜੇ ਰਹਿਣੀ ਹੈ ਕਾਂਗਰਸ ਦੇ ਅੱਗੇ, ਸੂਬਾ ਕਾਂਗਰਸ ਦੇ ਅੱਗੇ, ਤੇ ਇਹ ਚੱਕਰ ਹੈ
1: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ।
1: ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਜਦੋਂ ਤੁਹਾਨੂੰ ਲੋੜ ਹੋਵੇ ਪਰ ਇਹ ਕੋਈ ਐਮਰਜੈਂਸੀ ਨਾ ਹੋਵੇ ਤਾਂ ਪੁਲਿਸ ਹੈਲਪਲਾਈਨ ਦਿਨ ਦੇ 24 ਘੰਟੇ ਹਫ਼ਤੇ ਦੇ 7 ਦਿਨ ਉਪਲਬਧ ਹੈ। ਆਪਣੀ ਭਾਸ਼ਾ ਵਿੱਚ ਗੈਰ ਜ਼ਰੂਰੀ ਅਪਰਾਧਾਂ ਜਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ TIS ਨੈਸ਼ਨਲ ਨੂੰ 131-450 ਤੇ ਕਾਲ ਕਰੋ ਅਤੇ ਵਿਕਟੋਰੀਆ ਪੁਲਿਸ ਹੈਲਪਲਾਈਨ ਦੀ ਮੰਗ ਕਰੋ। ਵਿਕਲਪਕ ਤੌਰ 'ਤੇ ਤੁਸੀਂ ਪੁਲਿਸ ਹੈਲਪਲਾਈਨ ਨੂੰ 131-444 ਤੇ ਕਾਲ ਕਰ ਸਕਦੇ ਹੋ ਅਤੇ ਤੁਹਾਡੀ ਕਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ। ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲਈ 000 ਤੇ ਕਾਲ ਕਰੋ। ਵਿਕਟੋਰੀਅਨ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
4: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au। ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
5: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ। ਆਓ ਇਤਿਹਾਸ ਦੇ ਉਸ ਪੰਨੇ ਦੀ ਗੱਲ ਕਰੀਏ, ਜਿਸ ਪੰਨੇ ਦੇ ਉੱਪਰ ਸਿੱਖਾਂ ਦੀਆਂ ਸ਼ਹਾਦਤਾਂ, ਬੱਚਿਆਂ ਤੇ ਬਜ਼ੁਰਗਾਂ ਬੀਬੀਆਂ ਦੀਆਂ ਸ਼ਹਾਦਤਾਂ ਨੇ, ਜਿਸ ਪੰਨੇ ਨੂੰ ਇਤਿਹਾਸ ਦੇ ਅੰਦਰ ਤੀਜਾ ਘੱਲੂਘਾਰਾ ਕਿਹਾ ਜਾਂਦਾ ਹੈ। ਇਤਿਹਾਸ ਨੂੰ ਜਦੋਂ ਅਸੀਂ ਫੋਲਦੇ ਹਾਂ ਤਾਂ ਸਿੱਖ ਇਤਿਹਾਸ ਦੇ ਅੰਦਰ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਅਤੇ ਜੂਨ 1984 ਈਸਵੀ ਦੇ ਵਿੱਚ ਵਾਪਰਿਆ ਤੀਜਾ ਘੱਲੂਘਾਰਾ ਹੈ। ਘੱਲੂਘਾਰੇ ਦੇ ਜੇਕਰ ਲਫਜ਼ੀ ਅਰਥਾਂ ਨੂੰ ਦੇਖੀਏ ਤਾਂ ਭਾਈ ਕਾਨ ਸਿੰਘ ਨਾਭਾ ਨੇ ਘੱਲੂਘਾਰੇ ਦੇ ਅਰਥ ਕੀਤੇ ਨੇ ਸਰਬਨਾਸ਼ ਜਾਂ ਖਾਤਮਾ ਕਰਨਾ। ਸਿੱਖ ਇਤਿਹਾਸ ਦੇ ਅੰਦਰ 1746 ਈਸਵੀ ਦੇ ਵਿੱਚ ਛੋਟਾ ਘੱਲੂਘਾਰਾ ਹੋਇਆ, ਜਿਸ ਦੇ ਵਿੱਚ ਲਗਭਗ 10-12,000 ਸਿੱਖਾਂ, ਬਜ਼ੁਰਗਾਂ, ਬੀਬੀਆਂ ਅਤੇ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ। ਉਸ ਤੋਂ ਬਾਅਦ 1762 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਵੱਡਾ ਘੱਲੂਘਾਰਾ ਕੀਤਾ ਗਿਆ, ਜਿਸ ਦੇ ਵਿੱਚ 20-25,000 ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਸੇ ਪ੍ਰਕਾਰ ਹੀ ਸਮੇਂ ਸਮੇਂ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ, ਪਰ ਸਿੱਟੇ ਵਜੋਂ ਸਿੱਖਾਂ ਨੂੰ ਹਮੇਸ਼ਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ 2% ਆਬਾਦੀ ਹੁੰਦਿਆਂ ਵੀ ਦੇਸ਼ ਦੀ ਆਜ਼ਾਦੀ ਦੇ ਅੰਦਰ ਲਗਭਗ 90% ਜਿਹੜੀਆਂ ਕੁਰਬਾਨੀਆਂ ਨੇ ਉਹ ਸਿੱਖਾਂ ਦੇ ਵੱਲੋਂ ਦਿੱਤੀਆਂ ਗਈਆਂ। ਪਰ ਫਿਰ ਵੀ ਰਾਜਨੀਤਿਕ ਆਗੂਆਂ ਦੇ ਵੱਲੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਨਾਮ ਦਿੱਤਾ ਗਿਆ। 1978 ਨੂੰ ਵਿਸਾਖੀ ਵਾਲੇ ਦਿਨ 13 ਸਿੰਘ ਜਦੋਂ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਉਸ ਸਮੇਂ ਤੋਂ ਹੀ ਸਿੱਖ ਆਗੂਆਂ ਨੇ ਇਹ ਭਾਂਪ ਲਿਆ ਸੀ ਕਿ ਆਉਣ ਵਾਲਾ ਸਮਾਂ ਸਿੱਖਾਂ ਦੇ ਲਈ ਵਧੇਰਾ ਚੰਗਾ ਨਹੀਂ। ਇਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੇ ਕੌਮ ਨੂੰ ਜਾਗਰੂਕ ਕਰਨ ਦੇ ਲਈ ਪਿੰਡ ਪਿੰਡ ਜਾ ਕੇ ਪ੍ਰਚਾਰ ਦੀ ਮੁਹਿੰਮ ਵੱਢੀ। ਇਸ ਤੋਂ ਉਪਰੰਤ ਧਰਮ ਯੁੱਧ ਮੋਰਚਾ ਵੀ ਲਗਾਇਆ ਜਿਸ ਦੇ ਵਿੱਚ ਅਨੰਦਪੁਰ ਦਾ ਮਤਾ ਰੱਖਿਆ ਗਿਆ। ਸਮਾਂ ਬਤੀਤ ਹੋਇਆ 1984 ਇੱਕ ਜੂਨ ਵਾਲੇ ਦਿਨ ਫੌਜ ਨੇ ਜਿਹੜਾ ਹੈ ਉਹ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਘੇਰਾ ਪਾ ਲਿਆ। ਅਸਲ ਦੇ ਵਿੱਚ ਇਹ ਸਾਰੀ ਤਿਆਰੀ ਪਹਿਲਾਂ ਹੀ ਯੂਪੀ ਵਿਖੇ ਚਕਰਾਤਾ ਨਾਮ ਦੇ ਸਥਾਨ 'ਤੇ ਹੋ ਚੁੱਕੀ ਸੀ, ਜਿੱਥੇ ਦਰਬਾਰ ਸਾਹਿਬ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਅਤੇ ਕਿਸ ਪ੍ਰਕਾਰ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਫੌਜ ਦੇ ਵੱਲੋਂ ਹਮਲਾ ਹੋਏਗਾ, ਇਹ ਸਾਰੀ ਤਿਆਰੀ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਗਈ। ਅਖੀਰ ਸਮਾਂ ਆਇਆ 1 ਜੂਨ ਨੂੰ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਜਿਹੜਾ ਹੈ ਉਹ CRP ਆਰਮੀ BSF ਅਤੇ ਹੋਰ ਜਿਹੜੀਆਂ ਫੋਰਸਾਂ ਸਰਕਾਰ ਦੇ ਵੱਲੋਂ ਭੇਜੀਆਂ ਗਈਆਂ ਸੀ ਉਹਨਾਂ ਵੱਲੋਂ ਸਾਰੇ ਕੰਪਲੈਕਸ ਨੂੰ ਜਿਹੜਾ ਹੈ ਉਹ ਘੇਰਾ ਪਾ ਲਿਆ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਕਿਸੇ ਵੀ ਇਲਾਕੇ 'ਤੇ ਫੌਜ ਨੇ ਹਮਲਾ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਉਸ ਸ਼ਹਿਰ ਦੇ DC ਦੇ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਸਾਡਾ ਇਤਿਹਾਸ ਇਹ ਦੱਸਦਾ ਹੈ ਕਿ ਉਸ ਸਮੇਂ ਦੇ DC ਗੁਰਦੇਵ ਸਿੰਘ ਬਰਾੜ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਅਸਤੀਫਾ ਦੇ ਦਿੱਤਾ ਪਰ ਹਰਿਮੰਦਰ ਸਾਹਿਬ 'ਤੇ ਅਟੈਕ ਕਰਨ ਦੀ ਮਨਜ਼ੂਰੀ ਨਾ ਦਿੱਤੀ। ਕੁਝ ਕੁ ਲੇਖਕ ਇਹ ਵੀ ਲਿਖਦੇ ਨੇ ਕਿ ਉਹਨਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਅਤੇ ਕੁਝ ਕੁ ਲਿਖਦੇ ਨੇ ਕਿ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਰਸਤਾ ਸ਼੍ਰੀ ਹਰਿਮੰਦਰ ਸਾਹਿਬ ਆਉਂਦਾ ਹੈ, 1 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਉਸ ਰਸਤੇ ਨੂੰ ਬੰਦ ਕਰਨ ਦੇ ਲਈ ਉੱਥੇ ਕੰਧ ਉਸਾਰ ਰਹੇ ਸਨ। CRP ਅਤੇ BSF ਦੇ ਕੁਝ ਜਵਾਨਾਂ ਨੇ ਜਦੋਂ ਇਹਨਾਂ ਕਰਮਚਾਰੀਆਂ ਦੇ ਨਾਲ ਬਦਸਲੂਕੀ ਕੀਤੀ ਅਤੇ ਉਹ ਕੰਧ ਕਰਨ ਤੋਂ ਰੋਕਿਆ ਤਾਂ ਉੱਥੇ ਜਿਹੜੀ ਹੈ ਉਹ ਵੱਡੀ ਝੜਪ ਹੁੰਦੀ ਹੈ, ਕਿਉਂਕਿ CRP ਅਤੇ BSF ਦੇ ਜਵਾਨ ਚਾਹੁੰਦੇ ਸਨ ਕਿ ਉਸ ਰਸਤੇ ਹੋ ਕੇ ਘੰਟਾ ਘਰ ਵੱਲ ਦਾ ਜਿਹੜਾ ਰਸਤਾ ਹੈ ਉੱਥੋਂ ਤੱਕ ਉਹਨਾਂ ਦਾ ਆਉਣ ਜਾਣ ਬਣਿਆ ਰਹੇ। ਇਸ ਝੜਪ ਦੇ ਕਰਕੇ ਹੀ BSF ਅਤੇ CRP ਦੇ ਜਵਾਨਾਂ ਨੇ ਜਦੋਂ ਗੋਲੀ ਚਲਾਈ ਉਸ ਸਮੇਂ ਤੋਂ ਹੀ ਜਿਹੜੀ ਹੈ ਉਹ ਗੋਲੀਬਾਰੀ ਫੌਜ ਦੇ ਵੱਲੋਂ ਕਰਨੀ ਸ਼ੁਰੂ ਕਰ ਦਿੱਤੀ ਗਈ। ਦੂਜੇ ਪਾਸੇ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਨਾਮ 'ਤੇ ਜੋ ਲੰਗਰ ਹਾਲ ਹੈ ਉਸ ਬਿਲਡਿੰਗ ਤੋਂ ਨਿਕਲ ਕੇ ਪਰਿਕਰਮਾ ਦੇ ਰਾਹੀਂ ਹੁੰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਅਤੇ ਉੱਥੇ ਹੀ ਸਰਦਾਰ ਸੁਵੇਗ ਸਿੰਘ ਦੇ ਵੱਲੋਂ ਜਿਹੜੀ ਨੀਤੀ ਬਣਾਈ ਗਈ ਸੀ ਉਹਨਾਂ ਨੂੰ ਇਹ ਦੱਸਦੇ ਨੇ ਕਿ ਜਦੋਂ ਤੱਕ ਸ਼੍ਰੀ ਦਰਬਾਰ ਸਾਹਿਬ 'ਤੇ ਗੋਲੀਬਾਰੀ ਨਹੀਂ ਹੋਵੇਗੀ ਜਾਂ ਹਮਲਾ ਨਹੀਂ ਹੋਵੇਗਾ ਉਸ ਤੋਂ ਪਹਿਲਾਂ ਸਿੰਘਾਂ ਦੇ ਵੱਲੋਂ ਕੋਈ ਵੀ ਜਵਾਬੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸੇ ਪ੍ਰਕਾਰ ਹੀ ਹੋਇਆ, ਪਰ ਬਾਹਰੀ ਤੌਰ 'ਤੇ ਜਦੋਂ ਫੌਜ ਦੇ ਵੱਲੋਂ ਹਮਲੇ ਕੀਤੇ ਗਏ ਅਤੇ ਇਸ ਗੋਲੀਬਾਰੀ ਦੇ ਦੌਰਾਨ ਬੱਬਰ ਅਕਾਲੀ ਭਾਈ ਮਹਿੰਗਾ ਸਿੰਘ ਜੀ ਜਿਹੜੇ ਨੇ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਸ ਗੋਲੀਬਾਰੀ ਦੇ ਦੌਰਾਨ 1 ਜੂਨ 1984 ਨੂੰ ਕੁਝ ਕੁ ਲੇਖਕ ਲਿਖਦੇ ਨੇ ਕਿ 8 ਸਿੰਘ ਜਿਹੜੇ ਉਹ ਸ਼ਹਾਦਤ ਦਾ ਜਾਮ ਪੀ ਗਏ, ਕੁਝ ਲਿਖਦੇ ਨੇ ਲੇਖਕ ਕਿ 11 ਸਿੰਘ ਜਿਹੜੇ ਇਸ ਦਿਨ ਉਹ ਸ਼ਹੀਦ ਹੋ ਜਾਂਦੇ ਨੇ। ਸੋ 1 ਜੂਨ 1984 ਨੂੰ ਹੀ ਜਿਹੜਾ ਹੈ ਉਹ ਸ਼ਹਾਦਤਾਂ ਦਾ ਦੌਰ ਚੱਲ ਪਿਆ ਸੀ ਜਿਹੜਾ ਲਗਾਤਾਰ 6 ਜੂਨ 1984 ਈਸਵੀ ਤੱਕ ਚੱਲਦਾ ਰਿਹਾ।
6: ਜੂਨ 1984 ਦੇ ਵਿੱਚ ਵਾਪਰੇ ਇਸ ਘੱਲੂਘਾਰੇ ਬਾਰੇ ਇਸੇ ਤਰ੍ਹਾਂ ਹੀ ਲੜੀਵਾਰ ਆਪ ਜੀ ਦੇ ਨਾਲ ਸਾਂਝ ਪਾਉਂਦੇ ਰਹਾਂਗੇ। ਆਪ ਸਰੋਤਿਆਂ ਨੇ ਇਸੇ ਤਰ੍ਹਾਂ ਇਸ ਲੜੀ ਦੇ ਨਾਲ ਜੁੜੇ ਰਹਿਣਾ ਹੈ ਤਾਂ ਜੋ 1 ਤੋਂ ਲੈ ਕੇ 6 ਜੂਨ ਤੱਕ ਜਿਹੜੀਆਂ ਜਿਹੜੀਆਂ ਵੀ ਘਟਨਾਵਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਬਾਹਰੀ ਤੌਰ ਦੇ ਉੱਪਰ ਵਾਪਰੀਆਂ ਉਹਨਾਂ ਦੇ ਬਾਰੇ ਜਾਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ। ਚਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
8: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
9: ਦੇਖੋ ਸੱਚ ਬਤਾ ਦੋ
10: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
8: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
11: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
12: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
13: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
14: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 10 saal di free service. Chadston Ford. Ready, set, Ford.

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
1: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟਰੀਟ ਪੁਆਇੰਟ ਕੁੱਕ ਕਾਲ 0493-536-042
4: ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
5: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
4: ਜਾਂ 90-77-97-33
5: ਜਾਂ ਈਮੇਲ info@vyimmigration.com.au
4: ਯਾਦ ਰੱਖੋ 9077-9733
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
4: ਹਰ ਕਦਮ ਤੁਹਾਡੇ ਨਾਲ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
1: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-465

0: 2 जून ਤੇ 2026 ਔਰ ਮੰਗਲਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਸਾਰਿਆਂ ਨੂੰ। ਰੇਡੀਓ ਹਾਂਜੀ 1674 ਐਮ ਦੇ ਉੱਤੇ ਮੈਂ ਗੌਤਮ ਕਪਿਲ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਔਰ ਪਹਿਲੀ ਖਬਰ ਕੌਮਾਂਤਰੀ ਖਿੱਤੇ ਦੇ ਵਿੱਚੋਂ ਈਰਾਨ ਦੇ ਨਾਲ ਜੁੜੀ ਹੋਈ। ਵੈਸੇ ਤਾਂ ਕੱਲ੍ਹ ਦੇ ਦਿਨ ਹੀ ਤੁਹਾਨੂੰ ਸੰਕੇਤ ਦੇ ਦਿੱਤੇ ਸੀ ਇਸ ਖਬਰ ਦੇ ਨਾਲ ਜੁੜੇ ਹੋਏ, ਪਰ ਹੁਣ ਈਰਾਨ ਦੀ ਸਰਕਾਰੀ ਖਬਰ ਏਜੰਸੀ ਤਸਨੀਮ ਦੇ ਮੁਤਾਬਕ ਈਰਾਨ ਨੇ ਅਮਰੀਕਾ ਦੇ ਨਾਲ ਹੋਣ ਜਾ ਰਹੀ ਗੱਲਬਾਤ ਨੂੰ ਫਿਲਹਾਲ ਟਾਲਣ ਦਾ ਫੈਸਲਾ ਲੈ ਲਿਆ। ईरान का कहना है कि लेबनान दे विच सीज़फायर दियां शर्तां नू काफ़ी हद तक तोड़िया गया और लेबनान सने कई मोर्चियां दे उत्ते जंगबंदी की उलंघना हुई है। इस दे लई ईरान की नैगोसीएशन टीम ने असिधे तरीके दे नाल गलबात तोरन दा अगे तोरन दा या इस शांति समझौते नू जिहड़ा कि अमरीका इजराइल बनाम ईरान दे विच हो रहा सी उस दे उत्ते फिलहाल कोई फैसला नहीं लिया। रिपोर्ट दे मुताबक लेबनान अते गज़ा दे उत्ते इजराइली हमलियां नू फौरन बंद करन, लेबनान दे कब्जे वाले खेतर नू पूरी तरह दे नाल खाली कर देन तक कोई भी गलबात अगे नहीं होएगी। उत्थे उत्तरी इराक दे विच एतवार दे दिन एक ट्रेनिंग एक्सरसाइज दे दौरान हुई दुर्घटना दे विच ब्रिटिश आर्मी दे एक फौजी दी मौत हो गई सी। बरतानिया दे रक्षा मंत्रालय ने इसकी जानकारी दिती है। बरतानिया दे रक्षा मंत्री जॉन हिली ने इस फौजी दी मौत दी जानकारी सोमवार दे दिन हाउस ऑफ कॉमन्स दे विच दिती। उन्हां कहा कि मैनू बड़े गहरे दुख दे नाल सदन नू सूचित करना पै रहा है कि उत्तरी इराक दे विच ट्रेनिंग दे दौरान जिस ब्रिटिश फौजी दी मौत हुई है उस दे परिवारक मैंबरां नू असीं दस दिता है और इस भी अपील की गई है कि इसकी जनतक जानकारी हले करन दे लई उन्हां नू थोड़ा समा दिता जाए क्योंकि नाम या होर पछाण जिहड़ी उह जनतक नहीं की गई है। उन्हां कहा कि मैनू यकीन है कि इस दुख की घड़ी दे विच पूरे सदन की संवेदना परिवार दे नाल ते फौज दे नाल होणगियां। उत्थे ही अगली खबर की सांझ पाई है तो भारत सरकार ने अपनी हवाई फौज की ताकत वधाने लई फ्रांस तो 114 राफेल लड़ाकू जहाज खरीदने की प्रक्रिया तेज कर दी है। इस मैगा रख्या सौदे के लिए भारत ने फ्रांस नूं रस्मी तौर दे उत्ते लैटर ऑफ रिक्वेस्ट जारी कर दिता है। इस दे लई कुल कीमत 3,25,000 करोड़ रुपए होने का अनुमान। सौदे दीआं मुख शर्तां दे मुताबक 114 दे विचों लगभग 94 जहाज़ों का निर्माण भारत दे विच कीता जाना है। इस कदम के नाल मेक इन इंडिया आत्म निर्भर भारत मुहिम नू भी मजबूती मिलेगी। भारत ने इस सौदे दे विच टैक्नोलॉजी ट्रांसफर जिन्हों TOT भी कह लिया जाता है, स्वदेशी हथियारों के एकीकरण ते भारतीय डेटा लिंक वर्गियां अहम शर्तां भी शामिल रखियां ने। इस खरीद प्रोजैक्ट दे विच 88 सिंगल सीटर ते 26 ट्विन सीटर ट्रेनर जहाज भी शामिल किए जाएंगे। ये जहाज़ AESIA रडार ते बेहतर इलैक्ट्रॉनिक युद्ध प्रणाली ते लंबी दूरी दीआं मिजाइलों वर्गियां आधुनिक तकनीकों के नाल लैस होणगे। उत्थे भारत ते आस्ट्रेलिया दे दरमियान भी रख्या समझौता होया। भारत ते आस्ट्रेलिया ने रख्या समझौतियां नूं मजबूत करदिआं होया समुद्री सुरक्षा दे खेतर दे विच नवी तकनीक नूं अपनाउण दे लई सहमति जताई है। यह फैसला मानेकशा सेंटर दे विच भारत आस्ट्रेलिया दे रख्या मंत्रियों दे दरमियान हुई बैठक दे विच लिया गया। भारत दे रख्या मंत्री राजनाथ सिंह ते आस्ट्रेलिया दे उप प्रधानमंत्री ते इत्थों दे रख्या मंत्री रिचर्ड माल्स ने इस समझौते दे उत्ते हस्ताक्षर किए। दोहां नेतावां ने कहा कि पिछले कुछ सालां दे विच भारत ते आस्ट्रेलिया दे रिश्ते लगातार मजबूत होए ने। बैठक दे विच हिंद महासागर ते इंडो पैसिफिक खेतर दी सुरक्षा दे उत्ते विस्तार नूं लैके भी चर्चा हुई। उन्हां कहा कि इस दरमियान दोहां देशां दी नेवी नूं मजबूत करन दे लई ते तालमेल भी वधेगा। समुद्र दे अंदर होण वालियां गतिविधियां दे उत्ते नज़र रखण दी भी गल कही गई है। भारत ते आस्ट्रेलिया जून 2026 दे विच चेन्नई दे अंदर साझी खोज ते बचा मुहिम करनगे। एक तरह दे नाल कह सकदे हो कि मिलटरी प्रैक्टिस होएगी, पर मिलटरी दी ना कह के इह नेवल प्रैक्टिस कही जा सकदी है। इस दा टीचा समुद्र दे विच दुर्घटनावां ते किसी भी किस्म दी एमरजेंसी स्थिति दे नाल नजिठण दे लई तैयारी करना है। दोहां देशां दे दरमियान इस फौजी मुहिम नूं लैके बेहतर तालमेल बिठाए जाने की उम्मीद भी रखाई जा रही है। आस्ट्रेलिया ने पिछले साल भारत दे विच अपना पहला रख्या व्यापार मिशन भेजा सी। दोहां धिरां ने इसनूं सकारात्मक कदम भी दस्या सी। भारत ते आस्ट्रेलिया भविख दे विच नवीआं फौजी तकनीकां दे उत्ते भी काम करना चाहुंदे ने। आस्ट्रेलिया ने भारत नूं 2026 दे विच होण वाली रख्या विज्ञान ते रिसर्च सम्मेलन दे विच शामिल होण दा सद्दा भी दित्ता है। दोहां देशां ने हाल ही दे सालां दे विच वधे होए रख्या समझौतियां दे उत्ते संतोष जाहर कीता है। आस्ट्रेलिया ने ककाडू फौजी मुहिम दे विच ਭਾਗ ਵੀ ਲਿਆ ਸੀ ਅਤੇ ਭਾਰਤ ਨੇ ਵੀ ਭਾਗ ਲਿਆ ਸੀ। ਭਾਰਤ ਹੁਣ 2027 'ਚ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੀ ਸਭ ਤੋਂ ਵੱਡੀ ਮਿਲਟਰੀ ਐਕਸਰਸਾਈਜ਼ ਹੈ, ਜਿਸ ਨੂੰ ਟੈਲੀਸਮੈਨ ਸੇਬਰ ਵੀ ਕਿਹਾ ਜਾ ਰਿਹਾ, ਇਸ ਦੇ ਵਿੱਚ ਪ੍ਰਮੁੱਖ ਭੂਮਿਕਾ ਵੀ ਨਿਭਾਏਗਾ। ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਕੁਐਡ ਦੇ ਵੀ ਮੈਂਬਰ ਨੇ। ਭਾਰਤ ਆਸਟ੍ਰੇਲੀਆ ਤੋਂ ਇਲਾਵਾ ਜਪਾਨ ਅਤੇ ਅਮਰੀਕਾ, ਇਸ ਜਿਹੜਾ ਚਾਰਾਂ ਮੁਲਕਾਂ ਦਾ ਇਹ ਇੱਕ ਸਮਝੌਤਾ ਹੈ, ਜਿਸ ਨੂੰ ਇੰਡੋ ਪੈਸੀਫਿਕ ਖੇਤਰ ਦੇ ਵਿੱਚ ਖੁੱਲ੍ਹਾ ਵਪਾਰ ਅਤੇ ਸਥਿਰਤਾ ਬਣਾਈ ਰੱਖਣ ਦਾ ਦਾਅਵਾ ਕੀਤਾ ਜਾਂਦਾ ਹੈ। ਹਾਲਾਂਕਿ ਚੀਨ ਅਕਸਰ ਕਹਿੰਦਾ ਹੈ ਕਿ ਕੁਐਡ ਚੀਨ ਨੂੰ ਕਾਊਂਟਰ ਕਰਨ ਦੇ ਲਈ ਬਣਾਇਆ ਗਿਆ ਇੱਕ ਫੌਜੀ ਸੰਗਠਨ ਹੈ। ਉੱਧਰ ਪੱਛਮ ਬੰਗਾਲ ਦੇ ਮੁੱਖ ਮੰਤਰੀ ਅਤੇ ਟੀ ਐਮ ਸੀ ਦੀ ਪ੍ਰਮੁੱਖ ਸਾਬਕਾ ਮੁੱਖ ਮੰਤਰੀ ਮਾਫ਼ ਕਰਨਾ ਮਮਤਾ ਬੈਨਰਜੀ ਅੱਜ ਦੇ ਦਿਨ ਆਪਣੀ ਪਾਰਟੀ ਦੇ ਨੇਤਾ ਅਭਿਸ਼ੇਕ ਬੈਨਰਜੀ ਅਤੇ ਕਲਿਆਣ ਬੈਨਰਜੀ ਸਣੇ ਕੋਲਕਾਤਾ ਦੇ ਵਿੱਚ ਪਾਰਟੀ ਕਾਰਕੁਨਾਂ ਅਤੇ ਨੇਤਾਵਾਂ ਦੇ ਉੱਤੇ ਹੋਏ ਕਥਿਤ ਹਮਲਿਆਂ ਨੂੰ ਲੈ ਕੇ ਇੱਕ ਦਿਨ ਦਾ ਧਰਨਾ ਦੇਣਗੇ। ਇਹ ਧਰਨਾ ਕੋਲਕਾਤਾ ਦੇ ਰਾਣੀ ਰਸ਼ਮੋਨੀ ਰੋਡ ਦੇ ਉੱਤੇ ਕੀਤਾ ਜਾਏਗਾ। ਇਸ ਦੇ ਵਿੱਚ ਪਾਰਟੀ ਲਗਾਤਾਰ ਹੋ ਰਹੇ ਹਮਲਿਆਂ ਦੇ ਖਿਲਾਫ ਵਿਰੋਧ ਵੀ ਦਰਜ ਕਰਾਏਗੀ। ਸੋਮਵਾਰ ਦੇ ਦਿਨ ਮਮਤਾ ਨੇ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਫਿਰ ਉਹ ਇਕੱਲੇ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਗੇ। ਉੱਧਰ ਮੌਸਮ ਦੇ ਨਾਲ ਜੁੜੀ ਇੱਕ ਅਪਡੇਟ ਵੀ ਭਾਰਤ ਤੋਂ ਦਿੰਦੇ ਚੱਲੀਏ, ਜਿੱਥੇ ਭਾਰਤ ਦੇ ਉੱਤਰੀ ਇਲਾਕਿਆਂ ਖਾਸ ਤੌਰ ਦੇ ਉੱਤੇ ਦਿੱਲੀ NCR ਦੇ ਵਿੱਚ ਮੌਸਮ ਦੇ ਅੰਦਰ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਕਾਫੀ ਬਦਲਾਅ ਆਇਆ। ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਕਿਤੇ ਕਿਤੇ ਹਨੇਰੀ, ਤੂਫਾਨ, ਕਈਆਂ ਥਾਵਾਂ ਦੇ ਉੱਤੇ ਤਾਂ ਪਾਰਾ 10 ਡਿਗਰੀ ਤੋਂ ਵੀ ਥੱਲੇ ਲਿਆ ਦਿੱਤਾ, ਜਿਹੜਾ 45 ਡਿਗਰੀ ਤੋਂ ਉੱਪਰ ਚੱਲ ਰਿਹਾ ਸੀ। ਲੂ ਦੇ ਥਪੇੜਿਆਂ ਦੇ ਨਾਲ ਝੁਲਸ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ। ਦਿੱਲੀ, ਹਰਿਆਣਾ, ਚੰਡੀਗੜ੍ਹ ਦੇ ਵਿੱਚ 1 ਤੋਂ 5 ਜੂਨ ਦੇ ਦਰਮਿਆਨ ਬਾਰਿਸ਼ ਦੇ ਕਿਆਸ ਪਹਿਲਾਂ ਹੀ ਮੌਸਮ ਮਹਿਕਮੇ ਨੇ ਲਗਾਏ ਸੀ, ਪਰ ਪੰਜਾਬ ਵਾਲੇ ਪਾਸੇ ਜੇਕਰ 3 ਤੋਂ 4 ਜੂਨ ਦੇ ਦਰਮਿਆਨ ਬਾਰਿਸ਼ ਦਾ ਅਲਰਟ ਦੱਸਿਆ ਗਿਆ। ਇਸ ਦਰਮਿਆਨ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਨੇਰੀ ਅਤੇ ਹਵਾਵਾਂ ਦੇ ਵੀ ਸ਼ੰਕੇ ਜਤਾਏ ਗਏ ਨੇ। ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਵਿੱਚ 2 ਤੋਂ 5 ਜੂਨ ਦੇ ਦਰਮਿਆਨ ਤੇਜ਼ ਹਵਾਵਾਂ ਦੇ ਸ਼ੰਕੇ ਜਤਾਏ ਗਏ ਨੇ। ਉੱਧਰ ਪੰਜਾਬ ਦੇ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਦੀ ਸਮਾਂ ਸੀਮਾ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਪਰਸੋਨਲ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਮੁਤਾਬਕ ਹੁਣ 14 ਜੂਨ 2026 ਤੱਕ ਬਦਲੀਆਂ ਕੀਤੀਆਂ ਜਾ ਸਕਣਗੀਆਂ। ਸਰਕਾਰ ਵੱਲੋਂ ਪਹਿਲਾਂ ਜਾਰੀ ਹੁਕਮਾਂ ਦੇ ਮੁਤਾਬਕ ਬਦਲੀਆਂ ਦਾ ਸਮਾਂ 15 ਅਪ੍ਰੈਲ ਤੋਂ 30 ਮਈ 2026 ਤੱਕ ਨਿਰਧਾਰਤ ਕੀਤਾ ਗਿਆ ਸੀ, ਪਰ ਹੁਣ ਨਵੇਂ ਫੈਸਲੇ ਮੁਤਾਬਕ ਇਹ 14 ਜੂਨ ਕਰ ਦਿੱਤਾ ਗਿਆ। ਇਹ ਹੁਕਮ ਪੰਜਾਬ ਦੇ ਸੂਬੇ ਦੇ ਸਾਰੇ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਉੱਤੇ ਲਾਗੂ ਹੋਣਗੇ। ਇਸ ਮਿਆਦ ਜਿਹੜੀ 14 ਜੂਨ ਹੈ ਉਹਦੇ ਖਤਮ ਹੋਣ ਤੋਂ ਬਾਅਦ ਕੋਈ ਵੀ ਤਬਾਦਲਾ ਜਾਂ ਤੈਨਾਤੀ ਕੇਵਲ 23 ਅਪ੍ਰੈਲ 2018 ਦੀ ਟਰਾਂਸਫਰ ਪਾਲਿਸੀ ਦੇ ਮੁਤਾਬਕ ਹੀ ਕੀਤੀ ਜਾ ਸਕੇਗੀ। ਇਸ ਸੰਬੰਧੀ ਸੂਬੇ ਦੇ ਸਮੂਹ ਵਿਭਾਗਾਂ, ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਪੱਤਰ ਭੇਜ ਦਿੱਤੇ ਗਏ ਨੇ। ਇੱਧਰ ਆਸਟ੍ਰੇਲੀਆ ਦੀ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਲਈ ਸਭ ਤੋਂ ਪਹਿਲਾਂ ਚੰਗੀ ਖਬਰ, ਕੱਲ੍ਹ ਦੇ ਦਿਨ ਤੱਕ ਤੁਹਾਡੇ ਨਾਲ ਇਹੀ ਖਬਰ ਸਾਂਝੀ ਕਰ ਰਹੇ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਨਖਾਹ 'ਚ ਵਾਧਾ ਹੋਇਆ। ਹੁਣ ਤੁਹਾਡੀ ਤਨਖਾਹ 'ਚ ਵਾਧੇ ਦੀ ਵੀ ਇੱਕ ਚੰਗੀ ਖਬਰ ਲੈ ਕੇ ਆਏ। ਹਾਲਾਂਕਿ ਉਨੀ ਉਮੀਦ ਨਾ ਰੱਖਿਓ ਜਿੰਨੀ ਪ੍ਰਧਾਨ ਮੰਤਰੀ ਦੀ ਵਧੀ ਹੈ, ਪਰ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਜਿਹੜੀ ਤਨਖਾਹ, ਜਿਹਨੂੰ ਮਿਨੀਮਮ ਵੇਜ ਕਹਿ ਲੈਂਦੇ ਹਾਂ, ਉਹ 5.97% ਲਗਭਗ 6% ਵਧਾਈ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਜਿਹੜੇ ਮਿਨੀਮਮ ਅਵਾਰਡ ਵਰਕਰਸ ਨੇ ਉਹਨਾਂ ਨੂੰ ਵੀ 4.75% ਦਾ ਬੂਸਟ ਦਿੱਤਾ ਗਿਆ। ਫੇਅਰ ਵਰਕ ਕਮਿਸ਼ਨ ਦੀ ਤਰਫ ਤੋਂ ਸਾਲਾਨਾ ਜਿਹੜੇ ਵੇਜ ਰਿਵਿਊ ਯਾਨੀ ਕਿ ਤਨਖਾਹ ਵਾਧਿਆਂ ਦੀ ਸਮੀਖਿਆ ਕੀਤੀ ਜਾਂਦੀ ਹੈ, ਉਸ ਦੇ ਵਿੱਚ ਇਹ ਐਲਾਨ ਕੀਤਾ ਗਿਆ। ਹੁਣ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਨਵੀਂ ਤਨਖਾਹ ਜਿਹੜੀ ਇੱਕ ਕਰਮਚਾਰੀ ਨੂੰ ਕਿਸੇ ਵੀ ਰੁਜ਼ਗਾਰਦਾਤਾ ਨੂੰ ਦੇਣੀ ਹੋਏਗੀ, ਉਹ $26.44 ਪ੍ਰਤੀ ਘੰਟਾ ਹੋਏਗੀ, ਯਾਨੀ ਕਿ ਪਹਿਲਾਂ $24.95 ਜਿਹੜੇ ਦਿੱਤੇ ਜਾਂਦੇ ਸੀ ਹਫ਼ਤੇ ਦੇ। ਮੰਨ ਕੇ ਚੱਲੋ ਕਿ ਪਹਿਲਾਂ ਜਿਹੜੇ $948 ਮਿਲਦੇ ਸੀ ਉਹ ਹੁਣ $1,000 ਘੱਟੋ ਘੱਟ ਪ੍ਰਤੀ ਹਫ਼ਤੇ ਦੇ ਹੋਣਗੇ। ਇਹ 38 ਘੰਟੇ ਪ੍ਰਤੀ ਹਫ਼ਤੇ ਦੇ ਹਿਸਾਬ ਦੇ ਨਾਲ ਜਿਹੜੇ ਫੁੱਲ ਟਾਈਮ ਵਰਕਰ ਨੇ ਉਹਨਾਂ ਦੀ ਤਨਖਾਹ ਇਹ ਦੱਸੀ ਗਈ ਹੈ। ਉਂਝ ਇਹ ਤਨਖਾਹ ਵਾਧਾ 1 ਜੁਲਾਈ ਤੋਂ ਲਾਗੂ ਹੋ ਜਾਣਾ। ਬਹੁਤ ਸਾਰੇ ਜਿਹੜੇ ਘੱਟੋ ਘੱਟ ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਲੋਕ ਸੀ, ਕਰਮਚਾਰੀ ਸੀ, ਉਹਨਾਂ ਨੂੰ ਇਸ ਦੇ ਨਾਲ ਫਾਇਦਾ ਮਿਲੇਗਾ। ਦੱਸ ਦਈਏ ਕਿ ਦੇਸ਼ ਦੇ ਵਿੱਚ FWC ਯਾਨੀ ਫੇਅਰ ਵਰਕ ਕਮਿਸ਼ਨ ਦੀ ਤਰਫ ਤੋਂ ਕਿਹਾ ਗਿਆ ਕਿ ਘੱਟੋ ਘੱਟ ਤਨਖਾਹ ਵਾਧੇ ਦੀ ਮੰਗ ਜਿਹੜੀ ਕਾਫੀ ਚਿਰ ਤੋਂ ਕੀਤੀ ਜਾ ਰਹੀ ਸੀ, ਔਰ ਇਸ ਦੇ ਨਾਲ ਪਹਿਲਾਂ ਵੀ ਹੋਇਆ ਸੀ ਆਸਟ੍ਰੇਲੀਆ ਦੇ ਵਿੱਚ। ਹੁਣ ਇੱਕੋ ਹੀ ਫਾਈਨੈਂਸ਼ੀਅਲ ਈਅਰ ਦੇ ਅੰਦਰ ਅੰਦਰ ਇਹ ਦੂਜਾ ਵਾਧਾ ਕਰ ਦਿੱਤਾ ਗਿਆ, ਪਰ ਕੈਜੂਅਲ ਵਰਕਰਸ ਜਿਹੜੇ ਨੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੋਈ ਖਾਸ ਵੱਡਾ ਇਜ਼ਾਫਾ ਨਹੀਂ ਕੀਤਾ ਗਿਆ। ਹਾਂ, ਕੈਜੂਅਲ ਪੈਨਲਟੀ ਪੇ ਰੇਟ ਦੇ ਉੱਤੇ ਫਰਕ ਇਹਦੇ ਨਾਲ ਜ਼ਰੂਰ ਪਏਗਾ। ਆਸਟ੍ਰੇਲੀਅਨ ਚੈਂਬਰ ਆਫ ਕਮਰਸ ਇੰਡਸਟਰੀ ਨੇ ਇਸ ਖਬਰ ਦਾ ਵਿਰੋਧ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਹੋਰ ਬੋਝ ਪਏਗਾ। ਜ਼ਾਹਰ ਜੀ ਗੱਲ ਹੈ ਕਿ ਜਿਨ੍ਹਾਂ ਦੀ ਤਰਫ ਤੋਂ ਕੰਮਕਾਜ ਦਿੱਤਾ ਜਾਣਾ, ਜਿਨ੍ਹਾਂ ਨੇ ਰੁਜ਼ਗਾਰ ਦੇਣਾ, ਉਹਨਾਂ ਦੀ ਤਰਫ ਤੋਂ ਘੱਟੋ ਘੱਟ ਇਸ ਤਨਖਾਹ ਵਾਧੇ ਦੇ ਜਿਹੜਾ ਫੈਸਲਾ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਆਬਾਦੀ ਦਾ ਇੱਕ ਨਵਾਂ ਮੁਕਾਮ ਹਾਸਲ ਹੋਇਆ। ਆਸਟ੍ਰੇਲੀਆ ਦੇ ਵਿੱਚ ਹੁਣ ਆਬਾਦੀ 28 ਮਿਲੀਅਨ ਦੇ ਮਾਰਕ ਨੂੰ ਛੋਹ ਗਈ ਹੈ। ਦੱਸ ਦਈਏ ਕਿ ਇਹ ਆਬਾਦੀ ਵਾਧਾ 1 ਜੁਲਾਈ 2025 ਦੇ ਜਿਹੜੇ ਅੰਕੜੇ ਇਕੱਠੇ ਕੀਤੇ ਜਾ ਰਹੇ ਸੀ ਉਸੇ ਆਧਾਰ ਦੇ ਉੱਤੇ ਪਾਪੂਲੇਸ਼ਨ ਕਲੋਕ ਯਾਨੀ ਜਿਹੜੀ ਜਨਸੰਖਿਆ ਦੇ ਨਾਲ ਜੁੜੀ ਹੋਈ ਘੜੀ ਹੈ ਉਹਦੇ ਆਧਾਰ 'ਤੇ ਲਿਆ ਗਿਆ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਕਿਹਾ ਕਿ ਹਰ 1 ਮਿੰਟ 15 ਸੈਕਿੰਡ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਜੁੜ ਰਿਹਾ। ਇਹ ਆਬਾਦੀ ਦੇ ਅੰਦਰ ਹੋਇਆ ਵਾਧਾ ਸਰਕਾਰ ਦੇ ਦੁਆਰਾ ਲਗਾਏ ਗਏ ਕਿਆਸ ਤੋਂ ਪਹਿਲਾਂ ਹੀ ਹੋ ਗਿਆ। ਦੱਸ ਦਈਏ ਕਿ ਸਾਲ 2024-25 ਵਿੱਤੀ ਵਰ੍ਹੇ ਦੇ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ 3,06,000 ਸੀ ਜੋ ਕਿ ਉਸ ਤੋਂ 1 ਸਾਲ ਪਹਿਲਾਂ 4,29,000 ਸੀ। ਯਾਨੀ ਕਿ ਪ੍ਰਵਾਸੀਆਂ ਦੀ ਗਿਣਤੀ ਘਟੀ ਜ਼ਰੂਰ ਹੈ ਪਰ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਫਿਰ ਵੀ ਇੱਕ ਇਜ਼ਾਫਾ ਹੋਇਆ ਦੱਸਿਆ ਗਿਆ ਹੈ। ਇਸ ਦੇ ਵਿੱਚ ਕਈ ਹੋਰ ਖਾਸ ਨੁਕਤੇ ਵੀ ਨੇ। ਵੈਸੇ ਤਾਂ ਅਸੀਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਉਹ ਨੁਕਤੇ ਪਾ ਛੱਡੇ ਨੇ, ਉੱਥੋਂ ਜਾ ਕੇ ਵੀ ਤੁਸੀਂ ਉਹਨਾਂ ਨੁਕਤਿਆਂ ਦੀ ਸਾਂਝ ਪਾ ਸਕਦੇ ਹੋ। ABS ਦੇ ਮਾਡਲ ਦੇ ਮੁਤਾਬਕ ਸਾਲ 2026 ਦੇ ਵਿੱਚ ਦੇਸ਼ ਦੀ ਔਸਤ ਉਮਰ 39.72 ਸਾਲ ਦੱਸੀ ਗਈ ਹੈ। ਮਹਿਲਾਵਾਂ ਦੀ ਆਬਾਦੀ ਪੁਰਸ਼ਾਂ ਦੀ ਆਬਾਦੀ ਦੇ ਨਾਲੋਂ ਲਗਭਗ 2% ਵਧੀ ਹੈ ਔਰ ਇਸ ਸਮੇਂ ਦੇ ਦਰਮਿਆਨ ਕੁਦਰਤੀ ਵਾਧਾ ਵਧਿਆ। ਯਾਨੀ ਕਿ ਜਨਮ ਅਤੇ ਮੌਤ ਦਰ ਦਾ ਜਿਹੜਾ ਅੰਤਰ ਹੈ ਉਹਦੇ ਵਿੱਚ ਫਰਕ ਇੱਕ ਦੇਖਣ ਨੂੰ ਮਿਲਿਆ। ਯਾਨੀ ਮੌਤ ਦਰ ਜਿਹੜੀ ਉਹ ਵਧੀ ਹੈ। ਹੋਰ ਇਹਦਾ ਮਤਲਬ ਇਹ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਦੀ ਉਮਰ ਵੀ ਵਧੀ ਹੈ ਔਰ ਜਨਮ ਦਰ ਸੁਧਰੀ ਹੈ। ਇਹਦਾ ਮਤਲਬ ਇਹ ਵੀ ਹੈ ਕਿ ਪ੍ਰਵਾਸ ਦੇ ਨਾਲੋਂ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਉਹਦੇ 'ਚ ਵੀ ਇਜ਼ਾਫਾ ਹੋਇਆ। ਉੱਥੇ ਅਗਲੀਆਂ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਬੀਅਰ ਦੇ ਜਿਹੜੇ ਦੀਵਾਨੇ ਨੇ ਉਹਨਾਂ ਦੇ ਲਈ ਇਹ ਇੱਕ ਮਾੜੀ ਖਬਰ ਹੋ ਸਕਦੀ ਹੈ। ਆਈਕੋਨਿਕ ਜਿਹੜੀ ਤਸਮੇਨੀਅਨ ਕੰਪਨੀ ਹੈ ਜੇਮਸ ਬੌਗ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਹੁਣ ਉਹ ਨਵੰਬਰ ਮਹੀਨੇ ਤੋਂ ਤਸਮੇਨੀਆ ਦੇ ਵਿੱਚ ਆਪਣੀ ਜਿਹੜੀ ਪੇਰੈਂਟ ਕੰਪਨੀ ਹੈ ਲਾਇਨ ਆਸਟ੍ਰੇਲੀਆ ਉਹਦੇ ਤਹਿਤ ਬੀਅਰ ਦੀ ਪ੍ਰੋਡਕਸ਼ਨ ਉੱਥੋਂ ਬੰਦ ਕਰ ਦੇਣਗੇ। ਹਾਲਾਂਕਿ ਤਸਮੇਨੀਆ ਦੇ ਵਿੱਚ ਲੋਕਲ ਸਪਲਾਈ ਜਿਹੜੀ ਉਹ ਜਾਰੀ ਰਹੇਗੀ ਪਰ ਇਸ ਦਰਮਿਆਨ ਇਸ ਬੀਅਰ ਦੀ ਮਾਰਕੀਟ ਦੇ ਵਿੱਚ ਇੱਕ ਵੱਡਾ ਘਾਟਾ ਦੇਖਣ ਨੂੰ ਮਿਲਿਆ। ਜੇਮਸ ਬੌਗ ਦੇ ਬੜੇ ਸਾਰੇ ਦੀਵਾਨੇ ਨੇ। ਲਾਂਚੈਸਟਨ ਦੇ ਮੇਅਰ ਮੈਥਿਊ ਗਾਰਵੁੱਡ ਦਾ ਕਹਿਣਾ ਹੈ ਕਿ ਇਸ ਦੇ ਨਾਲ 145 ਸਾਲ ਪੁਰਾਣਾ ਇਸ ਬੀਅਰ ਕੰਪਨੀ ਦਾ ਅਤੇ ਇਸ ਸ਼ਹਿਰ ਦਾ ਇਤਿਹਾਸ ਜਿਹੜਾ ਇਸ ਸੂਬੇ ਦਾ ਇਤਿਹਾਸ ਜਿਹੜਾ ਉਹ ਖਤਮ ਹੋਣ ਜਾ ਰਿਹਾ ਹੈ। ਉੱਥੇ ਸਿਡਨੀ ਦੀ ਲਕੇਂਬਾ ਮਸਜਿਦ ਦੀ ਤਰਫ ਤੋਂ ਹੁਣ ਇੱਕ ਤਾਜ਼ਾ ਅਰਜ਼ੀ ਦਾਖਲ ਕੀਤੀ ਗਈ ਹੈ। ਸਿਡਨੀ ਦੀ ਇਹ ਮਸਜਿਦ ਅਕਸਰ ਚਰਚਾ ਦੇ ਵਿੱਚ ਰਹਿੰਦੀ ਹੈ। ਕਿਹਾ ਗਿਆ ਕਿ ਪਿਛਲੇ ਸਾਲ ਇਹਨਾਂ ਦੀ ਤਰਫ ਤੋਂ ਇੱਕ ਅਰਜ਼ੀ ਦਾਖਲ ਕੀਤੀ ਗਈ ਸੀ ਕਿ ਜਿਹੜੀ ਜੁਮੇ ਦੀ ਨਮਾਜ਼ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਸਵੇਰ ਅਤੇ ਸ਼ਾਮ ਵੇਲੇ ਦੀ ਨਮਾਜ਼ ਉਸ ਵੇਲੇ ਜਿਹੜਾ ਮਸਜਿਦ ਦੇ ਉੱਪਰ ਲੱਗਿਆ ਸਪੀਕਰ ਹੈ ਉਹ ਪਹਿਲਾਂ ਹਟਾ ਦਿੱਤਾ ਗਿਆ ਸੀ। ਪਿਛਲੇ ਸਾਲ ਵੀ ਇਸ ਦੀ ਅਰਜ਼ੀ ਪਾਈ ਗਈ ਸੀ ਪਰ ਹੁਣ 4 ਨਵੇਂ ਸਪੀਕਰ ਮਸਜਿਦ ਦੇ ਉੱਤੇ ਮਾਊਂਟ ਕਰਨ ਦੀ ਇੱਕ ਜਿਹੜੀ ਇਜਾਜ਼ਤ ਮੰਗੀ ਗਈ ਹੈ। ਖਾਸ ਤੌਰ ਦੇ ਉੱਤੇ ਘੱਟੋ ਘੱਟ ਹਫ਼ਤੇ ਦੇ ਵਿੱਚ ਇੱਕ ਦਿਨ ਸਿਰਫ ਜੁਮੇ ਦੇ ਲਈ 15 ਮਿੰਟ ਵਾਸਤੇ ਜਿਹੜੀ ਲੰਚ ਟਾਈਮ ਦੇ ਉੱਤੇ ਨਮਾਜ਼ ਹੁੰਦੀ ਹੈ ਉਸ ਦੇ ਲਈ ਇਹ ਇਜਾਜ਼ਤ ਮੰਗੀ ਗਈ ਹੈ ਕਿ ਉਹ 4 ਸਪੀਕਰ ਚੱਲਦੇ ਕਰ ਦਿੱਤੇ ਜਾਣ। ਹਾਲਾਂਕਿ ਪਿਛਲੇ ਸਾਲ ਜਿਹੜਾ ਪ੍ਰਪੋਜ਼ਲ ਦਿੱਤਾ ਗਿਆ ਸੀ ਉਸ 'ਚ ਵੱਧ ਤੋਂ ਵੱਧ 92 ਡੈਸੀਬਲ ਦੀ ਓਡੈਸਿਟੀ ਰੱਖਣ ਦੀ ਇੱਕ ਗੱਲ ਕਹੀ ਗਈ ਸੀ ਪਰ ਉਸ ਦੇ ਬਾਵਜੂਦ ਇਹ ਇਜਾਜ਼ਤ ਨਹੀਂ ਸੀ ਮਿਲੀ। ਕੈਂਟਰਬਰੀ ਬੈਂਕਸਟਾਊਨ ਕੌਂਸਲ ਦੀ ਤਰਫ ਤੋਂ ਪਿਛਲੇ ਸਾਲ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫਿਰ ਤੋਂ ਨਵੀਂ ਅਰਜ਼ੀ ਆਸਟ੍ਰੇਲੀਅਨ ਲੈਬਨੀਜ਼ ਮੁਸਲਿਮ ਐਸੋਸੀਏਸ਼ਨ ਦੀ ਤਰਫ ਤੋਂ ਦਾਇਰ ਕੀਤੀ ਗਈ ਹੈ।
1: ਜੀ ਬਿਲਕੁਲ, ਧੰਨਵਾਦ ਫਾਦ। ਜਿਹੜਾ ਗਰੁੱਪ ਬਣਾਏ ਗਏ ਨੇ ਉਹਦੇ ਉੱਤੇ ਇੱਕ ਝਾਤ ਤੁਹਾਡੀ ਮਰਵਾ ਦਿੰਦੇ ਹਾਂ ਕਿੱਥੇ ਕਿੱਥੇ ਤੁਸੀਂ ਕਿੱਦਾਂ ਮੈਚ ਵੇਖ ਸਕਦੇ ਹੋ। ਜੇਕਰ ਤੁਸੀਂ ਸੋਕਰ ਪ੍ਰੇਮੀ ਹੋ ਤਾਂ ਹੁਣ ਤੱਕ ਤੁਹਾਨੂੰ ਪਤਾ ਹੋਊਗਾ, ਜੇ ਨਹੀਂ ਤਾਂ ਉਹ ਇੱਕ ਮੋਟੀ ਝਾਤ ਮਾਰਦੇ। ਆਸਟ੍ਰੇਲੀਆ ਦੇ ਪਹਿਲੇ ਮੈਚ ਦੀ ਗੱਲ ਤੋਂ ਸ਼ੁਰੂਆਤ ਕਰਦੇ ਹਾਂ। ਆਸਟ੍ਰੇਲੀਆ ਦੀ ਫੁੱਟਬਾਲ ਟੀਮ 2026 ਦਾ ਫੀਫਾ ਵਿਸ਼ਵ ਕੱਪ ਦਾ ਪਹਿਲਾ ਮੈਚ ਤੁਰਕੀ ਦੇ ਖਿਲਾਫ਼ ਖੇਡੂਗੀ। ਹੁਣ ਜਿਹਨੂੰ ਤੁਰਕੀ ਇਹ ਕਹਿ ਦਿੰਦੇ ਆ, ਐਤਵਾਰ ਦਾ ਦਿਨ ਹੋਊਗਾ 14 ਜੂਨ, ਯਾਨੀ ਕਿ ਥੋੜ੍ਹੇ ਦਿਨ ਬਚੇ ਨੇ ਅਤੇ ਆਸਟ੍ਰੇਲੀਆ ਸਮੇਂ ਦੇ ਅਨੁਸਾਰ ਇਹ ਮੈਚ 2 ਵਜੇ ਖੇਡਿਆ ਜਾਊਗਾ। ਸੋ ਇਸ ਟਾਈਮ ਦੇ ਉੱਤੇ ਜੋ ਆਈ ਸਮਾਂ ਸਾਰਣੀ ਉਹਦੇ ਮੁਤਾਬਕ ਇਹ ਵੈਨਕੂਵਰ ਦੇ ਵਿੱਚ ਮੈਚ ਖੇਡਿਆ ਜਾਣਾ। ਸੋ ਗਰੁੱਪ ਡੀ ਦੇ ਵਿੱਚ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ, ਗਰੁੱਪ ਡੀ ਦੇ ਵਿੱਚ ਇਹਨਾਂ ਦੇ ਨਾਲ ਆਸਟ੍ਰੇਲੀਆ ਦੇ ਨਾਲ ਤੁਰਕੀ ਆ, USA ਆ, ਯਾਨੀ ਕਿ ਅਮਰੀਕਾ ਆਪ ਵੀ ਆ ਅਤੇ ਪੈਰਾਗੁਏ। ਸੋ ਇਹਨਾਂ ਦੇ ਵਿੱਚੋਂ ਜੇਕਰ ਆਸਟ੍ਰੇਲੀਆ ਨੇ ਅਗਲੇ ਗੇੜ ਦੇ ਵਿੱਚ ਪਹੁੰਚਣਾ ਅਤੇ ਇਹਦੇ ਵਿੱਚੋਂ 2 ਮੈਚ ਜਿੱਤਣੇ ਹੋਣਗੇ। ਸੋ ਪਹਿਲਾ ਮੈਚ 14 ਤਰੀਕ ਨੂੰ, ਦੂਸਰਾ 18 ਤਰੀਕ ਨੂੰ ਅਮਰੀਕਾ ਦੇ ਖਿਲਾਫ਼ ਅਤੇ ਤੀਸਰਾ 22 ਤਰੀਕ ਨੂੰ 2 ਜੂਨ ਨੂੰ ਪੈਰਾਗੁਏ ਦੇ ਖਿਲਾਫ਼ ਆ। ਸੋ ਇਸ ਗਰੁੱਪ ਦੇ ਵਿੱਚੋਂ ਇਹਨਾਂ ਨੇ ਜੇਕਰ ਅੱਗੇ ਜਾਣਾ ਅਤੇ 2 ਟੀਮਾਂ ਜਿਹੜੀਆਂ ਵੀ ਟੌਪ ਦੇ ਉੱਤੇ ਰਹਿੰਦੀਆਂ ਨੇ ਉਹਨਾਂ ਟੀਮਾਂ ਨੇ ਅੱਗੇ ਕੁਆਲੀਫਾਈ ਕਰਨਾ ਵਾ। ਸੋ ਆਸਟ੍ਰੇਲੀਆ ਦੇ ਲਈ ਸ਼ੁਭਕਾਮਨਾਵਾਂ ਨੇ ਇਸ ਵਾਰੀ, ਕਹਿੰਦੇ ਨੇ ਕਿ ਕਾਫੀ ਜ਼ੋਰ ਸ਼ੋਰ ਲੱਗੇ ਨੇ ਅਤੇ ਇਹ ਸਾਰੇ ਮੈਚ ਜਿਹੜੇ ਨੇ ਤੁਸੀਂ SBS ਚੈਨਲ ਦੇ ਉੱਤੇ ਵੀ ਜਾ ਕੇ ਅਤੇ ਵੇਖ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕੁਛ ਜਿਹੜੀਆਂ ਸੋਰਸਿਜ਼ ਨੇ ਉਹਨਾਂ ਦੇ ਵਿੱਚ ਫੁੱਟਬਾਲ ਆਸਟ੍ਰੇਲੀਆ ਦੀ ਐਪਲੀਕੇਸ਼ਨ ਉਹਦੇ ਉੱਤੇ ਜਾ ਕੇ ਤੁਸੀਂ ਵੇਖ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਸੋਕਰੂਜ਼ ਦੀ ਜਿਹੜਾ ਸੋਸ਼ਲ ਮੀਡੀਆ ਇੰਸਟਾਗ੍ਰਾਮ ਹੈ, ਫੇਸਬੁੱਕ ਹੈ, ਟਵਿੱਟਰ ਹੈ, ਉਹਨਾਂ ਦੇ ਉੱਤੇ ਵਧੇਰੇ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ। ਇਸ ਟਾਈਮ ਦੇ ਉੱਤੇ ABC ਸਪੋਰਟਸ ਵਰਗੇ ਪਲੇਟਫਾਰਮ ਵੀ ਮੈਚਾਂ ਨੂੰ ਦਿਖਾਉਣ ਦੀ ਗੱਲ ਤਾਂ ਕਰ ਰਹੇ ਨੇ, ਪਰ ਹਾਂ ਇਹਨਾਂ ਜ਼ਰੂਰ ਹੈ ਕਿ ਰਿਪੋਰਟਾਂ ਤਾਂ ਜ਼ਰੂਰ ਆਉਣਗੀਆਂ, ਅਤੇ ਜਿੱਦਾਂ ਜਿੱਦਾਂ ਹੋਰ ਜਾਣਕਾਰੀਆਂ ਆਉਂਦੀਆਂ ਨੇ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਜਾਵਾਂਗੇ। ਖੇਡਾਂ ਵੱਲ ਨੂੰ ਗੱਲ ਤੁਰੀ ਆ, ਅਤੇ ਇਸ ਟਾਈਮ ਦੇ ਉੱਤੇ ਸਰੀਨਾ ਵਿਲੀਅਮਸ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ ਨੇ, 4 ਸਾਲਾਂ ਬਾਅਦ ਹੁਣ ਕੋਰਟ ਦੇ ਵਿੱਚ ਵਾਪਸੀ ਕਰਨੀ ਆ। 2022 ਦੇ ਵਿੱਚ ਜਦੋਂ ਇਹਨਾਂ ਨੇ ਇਹ ਕਿਹਾ ਸੀ ਕਿ ਹੁਣ ਇਹ ਬ੍ਰੇਕ ਲੈ ਰਹੇ ਨੇ, ਖੈਰ ਉਦੋਂ ਇਹ ਤਾਂ ਨਹੀਂ ਸੀ ਕਿਹਾ ਕਿ ਸੰਨਿਆਸ ਲੈ ਕੇ ਮੈਂ ਜਾ ਰਹੀ ਹਾਂ, ਇਹ ਸੰਕੇਤ ਦਿੱਤੇ ਸੀ ਕਿ ਵਾਪਸੀ ਮੇਰੀ ਹੋਊਗੀ। ਇਸ ਟਾਈਮ 44 ਸਾਲ ਦੀ ਉਮਰ ਹੋ ਗਈ ਆ ਇਸ ਵੱਡੀ ਅਤੇ ਮਹਾਨ ਖਿਡਾਰਨ ਦੀ, ਅਤੇ ਹੁਣ ਇਸ ਵਾਰੀ ਕਹਿੰਦੇ ਨੇ ਕਿ ਟੂਰਨਾਮੈਂਟ ਦੇ ਵਿੱਚ ਇਹ ਉਤਰਨ ਜਾ ਰਹੇ ਨੇ ਨਵੇਂ ਇਸ ਟਾਈਮ ਦੇ ਮੀਲ ਪੱਧਰ ਮੀਲ ਪੱਥਰ ਜਿਹੜੇ ਨੇ ਉਹ ਰੱਖਣ ਦੇ ਲਈ, ਨਵੇਂ ਕੁਛ ਇਤਿਹਾਸ ਰਚਣ ਦੇ ਲਈ। ਸੋ ਅਗਲੇ ਹਫ਼ਤੇ ਲੰਡਨ ਦੇ ਕੁਈਨਜ਼ ਕਲੱਬ ਦੇ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਵਿੱਚ ਜਿਹੜਾ ਔਰਤਾਂ ਦਾ ਫੀਮੇਲਸ ਦਾ ਜਿਹੜਾ ਡਬਲਸ ਦਾ ਮੁਕਾਬਲਾ ਉਹਦੇ ਵਿੱਚ

0: ਨੌਜਵਾਨ ਖਿਡਾਰਨ ਨੂੰ ਨਾਲ ਲੈ ਕੇ ਇਸ ਡਬਲ ਦੇ ਵਿੱਚ ਹਿੱਸਾ ਲੈ ਰਹੇ ਨੇ, ਜਿਹਦਾ ਨਾਂ ਹੈ ਵਿਕਟੋਰੀਆ ਐਮਬੋਕੋ। ਸੋ ਇਹਨਾਂ ਦੇ ਨਾਲ ਜੋੜੀ ਇਹਨਾਂ ਦੀ ਬਣੂਗੀ। ਸਰੀਨਾ ਨੇ ਫਿਲਹਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੁਛ ਚੀਜ਼ਾਂ ਸਾਂਝੀਆਂ ਕੀਤੀਆਂ ਨੇ ਜੋ ਚਰਚਾ ਦਾ ਵਿਸ਼ਾ ਬਣੀਆਂ ਨੇ। ਉਹਨਾਂ ਦਾ ਕਹਿਣਾ ਕਿ ਚੰਗੀ ਖਬਰ ਜਲਦੀ ਫੈਲਦੀ ਹੈ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਇਸ ਵਾਪਸੀ ਨੂੰ ਸਾਲ ਦੀ ਸਭ ਤੋਂ ਵੱਡੀ ਅਤੇ ਖੁਸ਼ੀ ਭਰੀ ਖਬਰ ਦੱਸਿਆ। ਉਹਨਾਂ ਦਾ ਕਹਿਣਾ ਕਿ ਸਰੀਨਾ ਦੀ ਪਹਿਲਾਂ ਫੈਨ ਫੋਲੋਇੰਗ ਬਹੁਤ ਹੈ ਅਤੇ ਇਹਦੇ ਨਾਲ ਕਾਫੀ ਉਤਸ਼ਾਹ ਮਿਲੂਗਾ ਇਸ ਟੂਰਨਾਮੈਂਟ ਨੂੰ। ਅਤੇ ਸਰੀਨਾ ਦਾ ਇਹ ਕਹਿਣਾ ਕਿ ਗ੍ਰਾਸ ਕੋਰਟ ਦੇ ਵਿੱਚ ਉਹਨਾਂ ਦੀਆਂ ਬਈ ਬੜੀਆਂ ਯਾਦਾਂ ਜੁੜੀਆਂ ਨੇ, ਯਾਦਗਾਰੀ ਪਲ ਨੇ ਉਹਦੇ ਜ਼ਿੰਦਗੀ ਦੇ, ਅਤੇ ਇੱਕ ਵਾਰੀ ਫਿਰ ਤੋਂ ਦੁਬਾਰਾ ਉਹ ਇੱਕ ਨਵੇਂ ਅਧਿਆਏ ਦੇ ਵਿੱਚ ਨਵੀਆਂ ਉਪਲਾਂਘਾਂ ਪੁੱਟਣ ਲਈ ਤਿਆਰ ਬਰ ਤਿਆਰ ਨੇ। ਦੱਸ ਦਈਏ ਕਿ ਸਰੀਨਾ ਵਿਲੀਅਮਸ ਨੇ ਆਪਣੇ ਕੈਰੀਅਰ ਦੇ ਵਿੱਚ ਲਗਭਗ 23 ਗ੍ਰੈਂਡ ਸਲੈਮ ਸਿੰਗਲਸ ਦੇ ਖਿਤਾਬ ਜਿੱਤੇ ਨੇ। ਸੋ ਮਾਰਗਰੇਟ ਕੋਰਟ, ਨੋਵਾਕ ਜੋਕੋਵਿਕ ਦੇ ਜਿਹੜੇ 24 ਖਿਤਾਬ ਜਾਂ ਫਿਰ ਆਲ ਟਾਈਮ ਰਿਕਾਰਡ ਤੋਂ ਸਿਰਫ ਕਹਿ ਲਈਏ ਵੀ ਇੱਕ ਕਦਮ ਹੀ ਉਹ ਦੂਰ ਨੇ। ਟੈਨਿਸ ਦੇ ਵਿੱਚ ਵੱਡੇ ਖਿਡਾਰੀ ਨੇ ਜੌਨ ਮੈਕਨਰੋ। ਸੋ ਉਹਨਾਂ ਦਾ ਇਹ ਕਹਿਣਾ ਕਿ ਸਰੀਨਾ ਵਿਲੀਅਮਸ ਜਿਹੜੀ ਇਸ ਟਾਈਮ ਦੇ ਉੱਤੇ ਸਿਰਫ ਅਤੇ ਸਿਰਫ ਐਂਟਰਟੇਨਮੈਂਟ ਦੇ ਲਈ ਵਾਪਸੀ ਨਹੀਂ ਕਰ ਰਹੀ, ਸਗੋਂ ਉਹ ਇੱਕ ਹੋਰ ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਆਪਣਾ ਪੂਰਾ ਕਰਨਾ ਚਾਹੁੰਦੀ ਹੈ ਅਤੇ ਇਤਿਹਾਸ ਰਚਨਾ ਚਾਹੁੰਦੀ ਹੈ। ਕੈਰੀਅਰ ਦੇ ਉੱਤੇ ਇੱਕ ਜੇ ਨਜ਼ਰ ਮਾਰੀਏ ਤਾਂ ਸਰੀਨਾ ਨੇ 319 ਹਫ਼ਤਿਆਂ ਤੱਕ ਦੁਨੀਆ ਦੀ ਨੰਬਰ 1 ਖਿਡਾਰਨ ਦੇ ਵਜੋਂ ਖਿਤਾਬ ਜਿਹੜਾ ਉਹ ਤਾਜ ਜਿਹੜਾ ਸਿਰ ਦੇ ਉੱਤੇ ਪਾ ਕੇ ਰੱਖਿਆ। 73 ਦੇ ਕਰੀਬ ਉਹਨੇ ਜਿਹੜੇ ਸਿੰਗਲਸ ਖਿਤਾਬ ਜਿੱਤੇ ਨੇ। ਸੋ ਬ੍ਰੇਕ ਉਦਾਂ ਦਾ ਕਹਿਣਾ ਕਿ ਸ਼ਾਇਦ ਉਹ ਆਪਣੀ ਇੱਕ ਫੈਮਿਲੀ ਨੂੰ ਸਮਾਂ ਦੇ ਰਹੀ ਸੀ, ਰਿਟਾਇਰਮੈਂਟ ਤਾਂ ਨਹੀਂ ਸੀ ਉਹਦੀ ਹੋਈ। ਸੋ ਹੁਣ ਵਾਪਸੀ ਦੇ ਉੱਤੇ ਪਤਾ ਲੱਗੂਗਾ ਕਿ ਸਰੀਨਾ ਵਿਲੀਅਮਸ ਕੀ ਇਸ ਉਮਰ ਦੇ ਵਿੱਚ ਵੀ, ਦੋ ਬੱਚੀਆਂ ਦੀ ਮਾਂ ਹੋਣ ਤੋਂ ਬਾਅਦ, 44 ਸਾਲ ਦੀ ਉਮਰ ਹੋ ਜਾਣ ਤੋਂ ਬਾਅਦ ਵੀ ਕੀ ਨੌਜਵਾਨ ਖਿਡਾਰੀਆਂ ਦਾ ਉਸੇ ਤਰ੍ਹਾਂ ਦੇ ਨਾਲ ਮੁਕਾਬਲਾ ਕਰ ਪਾਊ। ਸੋ ਇਸ ਟਾਈਮ ਦੇ ਉੱਤੇ ਵੱਡੀਆਂ ਨਿਗਾਹਾਂ ਜੁੜੀਆਂ ਰਹਿਣਗੀਆਂ ਸਰੀਨਾ ਵਿਲੀਅਮਸ ਦੇ ਵੱਲ ਨੂੰ ਵੀ। ਸੋ ਫਿਲਹਾਲ ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲਾਂ ਕ੍ਰਿਕਟ ਵੱਲ ਨੂੰ ਝਾਤੀ ਮਾਰ ਲੈਂਦੇ ਹਾਂ। ਕ੍ਰਿਕਟ ਦੇ ਵਿੱਚ ਦੂਸਰਾ ਜਿਹੜਾ ਇੱਕ ਦਿਨਾਂ ਅੰਤਰਰਾਸ਼ਟਰੀ ਮੈਚ ਆ ਆਸਟ੍ਰੇਲੀਆ ਅਤੇ ਪਾਕਿਸਤਾਨ ਦਾ, ਉਹ ਅੱਜ 9:30 ਵਜੇ ਸ਼ਾਮ ਨੂੰ ਖੇਡਿਆ ਜਾਣਾ ਆਸਟ੍ਰੇਲੀਅਨ ਸਮੇਂ ਦੇ ਮੁਤਾਬਿਕ। ਅਤੇ ਜਿਹੜਾ ਤੀਸਰਾ T20 ਇੰਗਲੈਂਡ ਅਤੇ ਇੰਡੀਆ ਦੀਆਂ ਕੁੜੀਆਂ ਦੇ ਦਰਮਿਆਨ, ਉਹ ਕੱਲ੍ਹ ਦੇ ਦਿਨ 3:30 ਵਜੇ ਤੜਕ ਸਵੇਰੇ ਖੇਡਿਆ ਜਾਣਾ। ਸੋ ਫਿਲਹਾਲ IPL ਦੀ ਸਮਾਪਤੀ ਹੋ ਚੁੱਕੀ ਹੈ, ਪਰ IPL ਦੀਆਂ 4 ਛਫੇਰੇ ਖਬਰਾਂ ਜਿਹੜੀਆਂ ਨੇ ਉਹ ਫਿਲਹਾਲ ਚਰਚਾ ਦਾ ਵਿਸ਼ਾ ਨੇ। ਅਤੇ ਇਹਨਾਂ ਚਰਚਾਵਾਂ ਦੇ ਵਿੱਚ ਉਨੀ ਚਰਚਾ RCB ਦੀ ਨਹੀਂ ਹੈ ਜਿੰਨੀ ਇਸ ਟਾਈਮ ਦੇ ਉੱਤੇ ਵੈਭਵ ਸੂਰਿਆਵੰਸ਼ੀ ਦੀ ਹੈ। ਕਹਿੰਦੇ ਨੇ ਕਿ ਸਭ ਤੋਂ ਵੱਧ ਖਿਤਾਬ ਜਿਹੜੇ ਨੇ ਉਹ ਵੈਭਵ ਸੂਰਿਆਵੰਸ਼ੀ ਨੇ ਜਿੱਤੇ ਨੇ, ਚਾਹੇ ਉਹ ਵੱਧ ਛੱਕਿਆਂ ਦੇ ਹੋਣ, ਚਾਹੇ ਉਹ ਵੱਧ ਦੌੜਾਂ ਦੇ ਹੋਣ ਅਤੇ ਜਾਂ ਫਿਰ ਸਟ੍ਰਾਈਕ ਰੇਟ ਦੇ ਹੋਣ। ਸੋ ਅਲੱਗ ਅਲੱਗ ਖਿਤਾਬ ਜਿਹੜੇ ਨੇ ਉਹ ਸਭ ਤੋਂ ਵਧੇਰੇ ਉਹ ਜਿੱਤ ਕੇ ਲੈ ਗਏ, ਚਾਹੇ ਕਿ ਇਸ ਵਾਰੀ RCB ਇਹ ਟਾਈਟਲ ਜ਼ਰੂਰ ਜਿੱਤ ਕੇ ਲੈ ਗਈ ਹੈ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਪੋਡਕਾਸਟ ਦੇ ਉੱਤੇ ਜੁੜ ਸਕਦੇ ਹੋ, ਸਾਡੀ ਐਪਲੀਕੇਸ਼ਨ ਜੇਕਰ ਨਹੀਂ ਤੁਸੀਂ ਡਾਊਨਲੋਡ ਕੀਤੀ ਤਾਂ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
2: Authorized by the Victorian Government, Melbourne.
3: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 ਤੇ। ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। Chetston Ford, ready, set, Ford.

0: है जवानी तो इश्क होना है इन थिएटर्स नियर यू
1: ऑन द 5th ऑफ जून।
2: हाँ जी हाँ जी, ओए हाँ जी हाँ जी,
3: हाँ जी रेडियो
4: रेडियो हाँ जी 1674 मास करते हैं। दिन तुहाडा वधिया जा रहा होएगा, चढ़दी कला च होगे, चेहरे ते होगी मुस्कुराहट। जेकर नहीं तो आओ सब तो पहला चेहरे ते खुशी लेके आइए। तो बिल्कुल इसे तरह के नाल सारा दिन खुशी तुहाडे चेहरे ते सजी रहे। यह ही है शुकराना उस रब का जो सवेरे सवेरे के समय तुसीं लैके घरों निकलना, उही खटक मा के तुसीं सारा दिन वापस लैके आना। आओ फिर घरां नूं खुशियां लैके चलिए। समा हो चुका अज दी कहानी दा। एक वारी एक व्यक्ति जिहड़ा बड़ा सोहना कारोबार करदा है, हौली हौली दिन फिर होर वधिया कारोबार चलिया। परिवार ने फैसला किया कि हुण अपनी मर्जी का घर बनाउणगे, अपने सुपनियां का घर। बड़े चिरां तो उन्हां दे मन की तमन्ना सी कि वह दूर पहाड़ी दे उत्ते उन्हां दा घर होवे। उस पहाड़ी तो वह अपने सारे पिंड नूं वेख पाउण, वह कुदरत दा नज़ारा माण पाउण। पर कितना कितने मन दे विच एक गल होर भी दबी सी जिहड़ी शायद जबानों ते बोल के नहीं बंदा दसदा, वह सी कि साडा रुतबा बाकियां दे नालों उच्चा होवे। पता लगे पिंड वालियां नूं कि अभी उन्हां दे नालों हुण वखरे आं, असीं उन्हां दे नालों वध कमाई करदे आं, साडी पहुँच उन्हां दे नालों वधेरे आ, इस करके असीं होर उच्ची थां दे उत्ते आ के घर छत लिया। बहुता समा नहीं लगा उन्हां नूं अपना यह सुपना पूरा करदे आं, ते हुण उह बड़े माण दे नाल गल कहिंदे कि साडा घर ओ दूरों दिखता। पिंड के बहुते लोग उन्हां तों इस गल की ईरखा भी करते, उन्हां नूं लगता कि यह हुण पहलां वर्गे नहीं रहे। वैसे भी पहलां वर्गा बंदा रहिंदा नहीं, चाहे किन्ना भी तुसीं चंगा बन के विखाओ, पर जदों तुसीं दूसरियां नालों वक्खरा होकर कोठा छत लैंदे हो फिर बदोबदी वखरेवें पै जांदे। वो लोग जिहड़े रात दिन तुहाडियां सिफतां करदे तुहाडे कोल रहिंदे, उन्हां दा भी नज़रिया तुहाडे प्रति बदल जांदा। ते एक होर कैटेगरी हुंदी है जिहड़ी पहलां तुहाडे नाल सिद्धे मूँह नहीं बुलाउंदी, पर जिद्दां ही तुहाडा रुतबा उच्चा हुंदा तुहाडे नाल उह घिओ खिचड़ी हो जांदी। उन्हां नूं पता हुंदा किहड़े बंदे नूं किहड़ी खुराक चाहीदी है, उहदी खुशामद किन्नी क करनी है, ते किद्दां उहदे तों फायदा लैणा। सो इस करके सानूं साडी जिंदगी दे विच कोई बहुता फर्क पिया नज़र नहीं आउंदा। जिथे चार जी जांदे आ उत्थे चार नवें आ जांदे, पर फर्क पैंदा ते इक चीज़ दा, वह जिहड़े पहले चार वह साडे खैर खुआ हुंदे शायद, पर इह जिहड़े दूसरे ने इह मतलब दे लई जुड़दे आ। गल कहती कि एक दिन कुछ ऐसा भाणा वापरिया, सारे परिवार ने सारे पिंड ने कहना शुरू कर दिता सानू नज़र लग गई। एक दिन अचानक पहाड़ी दे हेठले हिस्से दे विच अग लगी, ते अग एडी तेजी दे नाल उत्ते नूं वधी कि उन्हां दा सारा घर झुलस गया। इन्ना शुक्र कि उस समय वो अपने घर दे विच मौजूद नहीं सन, पर वो घर दे विच मौजूद नहीं सी इस गल दा शुक्र नहीं कर सके, घर सड़ गया इस गल दा गिला जरूर रब दे नाल कीता। लगभग सारा ही कुछ उन्होंने अपने या सारी जमा पूंजी उन्होंने अपने घर ते ला दित्ती। ते हुण उन्हां नूं लगदा सी कि साडे कोल कुछ बचे नहीं। हर रोज सवेरे सवेरे दे समय जिद्दां पहलां एक फकीर आउंदा सी उसे तरह अज आया, ਜਿਹੜੇ ਵੀ ਘਰ ਚੋਂ ਮੰਗਦਾ ਉਸ ਘਰ ਨੂੰ ਦੁਆਵਾਂ ਦਿੰਦਾ। ਉਹਦੀ ਇੱਕ ਆਦਤ ਸੀ, ਜਿਹੜਾ ਵੀ ਕੋਈ ਉਹਨੂੰ ਕੋਈ ਦਾਣਾ ਪਾਣੀ ਦਿੰਦਾ, ਰੋਟੀ ਦਿੰਦਾ, ਖਾਣ ਨੂੰ ਦਿੰਦਾ, ਉਹ ਅੱਗੋਂ ਅਸੀਸ ਦਿੰਦਾ, ਰੱਬ ਤੇਰੇ 'ਤੇ ਮਿਹਰਬਾਨ ਹੈ। ਉਹ ਤਾਂ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਘਰ ਪਹੁੰਚਿਆ ਸੀ। ਫਕੀਰ ਨੇ ਅੱਜ ਵੀ ਆ ਕੇ ਆਵਾਜ਼ ਮਾਰੀ ਹੈ, ਪਰ ਉਹ ਜੋ ਘਰ ਦੇ ਅੰਦਰ ਨਹੀਂ ਗਏ, ਅੱਜ ਉਹ ਘਰ ਦੇ ਬਾਹਰ ਨੇ, ਅੱਜ ਉਹ ਦੁਖੀ ਨੇ। ਅੱਜ ਉਹ ਫਕੀਰ ਨੂੰ ਕੁਛ ਦੇ ਨਹੀਂ ਸਕਦੇ, ਪਰ ਫਕੀਰ ਕੋਲ ਦੇਣ ਨੂੰ ਅੱਜ ਵੀ ਉਹੀ ਹੈ। ਫਕੀਰ ਨੇ ਬੜੇ ਗੌਹ ਦੇ ਨਾਲ ਉਸ ਪਰਿਵਾਰ ਵੱਲ ਵੇਖਿਆ ਅਤੇ ਫਿਰ ਕਿਹਾ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਪਰ ਅੱਜ ਉਹ ਗੱਲ ਪਰਿਵਾਰ ਨੂੰ ਚੰਗੀ ਨਹੀਂ ਲੱਗੀ। ਅੱਜ ਉਹਨਾਂ ਨੇ ਅੰਦਰੋਂ ਅੰਦਰੀ ਇਸ ਗੱਲ ਦਾ ਗੁੱਸਾ ਕੀਤਾ। ਉਹਨਾਂ ਨੂੰ ਲੱਗਾ ਕਿ ਹੋਰ ਬਹੁਤਿਆਂ ਵਾਂਗੂ ਇਹ ਫਕੀਰ ਵੀ ਟਿੱਚਰਾਂ ਕਰਦਾ। ਮਨ ਹੀ ਮਨ ਫਕੀਰ ਗਾਲਾਂ ਕੱਢੀਆਂ, ਬੁਰਾ ਭਲਾ ਸੋਚਿਆ, ਪਰ ਜ਼ਬਾਨੋਂ ਕੁਛ ਨਹੀਂ ਬੋਲੇ, ਪਰ ਕਿੰਨਾ ਕੁ ਚਿਰ ਚੁੱਪ ਰਹਿੰਦੇ। ਅਗਲੇ ਦਿਨ ਫਿਰ ਜਦੋਂ ਫਕੀਰ ਪਿੰਡ ਦੇ ਵਿੱਚ ਆਇਆ, ਫਕੀਰ ਨੇ ਤਾਂ ਫਿਰ ਉਹੀ ਦੁਆ ਦਿੱਤੀ, ਰੱਬ ਤੇਰੇ 'ਤੇ ਮਿਹਰਬਾਨ ਹੈ। ਦੂਸਰਾ ਤੀਸਰਾ ਆਖਿਰਕਾਰ ਵਿਅਕਤੀ ਬੋਲਿਆ, ਫਕੀਰਾ ਸਾਰਾ ਪਿੰਡ ਬੋਲੇ, ਤੂੰ ਕਿਉਂ ਬੋਲੇ, ਤੈਨੂੰ ਸ਼ਰਮ ਨਹੀਂ ਆਉਂਦੀ, ਤੇਰੇ ਸਾਹਮਣੇ ਸਾਡਾ ਸਾਰਾ ਕੁਛ ਸੜ ਕੇ ਤਬਾਹ ਹੋ ਗਿਆ, ਤੈਨੂੰ ਕੀ ਲੱਗਦਾ ਰੱਬ ਸਾਡੇ 'ਤੇ ਮਿਹਰਬਾਨ ਹੈ। ਫਕੀਰ ਕੁਛ ਨਹੀਂ ਬੋਲਿਆ, ਆਪਣੇ ਸੁਭਾਅ ਦੇ ਮੁਤਾਬਕ ਮੁਸਕਰਾਇਆ ਅਤੇ ਚਲਾ ਗਿਆ। ਪਰ ਇਹ ਸਿਲਸਿਲਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਿਹਾ। ਕੋਈ ਨਿੱਕਾ ਮੋਟਾ ਕੰਮ ਕਾਰ ਕਰਕੇ ਫਿਰ ਦੁਬਾਰਾ ਤੋਂ ਰੋਟੀ ਕਮਾਉਣੀ ਸ਼ੁਰੂ ਕੀਤੀ। ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕੋਈ ਛੋਟਾ ਮੋਟਾ, ਕੋਈ ਰਹਿਣ ਬਸੇਰਾ, ਕੋਈ ਕੁੱਲੀ ਛੱਤ ਲਈ। ਪਰ ਫਕੀਰ ਉਸੇ ਚਾਲ ਚੱਲਦਾ ਰਿਹਾ। ਫਕੀਰ ਦੀ ਦੁਆ ਉਹੀ, ਅੱਜ ਫਿਰ ਉਹਨੇ ਉਹੀ ਦੁਆ ਦਿੱਤੀ ਹੈ, ਰੱਬ ਤੁਹਾਡੇ 'ਤੇ ਮਿਹਰਬਾਨ ਹੈ। ਆਖਿਰਕਾਰ ਉਸ ਬੰਦੇ ਦੇ ਸਬਰ ਦਾ ਬੰਨ ਟੁੱਟ ਗਿਆ। ਅੱਜ ਫਕੀਰ ਨੂੰ ਬਾ ਕੇ ਪੁੱਛ ਹੀ ਲਿਆ, ਫਕੀਰਾ ਸਾਡੇ ਨਾਲ ਇੰਨਾ ਕੁਛ ਹੋ ਗਿਆ, ਤੇਰੀਆਂ ਅੱਖਾਂ ਸਾਹਮਣੇ ਹੋਇਆ, ਤੈਨੂੰ ਕੀ ਲੱਗਦਾ ਇਹਦੇ ਵਿੱਚ ਕੀ ਚੰਗਾ? ਤੂੰ ਜਦੋਂ ਫਿਰ ਵੀ ਇਹ ਗੱਲ ਕਹਿੰਦਾ ਤਾਂ ਇਹ ਮੇਰੇ ਮੱਥੇ 'ਚ ਵੱਜਦੀ ਹੈ, ਇਹ ਮੈਨੂੰ ਚੁੱਭਦੀ ਹੈ। ਤੇਰੀ ਮੈਂ ਬੜੀ ਇੱਜ਼ਤ ਕੀਤੀ, ਮਨ ਮਨ ਮੈਂ ਤੈਨੂੰ ਬਹੁਤ ਕੁਛ ਕਿਹਾ, ਤੈਨੂੰ ਮੈਂ ਕੁਛ ਕਹਿ ਨਹੀਂ ਸਕਿਆ, ਜ਼ਬਾਨੋਂ ਸਿਰਫ ਮਾਰ ਕੁੱਟ ਹੀ ਨਹੀਂ ਸਕਿਆ, ਇਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਤਾਂ ਸੱਚ ਜਾਣੀ, ਮੈਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਜਦੋਂ ਤੂੰ ਇਹ ਗੱਲ ਕਹਿੰਦਾ। ਤਾਂ ਫਕੀਰ ਹੱਸ ਕੇ ਕਹਿਣ ਲੱਗਾ, ਮੇਰੀ ਗੱਲ ਸੱਚ ਮੰਨ, ਰੱਬ ਤੇਰੇ 'ਤੇ ਮਿਹਰਬਾਨ ਹੈ। ਚੱਲ ਫਿਰ ਮੈਨੂੰ ਅੱਜ ਦੱਸ, ਰੱਬ ਮੇਰੇ 'ਤੇ ਕਿੱਦਾਂ ਮਿਹਰਬਾਨ ਹੈ? ਇੱਕ ਉੱਚੇ ਮਹਿਲ ਤੋਂ ਮੈਨੂੰ ਦੁਬਾਰਾ ਝੌਂਪੜੀ ਦੇ ਵਿੱਚ ਲਿਆ ਤਾ, ਰੱਬ ਕਿੱਦਾਂ ਮਿਹਰਬਾਨ ਹੈ? ਮੈਨੂੰ ਸਮਝਾ। ਫਕੀਰ ਕਹਿਣ ਲੱਗਾ, ਜਦੋਂ ਇਹ ਧਰਤੀ ਹੋਣ ਚਾਹੀਦੀ ਨਾ, ਅਤੇ ਉਦੋਂ ਸਾਰਾ ਕੁਛ ਇੱਕ ਵਾਰੀ ਨਸ਼ਟ ਹੋ ਗਿਆ, ਅਤੇ ਫਿਰ ਇਹ ਹੌਲੀ ਹੌਲੀ ਕਰਕੇ ਇਹ ਧਰਤੀ ਜਿਹਦੇ ਉੱਤੇ ਤੂੰ ਰਹਿ ਰਿਹਾ ਹੋਣ ਦੇ ਵਿੱਚ ਆਈ, ਅਤੇ ਫਿਰ ਇਹ ਜੀਵਨ ਹੋਣ ਦੇ ਵਿੱਚ ਆਇਆ, ਤੂੰ ਮੈਂ ਇਹ ਰੁੱਖ, ਇਹ ਪੰਛੀ, ਇਹ ਜਾਨਵਰ, ਹਰ ਇੱਕ ਜੀਵ ਜੰਤੂ, ਇਹ ਵਿਨਾਸ਼ ਤੋਂ ਹੀ ਸ਼ੁਰੂ ਹੋਇਆ। ਇਹ ਜਿਹੜੀ ਖੂਬਸੂਰਤੀ ਤੂੰ ਆਸ ਪਾਸ ਵੇਖਦਾ, ਇਹ ਜਿਹੜੇ ਨਜ਼ਾਰੇ ਤੂੰ ਮਾਣਦਾ, ਇਹਨਾਂ ਦੀ ਸ਼ੁਰੂਆਤ ਵਿਨਾਸ਼ ਤੋਂ। ਪਹਿਲਾਂ ਸਭ ਕੁਛ ਖਤਮ ਹੁੰਦਾ, ਅਤੇ ਫਿਰ ਉੱਥੋਂ ਸਾਰਾ ਕੁਛ ਨਵੇਂ ਸਿਰਿਓਂ ਸ਼ੁਰੂ ਹੁੰਦਾ। ਜਦੋਂ ਆਪਾਂ ਇੱਕ ਰੁੱਖ ਵੱਢ ਦਿੰਦੇ ਹਾਂ, ਉਹ ਵੱਢਦੇ ਇਸ ਕਰਕੇ ਹਾਂ ਕਿਉਂਕਿ ਉਹ ਪੁਰਾਣਾ ਹੋ ਗਿਆ ਹੁੰਦਾ, ਉਹਦੀਆਂ ਸਖਾਵਾਂ ਸੁੱਕਣ ਲੱਗ ਜਾਂਦੀਆਂ। ਪਰ ਕਦੇ ਤੂੰ ਵੇਖਿਆ ਉਹਦੇ ਵਿੱਚੋਂ ਹਰੀਆਂ ਕਰੂੰਬਲਾਂ ਫਿਰ ਦੁਬਾਰਾ ਤੋਂ ਫੁੱਟਦੀਆਂ, ਉਹ ਫਿਰ ਟਾਹਣੀਆਂ ਬਣਦੀਆਂ, ਟਾਹਣੀਆਂ ਟਾਹਣ ਬਣ ਜਾਂਦੇ ਨੇ, ਅਤੇ ਉਹ ਰੁੱਖ ਪਹਿਲਾਂ ਦੇ ਨਾਲੋਂ ਵੀ ਕਿਤੇ ਵਧੇਰੇ ਸੰਘਣਾ ਹੋ ਜਾਂਦਾ, ਵੱਧ ਛਾਂ ਦਿੰਦਾ, ਵੱਧ ਫਲ ਦਿੰਦਾ। ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦੀ ਹਰ ਇੱਕ ਸ਼ੈ, ਜਿੰਨਾ ਚਿਰ ਉਹ ਟੱਠੂ ਨਹੀਂ, ਉਹਨਾਂ ਚਿਰ ਨਵੀਂ ਉਸਰੂ ਨਹੀਂ, ਨਵੀਂ ਉਸਰੂ ਨਹੀਂ, ਪਹਿਲਾਂ ਦੇ ਨਾਲੋਂ ਉਹ ਜ਼ਿਆਦਾ ਵਧੂ ਫੁੱਲੂ ਨਹੀਂ। ਗੱਲ ਸਿਰਫ ਸਬਰ ਦੀ ਹੈ, ਸੱਚ ਜਾਣ ਤੇਰਾ ਘਰ ਸੜਿਆ। ਉਹ ਰੱਬ ਤੇਰੀ ਤਰੱਕੀ ਚਾਹੁੰਦਾ, ਤੇਰਾ ਕੰਮ ਕਰ ਜਾਂਦਾ ਰਿਹਾ ਇਹ ਸਮਝ ਕੇ ਰੱਬ ਤੈਨੂੰ ਹੋਰ ਤਰੱਕੀ ਦੇਣਾ ਚਾਹੁੰਦਾ। ਇਨਸਾਨ ਇੱਦਾਂ ਦਾ ਕਿ ਉਹ ਜਿੰਨਾ ਚਿਰ ਉਹਦੇ ਹੱਥੀਂ ਕੁਛ ਹੈ ਉਹਨਾਂ ਚਿਰ ਉਹ ਨਵਾਂ ਕਰਨ ਦੀ ਹਿੰਮਤ ਨਹੀਂ ਕਰਦਾ। ਜਦੋਂ ਉਹਦੇ ਕੋਲ ਕੁਛ ਨਹੀਂ ਰਹਿੰਦਾ ਅਤੇ ਉਹਦੇ ਕੋਲ ਇੰਨੀ ਕੁ ਹਿੰਮਤ ਹੁੰਦੀ ਆ, ਉਹ ਫਿਰ ਦੁਬਾਰਾ ਤੋਂ ਸਿਰਜ ਸਕਦਾ। ਤੂੰ ਵੀ ਕਰ ਸਕਦਾ। ਤੇਰੇ ਮਹਿਲ ਵੇਖ ਕੇ ਮੈਨੂੰ ਇੰਨਾ ਨਜ਼ਾਰਾ ਨਹੀਂ ਸੀ ਆਉਂਦਾ ਜਿੰਨਾ ਇਹ ਤੇਰੀ ਝੌਂਪੜੀ ਵੇਖ ਕੇ ਆ ਰਿਹਾ। ਤੇਰੇ ਮਹਿਲਾਂ ਦੇ ਵਿੱਚ ਉਨਾ ਸਕੂਨ ਨਹੀਂ ਸੀ ਜਿੰਨਾ ਇਸ ਝੌਂਪੜੇ ਦੇ ਵਿੱਚ, ਦੱਸ ਹੈ ਕਿ ਨਹੀਂ? ਜਿੰਨਾ ਹੁਣ ਤੇਰੇ ਪਰਿਵਾਰ ਦੇ ਜੀ ਤੇਰੇ ਲਾਗੇ ਨੇ, ਆਉਂਦਾ ਤਾਂ ਮੈਂ ਤੇਰੇ ਮਹਿਲਾਂ 'ਚ ਵੀ ਰਿਹਾ, ਉਦੋਂ ਨਹੀਂ ਸੀ। ਇਹਦੇ ਵਿੱਚ ਕੀ ਚੰਗਾ ਕੀ ਮਾੜਾ ਇਹ ਤਾਂ ਉਹ ਰੱਬ ਬਿਹਤਰ ਜਾਣਦਾ, ਪਰ ਮੈਂ ਤਾਂ ਇੰਨਾ ਜਾਣਦਾ ਉਹ ਰੱਬ ਤੇਰੇ 'ਤੇ ਮਿਹਰਬਾਨ ਹੈ। ਅਤੇ ਸੱਚ ਜਾਣਿਓ, ਰੱਬ ਹਰ ਇੱਕ ਦੇ ਉੱਤੇ ਮਿਹਰਬਾਨ ਹੈ। ਇਸ ਟਾਈਮ ਜਿਹੜੇ ਵੀ ਸੁਣ ਰਹੇ ਨੇ, ਕਿਸੇ ਨੂੰ ਵੀ ਲੱਗਦਾ ਹੋਵੇ ਕਿ ਮੇਰੇ ਨਾਲ ਆਹ ਮਾੜਾ ਹੋਇਆ, ਆਹ ਔਖਾ ਚੱਲ ਰਿਹਾ, ਇਹਦਾ ਮਤਲਬ ਕਿ ਰੱਬ ਤੁਹਾਡੇ 'ਤੇ ਹੋਰ ਵਧੇਰੇ ਮਿਹਰਬਾਨ ਹੈ। ਕਿਉਂਕਿ ਜਿੰਨਾ ਚਿਰ ਤੱਕ ਇੱਕ ਚੀਜ਼ ਖਤਮ ਨਹੀਂ ਹੁੰਦੀ, ਨਵੇਂ ਸਿਰੋਂ ਨਵੀਂ ਸ਼ੁਰੂਆਤ ਨਹੀਂ ਹੋ ਸਕਦੀ, ਇਹੋ ਹੀ ਕੁਦਰਤ ਦਾ ਨਿਯਮ ਹੈ। ਜਿਹੜੇ ਲੋਕਾਂ ਦੇ ਲਈ ਕਦੀ ਕੋਈ ਇੱਦਾਂ ਦਾ ਝਟਕਾ ਨਹੀਂ ਵੱਜਦਾ ਜ਼ਿੰਦਗੀ 'ਚ, ਉਹ ਫਿਰ ਇੱਕ ਪੱਧਰ ਤੋਂ ਜ਼ਿੰਦਗੀ ਸ਼ੁਰੂ ਕਰਦੇ ਨੇ, ਉਸ ਪੱਧਰ 'ਤੇ ਖਤਮ ਕਰ ਦਿੰਦੇ। ਉਹਨਾਂ ਦੇ ਲਈ ਕੁਝ ਵੀ ਨਵਾਂ ਨਹੀਂ, ਉਹਨਾਂ ਦੇ ਲਈ ਕੋਈ ਖਾਸ ਤਰੱਕੀ ਨਹੀਂ, ਜਿਹਨੂੰ ਉਹ ਤਰੱਕੀ ਕਹਿੰਦੇ ਨੇ, ਉਸ ਤੋਂ ਸ਼ਾਇਦ ਉਹ ਕਿਤੇ ਵਧੇਰੇ ਡਿਜ਼ਰਵ ਕਰਦੇ, ਪਰ ਉਹ ਨਹੀਂ ਪਾ ਪਾਉਂਦੇ ਕਿਉਂਕਿ ਉਹਨਾਂ ਦੀ ਅਰਦਾਸ ਹਮੇਸ਼ਾ ਇਹ ਹੋਈ ਰਹਿੰਦੀ ਹੈ ਜੋ ਦਿੱਤਾ ਉਹ ਬਚਿਆ ਰਹੇ। ਉਹ ਕਦੀ ਵੀ ਇਹ ਨਹੀਂ ਕਹਿ ਪਾਉਂਦੇ ਆਪਣੀ ਰਜ਼ਾ 'ਚ ਰੱਖੀ, ਜੋ ਤੈਨੂੰ ਚੰਗਾ ਲੱਗੇ ਉਹ ਕਰੀ, ਜੋ ਤੂੰ ਦਿੱਤਾ ਉਹਦੇ ਲਈ ਸ਼ੁਕਰਾਨਾ। ਸੋ ਜੇ ਆਪਾਂ ਉਹਦੇ ਹੱਥ ਡੋਰੀਆਂ ਛੱਡ ਕੇ ਚੱਲਦੇ ਰਹੀਏ, ਉਹਦੇ ਭਾਣੇ ਦੇ ਵਿੱਚ ਰਹਿ ਕੇ ਆਪਾਂ ਜੀਵਨ ਬਤੀਤ ਕਰੀਏ, ਤਾਂ ਫਿਰ ਨਜ਼ਾਰਾ ਕੁਛ ਹੋਰ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਇਮੀਗ੍ਰੇਸ਼ਨ, ਸਟੂਡੈਂਟ ਵੀਜ਼ਾ, ਐਮ ਆਰ ਟੀ ਜਾਂ ਆਰ ਆਰ ਟੀ, ਅਪੀਲ ਤੇ ਸਕਿੱਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪੁਆਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-93-33
0: ਜਾਂ ਈਮੇਲ info@vivaimmigration.com.au।
1: ਯਾਦ ਰੱਖੋ 9077-9733।
0: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ?
3: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
5: ਦੇਖੋ, ਸੱਚ ਬਤਾ ਦੋ।
6: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
4: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
7: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
8: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
7: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
8: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
9: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
10: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
11: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
12: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
13: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ Stone Mason। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
14: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
14: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਆਓ, ਆਪਾਂ ਹੱਸੀਏ ਹਸਾਈਏ। ਤੇ ਮੇਰੇ ਨਾਲ ਹੱਸਣ ਲਈ ਹਸਾਉਣ ਲਈ ਪਹੁੰਚ ਚੁੱਕੇ ਨੇ ਹਰਿਆਣਵੀ ਤਾਊ ਹਰਮੀਤ। ਤੂੰ
1: ਰਾਮ ਰਾਮ ਰੇ ਸਾਰੇ ਭਾਈਆਂ ਨੇ ਉਣਕੀ ਲਗਾਈਆਂ ਨੇ, ਛੋਟੇ ਦੇ ਪਿਆਰ ਬੜਾ ਆਸ਼ੀਰਵਾਦ ਲੈ ਕੇ ਹਾਜ਼ਰ ਹੋ ਗਿਆ ਜੀ। ਠੰਡੀ ਠੰਡੀ ਲਾਫਟਰ ਤੈਰਬੀ,
0: ਠੰਡੀ ਠੰਡੀ ਲੱਸੇ,
1: ਠੰਡੀ ਠੰਡੀ ਲਾਫਟਰ ਤੈਰਬੀ।
0: ਹਾਂ ਸਹੀ ਗੱਲ ਹੈ, ਠੰਡੀ ਹੁੰਦੀ ਪਹਿਲਾਂ ਕਿ ਬਾਅਦ ਚ ਗਰਮ ਕਰਨੀ ਪੈਂਦੀ ਹੈ।
1: ਬਾਈ ਸਵੇਰੇ ਸਵੇਰੇ ਜਾਡਾ ਚੜ ਰੱਖਿਆ ਹੋਏ।
0: ਓਹੋ ਹੋ ਹੋ, ਅੱਜ ਠੰਡ ਜ਼ਿਆਦਾ, ਅੱਜ ਘੱਟ ਹੈ ਮੇਰੇ ਹਿਸਾਬ ਨਾਲ, ਕੱਲ ਜ਼ਿਆਦਾ ਸੀ।
1: ਉਹਨੇ ਕਿਹਾ ਟੈਂਪਰੇਚਰ ਜ਼ਿਆਦਾ ਪਰ ਫੀਲ ਲਾਈਕ ਫ੍ਰਿਜੀ ਫ੍ਰਿਜੀ ਹੋ
0: ਰਿਹਾ। ਓ ਫੀਲ ਲਾਈਕ ਫੀਲ ਲਾਈਕ
1: ਫੀਲ ਲਾਈਕ ਫ੍ਰਿਜੀ ਫ੍ਰਿਜੀ ਹੋ ਰਿਹਾ
0: ਜੀ, ਫੀਲ ਲਾਈਕ ਫਿਲਰਸ। ਚਲੋ ਫਿਰ ਆਪਾਂ ਹੱਸ ਹੱਸ ਕੇ ਤੇ ਠੰਡ ਦੂਰ ਕਰਦੇ ਹਾਂ। ਹੱਸਿਆ ਠੰਡ ਹਟ ਜਾਂਦੀ ਹੁੰਦੀ ਆ, ਟਰਸਟ ਮੀ, ਤੇ ਉਹ ਫਿਰ ਆਪਾਂ ਹੱਸਦੇ ਆ। ਸਭ ਤੋਂ ਪਹਿਲਾਂ ਹਾਂ ਸਾਡੇ ਨਾਲ ਸੀ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰੋ, ਕੀ ਹਾਲ ਹੈ? ਇਦਾਂ ਕਹੀ ਦਾ ਵਾ,
2: ਮੈਂ ਤਾਂ ਆਵਾਜ਼ ਪਛਾਣ ਲਈ ਸੀਗੀ ਤਾਂ ਮਮਾ ਨੇ ਮੈਨੂੰ ਥੋੜੇ ਜਿਹਾ ਕਿਹਾ ਸੀਗਾ ਕਿ ਆਏ, ਮਮਾ ਨੇ ਮੈਨੂੰ ਥੋੜੇ ਸਿਖਾਇਆ ਸੀਗਾ।
0: ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਹਰਿਆਣੇ ਵਾਲ?
2: ਨਹੀਂ
1: ਹੈਗੇ ਆ।
0: ਇਦਾਂ ਹੀ ਸਿੱਖ ਗਏ?
1: ਫਤਿਹ
0: ਕੁਛ ਬੋਲਿਆ? ਫਤਿਹ ਕਹਿੰਦਾ ਮੈਂ, ਫਤਿਹ ਕਹਿੰਦਾ ਮੈਂ ਵੀ ਵੱਡਾ ਹੋ ਕੇ ਤੇ ਮੈਂ ਹਰਿਆਣੇ ਵਿਆਹ ਕਰਾ ਲੈਣਾ ਤੇ ਫਿਰ ਆਪਣੀ ਬਣ ਜਾਣੀ ਰਿਸ਼ਤੇਦਾਰੀ। ਉਮਰ ਚ ਕਹਿੰਦੇ ਹੁੰਦੇ ਮੁੰਡੇ ਨੂੰ ਮੈਂ ਨਹੀਂ ਕਰਾਉਣਾ, ਮਨ ਤੇ ਕਹਿੰਦੇ ਨਾ। ਓਹੋ ਕੀ ਲਿਆਓ ਫਿਰ, ਮਨਾ ਲਾਂਗੇ ਫਿਰ, ਕੋਈ ਨੀ।
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ
2: ਤੇ ਚੁਟਕਲਾ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਵਾ ਕਿ ਅਸੀਂ ਨਾ ਸਕ੍ਰੈਪਬੁਕਿੰਗ ਕਰਨੀ ਆ। ਬੇਸਿਕਲੀ ਇੱਕ ਫਾਈਲ ਹੁੰਦੀ ਹੈ ਜਿਹਦੇ ਪ੍ਰੈਪ ਤੋਂ ਛੇਵੀਂ ਤੱਕ ਬੈਸਟ ਮੈਮਰੀਜ਼ ਹੁੰਦੀਆਂ ਨੇ, ਤੇ ਉਹਦੀ ਖਾਤਰ ਨਾ ਮੈਂ ਬਹੁਤ ਆਲ ਆਊਟ ਗਈ ਹਾਂ ਡੈਕੋਰੇਸ਼ਨਸ ਦੇ ਲਈ।
0: ਓਏ ਹੋਏ ਹੋਏ ਹੋਏ,
1: ਉਹਦੀ ਖਾਤਰ,
0: ਉਹਦੀ ਖਾਤਰ ਇੰਨੀਆਂ ਗੱਲਾਂ ਮੰਨਤ ਕਿੱਥੋਂ ਲਿਆਉਣੀ ਹੈ ਤੂੰ? ਨਹੀਂ
1: ਉਹਦੇ ਵਾਸਤੇ ਨੀ,
0: ਉਹ ਤੇ ਵਿਚਾਰੇ ਰਹਿ ਹੀ ਮਾਸਾ ਕ ਗਏ। ਟਾਰਗੇਟ ਤੇ
1: ਥੋੜੇ ਰਹਿ ਗਏ,
0: ਲੈਂਸ ਲੈ ਕੇ ਲੱਭਣਾ ਪੈਂਦਾ,
1: ਥੋੜੇ ਰਹਿ ਗਏ
0: ਹੈ ਮਨ।
1: ਚਲ ਸੁਣਾ,
0: ਕੀ ਸੁਣਾਓ? ਅੱਛਾ ਸਕ੍ਰੈਪ ਬੁੱਕ ਫਿਰ ਕੀ ਹੋਇਆ?
2: ਅਸੀਂ ਹੁਣ ਥੋੜੇ ਡੈਕੋਰੇਟ ਕਰਨਾ ਸ਼ੁਰੂ ਕਰਤਾ ਵਾ। ਅਸੀਂ ਫੇਬਲ ਵੀ ਬਣਾਈ ਆ, ਫੇਬਲ ਹੁੰਦੀ ਆ ਇੱਕ ਸਿੱਖਿਆ ਵਾਲੀ ਸਟੋਰੀ ਹੁੰਦੀ ਹੈ ਦੋ ਜਾਨਵਰਾਂ ਦੇ ਨਾਲ, ਇੱਕ ਪਾਗਲ ਵਾਲਾ ਹੁੰਦਾ ਵਾ ਇੱਕ ਸਿਆਣੇ ਵਾਲਾ ਹੁੰਦਾ ਵਾ, ਤੇ ਉਹ ਟੀਚਰ ਨੇ ਮੇਰਾ ਪ੍ਰਿੰਟ ਆਊਟ ਕਰਤਾ ਤੇ ਉਹਨੂੰ ਮੈਂ ਬਹੁਤ ਸੋਹਣਾ ਕਰਤਾ।
0: ਪਾਗਲ ਵਾਲਾ ਜਾਨਵਰ,
1: ਇੱਕ ਸਿਆਣਾ ਤੇ ਇੱਕ ਪਾਗਲ ਹੈ,
0: ਸਿਆਣਾ ਤੇ ਕਾਂ ਹੁੰਦਾ ਵਾ ਤੇ ਪਾਗਲ ਵਾਲਾ ਕੌਣ ਹੈ ਮੰਨਤ?
2: ਹਾਂਜੀ
0: ਸਿਆਣਾ ਤੇ ਕਾਂ ਹੁੰਦਾ ਤੇ ਪਾਗਲ ਵਾਲਾ ਜਾਨਵਰ ਕੌਣ ਹੁੰਦਾ?
2: ਕੋਈ ਵੀ ਕਰ ਸਕਦੇ
0: ਆ, ਕੋਈ ਵੀ ਕਰ ਸਕਦਾ। ਓਕੇ
2: ਜਿਹੜਾ ਪਾਗਲ ਵਾਲਾ ਸੀਗਾ ਉਹ ਫੌਕਸ ਸੀਗਾ ਤੇ ਜਿਹੜਾ ਸਿਆਣੇ ਵਾਲਾ ਸੀਗਾ ਉਹ ਕੀੜੀ ਸੀਗੀ।
0: ਅੱਛਾ ਕੀੜੀ, ਓਏ ਹੋਏ, ਹਾਂ ਕੀੜੀ ਤੇ ਵਾਕਈ ਬੜੀ ਸਿਆਣੀ ਹੁੰਦੀ ਆ,
1: ਤਾਂ ਹੀ ਕਹਿੰਦੇ ਨੇ ਕੀੜੀ ਦੀ ਕਰਨ ਰਹਿਣਾ।
0: ਪਰ ਉਹ ਜਾਨਵਰ ਹੁੰਦਾ ਵਾ ਕੀੜੀ?
2: ਹਾਂਜੀ ਜਾਨਵਰ, ਜਿਵੇਂ ਉਹ, ਪਰ ਜਾਨਵਰ ਦੇ ਜਿਹੜੇ ਹੋਰ ਕੈਟਾਗਰੀਜ਼ ਹੁੰਦੀ ਉਹਦੇ ਵਿੱਚ ਆ ਜਾਂਦਾ। दवाई लेना वा ओदो कोई नाले फायदा है नी गा डॉक्टर तू आए घर मैं तो तू 40 रुपए दी रह जाए घर वही तेरे 10 रुपए दा फायदा हो
0: बंदे डॉक्टर
1: चुटकले
0: तो बसंत अंकल को भी नहीं होंगे जिदा दे तुही लेके आंदे मन्नत ते चुटकला स्पेशलिस्ट हो गया थैंक यू मन्नत
1: मेडिकल जॉक्स
2: थैंक यू फतेह ना भी गल कर लो
0: थैंक यू
1: फतेह जी जी
2: इतनी
1: बहुत भाई
0: तुम तो कमाल ही करी जाते ठीक है ना इनकी मेन भी आ गई
1: बस सह कित मर्जी ला लो
0: है की लिया फ्रज
2: तेरे शहर वाली सानू किन्नी सोहनी लगदी दुपहर किन्नी चंगी लगदी दुपहर मां ने भी रोकिया बापू ने भी रोके आ ना जाई मित्रां दे शहर ना जाई सज मित्रां दे शहर सजना वे सजना वे सजना
0: पते यार तुम ते
1: कमाल करती
0: फसी कमाल ही करती ओए
1: कमाल कर गया छोरा भाई बापू ने भी रोकता
0: थैंक यू फते
2: थैंक यू हैव नाइस डे बाय
0: थैंक यू शुक्र पा जे को फाइन फुइन नहीं होया थैंक यू ते किथे चल गए जे सत श्री अकाल श्रेया तुसी आउने रहो
2: सलाबी
0: वाज कड़ी ते मेरी वाज ही गुम हो गई इनी सुस्ती वाज सत्या तुही एदां दी वाज कड़ी मेरा जी कहंदा मैं फिर सौ जा फोन भी लागे रखो फोन तो दूर जाके नहीं
1: फोन तले रख के हाथ चुड़ के की
0: सत्या की लाए अज तो हाँ जी की सुनाओगे ओके हाँ जी सुनी नहीं
1: वाह
2: तू चलो मैं आंदी है
0: अच्छा तू चलो मैं आंदी
1: है हवा
2: एंड
0: आंसर की है हवा मैंने लगा कुकड़
2: नहीं
0: आंसर आ श्रेया ते वीरा
2: नहीं डोर सी
0: हाँ? ओ, ओ, ओ, ओ। ਮੈਨੂੰ ਆ ਚੱਲਿਆ ਸੀ, ਮੈਨੂੰ ਆ ਚੱਲਿਆ ਸੀ, ਤੁਸੀਂ ਦੱਸਤਾ ਵਾ, ਮੈਂ ਨੈਕਸਟ ਇਹੋ ਹੀ ਕਹਿਣਾ ਸੀ
1: ਅੰਕਲ, ਇੱਦਾਂ ਕਰਦਾ ਅੰਕਲ ਨੂੰ ਨਹੀਂ ਆਇਆ,
0: ਨੈਕਸਟ ਮੈਂ ਇਹੋ ਹੀ ਕਹਿਣਾ ਸੀ।
1: ਸ਼੍ਰੇਆ ਨੇ ਇਸ ਤੋਂ ਪਹਿਲਾਂ ਕੋਈ ਬੁੱਝ ਲਵੇ ਸ਼੍ਰੇਆ ਨੇ ਨਾਲ ਦੀ ਨਾਲ ਦੱਸਤਾ ਆਨਸਰ ਉਹਦਾ।
0: ਥੈਂਕ ਯੂ ਸ਼੍ਰੇਆ।
2: ਅਸੀਂ ਵੀਰ ਜੀ ਨਾਲ ਗੱਲ ਕਰ ਦੋ।
0: ਹਾਂਜੀ ਹਾਂਜੀ, ਲਿਆਓ ਲਿਆਓ, ਕਰਾਓ ਜੀ, ਕਰਾਓ ਕਰਾਓ। ਵੀਰ ਜੀ ਦਬਕਾ ਮਾਰਿਆ ਹੋਏ, ਨਾਲ ਹੀ ਬਦਲ ਗਈ ਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮਿਆਉਂ,
1: ਆਮਲਾ ਮਾਨੋ ਬਿਲੇ ਆਮਲਾ,
0: ਮਿਆਉਂ ਮਿਆਉਂ, ਕੀ ਹਾਲ ਹੈ ਮਾਨੋ ਬਿਲੀ? ਮਨ ਬਿੱਲੀ ਠੰਡ ਲੱਗਦੀ?
2: ਹਾਂਜੀ।
0: ਓ ਕਿੰਨੀ ਕ
2: ਖਾਂਸੀ ਲੱਗੀ,
1: ਖਾਂਸੀ
0: ਲੱਗੀ, ਓਏ ਹੋਏ ਖਾਂਸੀ ਵੀ ਲੱਗੀ ਆ, ਓਹੋ
1: ਖਾਂਸੀ ਕਿਵੇਂ ਲੱਗੀ ਨੀ ਮਨ ਬਿੱਲੀ
0: ਨੂੰ? ਮਨ ਬਿੱਲੀ ਨੂੰ ਖਾਂਸੀ ਕਿੱਦਾਂ ਲੱਗਦੀ ਆ?
2: ਪਤਾ ਨਹੀਂ
0: ਮਨ ਬਿੱਲੀ ਨੂੰ ਖੰਘ, ਖੰਘ ਪਤਾ ਕਿੱਦਾਂ ਲੱਗਦੀ ਆ? ਇਹਦਾ ਕਰਕੇ ਹੱਸਦੀ ਨਾ ਬਿੱਲੀ। ਕੀ ਸੁਣਾਓਗੇ ਫਿਰ ਤੁਸੀਂ? ਹੈਲੋ, ਤੁਸੀਂ ਮੈਨੂੰ ਤੇ ਲੱਗਦਾ ਤੁਸੀਂ ਨਾ ਸੁਸਤੀ ਈਟ ਕੀਤੀ ਅੱਜ, ਲੱਗਦਾ ਆ ਮੈਨੂੰ। ਠੰਡ ਲੱਗਦੀ
2: ਤੁਹਾਨੂੰ?
0: ਅੱਛਾ ਨਹੀਂ ਲੱਗਦੀ,
1: ਗਰਮ ਕਰਕੇ ਖਾਇਆ ਹੋਣਾ।
0: ਥੈਂਕ ਯੂ, ਥੈਂਕ ਯੂ ਮਾਨੋ ਬਿੱਲੀ,
1: ਥੈਂਕ ਯੂ,
0: ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਤੇਕ, ਉਸ ਤੋਂ ਬਾਅਦ ਯੁਵਰਾਜ, ਤੁਸੀਂ ਰੈਡੀ ਰਹੋ। ਤੇਕ ਸਤਿ ਸ਼੍ਰੀ ਅਕਾਲ। ਕਿੱਥੇ ਭੱਜ ਗਈ ਸੀ ਤੇਗ? ਕਿੱਥੇ ਚਲੀ ਗਈ? ਕਿੱਥੇ ਚਲੀ ਗਈ?
1: ਕਹਾ ਚਲੀ ਗਈ ਸੀ ਤੂੰ?
0: ਝੰਜਟ ਰਹਿੰਦਾ ਨਿਆਣਿਆਂ ਨੂੰ, ਕਦੀ ਅੰਕਲ ਅੰਕਲ, ਕਦੀ ਅੰਕਲ ਆਂਟੀ, ਕਦੀ ਅੰਕਲ ਹਰਿਆਣਵੀ ਪੰਜਾਬੀ, ਤੇ ਮਤਲਬ ਇੰਨੇ ਵਕਤ ਪਏ ਰਹਿੰਦੇ ਨਿਆਣਿਆਂ ਨੂੰ। ਕੰਫਿਊਜ਼ਨ ਹੁੰਦੀ ਤੇ?
2: ਹਾਂਜੀ
0: ਰੋਜ਼ ਹੈ। ਓਹੋ ਕੀ ਸੁਣਾਓਗੇ ਅੱਜ?
2: ਮੈਂ ਇੱਕ ਬਾਤ ਸੁਣਾਉਗੀ।
0: ਅਖਬਾਰ
1: ਬਾਤ?
2: ਇਹ ਬਾਤ।
0: ਅੱਛਾ,
2: ਤੇ ਕਿਹੜੀ ਚੀਜ਼ ਹੁੰਦਾ ਜੇ ਜਿਹੜੇ ਹਰੀ ਹੁੰਦੀ ਹੈ, ਹਰੀ ਹੁੰਦੀ ਅੰਦਰੋਂ ਤੇ ਪੂਰਾ ਹੁੰਦਾ ਬਾਹਰੋਂ?
0: ਅੱਛਾ, ਹਰੀ ਹੁੰਦੀ ਆ ਅੰਦਰੋਂ ਤੇ ਪੂਰਾ ਹੁੰਦਾ ਬਾਹਰੋਂ।
1: ਟੈਡੀ ਬੀਅਰ?
0: ਹਾਂ, ਟੈਡੀ ਬੀਅਰ ਹਰੀ ਹੁੰਦੀ ਬਾਹਰੋਂ।

0: ਨਾ ਦਿੰਦੇ ਤੁਸੀਂ?
1: ਵਾਹ,
0: ਹੈ
2: ਕਿਵੀ ਪਾਟੀ ਨਹੀਂ ਹੈਗੀ, ਮੈਂ ਕਿਵੀ ਲੰਚ ਬਾਕਸ ਦੇ ਵਿੱਚ ਪੈਕ ਕੀਤੀ ਆ।
0: ਤੁਸੀਂ ਵੇਖ ਲਿਆ ਹੋਣਾ ਮੰਮਾ ਨੂੰ,
1: ਪਤਾ ਲੱਗ ਗਿਆ ਵੀ ਇਹ ਚ ਖਰੀ ਕਿਹੜੀ ਆ ਤੇ ਬਰਾਊਨ।
0: ਤੁਸੀਂ ਇਦਾਂ ਕਹਿਣਾ ਸੀ ਮੈਂ ਅੰਦਰੋਂ ਹਰੀ ਆ, ਮੈਨੂੰ ਬਾਹਰ ਮੁਛਾਂ ਆਈਆਂ ਵਾ। ਹੈ ਦੇਖ, ਫਿਰ ਟ੍ਰਿਕੀ ਹੋ ਜਾਣਾ ਸੀ ਥੋੜਾ ਜਿਹਾ।
2: ਚਲੋ,
0: ਪਰ ਹੁਣ ਤੁਸੀਂ ਠੀਕ ਬੋਲ ਲੈਂਦੇ ਹੋ। ਯੁਵਰਾਜ ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ। ਹਾਈ ਯੁਵਰਾਜ,
3: ਸਤਿ ਸ੍ਰੀ ਅਕਾਲ ਅੰਕਲ ਜੀ, ਜਨਮੀਤ ਵੀਰ ਜੀ,
1: ਸਤਿ ਸ੍ਰੀ ਅਕਾਲ। ਕੀ ਹਾਲ ਹੈ ਪੁੱਤ?
3: ਮੇਰੇ ਠੀਕ ਹੈ, ਤੁਹਾਡਾ ਕੀ ਹਾਲ ਆ?
0: ਉਹ ਠੀਕ, ਤੁਹਾਨੂੰ ਠੰਡ ਲੱਗਦੀ ਆ? ਨਿਆਣਿਆਂ ਨੂੰ ਤੇ ਠੰਡ ਮੈਂ ਸੁਣਿਆ ਲੱਗਦੀ ਨੀ, ਤੇ ਨਿਕਰਾਂ ਪਾਈ ਫਿਰਦੇ ਆ।
3: ਮੈਨੂੰ ਠੰਡ ਲੱਗਦੀ ਆ ਤੇ ਕਈ ਲੋਕਾਂ ਨੂੰ ਨਹੀਂ ਲੱਗਦੀ, ਕਈ ਤੇ ਮੋਸਟਲੀ ਲੋਕਾਂ ਨੂੰ ਠੰਡ ਲੱਗਦੀ ਆ। ਮੈਂ ਆਪਦੇ ਸਕੂਲ ਗੇਟ ਤੇ ਨਾ ਤੇ ਬਹੁਤ ਲੋਕਾਂ ਨੇ ਜੈਕਟਾਂ ਪਾਈ ਹੋਈ ਆ, ਸਕਾਰਫ ਵੀ ਪਾਇਆ ਹੋਇਆ।
0: ਮੋਗੈਂਬੋ
3: ਦੀ ਕਦੇ ਸ਼ਾਦੀ ਨੀ ਹੋਈ, ਫਿਰ ਉਹਦਾ ਦੋਸਤ ਕਹਿੰਦਾ ਵੀ ਇਹ ਤੂੰ ਆਈ ਕਿਵੇਂ ਕਹਿ ਸਕਦਾ, ਤੈਨੂੰ ਕਿਵੇਂ ਪਤਾ? ਫਿਰ ਪੱਪੂ ਕਹਿੰਦਾ ਕਿਉਂਕਿ ਜੇ ਉਹਦੀ ਸ਼ਾਦੀ ਹੋਈ ਹੁੰਦੀ ਉਹ ਆਏ ਕਦੇ ਕਹਿੰਦੇ ਹੀ ਨੀ ਮੋਗੈਂਬੋ ਖੁਸ਼ ਹੋਇਆ।
0: ਨੰਨੇ ਨੰਨੇ ਪਿਆਰੇ ਪਿਆਰੇ ਬੱਚੋ,
1: ਹਲੇ ਦਿਲ ਜਲੇ,
0: ਥੈਂਕ ਯੂ,
1: ਖੁਸ਼ ਕੀਤਾ।
0: ਥੈਂਕ ਯੂ ਮੋਗੈਂਬੋ, ਜਕਾਮ ਵਾਲੇ ਮੋਗੈਂਬੋ, ਥੈਂਕ ਯੂ, ਥੈਂਕ ਯੂ, ਥੈਂਕ ਯੂ ਯੁਵਰਾਜ। ਤੇ ਨੈਕਸਟ ਸਾਡੇ ਨਾਲ,
1: ਥੈਂਕ ਯੂ,
0: ਸਤਿ ਸ੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ
2: ਅੰਕਲ ਜੀ, ਤੇ ਰਾਮ ਰਾਮ ਅੰਕਲ ਜੀ।
0: ਅੱਜ ਤੂੰ ਫੇਰ ਬਗਾੜਾ ਜਿੱਤ ਗਈ ਕੁੜੀਏ, ਏਦਾਂ ਕਿੱਦਾਂ ਹੋ ਗਿਆ? ਤੂੰ ਚੀਟਿੰਗ ਨਾ ਕਰਿਆ ਕਰ, ਤੂੰ ਨਿੱਕੇ ਨਿੱਕੇ ਨਿਆਣੇ ਨਾ।
1: ਇਹ ਜਦੋਂ ਬਗਾਟਾ ਕਰ ਰਹੀ ਦੂਜੇ ਨੂੰ ਕਹਿੰਦੀ ਅੱਖਾਂ ਬੰਦ ਕਰ ਲੋ।
0: ਇਹ ਦੋ ਮੈਨੂੰ ਪਤਾ, ਇਹ ਦੋ ਪਾਸੇ ਉਹ ਨਾ ਆਪਣਾ ਇੱਕੋ ਜਿਹਾ ਹੱਥ ਕਰ ਲੈਂਦੀ ਹੈ। ਇੱਦਾਂ ਕਰਦੀ ਹੈ।
2: ਕੱਲ ਮੈਂ ਪਹਿਲਾਂ ਆਈ ਸੀ, ਅੱਜ ਮੇਰੀ ਵਾਲੀ ਫੇਸ, ਕੱਲ ਵੀਜੀ ਸੈਕਿੰਡ ਆਇਆ ਸੀ, ਵੀਜੀ ਅੱਜ ਫੇਰ ਸੈਕਿੰਡ, ਕੱਲ ਐਸੀ ਲਾਸਟ ਆਈ ਸੀ, ਅੱਜ ਐਸੀ ਫੇਰ ਲਾਸਟ।
0: ਅੱਛਾ, ਤੇ ਜਦੋਂ ਬਾਕੀ ਬੱਚੇ ਚੁਟਕਲਾ ਸੁਣਾਉਣ ਡੇ ਸੀ, ਤੁਸੀਂ ਲੜਨ ਕੋਲ ਡੇ ਸੀ ਤਿੰਨੇ ਜਾਣੇ, ਕਿਹੜੀ ਗੱਲੋਂ ਲੜੇ ਸੀ?
1: ਸੀ ਅੰਕਲ ਲੱਗ ਗਿਆ ਪਤਾ।
2: ਅਸੀਂ ਨੀ ਲੜੇ,
0: ਕਰੋਲਾ ਜਿਹਾ ਤੇ ਪੈਣ ਡਿਆ ਸੀ ਤੁਹਾਡੇ ਘਰ,
2: ਉਹ ਵੀਜੀ ਤੇ ਐਸ਼ਨ ਸੀ।
0: ਅੱਛਾ, ਆਹ ਤੇ ਕੁੜੀ ਬੀਬੀ ਆ।
2: ਮੈਂ ਬ੍ਰਸ਼ ਕਰਦੇ ਸੀ ਤੇ ਐਸ਼ਨ ਵੀ ਦੂਜੀ ਮੈਂਗੋ ਬਾਈਟ ਪਾਈ ਸੀ, ਪਸੰਦ ਨੀ ਕਰਦੇ, ਫਿਰ ਵੀਜੀ ਐਸ਼ਨ ਦੀ ਸ਼ਿਕਾਇਤ ਲਾ ਰਹੀ ਸੀ, ਫਿਰ ਮੈਂ ਕਿਹਾ ਕੋਈ ਨਾ, ਤੇ ਫਿਰ ਵੀ ਐਸ਼ਨ ਦੂਜੀ ਪਾਰਟੀ, ਫਿਰ ਵੀਜੀ ਤੇ ਐਸ਼ਨ ਲੜਨ ਲੱਗ ਗਏ ਤੇ ਪੰਚ ਕਰਨ ਲੱਗ ਗਏ।
1: ਉਹ ਲੜਨ ਲੱਗ ਗਏ ਮੇਰੀ ਵਾਰੀ ਆ ਗਈ
0: ਪਹਿਲਾਂ। ਓਏ ਹੋਏ ਹੋਏ ਹੋਏ ਹੋਏ ਹੋਏ, ਅਸਲੀ ਕਹਾਣੀ ਤੇ ਉਹ ਦੱਸਣਗੇ ਹੁਣ ਆ ਕੇ।
1: ਕੀ ਅੱਛਾ,
0: ਉਹ ਕਹਿੰਦੇ ਦੀਦੀ ਸਾਨੂੰ ਲੜਾ ਕੇ ਤੇ ਆ ਬ੍ਰਸ਼ ਕਰਨ ਚੱਲ ਗਈ ਸੀ।
2: ਨਹੀਂ, ਮੈਂ ਉਦੋਂ ਜਸਟ ਪਹਿਲਾਂ ਮੈਂ ਲੰਚ ਬਾਕਸ ਪੈਕ ਕਰਦੇ ਸੀ, ਫਿਰ ਮੈਂ ਕਿਹਾ ਮੈਂ ਫ੍ਰੀ ਹੈਗੀ, ਮੈਂ ਪਹਿਲਾਂ ਬ੍ਰਸ਼ ਕਰਦੇ ਫਿਰ ਮੈਂ ਗੱਲ ਕਰਦੇ।
0: ਕਿੰਨੀ ਰਿਸਪੋਂਸਿਬਲ ਦੀਦੀ ਹੈ ਨਾ। ਓਏ ਹੋਏ ਹੋਏ,
1: ਸਾਸੋਂ ਮੈਂ ਗਹਿਰੀ ਤਾਜ਼ਗੀ ਔਰ ਚੁਟਕਲਾ ਕੇ ਬਾਤ
0: ਕੀ ਸੁਣਾਓਗੇ ਫਿਰ ਬ੍ਰਸ਼ ਕਰਕੇ?
2: ਤੇ ਵੀਰ ਜੀ ਬ੍ਰਸ਼ ਕਰ ਰਿਹਾ ਇੱਥੇ ਤੇ ਵੀਰ ਜੀ ਦੋਰ ਨਾਲ ਲਮਕ ਰਿਹਾ ਸੀ, ਵੀਰ ਜੀ ਗਿਰ ਗਿਆ।
0: ਓਹੋ, ਚਲੋ ਚਲੋ, ਇਹ ਦਰਵਾਜ਼ਾ ਤੇ ਵੱਜ ਗਿਆ।
1: ਇਹ ਵੀਰ ਜੀ ਕਿਹੜਾ ਵੀ ਡੋਰ ਤੇ ਲਮਕ ਕੇ ਬ੍ਰਸ਼ ਕਰਦਾ?
2: ਬੀਜੀ ਦੀ ਲੜਾਈ

0: ਕੀਤਾ ਜਦੋਂ ਬਿਕੋਜ਼ ਵੀਰ ਜੀ ਨੇ ਪਹਿਲਾਂ ਬ੍ਰਸ਼ ਵੀ ਨਹੀਂ ਕਰਨਾ ਬਿਕੋਜ਼ ਵੀਰ ਜੀ ਨੇ ਪਹਿਲਾਂ ਬ੍ਰੇਕਫਾਸਟ ਖਾਧਾ ਤੇ ਵੀਰ ਜੀ ਬਹੁਤ ਚਿਰ ਦਾ ਰੈਡੀ ਹੋਇਆ ਵੀਰ ਜੀ ਕਹਿੰਦਾ ਮੈਂ ਨੀ ਪਹਿਲਾਂ ਬ੍ਰਸ਼ ਕਰਨਾ ਜਦੋਂ ਮੇਰੀ ਜਦੋਂ ਡੀਡੀ ਦੀ ਵਾਰੀ ਹੋਗੀ ਉਦੋਂ ਮੈਂ ਬ੍ਰਸ਼ ਕਰੋਗੇ
1: ਚਲੋ ਹੁਣ ਫਿਰ ਉਹਨੇ ਕਰਕੇ ਦਵਾ ਦਵਾ ਆ ਜਾਣਾ ਉਹਨਾਂ ਚਿਰ ਸੁਣਾ ਦੋ ਉਹਦੀ
0: ਮੈਂ ਇੱਕ ਬੋਲੀ ਸੁਣਾਣੀ ਮਾਮੀ ਨੇ ਤਾਂ ਮੇਵੇ ਖਾਦੇ ਮਾਮੀ ਨੇ ਤਾਂ ਮੇਵੇ ਖਾਦੇ ਪੂਆ ਨੇ ਖਾਦੇ ਦੋਦੇ ਪੂਆ ਨੇ ਖਾਦੇ ਦੋਦੇ ਨੇ ਕੀ ਨੱਚਣਾ ਖੜ ਖੜ ਰੱਬ ਦਾ ਵਾਸਤਾ ਬਹਿ ਜਾ ਰੱਬ ਦਾ ਵਾਸਤਾ ਬਹਿ ਜਾ ਨੇ ਕੀ ਨੱਚਣਾ ਖੜ ਖੜ ਕਰਦੇ ਕਰਦੇ ਨੇ ਕੀ ਨੱਚਣਾ ਖੜ ਖੜ ਖੜ ਖੜ ਬਹਿ ਜਾ ਗੋਡੇ ਟੁੱਟ ਗਏ ਨਵੇ ਪਾ ਦੋ ਗੋਡੇ ਟੁੱਟ ਗਏ ਨਵੇ ਪਾ
1: ਦੋ ਹੋ
2: ਜੀ
1: ਰੋਬਟ ਵਾਲਾ ਤੁਸੀਂ ਤੇ ਆਪਰੇਸ਼ਨ ਕਰਤਾ ਸਵੇਰੇ ਸਵੇਰੇ
0: ਪੂਆ ਤੇ ਮੇਰੀ ਇੰਡੀਆ ਚ ਹੈਗੀ
1: ਅੱਛਾ ਅੱਛਾ ਅੱਛਾ ਤੇ ਖੜਖੜ ਵੀ ਉੱਥੇ ਕਰਦੇ ਥੈਂਕ ਯੂ ਨੈਕਸਟ ਕਿਹਦੀ ਵਾਰੀ
0: ਵੀਰ ਜੀ
2: ਆਓ ਜੀ ਆਓ ਵੀਰ ਜੀ ਆ ਗਏ
1: ਲਿਆਓ ਜੀ ਦਰਵਾਜ਼ੇ ਨਾਲ ਲਮਕ ਕੇ ਬ੍ਰਸ਼ ਕਰਨ ਵਾਲੇ ਵੀਰ ਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਰਾਮ ਰਾਮ ਜੀ
2: ਰਵੀਰ ਜੀ ਇੱਕ ਬਾਤ ਬਤਾਓ ਆਪ ਦਰਵਾਜੇ ਪਲਟ ਕੇ ਕਿਉਂ ਬ੍ਰਸ਼ ਕਰਿਆ ਕਰੇ
1: ਕਿਉਂ ਇੱਦਾਂ ਕਿੱਦਾਂ ਕਰ ਲੈਂਦੇ ਤੁਸੀਂ ਇੱਕ ਹੱਥ ਦੇ ਨਾਲ ਲਮਕਦੇ ਹੋ ਤੇ ਇੱਕ ਹੱਥ ਨਾਲ ਬ੍ਰਸ਼ ਕਰਦੇ ਹੋ ਤੇ ਨਾਲ ਤੁਸੀਂ ਇੱਦਾਂ ਕਰਦੇ ਹੁੰਦੇ ਦਰਵਾਜ਼ਾ ਸਟਰੋਂਗ ਹੈ ਤੁਹਾਡਾ
2: ਹੈ ਮੋਗਲੀ ਬਣਿਆ ਫਿਰਦਾ
1: ਮੈਨੂੰ ਲੱਗਦਾ ਤੁਸੀਂ ਪੇਸਟ ਹੀ ਖਾ ਲਈ ਆ
2: ਹੋਏ ਹੋਏ ਹੋਏ
1: ਹਾਂਜੀ
2: ਪੇਸਟ ਕੱਟੇ ਜਵਾਕਾਂ ਦੇ ਮਲਟੀਵਿਟਾਮਿਨ ਦਾ ਕੰਮ ਕਰਦੇ
1: ਇਹ ਮੁੰਡਾ ਪੂਰੀ ਪ੍ਰਮੋਸ਼ਨ ਕਰਦਾ ਆਪਣੀ ਇਹਨੂੰ ਕੁਛ ਵੀ ਕਹੋ ਇਹਨੇ ਕਹਿਣਾ ਹਾਂਜੀ
2: ਵਾਹ
1: ਦੀਦੀ ਕੋ ਕੁੱਟ ਖਾਧੀ ਅੱਜ
0: ਹਾਂਜੀ
1: ਤੁਸੀਂ ਦੀਦੀ ਨੂੰ ਕੁੱਟਿਆ
0: ਹਾਂਜੀ
2: ਆ ਤੇਰਾ ਇਹ ਪਰਫੈਕਟ ਹਸਬੈਂਡ ਮਟੀਰੀਅਲ ਬਣ ਗਿਆ ਬਸ ਹਾਂਜੀ
1: ਕੀ ਲਿਆਇਓ ਫਿਰ ਅੱਜ
0: ਸਰਦਾਰ
1: ਜੀ ਹੋ ਤੁਸੀਂ ਤੇ ਕੋਈ ਸ਼ੱਕ ਹੈ ਦੱਸ ਸਰਦਾਰ ਜੀ ਹੋਰ ਕੀ
2: ਸ਼ੱਕ
1: ਸਰਦਾਰ ਜੀ ਕੀ ਸੁਣਾਓਗੇ
0: ਇੱਕ ਬੁਜਾਲ
1: ਹਾਂਜੀ
0: ਓਕੇ ਇੱਕ ਰਜਾਈ ਬਾਰਾਂ ਭਾਈ
1: ਇੱਕ ਰਜਾਈ ਬਾਰਾਂ ਭਾਈ
0: ਹਾਂਜੀ
1: ਅੱਛਾ
0: ਖਾਣ ਵਾਲੀ ਚੀਜ਼ ਹੈ
2: ਅੱਛਾ
1: ਇੱਕ ਰਜਾਈ ਤੇ ਬਾਰਾਂ ਭਾਈ ਤੇ ਖਾਣ ਵਾਲੀ ਚੀਜ਼ ਆ ਆਲੂ ਵਾਲਾ ਪਰੌਂਠਾ
2: ਸੰਤਰਾ
1: ਸਾਨੂੰ ਜੱਸੋਵਾਲ ਅੰਕਲ ਨੇ ਦੱਸਿਆ ਵੈਰੀ ਨਾਈਸ ਜਸਵਾਲ ਸਾਹਿਬ
2: ਇੱਕ ਰਜਾਈ ਤੇ ਹਜ਼ਾਰਾਂ ਭਾਈ ਇਹ ਕੀ ਹੋਏ ਇੱਕ ਰਜਾਈ ਤੇ ਹਜ਼ਾਰਾਂ ਭਾਈ
1: ਨਹੀਂ ਇਹ ਤੇ ਫਿਰ ਗਰੀਬੀ ਆ ਨਹੀਂ ਇਹ ਤੇ ਇਦਾਂ ਲੱਗਦਾ ਵੀ ਜਿੱਦਾਂ ਰਜਾਈ ਟਰੈਵਲ ਕਰਦੀ ਹੈ ਜਿੱਥੇ ਗਰਮੀ ਹੁੰਦੀ ਹੈ ਗਾਂ ਚੱਲ ਜਾਂਦੀ ਹੈ
2: ਤੁਹਾਡਾ ਸੰਤਰਾ ਸਦਾ ਮੇਰਾ ਅਨਾਰ ਨਹੀਂ ਹੋ ਸਕਦਾ
1: ਹਾਂ ਫਿਰ ਸੌਵਾਂ ਕਰ ਲਓ ਯਾਰ ਹਾਂਜੀ
0: ਤੁਸੀਂ ਕੀ ਕਰਦੇ ਪਏ
1: ਅਸੀਂ ਕੁਛ ਨੀ
0: ਪੁੱਤਾਂ ਲੰਬੇ ਪੈ ਲਈ
1: ਲੰਬੇ ਕੀ
2: ਜਿਹੜੀ ਲੰਬੀ ਪੈ ਗਈ ਹੈ
0: ਲੰਬੇ
2: ਪੈਰ ਅੱਜ
1: ਸੁਸਤੀ ਕੋ ਪਾਈ ਸਵੇਰੇ ਸਵੇਰੇ ਉੱਠ ਲੋ ਪੁੱਤ ਪਹਿਲਾਂ ਉੱਠੋ ਉੱਠੋ ਪਹਿਲਾਂ ਓਕੇ ਪਹਿਲਾਂ ਆਪਾਂ ਇੱਕ ਐਕਸਰਸਾਈਜ਼ ਕਰਦੇ ਹਾਂ ਤੁਸੀਂ ਇੱਦਾਂ ਕਰੋ ਇੱਦਾਂ ਕਰੋ ਪਹਿਲਾਂ ਆਉਂਦਾ ਕਰਨਾ ਕਿ
0: ਨਹੀਂ
1: ਨਹੀਂ ਆਉਂਦਾ ਲੈ ਵੀਰ ਜੀ ਨੂੰ ਤੇ ਆਉਂਦਾ ਵਾ
2: ਕਰੋ
1: ਚਲੋ ਕਰੋ ਵਨ ਟੂ ਥ੍ਰੀ ਸੁਸਤੀ ਪਾਤੀ ਆ ਹੁਣ ਦੱਸੋ ਕੀ ਕਹਿ ਰਹੇ ਹੋ
0: ਜਦੋਂ ਤੁਸੀਂ ਤਾਲੀ ਸੁਣਾਈ ਸੀ ਉਸ ਤੋਂ ਬਾਅਦ ਤੁਸੀਂ ਗਾਣਾ ਕਿਉਂ ਨਹੀਂ ਲਾਇਆ
1: ਅੱਛਾ ਅੱਛਾ ਇਹ ਲਾਮਾ ਆ ਕਿ ਤੁਸੀਂ ਪੁੱਛ ਰਹੇ ਹੋ ਅੱਛਾ ਪੁੱਛ ਰਹੇ ਹੋ ਤੋ ਫਿਰ ਟਾਈਮ ਹੋ ਗਿਆ ਸੀ ਨਾ ਪੁੱਤ ਤਾਂ ਕਰਕੇ
2: ਸਾਰੇ ਬੱਚਿਆਂ ਸਕੂਲ ਜਾਣਾ ਹੁੰਦਾ ਨਾ
1: ਹੋਰ ਜਦੋਂ ਤਾਂ ਤੁਸੀਂ ਛੇਤੀ ਜਾਣਾ ਹੁੰਦਾ ਸਕੂਲ ਤੇ ਕਈ ਵਾਰੀ ਨਹੀਂ ਨਾ ਨਹਾਉਂਦੇ ਤੁਸੀਂ ਹੈਨਾ ਕਈ ਵਾਰੀ ਰਾਤ ਨੂੰ ਬ੍ਰਸ਼ ਨਹੀਂ ਨਾ ਕਰਦੇ ਦਵਾ ਦਵ ਸੌਂ ਜਾਂਦੇ ਹੋ ਤੁਸੀਂ ਨੀਂਦ ਆਈ ਹੁੰਦੀ ਬੜੀ ਹੈਨਾ
0: ਬਟ ਸਟਿਲ ਸਾਡੇ ਸਕੂਲ ਦੀ ਬੈਲ ਵੱਜਣ ਲਈ 20
1: ਮਿੰਟ ਸੇ ਓਹੋ ਸਕੂਲ ਤੋਂ ਮੈਨੂੰ ਯਾਦ ਆ ਗਿਆ ਬਾਕੀ ਬੱਚਿਆਂ ਨੇ ਵੀ ਸਕੂਲ ਜਾਣਾ ਸੁਣਾਓ ਦਵਾ ਦਵ ਕੀ ਸੁਣਾਓਗੇ
0: ਇੱਕ ਬੋਲੀ
1: ਹਾਂਜੀ
2: ਸੁਣਾਓ
0: ਵਾਲੀ ਮਸੀ ਕਟਾ ਗਿਆ ਸੀ ਵਾਲੀ ਮਸੀ ਕਟਾ ਗਿਆ ਸੀ ਕੱਟ ਲੈਂਦੀ ਪਾਲਕ ਵੇਦਾ ਸਾਫ ਕਰਦੇ ਮੈਂ ਵੇਦਾ ਵੇਦੀ ਵੇਦੀ ਦੀ ਮਾਲਕ ਵੇੜਾ ਸਾਫ ਕਰ ਦੇ
2: ਮੈਂ ਵੇੜੇ ਦੀ
1: ਮਾਲਕ ਵੇੜਾ ਸਾਫ ਕਰ ਦੋ ਮੈਂ ਵੇੜੇ ਦੀ ਮਾਲਕ ਵੇੜਾ ਸਾਫ ਕਰ ਦੋ
2: ਬਸ ਇਦਾਂ
1: ਮੈਂ ਵੇੜੇ ਦੀ ਮਾਲਕ ਨਾਈਸ ਲੱਗਦੀ ਨਾ ਹੈ ਨਾ ਨਾਈਸ ਹੈ ਨਾ
2: ਇਹ ਜਿਹੜਾ ਬੋਲੀ ਦੇ ਅਸਾਨ ਕੀਤਾ ਗਿਆ ਨਾ
1: ਅਸਲੀ ਨਾਈਸ ਹੈ ਨਾ ਇੱਦਾਂ ਹੈ ਨਾ ਇੱਦਾਂ ਸੁਣਾਉਣੀ ਚਾਹੀਦੀ ਹੈ ਗਲਤ ਪਾਉਂਦੇ ਆ ਬੋਲੀਆਂ
2: ਉਹ ਤਾਂ ਹੀ ਮਗਰੋਂ ਕਹਿੰਦੇ ਚੱਕ ਦੋ ਵੀ ਤੁਸੀਂ ਚੱਕੋ ਅਸੀਂ ਤਾਂ ਐਵੇਂ ਪਾਉਣੀ
1: ਤੋ ਚੱਕੇ ਵੀ ਬਤਾਓ ਉਹਨੂੰ ਨਾ ਵੀ ਜਿਹੜੀ ਬੰਦਾ ਇਹਨੂੰ ਚੱਕੇ ਵੀ ਕਿੱਦਾਂ ਹੋਣ ਬੰਦਾ ਇਹਨੂੰ ਤੇ ਸਟ੍ਰੈਚਰ ਤੇ ਪਾ ਕੇ ਕਰਨਾ ਬੜਾ ਇਹ ਬੋਲੀ
2: ਪਹਿਲਾਂ
1: ਇਹਨੂੰ ਪਾਣੀ ਦੇ ਜੱਟੇ ਮਾਰੇ ਇਹਨੂੰ ਬੋਲੀ ਨੂੰ ਬੰਦਾ
2: ਫੇਰ ਬੋਲੀ ਚੱਕੇ
1: ਥੈਂਕ ਯੂ ਪੁੱਤ ਥੈਂਕ ਯੂ ਥੈਂਕ
2: ਯੂ
1: ਸਤਿ ਸ੍ਰੀ ਅਕਾਲ ਮੈਂ ਨਾ ਮੰਮਾ ਨੂੰ ਕਹਿਣਾ ਵਾ ਵੀ ਇਹਨੂੰ ਕੁੜੀ ਨੂੰ ਪਹਿਲਾਂ ਨਵਾਇਆ ਕਰੋ ਬੋਲੀ ਸੁਣਾਉਣ ਤੋਂ ਪਹਿਲਾਂ ਜਾਂ ਤਾਂ ਛੱਟੇ ਛੁੱਟੇ ਮਾਰਿਆ ਕਰੋ ਇਹਨੂੰ
2: ਫਿਰ ਇਹਦੀ ਬੋਲੀ ਹੋਰ ਐਸ਼ਲੀਨ
1: ਫਿਰ ਇੱਦਾਂ ਹੋ ਜਾਇਆ ਕਰਨੀ
2: ਥੈਂਕ ਯੂ ਐਸ਼ਲੀਨ ਥੈਂਕ ਯੂ
1: ਵਿਰਕ ਸਾਹਿਬ ਕੀ ਹਾਲ ਨੇ ਸਤਿ ਸ੍ਰੀ ਅਕਾਲ
2: ਕਿਵੇਂ ਵਿਰਕ
1: ਸਾਹਿਬ ਉਹ ਠੀਕ ਠਾਕ ਆ ਤੁਸੀਂ ਸੁਣਾਓ
0: ਮੈਂ
1: ਤੁਸੀਂ ਸੁਣਾਓ ਤੁਹਾਨੂੰ ਠੰਡ ਠੁੰਡ ਤੇ ਲੱਗਦੀ
0: ਇੱਕ
1: ਸਾਲ ਦੀ ਹੋ ਗਈ ਉਹ ਜਾ ਯਾਰ
0: ਸਾਰੇ
1: ਕੱਠੇ ਕਰਦੇ ਹੈਪੀ ਬਰਥਡੇ ਟੂ ਯੂ Happy birthday to you. Happy birthday to Happy birthday to you. Hippie. Hippie.
2: Hippie.
1: ਤੁਸੀਂ ਹਾਂਜੀ ਪਹਿਲੇ ਝਟਕਾ
2: ਛੜਿਆ ਚਾਰ ਚੜਿਆ ਦੋ ਵਾਰੀ ਹਾਂਜੀ ਕੀਤਾ ਸੀ
1: ਇੱਕ ਉਹ ਇੱਕ ਸਾਲ ਦੀ ਹੈ ਤਾਂ ਮਤਲਬ ਇਹ ਥੋੜੀ ਵੀ ਇੱਕ ਵਾਰੀ ਹਿੱਪੀ ਪਕੋਰ ਨੇ ਕਰਨਾ ਅਸੀਸ ਅੱਜ ਫਿਰ ਇੱਕ ਸਾਲ ਦੀ ਹੋ ਗਈ ਆ
2: ਵਾਹ
1: ਤੋ ਸਾਡੇ ਕੋਲ ਵੇਖ ਲਓ ਕਿੰਨੀਆਂ ਅਸੀਸਾਂ ਹੋ ਗਈਆਂ ਇੱਕ ਅਸੀਸ ਮੁੰਡਾ ਹੋ ਗਿਆ ਇੱਕ ਅਸੀਸ ਸਾਡੇ ਕੋਲ ਵੱਡੀ ਹੋਈ ਨਹੀਂ ਤੇ ਆਹ ਅਸੀਸ ਇੱਕ ਹੋਰ ਨਿੱਕੀ ਅਸੀਸ ਇਹਨੇ ਵੀ ਚੁਟਕਲੇ ਸੁਣਾਇਆ ਕਰਨੇ ਸਾਨੂੰ
3: ਹਾਂਜੀ
2: ਤੇ ਫਿਰ ਤੂੰ ਕੀ ਗਿਫਟ ਦੇਣਾ ਦੀਦੀ ਨੂੰ ਅੱਜ
3: ਗਿਫਟ
1: ਦੇਣਗੇ ਜੋ ਦੇਣਾ ਤੁਹਾਨੂੰ ਕੋਈ ਦੱਸ ਲੈ ਸਾਰਾ ਕੁਛ ਸੁਣ ਲੈਣਾ ਹਾਂ ਓਹਨੂੰ ਹੁਣੇ ਪਤਾ ਲੱਗ ਜਾਣਾ ਫਿਰ ਸਰਪ੍ਰਾਈਜ਼ ਥੋੜੀ ਰਹਿ ਜਾਣਾ ਕੋਈ ਚਲੋ ਅਸੀਸ ਕੌਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਚ ਰੱਖੇ ਤੇ ਤੁਸੀਂ ਸੋਹਣੀਆਂ ਸੋਹਣੀਆਂ ਗੱਲਾਂ ਸਾਨੂੰ ਸੁਣਾਓ ਵੱਡੇ ਹੋ ਕੇ ਸਾਨੂੰ ਚੁਟਕਲੇ ਸੁਣਾਓ ਸਾਰਿਆਂ ਨੂੰ ਹਸਾਓ ਤੇ ਵੀਰ ਜੀ ਦੇ ਕੋਲੋਂ ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ ਤੁਸੀਂ ਸਿੱਖੋ
2: ਵਾਹ ਜੀ ਵਾਹ
1: ਠੀਕ ਆ ਠੀਕ ਆ ਭਾਜੀ ਗਏ ਜੇ ਨਹੀਂ ਕੱਟਿਆ ਗਿਆ ਉਹਨੇ ਨਾ ਉਹਨੇ ਮੈਨੂੰ ਲੱਗਦਾ ਅਸੀਸ ਕੌਰ ਨੇ ਨਾ ਫੜ ਕੇ ਤੇ ਕੱਟ ਤਾ ਫੋਨ
2: ਉਹਦੇ ਕੋਲ ਨਾ ਕਹਿੰਦਾ ਉਹਦਾ ਕਹਿੰਦਾ ਕੰਨ ਵੱਡੇ ਉਹਦੇ
3: ਹਾਂ ਹੈਲੋ
1: ਹਾਂਜੀ
3: ਹੈਲੋ ਇਹਨੇ ਸ਼ੈਤਾਨ ਆ ਇਹਨੇ ਫੋਨ ਨਹੀਂ ਕੱਟਦਾ ਈ
2: ਉਹ ਕਿਹਾ ਨਹੀਂ ਵੀ ਤੇਰੇ ਕੰਨ ਵੱਡੇ ਤਾਂ ਹੀ ਉਹਨੇ ਕੱਟਿਆ ਫੋਨ ਵੀ ਤੂੰ ਸਾਰਿਆਂ ਨੂੰ ਦੱਸਣ ਡਿਆ
1: ਸ਼ੈਤਾਨ ਥੋੜੀ ਇੰਟੈਲੀਜੈਂਟ ਆ
3: ਤੁਹਾਨੂੰ
1: ਪਤਾ ਇਹਦਾ ਤੇ ਇਹਦਾ ਤੇ ਰਬਾਬ ਦਾ ਫਿਰ ਇੱਕੋ ਦਿਨ ਬਰਥਡੇ ਆ ਰਬਾਬ ਦਾ ਵੀ ਬਰਥਡੇ ਅੱਜ
2: ਵਾਹ
1: ਤੁਹਾਨੂੰ ਪਤਾ ਰਬਾਬ ਕੌਣ ਹੈ ਤੁਹਾਨੂੰ ਪਤਾ ਰਬਾਬ ਕੌਣ ਹੈ
3: ਨਹੀਂ
1: ਉਹ ਰਬਾਬ ਮੇਰੀ ਬੇਟੀ ਆ ਤੇ ਉਹਦਾ ਵੀ ਅੱਜ ਜਨਮ ਦਿਨ ਹੈ ਤੇ ਫਿਰ ਇਹ ਦੋਵੇਂ ਦੇ ਇੱਕੋ ਦਿਨ ਦੀਆਂ ਹੋ ਗਈਆਂ ਇਹਦੇ
2: ਵਾਹ
1: ਵਾਹ ਹੈ
2: ਫਿਰ ਪਰਵਾਹ ਨਹੀਂ ਕਰ ਰਿਹਾ ਇਸ ਕਰੀ ਇੱਕ
3: ਸਾਲ ਦੀ
1: ਨਹੀਂ
2: ਇੱਕ ਸਾਲ ਦੀ ਨਹੀਂ
1: ਇੱਕ ਸਾਲ ਦੀ
2: ਤਰੀਕ ਇੱਕ ਆ
1: ਉਹ 7 ਸਾਲਾਂ ਦੀ ਹੋ ਗਈ ਆ
2: ਉਹ 7 ਸਾਲ ਦੀ
3: ਅੱਛਾ 7 ਸਾਲਾਂ ਦੀ
1: ਹਾਂ ਪਰ ਇੱਕੋ ਇੱਕੋ ਦਿਨ ਹੋ ਗਈਆਂ ਯਾਰ ਦੋਵੇਂ
3: ਕਰੀਏ

0: you.
1: Hip hip.
0: Hooray!
1: Hip hip. Hooray! Hip hip.
0: Hooray!
1: ਬਹੁਤ ਬਹੁਤ ਮੁਬਾਰਕਾਂ ਜੀ ਭਰੋ ਭਾਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਰਬਾਬ ਨੂੰ
0: ਥੈਂਕ ਯੂ ਥੈਂਕ ਯੂ ਥੈਂਕ ਯੂ
1: ਬੜੀ ਵਧੀਆ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ
0: ਹੈ
1: ਹਾਂਜੀ ਹਾਂਜੀ
2: ਕਹਿਣ ਡਿਆ ਸੀ ਵੀ ਇਹਨੂੰ ਲੱਗਦਾ ਹੋਣਾ ਵੀ ਅਸੀਂ ਹੈਪੀ ਬਰਥਡੇ ਕਰਨੇ ਕਿਉਂਕਿ ਪਹਿਲਾਂ ਬਾਹਰ ਹੀ ਨਾ ਚਲੋ ਇਹਦੀ ਪਰਮਿਸ਼ਨ ਕੀਤੀ ਤੇ ਹੁਣ ਅੰਦਰ ਜਦੋਂ
1: ਰਬਾਬ ਦੀ ਕੀਤੀ ਹੈ ਨਾ
0: ਅੱਛਾ
1: ਮੈਂ
0: ਲੰਮਾ ਵੀ ਹੁੰਦਾ ਮੈਂ ਛੋਟਾ ਵੀ ਹੁੰਦਾ ਤੇ ਮੈਂ ਹਾਸੇ ਬੜੇ ਪਾਉਣਾ ਹੈ ਪਰ ਮੈਨੂੰ ਤਾਂ ਪਹਿਲਾਂ ਵੀ ਨੀ ਯਾਦ ਰਹੀ ਮੈਨੂੰ
1: ਇਹ ਲਾਲ ਜੀ ਤੇ ਸੈਮੀ ਸਾਹਿਬ ਨੇ ਯਾਦ ਹੈ
0: ਯਾਰ
1: ਮੈਨੂੰ ਯਾਦ ਹੈ
0: ਮੈਨੂੰ ਭੁੱਲ ਗਈ ਯਾਰ ਦੱਸੋ
1: ਚੁਟਕਲਾ
0: ਅੱਛਾ ਚੁਟਕਲਾ ਯਾਰ ਮੈਨੂੰ ਪਤਾ ਨੀ ਕਿਉਂ ਭੁੱਲ ਜਾਂਦੀ ਹੈ ਵਿਰਕ ਸਾਹਿਬ ਵੈਰੀ ਨਾਈਸ ਆਹ ਤੇ ਬਹੁਤ ਸੋਹਣੀ ਬਣਾਈ ਯਾਰ ਤੁਸੀਂ ਘੈਂਟ ਘੈਂਟ ਬਣਾਈ ਘੈਂਟ
1: ਦੁਬਾਰਾ ਇਹਨਾਂ ਨੇ ਪਾਈ ਹੋਰ ਕਿਸੇ ਨੂੰ ਯਾਦ ਨੀ ਰਹਿੰਦੀ ਨਾ ਵਾਹ ਵਿਰਕ ਸਾਹਿਬ
0: ਥੈਂਕ ਯੂ
1: ਬਹੁਤ ਬਹੁਤ
0: ਥੈਂਕ ਯੂ ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਡੇ ਤੁਹਾਡਾ ਦਿਨ ਵਧੀਆ ਵਧੀਆ ਰਹੇ
1: ਮੰਗਲਮਈ ਰਹੇ
0: ਮੰਗਲਮਈ ਰਹੇ ਆਪਕਾ ਦਿਨ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ
1: ਓਏ ਹੋਏ ਹੋਏ
0: ਹੈਲੋ
2: ਸਤਿ ਸ੍ਰੀ ਅਕਾਲ ਰਾਮ ਰਾਮ ਅੰਕਲ ਜੀ ਤੇ ਰਣਜੋਤ ਅੰਕਲ ਜੀ
0: ਸਤਿ ਸ੍ਰੀ ਅਕਾਲ
1: ਰਾਮ ਰਾਮ ਅਸੀਸ ਕੀ ਹਾਲ ਹੈ ਤੇਰੇ ਛਰੀ
2: ਮੈਂ ਠੀਕ ਆ ਤੁਸੀਂ ਕਿਵੇਂ ਹੋ
0: ਅਸੀਂ ਵੀ ਠੀਕ ਆ ਤੁਹਾਡਾ ਕੀ ਹਾਲ ਚਾਲ ਆ
1: ਸ਼੍ਰੇਆ
0: ਨੂੰ ਸੁਸਤੀ ਪਈ ਫਿਰ ਅੱਜ ਹੋਰ ਕਿਨੂੰ ਪਈ ਸਭ ਤੋਂ ਵੱਧ ਕਿਨੂੰ ਪਈ ਸਭ ਤੋਂ ਵੱਧ ਐਸ਼ਲੀ ਨੂੰ ਪਈ ਸੁਸਤੀ ਹੈ ਨਾ ਐਸ਼ਲੀ ਨੂੰ ਚਾਹ ਬਣਾ ਕੇ ਦਿੱਤੋ ਬਈ ਹੈ ਨਾ ਤੇ ਪਰ ਅਸੀਸ ਨੂੰ ਤੇ ਨਹੀਂ ਪਈ ਸੁਸਤੀ ਨਾ ਅਸੀਸ ਤੇ ਐਕਟਿਵ ਆ
1: ਅਸੀਸ ਤਾਂ
2: ਮੈਨੂੰ ਪਈ ਨਹੀਂ ਮੈਂ ਕੋਈ ਉੱਠੀ ਸੀ ਤੇ ਫਿਰ ਮੈਂ ਆਪਣੀ ਸੁਸਤੀ ਕੱਢ ਦਿੱਤੀ
0: ਵੈਰੀ ਨਾਈਸ
1: ਇਹਦੇ ਉੱਠਣ ਤੋਂ ਪਹਿਲਾਂ ਸੁਸਤੀ ਕੰਮ ਤੇ ਚਲੀ ਗਈ
0: ਕੀ ਖਾਂਦੇ ਹੋ ਤੁਸੀਂ ਤੁਹਾਨੂੰ ਸੁਸਤੀ ਨਹੀਂ ਪੈਂਦੀ
2: ਅੱਛਾ
0: ਨਹੀਂ ਦੱਸਣੀਆਂ ਮੈਨੂੰ ਪਲੀਜ਼ ਪਲੀਜ਼ ਮੈਨੂੰ ਮੈਸੇਜ ਕਰ ਦੀ ਮੈਨੂੰ
1: ਐਡਾ ਤੇਰਾ ਸ਼ਾਹੀ ਦਵਾ ਖਾਨਾ ਦੱਸਣਾ ਕੁਛ ਵੀ ਨਹੀਂ ਸੀਕਰੇਟ ਤੇਰਾ ਲੀਕ ਹੋ ਜਾਣਾ
0: ਹੈ
2: ਮੈਂ ਤੁਹਾਡੀ ਸੁਸਤੀ ਲੈ ਜੂ ਮੈਂ ਨਹੀਂ ਦੱਸਣਾ
0: ਅੱਛਾ ਅੱਛਾ ਓਕੇ
1: ਨਹੀਂ ਇਹ ਚੈਰਟੀ ਕਰੀ ਦੀ ਹੁੰਦੀ ਵੀ ਦੂਜਿਆਂ ਦੀ ਸੁਸਤੀ ਤਾਰੀ ਹੈ ਆਪਾਂ ਹੈ
0: ਥੈਂਕ ਯੂ ਕੀ ਸੁਣਾਓਗੇ ਫਿਰ ਮਿਲਾ ਤਾਂ ਤੈਨੂੰ ਕਹਿ ਕੇ ਸੁਸਤੀ ਪਵਾਤੀ ਆਪਾਂ ਹਾਂਜੀ
2: ਵੇਟ ਮੈਂ ਪਹਿਲਾਂ ਕੁਛ ਸਾਨੂੰ ਕਹਿਣਾ ਸੀ
0: ਹਾਂਜੀ ਹਾਂਜੀ ਕਹੋ ਜੀ ਕਹੋ
2: ਅਸੀਸ ਕੌਰ ਨੂੰ ਤੇਰੇ ਬਾਪ ਨੂੰ ਵਧਾਈਆਂ ਉਹਨਾਂ ਦੇ ਵੱਡੇ ਲਈ
0: ਤੇ ਮੈਨੂੰ ਦੱਸ ਵੀ ਪਹਿਲਾਂ
2: ਖੁਸ਼ ਰੱਖਣ ਚੜ੍ਹਦੀ ਕਲਾ ਚ ਰੱਖਣ
0: ਤੇ ਮੈਨੂੰ ਪਹਿਲਾਂ ਇਹ ਦੱਸ ਤੂੰ ਕੁੜੀਏ ਵੀ ਤੈਨੂੰ ਚੇਤਾ ਕਿਉਂ ਭੁੱਲ ਗਿਆ ਸੀ ਹੁਣ ਮੰਮਾ ਨੇ ਤੈਨੂੰ ਚੇਤਾ ਕਰਾਇਆ ਪਿੱਛੋਂ
2: ਬਦਾਮ
0: ਖਾਂਦੀ ਅੱਛਾ ਅਸੀਸ ਕੌਰ ਹੋ ਤੁਸੀਂ ਇੱਕ ਹੋਰ ਅਸੀਸ ਕੌਰ ਵੇਖਿਆ ਇੱਕ ਸਾਲ ਦੀ
1: ਤੇਰੇ ਨਾਮ ਦੇ
0: ਹੋਰ ਤੁਹਾਡਾ ਨਾਂ ਰੱਖਿਆ ਵੇਖਿਆ ਨਾ ਉਹਨਾਂ ਨੂੰ ਲੱਗਾ ਵੀ ਇਹ ਵੀ ਏਦਾਂ ਦੀਆਂ ਬੋਲੀਆਂ ਸੁਣਾਇਆ ਕਰੂਗੀ ਕੀ ਸੁਣਾਓਗੇ ਫਿਰ
1: ਚੱਲ ਸੁਣਾ ਫਟਾਫਟ
2: ਮੈਂ ਸੁਣਾਉਂਗੀ ਬੋਲੀ
0: ਓਕੇ
1: ਬੋਲੀ ਆਣ ਦੇ ਫਿਰ
2: ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਾਉ ਬਥੇਰਾ ਨੀ ਸਾਰੇ ਪਿੰਡ ਦਾ ਇਕੱਠ ਹੋ ਗਿਆ ਬਲ ਬਲ ਬਲ ਬਲ ਬਲ ਸਾਰੇ ਪਿੰਡ ਦਾ ਇਕੱਠ ਹੋ ਗਿਆ ਭਰਿਆ ਪਿਆ ਬਨੇਰਾ ਨੀ ਖੁੜ ਕੇ ਨੱਠ ਰਹੇ ਨੀ ਦਿਲ ਸ਼ੌਂਕ ਦਾ ਗੇੜਾ ਖੁੜ ਕੇ
0: ਨੱਠ ਰਹੇ ਨੀ ਦਿਲ ਸ਼ੌਂਕ ਦਾ ਗੇੜਾ ਖੁੜ ਕੇ ਨੱਠ ਰਹੇ ਨੀ ਬਲ ਬਲ
2: ਬਲ ਬਲ ਜੋ ਸੰਕ ਜੀ ਤੇ ਰਾਮ ਰਾਮ ਅੰਕਲ
1: ਜੀ ਚੱਕ
2: ਤੂੰ
0: ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਰੇ ਨਾ ਰੇ
2: ਚਲੋ
0: ਠੀਕ ਕੱਲ ਅਗਲੀ ਵਾਰੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਲੈ ਲਾ
1: ਇਹਨੂੰ ਰੇਡੀ ਸ਼ੁਰੂ ਹੋਣ ਤੋਂ ਪਹਿਲਾਂ ਲੈ ਲਈ
0: ਤੁਹਾਨੂੰ ਮੈਂ 5 ਵਜੇ ਆ ਕੇ ਲੈ ਲਿਆ ਕਰਨਾ ਚਲੋ ਠੀਕ ਆ ਕੱਲ ਮੈਂ ਤੁਹਾਨੂੰ ਫਸਟ ਲੈ ਲੂੰਗਾ ਫਿਰ ਉਦੋਂ ਤੁਹਾਨੂੰ ਸੁਸਤੀ ਪਈ ਹੁੰਦੀ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਤੇ ਡਡਵਾਲ ਸਾਹਿਬ ਤੁਸੀਂ ਹੁਣ ਕਰ ਲਿਓ ਭਾਈ ਅਤੇ ਫਿਰ ਆਪਾਂ ਤੁਸੀਂ ਹੁਣ ਕਰ ਲਿਓ ਅਤੇ ਫਿਰ ਆਪਾਂ ਤੁਹਾਡੇ ਕੋਲੋਂ ਭਾਈ ਇਜਾਜ਼ਤਾਂ ਲੈਂਦੇ ਹਾਂ ਅਤੇ ਕੁਛ ਇੱਕ ਮੈਸੇਜ ਨੇ ਸਾਡੇ ਨਾਲ ਅਤੇ ਮੈਂ ਡਡਵਾਲ ਸਾਹਿਬ ਤੁਹਾਡਾ ਇੰਤਜ਼ਾਰ ਕਰ ਰਿਹਾ ਜੇਕਰ ਹਾਲੇ ਤੱਕ ਤੁਸੀਂ ਵਿਹਲੇ ਹੋ ਤੁਸੀਂ ਨਹੀਂ ਗਏ ਅਤੇ ਫਿਰ ਕਰ ਲਿਓ ਭਾਈ ਤੁਸੀਂ ਫੋਨ ਦਵਾ ਦਵਾ ਥੈਂਕ ਯੂ ਅਤੇ ਹਾਂਜੀ ਡਡਵਾਲ ਸਾਹਿਬ ਵੇਟਿੰਗ ਫੋਰ ਯੂ ਕੀ ਹਾਲ ਚਾਲ ਨੇ ਠੀਕ ਠਾਕ ਹੋ ਹੈਲੋ ਡਡਵਾਲ
2: ਸਾਹਿਬ
0: ਹੈਲੋ
1: ਇਹ ਵੱਡੇ ਡਡਵਾਲ ਕੇ ਛੋਟੇ ਡਡਵਾਲ ਸਾਹਿਬ ਨੇ
0: ਇਹ ਪਤਾ ਨਹੀਂ ਛੋਟੇ ਮੈਨੂੰ ਲੱਗਦਾ ਡਡਵਾਲ ਸਾਹਿਬ ਵੱਡੇ ਹੋ ਕੇ ਛੋਟੇ ਹੋ ਛੋਟੇ ਹੋ ਯਾਰ ਮੈਨੂੰ ਲੱਗਦਾ ਤੁਸੀਂ ਵੱਡੇ ਹੋ
2: ਹਾਂ
0: ਛੋਟੇ ਥੋੜੀ ਯਾਰ ਤੁਹਾਡੀਆਂ ਗੱਲਾਂ ਕਿੰਨੀਆਂ ਵੱਡੀਆਂ ਤੁਹਾਡੀਆਂ ਯਾਰ ਮੈਨੂੰ ਲੱਗਦਾ ਤੁਸੀਂ 10 ਹੋ ਗਏ ਹੋ ਅੱਛਾ ਸਾਹਿਬ 7 ਆ ਤੇ ਤੁਸੀਂ 4 ਹੋ ਪਰ ਤੁਹਾਡੀਆਂ ਗੱਲਾਂ 10 ਜਿੱਡੀਆਂ ਹੋ ਗਈਆਂ ਵੱਡੀਆਂ ਤੁਸੀਂ ਨਾਈਸ ਵੱਡੀਆਂ ਵੱਡੀਆਂ ਗੱਲਾਂ ਕਰਦੇ ਤੁਸੀਂ ਨਾਈਸ ਨਾਈਸ ਠੀਕ ਆ ਓਕੇ ਕੀ ਸੁਣਾਓਗੇ ਫਿਰ ਓਕੇ ਲਿਆਓ ਫਿਰ ਲਿਆਓ ਸੁਣਾਓ ਫਿਰ
2: ਨਿੱਕੀ ਜਿਹੀ ਕੁੜੀ ਲਾਪਰਾਦੀ ਤੁਰੀ ਲਾਪਰਾਦੀ ਤੁਰੀ
0: ਨਿੱਕੀ ਜਿਹੀ ਕੁੜੀ
2: ਨਿੱਕੀ
0: ਜੀ ਤੁਰੀ ਥੋਮ ਦੀ ਤੁਰੀ ਨਿੱਕੀ ਜੀ ਕੁੜੀ ਲੈ ਪਰਾਂਦੀ ਤੁਰੀ ਅੱਛਾ ਪਰਾਂਦੀ ਲੈ ਕੇ ਤੁਰਦੀ ਹੈ ਪਰਾਂਦੀ ਨੀ ਖੁੰਡੀ ਲੈ ਕੇ ਤੁਰੀ
1: ਨਿੱਕੀ ਜੀ ਬੁੜੀ
0: ਹੋਏਗਾ ਹਾਂ ਨਿੱਕੀ ਜੀ ਬੁੜੀ ਖੁੰਡੀ ਲੈ ਕੇ ਤੁਰੀ
2: ਹਾਂ
0: ਇੰਨੀ ਵਧੀਆ ਤੁਸੀਂ ਕਿੱਥੋਂ ਲਿਆਂਦੀ ਆ ਮੰਮਾ ਕੋਲੋਂ ਪਾਪਾ ਕੋਲੋਂ ਵੀਰ ਜੀ ਕੋਲੋਂ ਦਾਦਾ ਜੀ ਕੋਲੋਂ
1: ਵੀਰਾ ਸਕੂਲ ਗਿਆ ਵਾ
0: ਓ ਫਿਰ ਅਸੀਂ ਹਾਰ ਗਏ ਤੁਸੀਂ ਦੱਸੋ ਕਿਹਦੇ ਕੋਲ ਲਿਆਂਦੀ ਆ
2: ਕੱਪੜੇ ਨਾਲ
0: ਕਿਹੜੀ
1: ਕੱਪੜੇ ਦੇ ਨਾਲ ਰਿਲੇਟ ਕਰਦੀ ਹਿੰਟ ਦੇ ਰਿਹਾ ਉਹ
0: ਅੱਛਾ ਕੱਪੜੇ ਦੇ ਨਾਲ
1: ਰਿਲੇਟ ਕਰਦੀ ਆ ਉਹ ਜਿੱਦਾਂ ਕੱਪੜੇ ਦੇ ਨਾਲ ਸੂਈ ਰਿਲੇਟ ਕਰਦੀ ਨਾ ਓਵੇਂ
2: ਕੱਪੜੇ ਯੂਜ਼ ਕਰਦੇ ਆ
0: ਅੱਛਾ ਸੂਈ ਅੱਛਾ ਇੰਨਾ ਵੱਡਾ, ਇਹ ਤੇ ਤੁਹਾਡੇ ਘਰ ਹੀ ਨੀ ਆਉਂਦਾ ਹੋਣਾ ਫਿਰ। ਤੁਹਾਡਾ ਘਰ ਪਰ ਹੋਰ ਵੱਡਾ ਵਾ ਨਾ ਯਾਰ, ਇੰਨਾ ਵੱਡਾ ਟੀਵੀ, ਇੰਨਾ ਵੱਡਾ ਟੀਵੀ, ਇਹਦੇ ਤੇ ਰੱਬ ਵੀ ਦਿਖ ਜਾਂਦਾ। ਤੁਸੀਂ ਤੇ ਯਾਰ ਬੜੀਆਂ ਚੀਜ਼ਾਂ ਰੱਖੀਆਂ ਵਾ, ਵੈਰੀ ਨਾਈਸ। ਤੁਸੀਂ ਸਾਨੂੰ ਕਿਸੇ ਦਿਨ ਵਿਖਾਓਗੇ?
2: ਨਹੀਂ
0: ਤੁਸੀਂ ਲੈ ਕੇ ਆ ਜਾਓ ਨਾ ਕਿਸੇ ਦਿਨ।
2: ਓਹੋ
0: ਹਾਂ, ਚਲ ਆਪਾਂ ਵੀਡੀਓ ਕਾਲ ਕਰਾਂਗੇ ਤੁਹਾਨੂੰ ਕਿਸੇ ਦਿਨ, ਠੀਕ ਆ?
1: ਠੀਕ ਆ, ਥੈਂਕ ਯੂ।
0: ਮੁਬਾਰਕ ਅਸੀਸ ਤੇ ਰਬਾਬ ਦੇ ਲਈ, ਤੇ ਮਨਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਜਨਮ ਦਿਨ ਦੀਆਂ ਮੁਬਾਰਕਾਂ, ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਥੈਂਕ ਯੂ ਰੁਪਿੰਦਰ ਜੀ ਵੀ ਦੋ ਵਧਾਈਆਂ ਭੇਜਦੇ ਨੇ ਜਨਮ ਦਿਨ ਦੀਆਂ, ਤੇ ਜਸਵਾਲ ਸਾਹਿਬ ਵੀ ਕਹਿੰਦੇ ਨੇ ਕਿ ਵਧਾਈਆਂ ਤੇ ਕੰਗਰੈਚੁਲੇਸ਼ਨ, ਤੇ ਢਿੱਲੋਂ ਸਾਹਿਬ ਵੀ ਵਧਾਈਆਂ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਤੇ ਦਿੱਲੀ ਵਾਲੇ, ਦਿੱਲੀ ਯੂਰਪ ਵਾਲੇ ਕਹਿੰਦੇ ਨੇ ਕਿ ਅੱਜ ਸੋਨਾ $192 ਪ੍ਰਤੀ ਗ੍ਰਾਮ 22 ਕੈਰੇਟ ਦਾ, ਤੇ ਕਹਿੰਦੇ ਜਨਮ ਦਿਨ ਦੇ ਉੱਤੇ 10 ਗ੍ਰਾਮ ਹੈ। ਇਹ ਕਿਦਾਂ
1: ਉਹਨਾਂ ਨੇ ਭੱਜ ਕੇ ਫੋਨ ਕੱਢ ਕੇ ਵੇਖਿਆ ਨਾ,
0: 10 ਗ੍ਰਾਮ ਕਹਿੰਦੇ ਦੋਵਾਂ, ਅੱਛਾ ਦੋਵਾਂ ਕੰਨਿਆਵਾਂ ਨੂੰ 5-5 ਗ੍ਰਾਮ ਬੱਲੇ, ਐਡਾ ਵੱਡਾ ਦਿਲ ਕੱਢਿਆ ਦਿੱਲੀ ਜੂਲਰ ਵਾਲੇ ਸਿਮਰਨ ਜੀ ਕਹਿੰਦੇ ਅੱਜ ਕਹਾਣੀ ਬੜੀ ਵਧੀਆ ਸੀ, ਥੈਂਕ ਯੂ ਥੈਂਕ ਯੂ। ਤੂੰ ਸਭ ਤੁਸੀਂ ਗਾਣੇ ਭੇਜੇ, ਹਰਿਆਣੇ ਗਾਣੇ ਚਲਾਵਾਂਗੇ। ਤੇ ਸੰਦੀਪ ਦੱਤਾ ਜੀ ਸਤਿ ਸ਼੍ਰੀ ਅਕਾਲ ਭੇਜ ਦੇਣ, ਕਹਿੰਦੇ ਵਾਹਿਗੁਰੂ ਕਿਰਪਾ ਬਣਾਈ ਰੱਖਣ। ਤੇ ਸਤੀਸ਼ ਜੀ ਵੀ ਜਨਮ ਦਿਨ ਦੀਆਂ ਵਧਾਈਆਂ ਭੇਜਦੇ ਨੇ ਮੰਮੀ ਡੈਡੀ ਦੇ ਲਈ, ਰਬਾਬ ਦੇ ਲਈ, ਤੇ ਅਸੀਸ ਦੇ ਲਈ ਧੰਨਵਾਦ ਜੀ। ਤੇ ਦਿਲਬਾਗ ਜੀ ਵੀ ਜਨਮ ਦਿਨ ਦੀਆਂ ਵਧਾਈਆਂ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਕਹਤੇ ਹੈ ਜੋ ਸੋਵਤ ਹੈ ਸੋ ਖੋਵਤ ਹੈ, ਲੇਕਿਨ ਜੋ ਜਾਗਤ ਹੈ ਵੋ ਕੌਣ ਸਾ ਪਹਾੜ ਖੋਦਤ ਹੈ, ਮੋਬਾਈਲ ਹੀ ਤੋਂ ਚਲਾਵਤ ਹੈ। ਹਰਦੀਪ ਕੌਰ ਜੀ ਵੀ ਦੋਵਾਂ ਪ੍ਰਿੰਸੈਸ ਦੇ ਲਈ ਜਨਮ ਦਿਨ ਦੀਆਂ ਵਧਾਈਆਂ ਭੇਜਦੇ ਨੇ, ਤੇ ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ ਤੇ ਵਧਾਈਆਂ ਭੇਜਦੇ ਨੇ ਜਨਮ ਦਿਨ ਦੀਆਂ, ਤੇ ਜਸਪ੍ਰੀਤ ਜੀ ਵੀ ਦੋਵਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਭੇਜਦੇ ਨੇ, ਤੇ ਢੇਰ ਸਾਰੀਆਂ ਵਧਾਈਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮਾਨ ਸਾਹਿਬ ਤੁਹਾਡਾ ਵੀ ਧੰਨਵਾਦ। ਗੁਰਜੀਤ ਜੀ ਕਹਿੰਦੇ ਨੇ ਕਿ ਵਧਾਈਆਂ, ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਖੁਸ਼ ਰੱਖੇ, ਜਨਮ ਦਿਨ ਦੀਆਂ ਵਧਾਈਆਂ, ਧੰਨਵਾਦ। ਹਰਪ੍ਰੀਤ ਜੀ ਵੀ ਜਨਮ ਦਿਨ ਦੀਆਂ ਵਧਾਈਆਂ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਦੋਵਾਂ ਬੱਚੀਆਂ ਨੂੰ। ਅਤੇ ਹਰਮਨ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਬਖਸ਼ੇ। ਰਜਿੰਦਰ ਬਾਬਾ ਜੀ, ਮਨਜੀਤ ਸਿੰਘ ਜੀ ਅਤੇ ਦੇਸ਼ ਬੰਧੂ ਭਾਰਦਵਾਜ ਜੀ ਅਤੇ ਸੰਜੇ ਪਹੂਜਾ ਜੀ ਅਤੇ ਬਲਜੀਤ ਵਾਲੀਆ ਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਸਾਰਿਆਂ ਦੀ ਜਨਮ ਦਿਨ ਦੇ ਉੱਤੇ ਢੇਰ ਸਾਰੀਆਂ ਵਿਸ਼ੇਸ਼ ਦੇਣ ਦੇ ਲਈ। ਪਰਮਪ੍ਰੀਤ ਸਿੰਘ ਰਾਜਪੂਤ ਜੀ, ਧੰਨਵਾਦ ਤੁਹਾਡਾ। ਗੁੱਡ ਮੋਰਨਿੰਗ ਸਾਡੇ ਵੱਲੋਂ ਵੀ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਆਪਾਂ ਇੰਨੀ ਦੇਰ ਦੇ ਵਿੱਚ ਬਣਾ ਲਿਆ ਇੱਕ ਗਾਣਾ, ਅਤੇ 1-2-3 ਅਤੇ ਗਾਣਾ ਸੁਣਾਉਣਾ, ਅਤੇ ਫਿਰ ਆਪਾਂ ਜਾਣਾ, ਅਤੇ ਫਿਰ ਆਪਾਂ ਫਿਰ ਕਿਉਂਕਿ ਦੁਬਾਰਾ ਆਉਣਾ,
1: ਤੁਸੀਂ ਕਿਤੇ ਨਹੀਂ ਜਾਣਾ, ਅਸੀਂ ਫਿਰ
0: ਸੁਣਦੇ ਜੀ ਆਪਾਂ ਅਸੀਸ ਅਤੇ ਰਬਾਬ ਦੇ ਲਈ ਇੱਕ ਗਾਣਾ। ਮੈਂ ਦੇਖੋ ਬੈਠੇ ਬੈਠੇ ਬਣਾ ਲਈ ਦਾ, ਮਾਣ ਹੀ ਨਹੀਂ ਕਰੀਦਾ। ਟੈਲੈਂਟ ਕੂਟ ਕੂਟ ਕੇ ਭਰਾ ਹੈ AI ਮੈਂ, ਬੱਲੇ ਨੀ
1: ਸਾਡਾ ਸਿੰਗਰ AI ਨੇ ਪਛਾਣਿਆ, ਮਾਰ ਹੈਗਾ ਸਾਡਾ ਟੈਲੈਂਟ AI ਨੇ ਪਛਾਣਿਆ ਨਾ,
0: ਅਸੀਂ ਇਹਦਾ ਪਛਾਣਿਆ। ਵੇਖੋ ਇਹ ਸਾਡੀ ਆਭਾਰੀ ਹੋਣੀ ਚਾਹੀਦੀ ਹੈ। ਚਲੋ ਵੇਖਦੇ ਕੀ ਬਣਾਇਆ ਉਹਨਾਂ ਨੇ, ਕਿਉਂਕਿ ਆਪਾਂ ਚੈੱਕ ਨਹੀਂ ਕੀਤਾ।

0: Rabab. Rababco. Rababco.
1: ਇਹ ਆਈ ਨੇ ਜਿਹੜਾ ਪਹਿਲਾਂ ਬਣਾਇਆ ਨਾ ਸੀਸ ਦਾ ਗਾਣਾ, ਮੈਨੂੰ ਐਂ ਲੱਗਾ ਜੀ ਪ੍ਰਵਾਸੀ ਭਾਈ ਜਿਹੜਾ ਪੰਜਾਬ ਆ ਕੇ ਵਧਾਈ ਦੇਣ ਡਿਆ
0: ਕਮਾਲ ਇੱਥੇ ਦਸ ਬੰਦੇ ਭਾਏ ਹੁਣ ਉਹ ਵੀ ਨੀਡੀ ਛੇਤੀ ਇਹ ਕੰਮ ਕਰ ਸਕਦੇ ਤੇ ਇਹਨੇ ਇੱਕ ਪੰਜਾਬੀ ਦਾ ਵੀ ਬਣਾਇਆ।

0: ਇਸੇ ਦੇ ਨਾਲ ਹੀ ਜੱਜ ਚਾਹੁੰਦੇ ਹਾਂ ਤੁਹਾਡੇ ਕੋਲੋਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚੱਲੀਏ
2: ਯਾਰ? ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 Graceway, ਰੇਵਨ ਹਾਲ।
5: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
6: ਦੇਖੋ ਸੱਚ ਬਤਾ ਦੋ।
7: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
5: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
8: ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
9: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
10: ਕੀ ਹੋਇਆ?
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
9: ਜਾਂ 90-77-97-33
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
9: ਹਰ ਕਦਮ ਤੁਹਾਡੇ ਨਾਲ।
11: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨ

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: राग किरवानी में गजल कंपोज हुई है और आप मेहरबान हौसला अफजा दोस्तों की वजह है, भाइयों की, कि काफी मशहूर हुई है, पॉपुलर हुई है। ये अहमद फराज की गजल है। शोला था जल बुझा, हवाएं मुझे

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: wow teri sabzi de khushbu ate taste vich kuch ta kamal hai mainu vi dass de secret
2: amrit e kamal hai gold leaf dairy de pure new zealand tea da new zealand vich free range grass fed gaawan de dudh to taiyar na ta is vich oil na hi koi color hormones ya antibiotics bilkul pure hai ki plastic de dabbyan ch nahi balki glass container ch pack hunda hai
1: tusi vi ajj hi buy karo gold leaf da pure new zealand tea apne nede de indian grocery store ton goldleafdairy.com
3: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
4: ਦੇਖੋ ਸੱਚ ਬਤਾ ਦੋ
5: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
3: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ

0: 2 जून ਅਤੇ 2026 ਔਰ ਮੰਗਲਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਸਾਰਿਆਂ ਨੂੰ। ਰੇਡੀਓ ਹਾਂਜੀ 1674 ਐਮ ਦੇ ਉੱਤੇ ਮੈਂ ਗੌਤਮ ਕਪਿਲ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਔਰ ਪਹਿਲੀ ਖਬਰ ਕੌਮਾਂਤਰੀ ਖਿੱਤੇ ਦੇ ਵਿੱਚੋਂ ਈਰਾਨ ਦੇ ਨਾਲ ਜੁੜੀ ਹੋਈ। ਵੈਸੇ ਤਾਂ ਕੱਲ੍ਹ ਦੇ ਦਿਨ ਹੀ ਤੁਹਾਨੂੰ ਸੰਕੇਤ ਦੇ ਦਿੱਤੇ ਸੀ ਇਸ ਖਬਰ ਦੇ ਨਾਲ ਜੁੜੇ ਹੋਏ, ਪਰ ਹੁਣ ਈਰਾਨ ਦੀ ਸਰਕਾਰੀ ਖਬਰ ਏਜੰਸੀ ਤਸਨੀਮ ਦੇ ਮੁਤਾਬਕ ਈਰਾਨ ਨੇ ਅਮਰੀਕਾ ਦੇ ਨਾਲ ਹੋਣ ਜਾ ਰਹੀ ਗੱਲਬਾਤ ਨੂੰ ਫਿਲਹਾਲ ਟਾਲਣ ਦਾ ਫੈਸਲਾ ਲੈ ਲਿਆ। ਈਰਾਨ ਦਾ ਕਹਿਣਾ ਹੈ ਕਿ ਲੈਬਨਾਨ ਦੇ ਵਿੱਚ ਸੀਜ਼ਫਾਇਰ ਦੀਆਂ ਸ਼ਰਤਾਂ ਨੂੰ ਕਾਫ਼ੀ ਹੱਦ ਤੱਕ ਤੋੜਿਆ ਗਿਆ ਔਰ ਲੈਬਨਾਨ ਸਣੇ ਕਈ ਮੋਰਚਿਆਂ ਦੇ ਉੱਤੇ ਜੰਗਬੰਦੀ ਦੀ ਉਲੰਘਣਾ ਹੋਈ ਹੈ। ਇਸ ਦੇ ਲਈ ਈਰਾਨ ਦੀ ਨੈਗੋਸੀਏਸ਼ਨ ਟੀਮ ਨੇ ਅਸਿੱਧੇ ਤਰੀਕੇ ਦੇ ਨਾਲ ਗੱਲਬਾਤ ਤੋਰਨ ਦਾ ਅੱਗੇ ਤੋਰਨ ਦਾ ਜਾਂ ਇਸ ਸ਼ਾਂਤੀ ਸਮਝੌਤੇ ਨੂੰ ਜਿਹੜਾ ਕਿ ਅਮਰੀਕਾ ਇਜ਼ਰਾਈਲ ਬਨਾਮ ਈਰਾਨ ਦੇ ਵਿੱਚ ਹੋ ਰਿਹਾ ਸੀ ਉਸ ਦੇ ਉੱਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ। ਰਿਪੋਰਟ ਦੇ ਮੁਤਾਬਕ ਲੈਬਨਾਨ ਅਤੇ ਗਜ਼ਾ ਦੇ ਉੱਤੇ ਇਜ਼ਰਾਈਲੀ ਹਮਲਿਆਂ ਨੂੰ ਫੌਰਨ ਬੰਦ ਕਰਨ, ਲੈਬਨਾਨ ਦੇ ਕਬਜ਼ੇ ਵਾਲੇ ਖੇਤਰ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਲੀ ਕਰ ਦੇਣ ਤੱਕ ਕੋਈ ਵੀ ਗੱਲਬਾਤ ਅੱਗੇ ਨਹੀਂ ਹੋਏਗੀ। ਉੱਥੇ ਉੱਤਰੀ ਇਰਾਕ ਦੇ ਵਿੱਚ ਐਤਵਾਰ ਦੇ ਦਿਨ ਇੱਕ ਟ੍ਰੇਨਿੰਗ ਐਕਸਰਸਾਈਜ਼ ਦੇ ਦੌਰਾਨ ਹੋਈ ਦੁਰਘਟਨਾ ਦੇ ਵਿੱਚ ਬ੍ਰਿਟਿਸ਼ ਆਰਮੀ ਦੇ ਇੱਕ ਫੌਜੀ ਦੀ ਮੌਤ ਹੋ ਗਈ ਸੀ। ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬਰਤਾਨੀਆ ਦੇ ਰੱਖਿਆ ਮੰਤਰੀ ਜੌਨ ਹਿਲੀ ਨੇ ਇਸ ਫੌਜੀ ਦੀ ਮੌਤ ਦੀ ਜਾਣਕਾਰੀ ਸੋਮਵਾਰ ਦੇ ਦਿਨ ਹਾਊਸ ਆਫ ਕਾਮਨਸ ਦੇ ਵਿੱਚ ਦਿੱਤੀ। ਉਹਨਾਂ ਕਿਹਾ ਕਿ ਮੈਨੂੰ ਬੜੇ ਗਹਿਰੇ ਦੁੱਖ ਦੇ ਨਾਲ ਸਦਨ ਨੂੰ ਸੂਚਿਤ ਕਰਨਾ ਪੈ ਰਿਹਾ ਹੈ ਕਿ ਉੱਤਰੀ ਇਰਾਕ ਦੇ ਵਿੱਚ ਟ੍ਰੇਨਿੰਗ ਦੇ ਦੌਰਾਨ ਜਿਸ ਬ੍ਰਿਟਿਸ਼ ਫੌਜੀ ਦੀ ਮੌਤ ਹੋਈ ਹੈ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅਸੀਂ ਦੱਸ ਦਿੱਤਾ ਔਰ ਇਸ ਵੀ ਅਪੀਲ ਕੀਤੀ ਗਈ ਹੈ ਕਿ ਇਸ ਦੀ ਜਨਤਕ ਜਾਣਕਾਰੀ ਹਾਲੇ ਕਰਨ ਦੇ ਲਈ ਉਹਨਾਂ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ ਕਿਉਂਕਿ ਨਾਮ ਜਾਂ ਹੋਰ ਪਛਾਣ ਜਿਹੜੀ ਉਹ ਜਨਤਕ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪੂਰੇ ਸਦਨ ਦੀ ਸੰਵੇਦਨਾ ਪਰਿਵਾਰ ਦੇ ਨਾਲ ਅਤੇ ਫੌਜ ਦੇ ਨਾਲ ਹੋਣਗੀਆਂ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤਾਂ ਭਾਰਤ ਸਰਕਾਰ ਨੇ ਆਪਣੀ ਹਵਾਈ ਫੌਜ ਦੀ ਤਾਕਤ ਵਧਾਉਣ ਦੇ ਲਈ ਫਰਾਂਸ ਤੋਂ 114 ਰਾਫੇਲ ਲੜਾਕੂ ਜਹਾਜ਼ ਖਰੀਦਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਸ ਮੈਗਾ ਰੱਖਿਆ ਸੌਦੇ ਦੇ ਲਈ ਭਾਰਤ ਨੇ ਫਰਾਂਸ ਨੂੰ ਰਸਮੀ ਤੌਰ ਦੇ ਉੱਤੇ ਲੈਟਰ ਆਫ ਰਿਕੁਐਸਟ ਜਾਰੀ ਕਰ ਦਿੱਤਾ। ਇਸ ਦੇ ਲਈ ਕੁੱਲ ਕੀਮਤ 3,25,000 ਕਰੋੜ ਰੁਪਏ ਹੋਣ ਦਾ ਅਨੁਮਾਨ। ਸੌਦੇ ਦੀਆਂ ਮੁੱਖ ਸ਼ਰਤਾਂ ਦੇ ਮੁਤਾਬਕ 114 ਦੇ ਵਿੱਚੋਂ ਲਗਭਗ 94 ਜਹਾਜ਼ਾਂ ਦਾ ਨਿਰਮਾਣ ਭਾਰਤ ਦੇ ਵਿੱਚ ਕੀਤਾ ਜਾਣਾ। ਇਸ ਕਦਮ ਦੇ ਨਾਲ ਮੇਕ ਇਨ ਇੰਡੀਆ ਆਤਮ ਨਿਰਭਰ ਭਾਰਤ ਮੁਹਿੰਮ ਨੂੰ ਵੀ ਮਜ਼ਬੂਤੀ ਮਿਲੇਗੀ। ਭਾਰਤ ਨੇ ਇਸ ਸੌਦੇ ਦੇ ਵਿੱਚ ਟੈਕਨੋਲੋਜੀ ਟ੍ਰਾਂਸਫਰ, ਜਿਹਨੂੰ TOT ਵੀ ਕਹਿ ਲਿਆ ਜਾਂਦਾ, ਸਵਦੇਸ਼ੀ ਹਥਿਆਰਾਂ ਦੇ ਏਕੀਕਰਨ ਅਤੇ ਭਾਰਤੀ ਡੇਟਾ ਲਿੰਕ ਵਰਗੀਆਂ ਅਹਿਮ ਸ਼ਰਤਾਂ ਵੀ ਸ਼ਾਮਲ ਰੱਖੀਆਂ ਨੇ। ਇਸ ਖਰੀਦ ਪ੍ਰੋਜੈਕਟ ਦੇ ਵਿੱਚ 88 ਸਿੰਗਲ ਸੀਟਰ ਅਤੇ 26 ਟਵਿਨ ਸੀਟਰ ਟ੍ਰੇਨਰ ਜਹਾਜ਼ ਵੀ ਸ਼ਾਮਲ ਕੀਤੇ ਜਾਣਗੇ। ਇਹ ਜਹਾਜ਼ AESIA ਰਾਡਾਰ ਅਤੇ ਬਿਹਤਰ ਇਲੈਕਟ੍ਰੋਨਿਕ ਯੁੱਧ ਪ੍ਰਣਾਲੀ ਅਤੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਵਰਗੀਆਂ ਆਧੁਨਿਕ ਤਕਨੀਕਾਂ ਦੇ ਨਾਲ ਲੈਸ ਹੋਣਗੇ। ਉੱਥੇ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਵੀ ਰੱਖਿਆ ਸਮਝੌਤਾ ਹੋਇਆ। ਭਾਰਤ ਅਤੇ ਆਸਟ੍ਰੇਲੀਆ ਨੇ ਰੱਖਿਆ ਸਮਝੌਤਿਆਂ ਨੂੰ ਮਜ਼ਬੂਤ ਕਰਦਿਆਂ ਹੋਇਆਂ ਸਮੁੰਦਰੀ ਸੁਰੱਖਿਆ ਦੇ ਖੇਤਰ ਦੇ ਵਿੱਚ ਨਵੀਂ ਤਕਨੀਕ ਨੂੰ ਅਪਣਾਉਣ ਦੇ ਲਈ ਸਹਿਮਤੀ ਜਤਾਈ ਹੈ। ਇਹ ਫੈਸਲਾ ਮਾਨਕਸ਼ਾਹ ਸੈਂਟਰ ਦੇ ਵਿੱਚ ਭਾਰਤ ਆਸਟ੍ਰੇਲੀਆ ਦੇ ਰੱਖਿਆ ਮੰਤਰੀਆਂ ਦੇ ਦਰਮਿਆਨ ਹੋਈ ਬੈਠਕ ਦੇ ਵਿੱਚ ਲਿਆ ਗਿਆ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਇੱਥੋਂ ਦੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਇਸ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਦੋਹਾਂ ਨੇਤਾਵਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੇ ਰਿਸ਼ਤੇ ਲਗਾਤਾਰ ਮਜ਼ਬੂਤ ਹੋਏ ਨੇ। ਬੈਠਕ ਦੇ ਵਿੱਚ ਹਿੰਦ ਮਹਾਸਾਗਰ ਅਤੇ ਇੰਡੋ ਪੈਸੀਫਿਕ ਖੇਤਰ ਦੀ ਸੁਰੱਖਿਆ ਦੇ ਉੱਤੇ ਵਿਸਤਾਰ ਨੂੰ ਲੈ ਕੇ ਵੀ ਚਰਚਾ ਹੋਈ। ਉਹਨਾਂ ਕਿਹਾ ਕਿ ਇਸ ਦਰਮਿਆਨ ਦੋਹਾਂ ਦੇਸ਼ਾਂ ਦੀ ਨੇਵੀ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਤਾਲਮੇਲ ਵੀ ਵਧੇਗਾ। ਸਮੁੰਦਰ ਦੇ ਅੰਦਰ ਹੋਣ ਵਾਲੀਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਣ ਦੀ ਵੀ ਗੱਲ ਕਹੀ ਗਈ ਹੈ। ਭਾਰਤ ਅਤੇ ਆਸਟ੍ਰੇਲੀਆ ਜੂਨ 2026 ਦੇ ਵਿੱਚ ਚੇਨਈ ਦੇ ਅੰਦਰ ਸਾਂਝੀ ਖੋਜ ਅਤੇ ਬਚਾਅ ਮੁਹਿੰਮ ਕਰਨਗੇ। ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹੋ ਕਿ ਮਿਲਟਰੀ ਪ੍ਰੈਕਟਿਸ ਹੋਏਗੀ, ਪਰ ਮਿਲਟਰੀ ਦੀ ਨਾ ਕਹਿ ਕੇ ਇਹ ਨੈਵਲ ਪ੍ਰੈਕਟਿਸ ਕਹੀ ਜਾ ਸਕਦੀ ਹੈ। ਇਸ ਦਾ ਟੀਚਾ ਸਮੁੰਦਰ ਦੇ ਵਿੱਚ ਦੁਰਘਟਨਾਵਾਂ ਅਤੇ ਕਿਸੇ ਵੀ ਕਿਸਮ ਦੀ ਐਮਰਜੈਂਸੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਤਿਆਰੀ ਕਰਨਾ। ਦੋਹਾਂ ਦੇਸ਼ਾਂ ਦੇ ਦਰਮਿਆਨ ਇਸ ਫੌਜੀ ਮੁਹਿੰਮ ਨੂੰ ਲੈ ਕੇ ਬਿਹਤਰ ਤਾਲਮੇਲ ਬਿਠਾਏ ਜਾਣ ਦੀ ਉਮੀਦ ਵੀ ਰਖਾਈ ਜਾ ਰਹੀ ਹੈ। ਆਸਟ੍ਰੇਲੀਆ ਨੇ ਪਿਛਲੇ ਸਾਲ ਭਾਰਤ ਦੇ ਵਿੱਚ ਆਪਣਾ ਪਹਿਲਾ ਰੱਖਿਆ ਵਪਾਰ ਮਿਸ਼ਨ ਭੇਜਿਆ ਸੀ। ਦੋਹਾਂ ਧਿਰਾਂ ਨੇ ਇਸ ਨੂੰ ਸਕਾਰਾਤਮਕ ਕਦਮ ਵੀ ਦੱਸਿਆ ਸੀ। ਭਾਰਤ ਅਤੇ ਆਸਟ੍ਰੇਲੀਆ ਭਵਿੱਖ ਦੇ ਵਿੱਚ ਨਵੀਆਂ ਫੌਜੀ ਤਕਨੀਕਾਂ ਦੇ ਉੱਤੇ ਵੀ ਕੰਮ ਕਰਨਾ ਚਾਹੁੰਦੇ ਨੇ। ਆਸਟ੍ਰੇਲੀਆ ਨੇ ਭਾਰਤ ਨੂੰ 2026 ਦੇ ਵਿੱਚ ਹੋਣ ਵਾਲੀ ਰੱਖਿਆ ਵਿਗਿਆਨ ਅਤੇ ਰਿਸਰਚ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਦੋਹਾਂ ਦੇਸ਼ਾਂ ਨੇ ਹਾਲ ਹੀ ਦੇ ਸਾਲਾਂ ਦੇ ਵਿੱਚ ਵਧੇ ਹੋਏ ਰੱਖਿਆ ਸਮਝੌਤਿਆਂ ਦੇ ਉੱਤੇ ਸੰਤੋਸ਼ ਜ਼ਾਹਰ ਕੀਤਾ। ਆਸਟ੍ਰੇਲੀਆ ਨੇ ਕਕਾਡੂ ਫੌਜੀ ਮੁਹਿੰਮ ਦੇ ਵਿੱਚ ਭਾਗ ਵੀ ਲਿਆ ਸੀ ਅਤੇ ਭਾਰਤ ਨੇ ਵੀ ਭਾਗ ਲਿਆ ਸੀ। ਭਾਰਤ ਹੁਣ 2027 'ਚ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੀ ਸਭ ਤੋਂ ਵੱਡੀ ਮਿਲਟਰੀ ਐਕਸਰਸਾਈਜ਼ ਹੈ, ਜਿਸ ਨੂੰ ਟੈਲੀਸਮੈਨ ਸੇਬਰ ਵੀ ਕਿਹਾ ਜਾ ਰਿਹਾ, ਇਸ ਦੇ ਵਿੱਚ ਪ੍ਰਮੁੱਖ ਭੂਮਿਕਾ ਵੀ ਨਿਭਾਏਗਾ। ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਕੁਐਡ ਦੇ ਵੀ ਮੈਂਬਰ ਨੇ। ਭਾਰਤ ਆਸਟ੍ਰੇਲੀਆ ਤੋਂ ਇਲਾਵਾ ਜਪਾਨ ਅਤੇ ਅਮਰੀਕਾ, ਇਸ ਜਿਹੜਾ ਚਾਰਾਂ ਮੁਲਕਾਂ ਦਾ ਇਹ ਇੱਕ ਸਮਝੌਤਾ ਹੈ, ਜਿਸ ਨੂੰ ਇੰਡੋ ਪੈਸੀਫਿਕ ਖੇਤਰ ਦੇ ਵਿੱਚ ਖੁੱਲ੍ਹਾ ਵਪਾਰ ਅਤੇ ਸਥਿਰਤਾ ਬਣਾਈ ਰੱਖਣ ਦਾ ਦਾਅਵਾ ਕੀਤਾ ਜਾਂਦਾ ਹੈ। ਹਾਲਾਂਕਿ ਚੀਨ ਅਕਸਰ ਕਹਿੰਦਾ ਹੈ ਕਿ ਕੁਐਡ ਚੀਨ ਨੂੰ ਕਾਊਂਟਰ ਕਰਨ ਦੇ ਲਈ ਬਣਾਇਆ ਗਿਆ ਇੱਕ ਫੌਜੀ ਸੰਗਠਨ ਹੈ। ਉੱਧਰ ਪੱਛਮ ਬੰਗਾਲ ਦੇ ਮੁੱਖ ਮੰਤਰੀ ਅਤੇ ਟੀ ਐਮ ਸੀ ਦੀ ਪ੍ਰਮੁੱਖ ਸਾਬਕਾ ਮੁੱਖ ਮੰਤਰੀ ਮਾਫ਼ ਕਰਨਾ ਮਮਤਾ ਬੈਨਰਜੀ ਅੱਜ ਦੇ ਦਿਨ ਆਪਣੀ ਪਾਰਟੀ ਦੇ ਨੇਤਾ ਅਭਿਸ਼ੇਕ ਬੈਨਰਜੀ ਅਤੇ ਕਲਿਆਣ ਬੈਨਰਜੀ ਸਣੇ ਕੋਲਕਾਤਾ ਦੇ ਵਿੱਚ ਪਾਰਟੀ ਕਾਰਕੁਨਾਂ ਅਤੇ ਨੇਤਾਵਾਂ ਦੇ ਉੱਤੇ ਹੋਏ ਕਥਿਤ ਹਮਲਿਆਂ ਨੂੰ ਲੈ ਕੇ ਇੱਕ ਦਿਨ ਦਾ ਧਰਨਾ ਦੇਣਗੇ। ਇਹ ਧਰਨਾ ਕੋਲਕਾਤਾ ਦੇ ਰਾਣੀ ਰਸ਼ਮੋਨੀ ਰੋਡ ਦੇ ਉੱਤੇ ਕੀਤਾ ਜਾਏਗਾ। ਇਸ ਦੇ ਵਿੱਚ ਪਾਰਟੀ ਲਗਾਤਾਰ ਹੋ ਰਹੇ ਹਮਲਿਆਂ ਦੇ ਖਿਲਾਫ਼ ਵਿਰੋਧ ਵੀ ਦਰਜ ਕਰਾਏਗੀ। ਸੋਮਵਾਰ ਦੇ ਦਿਨ ਮਮਤਾ ਨੇ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਧਰਨਾ ਪ੍ਰਦਰਸ਼ਨ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਫਿਰ ਉਹ ਇਕੱਲੇ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਗੇ। ਉੱਧਰ ਮੌਸਮ ਦੇ ਨਾਲ ਜੁੜੀ ਇੱਕ ਅਪਡੇਟ ਵੀ ਭਾਰਤ ਤੋਂ ਦਿੰਦੇ ਚੱਲੀਏ, ਜਿੱਥੇ ਭਾਰਤ ਦੇ ਉੱਤਰੀ ਇਲਾਕਿਆਂ ਖਾਸ ਤੌਰ ਦੇ ਉੱਤੇ ਦਿੱਲੀ NCR ਦੇ ਵਿੱਚ ਮੌਸਮ ਦੇ ਅੰਦਰ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਕਾਫ਼ੀ ਬਦਲਾਅ ਆਇਆ। ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਕਿਤੇ ਕਿਤੇ ਹਨੇਰੀ, ਤੂਫਾਨ, ਕਈਆਂ ਥਾਵਾਂ ਦੇ ਉੱਤੇ ਤਾਂ ਪਾਰਾ 10 ਡਿਗਰੀ ਤੋਂ ਵੀ ਥੱਲੇ ਲਿਆ ਦਿੱਤਾ, ਜਿਹੜਾ 45 ਡਿਗਰੀ ਤੋਂ ਉੱਪਰ ਚੱਲ ਰਿਹਾ ਸੀ। ਲੂ ਦੇ ਥਪੇੜਿਆਂ ਦੇ ਨਾਲ ਝੁਲਸ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ। ਦਿੱਲੀ, ਹਰਿਆਣਾ, ਚੰਡੀਗੜ੍ਹ ਦੇ ਵਿੱਚ 1 ਤੋਂ 5 ਜੂਨ ਦੇ ਦਰਮਿਆਨ ਬਾਰਿਸ਼ ਦੇ ਕਿਆਸ ਪਹਿਲਾਂ ਹੀ ਮੌਸਮ ਮਹਿਕਮੇ ਨੇ ਲਗਾਏ ਸੀ, ਪਰ ਪੰਜਾਬ ਵਾਲੇ ਪਾਸੇ ਜੇਕਰ 3 ਤੋਂ 4 ਜੂਨ ਦੇ ਦਰਮਿਆਨ ਬਾਰਿਸ਼ ਦਾ ਅਲਰਟ ਦੱਸਿਆ ਗਿਆ। ਇਸ ਦਰਮਿਆਨ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਨੇਰੀ ਅਤੇ ਹਵਾਵਾਂ ਦੇ ਵੀ ਸ਼ੰਕੇ ਜਤਾਏ ਗਏ ਨੇ। ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਵਿੱਚ 2 ਤੋਂ 5 ਜੂਨ ਦੇ ਦਰਮਿਆਨ ਤੇਜ਼ ਹਵਾਵਾਂ ਦੇ ਸ਼ੰਕੇ ਜਤਾਏ ਗਏ ਨੇ। ਉੱਧਰ ਪੰਜਾਬ ਦੇ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਦੀ ਸਮਾਂ ਸੀਮਾ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਪਰਸੋਨਲ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਮੁਤਾਬਕ ਹੁਣ 14 ਜੂਨ 2026 ਤੱਕ ਬਦਲੀਆਂ ਕੀਤੀਆਂ ਜਾ ਸਕਣਗੀਆਂ। ਸਰਕਾਰ ਵੱਲੋਂ ਪਹਿਲਾਂ ਜਾਰੀ ਹੁਕਮਾਂ ਦੇ ਮੁਤਾਬਕ ਬਦਲੀਆਂ ਦਾ ਸਮਾਂ 15 ਅਪ੍ਰੈਲ ਤੋਂ 30 ਮਈ 2026 ਤੱਕ ਨਿਰਧਾਰਿਤ ਕੀਤਾ ਗਿਆ ਸੀ, ਪਰ ਹੁਣ ਨਵੇਂ ਫੈਸਲੇ ਮੁਤਾਬਕ ਇਹ 14 ਜੂਨ ਕਰ ਦਿੱਤਾ ਗਿਆ। ਇਹ ਹੁਕਮ ਪੰਜਾਬ ਦੇ ਸੂਬੇ ਦੇ ਸਾਰੇ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਉੱਤੇ ਲਾਗੂ ਹੋਣਗੇ। ਇਸ ਮਿਆਦ ਜਿਹੜੀ 14 ਜੂਨ ਹੈ ਉਹਦੇ ਖਤਮ ਹੋਣ ਤੋਂ ਬਾਅਦ ਕੋਈ ਵੀ ਤਬਾਦਲਾ ਜਾਂ ਤੈਨਾਤੀ ਕੇਵਲ 23 ਅਪ੍ਰੈਲ 2018 ਦੀ ਟਰਾਂਸਫਰ ਪਾਲਿਸੀ ਦੇ ਮੁਤਾਬਕ ਹੀ ਕੀਤੀ ਜਾ ਸਕੇਗੀ। ਇਸ ਸੰਬੰਧੀ ਸੂਬੇ ਦੇ ਸਮੂਹ ਵਿਭਾਗਾਂ, ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਪੱਤਰ ਭੇਜ ਦਿੱਤੇ ਗਏ ਨੇ। ਇੱਧਰ ਆਸਟ੍ਰੇਲੀਆ ਦੀ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਲਈ ਸਭ ਤੋਂ ਪਹਿਲਾਂ ਚੰਗੀ ਖਬਰ, ਕੱਲ੍ਹ ਦੇ ਦਿਨ ਤੱਕ ਤੁਹਾਡੇ ਨਾਲ ਇਹੀ ਖਬਰ ਸਾਂਝੀ ਕਰ ਰਹੇ ਸੀ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਨਖਾਹ 'ਚ ਵਾਧਾ ਹੋਇਆ। ਹੁਣ ਤੁਹਾਡੀ ਤਨਖਾਹ 'ਚ ਵਾਧੇ ਦੀ ਵੀ ਇੱਕ ਚੰਗੀ ਖਬਰ ਲੈ ਕੇ ਆਏ, ਹਾਲਾਂਕਿ ਉਨੀ ਉਮੀਦ ਨਾ ਰੱਖਿਓ ਜਿੰਨੀ ਪ੍ਰਧਾਨ ਮੰਤਰੀ ਦੀ ਵਧੀ ਹੈ। ਪਰ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਜਿਹੜੀ ਤਨਖਾਹ, ਜਿਹਨੂੰ ਮਿਨੀਮਮ ਵੇਜ ਕਹਿ ਲੈਂਦੇ ਹਾਂ, ਉਹ 5.97% ਲਗਭਗ 6% ਵਧਾਈ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਜਿਹੜੇ ਮਿਨੀਮਮ ਅਵਾਰਡ ਵਰਕਰਸ ਨੇ ਉਹਨਾਂ ਨੂੰ ਵੀ 4.75% ਦਾ ਬੂਸਟ ਦਿੱਤਾ ਗਿਆ। ਫੇਅਰ ਵਰਕ ਕਮਿਸ਼ਨ ਦੀ ਤਰਫ ਤੋਂ ਸਾਲਾਨਾ ਜਿਹੜੇ ਵੇਜ ਰਿਵਿਊ ਯਾਨੀ ਕਿ ਤਨਖਾਹ ਵਾਧਿਆਂ ਦੀ ਸਮੀਖਿਆ ਕੀਤੀ ਜਾਂਦੀ ਹੈ, ਉਸ ਦੇ ਵਿੱਚ ਇਹ ਐਲਾਨ ਕੀਤਾ ਗਿਆ। ਹੁਣ ਆਸਟ੍ਰੇਲੀਆ ਦੇ ਵਿੱਚ ਘੱਟੋ ਘੱਟ ਨਵੀਂ ਤਨਖਾਹ ਜਿਹੜੀ ਇੱਕ ਕਰਮਚਾਰੀ ਨੂੰ ਕਿਸੇ ਵੀ ਰੁਜ਼ਗਾਰਦਾਤਾ ਨੂੰ ਦੇਣੀ ਹੋਏਗੀ, ਉਹ $26.44 ਪ੍ਰਤੀ ਘੰਟਾ ਹੋਏਗੀ, ਯਾਨੀ ਕਿ ਪਹਿਲਾਂ $24.95 ਜਿਹੜੇ ਦਿੱਤੇ ਜਾਂਦੇ ਸੀ ਹਫ਼ਤੇ ਦੇ। ਮੰਨ ਕੇ ਚੱਲੋ ਕਿ ਪਹਿਲਾਂ ਜਿਹੜੇ $948 ਮਿਲਦੇ ਸੀ ਉਹ ਹੁਣ $1,000 ਘੱਟੋ ਘੱਟ ਪ੍ਰਤੀ ਹਫ਼ਤੇ ਦੇ ਹੋਣਗੇ। ਇਹ 38 ਘੰਟੇ ਪ੍ਰਤੀ ਹਫ਼ਤੇ ਦੇ ਹਿਸਾਬ ਦੇ ਨਾਲ ਜਿਹੜੇ ਫੁੱਲ ਟਾਈਮ ਵਰਕਰ ਨੇ ਉਹਨਾਂ ਦੀ ਤਨਖਾਹ ਇਹ ਦੱਸੀ ਗਈ ਹੈ। ਉਂਝ ਇਹ ਤਨਖਾਹ ਵਾਧਾ 1 ਜੁਲਾਈ ਤੋਂ ਲਾਗੂ ਹੋ ਜਾਣਾ। ਬਹੁਤ ਸਾਰੇ ਜਿਹੜੇ ਘੱਟੋ ਘੱਟ ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਲੋਕ ਸੀ, ਕਰਮਚਾਰੀ ਸੀ, ਉਹਨਾਂ ਨੂੰ ਇਸ ਦੇ ਨਾਲ ਫਾਇਦਾ ਮਿਲੇਗਾ। ਦੱਸ ਦਈਏ ਕਿ ਦੇਸ਼ ਦੇ ਵਿੱਚ FWC ਯਾਨੀ ਫੇਅਰ ਵਰਕ ਕਮਿਸ਼ਨ ਦੀ ਤਰਫ ਤੋਂ ਕਿਹਾ ਗਿਆ ਕਿ ਘੱਟੋ ਘੱਟ ਤਨਖਾਹ ਵਾਧੇ ਦੀ ਮੰਗ ਜਿਹੜੀ ਕਾਫ਼ੀ ਚਿਰ ਤੋਂ ਕੀਤੀ ਜਾ ਰਹੀ ਸੀ, ਔਰ ਇਸ ਦੇ ਨਾਲ ਪਹਿਲਾਂ ਵੀ ਹੋਇਆ ਸੀ ਆਸਟ੍ਰੇਲੀਆ ਦੇ ਵਿੱਚ। ਹੁਣ ਇੱਕੋ ਹੀ ਫਾਈਨੈਂਸ਼ੀਅਲ ਈਅਰ ਦੇ ਅੰਦਰ ਅੰਦਰ ਇਹ ਦੂਜਾ ਵਾਧਾ ਕਰ ਦਿੱਤਾ ਗਿਆ, ਪਰ ਕੈਜੂਅਲ ਵਰਕਰਸ ਜਿਹੜੇ ਨੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕੋਈ ਖਾਸ ਵੱਡਾ ਇਜ਼ਾਫਾ ਨਹੀਂ ਕੀਤਾ ਗਿਆ। ਹਾਂ, ਕੈਜੂਅਲ ਪੈਨਲਟੀ ਪੇ ਰੇਟ ਦੇ ਉੱਤੇ ਫਰਕ ਇਹਦੇ ਨਾਲ ਜ਼ਰੂਰ ਪਏਗਾ। ਆਸਟ੍ਰੇਲੀਅਨ ਚੈਂਬਰ ਆਫ ਕਮਰਸ ਇੰਡਸਟਰੀ ਨੇ ਇਸ ਖਬਰ ਦਾ ਵਿਰੋਧ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਹੋਰ ਬੋਝ ਪਏਗਾ। ਜ਼ਾਹਰ ਜੀ ਗੱਲ ਹੈ ਕਿ ਜਿਨ੍ਹਾਂ ਦੀ ਤਰਫ ਤੋਂ ਕੰਮਕਾਜ ਦਿੱਤਾ ਜਾਣਾ, ਜਿਨ੍ਹਾਂ ਨੇ ਰੁਜ਼ਗਾਰ ਦੇਣਾ, ਉਹਨਾਂ ਦੀ ਤਰਫ ਤੋਂ ਘੱਟੋ ਘੱਟ ਇਸ ਤਨਖਾਹ ਵਾਧੇ ਦੇ ਜਿਹੜਾ ਫੈਸਲਾ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਆਬਾਦੀ ਦਾ ਇੱਕ ਨਵਾਂ ਮੁਕਾਮ ਹਾਸਲ ਹੋਇਆ। ਆਸਟ੍ਰੇਲੀਆ ਦੇ ਵਿੱਚ ਹੁਣ ਆਬਾਦੀ 28 ਮਿਲੀਅਨ ਦੇ ਮਾਰਕ ਨੂੰ ਛੋ ਗਈ ਹੈ। ਦੱਸ ਦਈਏ ਕਿ ਇਹ ਆਬਾਦੀ ਵਾਧਾ 1 ਜੁਲਾਈ 2025 ਦੇ ਜਿਹੜੇ ਅੰਕੜੇ ਇਕੱਠੇ ਕੀਤੇ ਜਾ ਰਹੇ ਸੀ ਉਸੇ ਆਧਾਰ ਦੇ ਉੱਤੇ ਪਾਪੂਲੇਸ਼ਨ ਕਲੋਕ ਯਾਨੀ ਜਿਹੜੀ ਜਨਸੰਖਿਆ ਦੇ ਨਾਲ ਜੁੜੀ ਹੋਈ ਘੜੀ ਹੈ ਉਹਦੇ ਆਧਾਰ 'ਤੇ ਲਿਆ ਗਿਆ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਕਿਹਾ ਕਿ ਹਰ 1 ਮਿੰਟ 15 ਸੈਕਿੰਡ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਜੁੜ ਰਿਹਾ। ਇਹ ਆਬਾਦੀ ਦੇ ਅੰਦਰ ਹੋਇਆ ਵਾਧਾ ਸਰਕਾਰ ਦੇ ਦੁਆਰਾ ਲਗਾਏ ਗਏ ਕਿਆਸ ਤੋਂ ਪਹਿਲਾਂ ਹੀ ਹੋ ਗਿਆ। ਦੱਸ ਦਈਏ ਕਿ ਸਾਲ 2024-25 ਵਿੱਤੀ ਵਰ੍ਹੇ ਦੇ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ 3,06,000 ਸੀ ਜੋ ਕਿ ਉਸ ਤੋਂ 1 ਸਾਲ ਪਹਿਲਾਂ 4,29,000 ਸੀ। ਯਾਨੀ ਕਿ ਪ੍ਰਵਾਸੀਆਂ ਦੀ ਗਿਣਤੀ ਘਟੀ ਜ਼ਰੂਰ ਹੈ ਪਰ ਆਸਟ੍ਰੇਲੀਆ ਦੀ ਆਬਾਦੀ ਦੇ ਵਿੱਚ ਫਿਰ ਵੀ ਇੱਕ ਇਜ਼ਾਫਾ ਹੋਇਆ ਦੱਸਿਆ ਗਿਆ ਹੈ। ਇਸ ਦੇ ਵਿੱਚ ਕਈ ਹੋਰ ਖਾਸ ਨੁਕਤੇ ਵੀ ਨੇ। ਵੈਸੇ ਤਾਂ ਅਸੀਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਉਹ ਨੁਕਤੇ ਪਾ ਛੱਡੇ ਨੇ, ਉੱਥੋਂ ਜਾ ਕੇ ਵੀ ਤੁਸੀਂ ਉਹਨਾਂ ਨੁਕਤਿਆਂ ਦੀ ਸਾਂਝ ਪਾ ਸਕਦੇ ਹੋ। ABS ਦੇ ਮਾਡਲ ਦੇ ਮੁਤਾਬਕ ਸਾਲ 2026 ਦੇ ਵਿੱਚ ਦੇਸ਼ ਦੀ ਔਸਤ ਉਮਰ 39.72 ਦੱਸੀ ਗਈ ਹੈ। ਮਹਿਲਾਵਾਂ ਦੀ ਆਬਾਦੀ ਪੁਰਸ਼ਾਂ ਦੀ ਆਬਾਦੀ ਦੇ ਨਾਲੋਂ ਲਗਭਗ 2% ਵਧੀ ਹੈ ਔਰ ਇਸ ਸਮੇਂ ਦੇ ਦਰਮਿਆਨ ਕੁਦਰਤੀ ਵਾਧਾ ਵਧਿਆ। ਯਾਨੀ ਕਿ ਜਨਮ ਅਤੇ ਮੌਤ ਦਰ ਦਾ ਜਿਹੜਾ ਅੰਤਰ ਹੈ ਉਹਦੇ ਵਿੱਚ ਫਰਕ ਇੱਕ ਦੇਖਣ ਨੂੰ ਮਿਲਿਆ। ਯਾਨੀ ਮੌਤ ਦਰ ਜਿਹੜੀ ਉਹ ਵਧੀ ਹੈ ਹੋਰ। ਇਹਦਾ ਮਤਲਬ ਇਹ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਦੀ ਉਮਰ ਵੀ ਵਧੀ ਹੈ ਔਰ ਜਨਮ ਦਰ ਸੁਧਰੀ ਹੈ। ਇਹਦਾ ਮਤਲਬ ਇਹ ਵੀ ਹੈ ਕਿ ਪ੍ਰਵਾਸ ਦੇ ਨਾਲੋਂ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਉਹਦੇ 'ਚ ਵੀ ਇਜ਼ਾਫਾ ਹੋਇਆ। ਉੱਥੇ ਅਗਲੀਆਂ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਬੀਅਰ ਦੇ ਜਿਹੜੇ ਦੀਵਾਨੇ ਨੇ ਉਹਨਾਂ ਦੇ ਲਈ ਇਹ ਇੱਕ ਮਾੜੀ ਖਬਰ ਹੋ ਸਕਦੀ ਹੈ। ਆਈਕੋਨਿਕ ਜਿਹੜੀ ਤਸਮੇਨੀਅਨ ਕੰਪਨੀ ਹੈ ਜੇਮਸ ਬੌਗ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਹੁਣ ਉਹ ਨਵੰਬਰ ਮਹੀਨੇ ਤੋਂ ਤਸਮੇਨੀਆ ਦੇ ਵਿੱਚ ਆਪਣੀ ਜਿਹੜੀ ਪੇਰੈਂਟ ਕੰਪਨੀ ਹੈ ਲਾਇਨ ਆਸਟ੍ਰੇਲੀਆ ਉਹਦੇ ਤਹਿਤ ਬੀਅਰ ਦੀ ਪ੍ਰੋਡਕਸ਼ਨ ਉੱਥੋਂ ਬੰਦ ਕਰ ਦੇਣਗੇ। ਹਾਲਾਂਕਿ ਤਸਮੇਨੀਆ ਦੇ ਵਿੱਚ ਲੋਕਲ ਸਪਲਾਈ ਜਿਹੜੀ ਉਹ ਜਾਰੀ ਰਹੇਗੀ ਪਰ ਇਸ ਦਰਮਿਆਨ ਇਸ ਬੀਅਰ ਦੀ ਮਾਰਕੀਟ ਦੇ ਵਿੱਚ ਇੱਕ ਵੱਡਾ ਘਾਟਾ ਦੇਖਣ ਨੂੰ ਮਿਲਿਆ। ਜੇਮਸ ਬੌਗ ਦੇ ਬੜੇ ਸਾਰੇ ਦੀਵਾਨੇ ਨੇ। ਲਾਂਚੈਸਟਨ ਦੇ ਮੇਅਰ ਮੈਥਿਊ ਗਾਰਵੁੱਡ ਦਾ ਕਹਿਣਾ ਹੈ ਕਿ ਇਸ ਦੇ ਨਾਲ 145 ਸਾਲ ਪੁਰਾਣਾ ਇਸ ਬੀਅਰ ਕੰਪਨੀ ਦਾ ਅਤੇ ਇਸ ਸ਼ਹਿਰ ਦਾ ਇਤਿਹਾਸ ਜਿਹੜਾ ਇਸ ਸੂਬੇ ਦਾ ਇਤਿਹਾਸ ਜਿਹੜਾ ਉਹ ਖਤਮ ਹੋਣ ਜਾ ਰਿਹਾ ਹੈ। ਉੱਥੇ ਸਿਡਨੀ ਦੀ ਲਕੇਂਬਾ ਮਸਜਿਦ ਦੀ ਤਰਫ ਤੋਂ ਹੁਣ ਇੱਕ ਤਾਜ਼ਾ ਅਰਜ਼ੀ ਦਾਖਲ ਕੀਤੀ ਗਈ ਹੈ। ਸਿਡਨੀ ਦੀ ਇਹ ਮਸਜਿਦ ਅਕਸਰ ਚਰਚਾ ਦੇ ਵਿੱਚ ਰਹਿੰਦੀ ਹੈ। ਕਿਹਾ ਗਿਆ ਕਿ ਪਿਛਲੇ ਸਾਲ ਇਹਨਾਂ ਦੀ ਤਰਫ ਤੋਂ ਇੱਕ ਅਰਜ਼ੀ ਦਾਖਲ ਕੀਤੀ ਗਈ ਸੀ ਕਿ ਜਿਹੜੀ ਜੁਮੇ ਦੀ ਨਮਾਜ਼ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਸਵੇਰ ਅਤੇ ਸ਼ਾਮ ਵੇਲੇ ਦੀ ਨਮਾਜ਼, ਉਸ ਵੇਲੇ ਜਿਹੜਾ ਮਸਜਿਦ ਦੇ ਉੱਪਰ ਲੱਗਿਆ ਸਪੀਕਰ ਹੈ ਉਹ ਪਹਿਲਾਂ ਹਟਾ ਦਿੱਤਾ ਗਿਆ ਸੀ। ਪਿਛਲੇ ਸਾਲ ਵੀ ਇਸ ਦੀ ਅਰਜ਼ੀ ਪਾਈ ਗਈ ਸੀ ਪਰ ਹੁਣ 4 ਨਵੇਂ ਸਪੀਕਰ ਮਸਜਿਦ ਦੇ ਉੱਤੇ ਮਾਊਂਟ ਕਰਨ ਦੀ ਇੱਕ ਜਿਹੜੀ ਇਜਾਜ਼ਤ ਮੰਗੀ ਗਈ ਹੈ। ਖਾਸ ਤੌਰ ਦੇ ਉੱਤੇ ਘੱਟੋ ਘੱਟ ਹਫ਼ਤੇ ਦੇ ਵਿੱਚ ਇੱਕ ਦਿਨ ਸਿਰਫ ਜੁਮੇ ਦੇ ਲਈ 15 ਮਿੰਟ ਵਾਸਤੇ ਜਿਹੜੀ ਲੰਚ ਟਾਈਮ ਦੇ ਉੱਤੇ ਨਮਾਜ਼ ਹੁੰਦੀ ਹੈ ਉਸ ਦੇ ਲਈ ਇਹ ਇਜਾਜ਼ਤ ਮੰਗੀ ਗਈ ਹੈ ਕਿ ਉਹ 4 ਸਪੀਕਰ ਚੱਲਦੇ ਕਰ ਦਿੱਤੇ ਜਾਣ। ਹਾਲਾਂਕਿ ਪਿਛਲੇ ਸਾਲ ਜਿਹੜਾ ਪ੍ਰਪੋਜ਼ਲ ਦਿੱਤਾ ਗਿਆ ਸੀ ਉਸ 'ਚ ਵੱਧ ਤੋਂ ਵੱਧ 92 ਡੈਸੀਬਲ ਦੀ ਓਡੈਸਿਟੀ ਰੱਖਣ ਦੀ ਇੱਕ ਗੱਲ ਕਹੀ ਗਈ ਸੀ ਪਰ ਉਸ ਦੇ ਬਾਵਜੂਦ ਇਹ ਇਜਾਜ਼ਤ ਨਹੀਂ ਸੀ ਮਿਲੀ। ਕੈਂਟਰਬਨੀ ਬੈਂਕਸਟਾਊਨ ਕੌਂਸਲ ਦੀ ਤਰਫ ਤੋਂ ਪਿਛਲੇ ਸਾਲ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫਿਰ ਤੋਂ ਨਵੀਂ ਅਰਜ਼ੀ ਆਸਟ੍ਰੇਲੀਅਨ ਲੈਬਨੀਜ਼ ਮੁਸਲਿਮ ਐਸੋਸੀਏਸ਼ਨ ਦੀ ਤਰਫ ਤੋਂ ਦਾਇਰ ਕੀਤੀ ਗਈ ਹੈ।
1: ਜੀ ਬਿਲਕੁਲ, ਧੰਨਵਾਦ ਫਾਦ। ਜਿਹੜਾ ਗਰੁੱਪ ਬਣਾਏ ਗਏ ਨੇ ਉਹਦੇ ਉੱਤੇ ਇੱਕ ਝਾਤ ਤੁਹਾਡੀ ਮਰਵਾ ਦਿੰਦੇ ਹਾਂ ਕਿੱਥੇ ਕਿੱਥੇ ਤੁਸੀਂ ਕਿੱਦਾਂ ਮੈਚ ਵੇਖ ਸਕਦੇ ਹੋ। ਜੇਕਰ ਤੁਸੀਂ ਸੋਕਰ ਪ੍ਰੇਮੀ ਹੋ ਤਾਂ ਹੁਣ ਤੱਕ ਤੁਹਾਨੂੰ ਪਤਾ ਹੋਊਗਾ, ਜੇ ਨਹੀਂ ਤਾਂ ਉਹ ਇੱਕ ਮੋਟੀ ਝਾਤ ਮਾਰਦੇ। ਆਸਟ੍ਰੇਲੀਆ ਦੇ ਪਹਿਲੇ ਮੈਚ ਦੀ ਗੱਲ ਤੋਂ ਸ਼ੁਰੂਆਤ ਕਰਦੇ ਹਾਂ। ਆਸਟ੍ਰੇਲੀਆ ਦੀ ਫੁੱਟਬਾਲ ਟੀਮ 226

ਆਈ ਸਮਾਂ ਸਾਰਣੀ ਉਹਦੇ ਮੁਤਾਬਕ ਇਹ ਵੈਨਕੂਵਰ ਦੇ ਵਿੱਚ ਮੈਚ ਖੇਡਿਆ ਜਾਣਾ। ਸੋ ਗਰੁੱਪ ਡੀ ਦੇ ਵਿੱਚ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ, ਗਰੁੱਪ ਡੀ ਦੇ ਵਿੱਚ ਇਹਨਾਂ ਦੇ ਨਾਲ ਆਸਟ੍ਰੇਲੀਆ ਦੇ ਨਾਲ ਤੁਰਕੀ ਆ, ਯੂ ਐੱਸ ਏ ਆ ਯਾਨੀ ਕਿ ਅਮਰੀਕਾ ਆਪ ਵੀ ਆ ਅਤੇ ਪੈਰਾਗੁਏ। ਸੋ ਇਹਨਾਂ ਦੇ ਵਿੱਚੋਂ ਜੇਕਰ ਆਸਟ੍ਰੇਲੀਆ ਨੇ ਅਗਲੇ ਗੇੜ ਦੇ ਵਿੱਚ ਪਹੁੰਚਣਾ ਅਤੇ ਇਹਦੇ ਵਿੱਚੋਂ ਦੋ ਮੈਚ ਜਿੱਤਣੇ ਹੋਣਗੇ। ਸੋ ਪਹਿਲਾ ਮੈਚ 14 ਤਰੀਕ ਨੂੰ, ਦੂਸਰਾ 18 ਤਰੀਕ ਨੂੰ ਅਮਰੀਕਾ ਦੇ ਖਿਲਾਫ ਅਤੇ ਤੀਸਰਾ 22 ਤਰੀਕ ਨੂੰ 22 ਜੂਨ ਨੂੰ ਪੈਰਾਗੁਏ ਦੇ ਖਿਲਾਫ ਆ। ਸੋ ਇਸ ਗਰੁੱਪ ਦੇ ਵਿੱਚੋਂ ਇਹਨਾਂ ਨੇ ਜੇਕਰ ਅੱਗੇ ਜਾਣਾ ਅਤੇ ਦੋ ਟੀਮਾਂ ਜਿਹੜੀਆਂ ਵੀ ਟੋਪ ਦੇ ਉੱਤੇ ਰਹਿੰਦੀਆਂ ਨੇ ਉਹਨਾਂ ਟੀਮਾਂ ਨੇ ਅੱਗੇ ਕੁਆਲੀਫਾਈ ਕਰਨਾ ਵਾ। ਸੋ ਆਸਟ੍ਰੇਲੀਆ ਦੇ ਲਈ ਸ਼ੁਭਕਾਮਨਾਵਾਂ ਨੇ। ਇਸ ਵਾਰੀ ਕਹਿੰਦੇ ਨੇ ਕਿ ਕਾਫੀ ਜ਼ੋਰ ਸ਼ੋਰ ਲੱਗੇ ਨੇ ਅਤੇ ਇਹ ਸਾਰੇ ਮੈਚ ਜਿਹੜੇ ਨੇ ਤੁਸੀਂ SBS ਚੈਨਲ ਦੇ ਉੱਤੇ ਵੀ ਜਾ ਕੇ ਅਤੇ ਵੇਖ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕੁਛ ਜਿਹੜੀਆਂ ਸੋਰਸਿਸ ਨੇ ਉਹਨਾਂ ਦੇ ਵਿੱਚ ਫੁੱਟਬਾਲ ਆਸਟ੍ਰੇਲੀਆ ਦੀ ਐਪਲੀਕੇਸ਼ਨ ਉਹਦੇ ਉੱਤੇ ਜਾ ਕੇ ਤੁਸੀਂ ਵੇਖ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਸੋਕਰੂਜ਼ ਦੀ ਜਿਹੜਾ ਸੋਸ਼ਲ ਮੀਡੀਆ ਇੰਸਟਾਗ੍ਰਾਮ ਹੈ, ਫੇਸਬੁੱਕ ਹੈ, ਟਵਿੱਟਰ ਹੈ, ਉਹਨਾਂ ਦੇ ਉੱਤੇ ਵਧੇਰੇ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ। ਇਸ ਟਾਈਮ ਦੇ ਉੱਤੇ ABC ਸਪੋਰਟਸ ਵਰਗੇ ਪਲੇਟਫਾਰਮ ਵੀ ਮੈਚਾਂ ਨੂੰ ਦਿਖਾਉਣ ਦੀ ਗੱਲ ਤਾਂ ਕਰ ਰਹੇ ਨੇ, ਪਰ ਹਾਂ ਇਹਨਾਂ ਜ਼ਰੂਰ ਕਿ ਰਿਪੋਰਟਾਂ 'ਤੇ ਜ਼ਰੂਰ ਆਉਣਗੀਆਂ, ਅਤੇ ਜਿੱਦਾਂ ਜਿੱਦਾਂ ਹੋਰ ਜਾਣਕਾਰੀਆਂ ਆਉਂਦੀਆਂ ਨੇ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਜਾਵਾਂਗੇ। ਖੇਡਾਂ ਵੱਲ ਨੂੰ ਗੱਲ ਤੁਰੀ ਆ ਅਤੇ ਇਸ ਟਾਈਮ ਦੇ ਉੱਤੇ ਸਰੀਨਾ ਵਿਲੀਅਮਸ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ ਨੇ, 4 ਸਾਲਾਂ ਬਾਅਦ ਹੁਣ ਕੋਰਟ ਦੇ ਵਿੱਚ ਵਾਪਸੀ ਕਰਨੀ ਆ। 2022 ਦੇ ਵਿੱਚ ਜਦੋਂ ਇਹਨਾਂ ਨੇ ਕਿਹਾ ਸੀ ਕਿ ਹੁਣ ਇਹ ਬ੍ਰੇਕ ਲੈ ਰਹੇ ਨੇ, ਖੈਰ ਉਦੋਂ ਇਹ ਤਾਂ ਨਹੀਂ ਸੀ ਕਿਹਾ ਕਿ ਸੰਨਿਆਸ ਲੈ ਕੇ ਮੈਂ ਜਾ ਰਹੀ ਹਾਂ, ਇਹ ਸੰਕੇਤ ਦਿੱਤੇ ਸੀ ਕਿ ਵਾਪਸੀ ਮੇਰੀ ਹੋਊਗੀ। ਇਸ ਟਾਈਮ 44 ਸਾਲ ਦੀ ਉਮਰ ਹੋ ਗਈ ਆ ਇਸ ਵੱਡੀ ਅਤੇ ਮਹਾਨ ਖਿਡਾਰਨ ਦੀ, ਅਤੇ ਹੁਣ ਇਸ ਵਾਰੀ ਕਹਿੰਦੇ ਨੇ ਕਿ ਟੂਰਨਾਮੈਂਟ ਦੇ ਵਿੱਚ ਇਹ ਉਤਰਨ ਜਾ ਰਹੇ ਨੇ ਨਵੇਂ ਇਸ ਟਾਈਮ ਦੇ ਮੀਲ ਪੱਧਰ ਮੀਲ ਪੱਥਰ ਜਿਹੜੇ ਨੇ ਉਹ ਰੱਖਣ ਦੇ ਲਈ, ਨਵੇਂ ਕੁਛ ਇਤਿਹਾਸ ਰਚਣ ਦੇ ਲਈ। ਸੋ ਅਗਲੇ ਹਫ਼ਤੇ ਲੰਡਨ ਦੇ ਕੁਈਨਜ਼ ਕਲੱਬ ਦੇ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਵਿੱਚ ਜਿਹੜਾ ਔਰਤਾਂ ਦਾ ਫੀਮੇਲਜ਼ ਦਾ ਜਿਹੜਾ ਡਬਲਜ਼ ਦਾ ਮੁਕਾਬਲਾ ਉਹਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ। ਕੁਈਨਜ਼ ਕਲੱਬ ਲੰਡਨ ਟੂਰਨਾਮੈਂਟ 8 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਵਾ। ਸੋ ਆਖਰੀ ਮੁਕਾਬਲਾ ਇਹਨਾਂ ਨੇ 2022 ਦੇ ਵਿੱਚ US ਓਪਨ ਦੇ ਵਿੱਚ ਖੇਡਿਆ ਸੀ, ਅਤੇ ਇਸ ਟਾਈਮ ਇਹ ਵੀ ਰਿਪੋਰਟਾਂ ਦੱਸ ਰਹੀਆਂ ਨੇ ਕਿ ਸਰੀਨਾ ਜਿਹੜੇ ਨੇ ਉਹ ਕੈਨੇਡਾ ਦੀ ਇੱਕ ਨੌਜਵਾਨ ਖਿਡਾਰਨ ਨੂੰ ਨਾਲ ਲੈ ਕੇ ਇਸ ਡਬਲ ਦੇ ਵਿੱਚ ਹਿੱਸਾ ਲੈ ਰਹੇ ਨੇ, ਜਿਹਦਾ ਨਾਂ ਹੈ ਵਿਕਟੋਰੀਆ ਐਮਬੋਕੋ। ਸੋ ਇਹਨਾਂ ਦੇ ਨਾਲ ਜੋੜੀ ਇਹਨਾਂ ਦੀ ਬਣੂਗੀ। ਸਰੀਨਾ ਨੇ ਫਿਲਹਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੁਛ ਚੀਜ਼ਾਂ ਸਾਂਝੀਆਂ ਕੀਤੀਆਂ ਨੇ ਜੋ ਚਰਚਾ ਦਾ ਵਿਸ਼ਾ ਬਣੀਆਂ ਨੇ। ਉਹਨਾਂ ਦਾ ਕਹਿਣਾ ਕਿ ਚੰਗੀ ਖਬਰ ਜਲਦੀ ਫੈਲਦੀ ਹੈ, ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਇਸ ਵਾਪਸੀ ਨੂੰ ਸਾਲ ਦੀ ਸਭ ਤੋਂ ਵੱਡੀ ਅਤੇ ਖੁਸ਼ੀ ਭਰੀ ਖਬਰ ਦੱਸਿਆ। ਉਹਨਾਂ ਦਾ ਕਹਿਣਾ ਕਿ ਸਰੀਨਾ ਦੀ ਪਹਿਲਾਂ ਫੈਨ ਫੋਲੋਇੰਗ ਬਹੁਤ ਹੈ ਅਤੇ ਇਹਦੇ ਨਾਲ ਕਾਫੀ ਉਤਸ਼ਾਹ ਮਿਲੂਗਾ ਇਸ ਟੂਰਨਾਮੈਂਟ ਨੂੰ। ਅਤੇ ਸਰੀਨਾ ਦਾ ਇਹ ਕਹਿਣਾ ਕਿ ਗ੍ਰਾਸ ਕੋਰਟ ਦੇ ਵਿੱਚ ਉਹਨਾਂ ਦੀਆਂ ਬਈ ਬੜੀਆਂ ਯਾਦਾਂ ਜੁੜੀਆਂ ਨੇ, ਯਾਦਗਾਰੀ ਪਲ ਨੇ ਉਹਦੇ ਜ਼ਿੰਦਗੀ ਦੇ, ਅਤੇ ਇੱਕ ਵਾਰੀ ਫਿਰ ਤੋਂ ਦੁਬਾਰਾ ਉਹ ਇੱਕ ਨਵੇਂ ਅਧਿਆਏ ਦੇ ਵਿੱਚ ਨਵੀਆਂ ਉਪਲਾਂਘਾਂ ਪੁੱਟਣ ਲਈ ਤਿਆਰ ਬਰ ਤਿਆਰ ਨੇ। ਦੱਸਦੇ ਜੇ ਕਿ ਸਰੀਨਾ ਵਿਲੀਅਮਸ ਨੇ ਆਪਣੇ ਕੈਰੀਅਰ ਦੇ ਵਿੱਚ ਲਗਭਗ 23 ਗ੍ਰੈਂਡ ਸਲੈਮ ਸਿੰਗਲਜ਼ ਦੇ ਖਿਤਾਬ ਜਿੱਤੇ ਨੇ। ਸੋ ਮਾਰਗਰੇਟ ਕੋਰਟ, ਨੋਵਾਕ ਜੋਕੋਵਿਕ ਦੇ ਜਿਹੜੇ 24 ਖਿਤਾਬ ਜਾਂ ਫਿਰ ਆਲ ਟਾਈਮ ਰਿਕਾਰਡ ਤੋਂ ਸਿਰਫ ਕਹਿ ਲਈਏ ਵੀ ਇੱਕ ਕਦਮ ਹੀ ਉਹ ਦੂਰ ਨੇ। ਟੈਨਿਸ ਦੇ ਵਿੱਚ ਵੱਡੇ ਖਿਡਾਰੀ ਨੇ ਜੌਨ ਮੈਕਨਰੋ। ਸੋ ਉਹਨਾਂ ਦਾ ਇਹ ਕਹਿਣਾ ਕਿ ਸਰੀਨਾ ਵਿਲੀਅਮਸ ਜਿਹੜੀ ਇਸ ਟਾਈਮ ਦੇ ਉੱਤੇ ਸਿਰਫ ਅਤੇ ਸਿਰਫ ਐਂਟਰਟੇਨਮੈਂਟ ਦੇ ਲਈ ਵਾਪਸੀ ਨਹੀਂ ਕਰ ਰਹੀ, ਸਗੋਂ ਉਹ ਇੱਕ ਹੋਰ ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਆਪਣਾ ਪੂਰਾ ਕਰਨਾ ਚਾਹੁੰਦੀ ਹੈ ਅਤੇ ਇਤਿਹਾਸ ਰਚਣਾ ਚਾਹੁੰਦੀ ਹੈ। ਕੈਰੀਅਰ ਦੇ ਉੱਤੇ ਇੱਕ ਜੇ ਨਜ਼ਰ ਮਾਰੀਏ ਤਾਂ ਸਰੀਨਾ ਨੇ 319 ਹਫ਼ਤਿਆਂ ਤੱਕ ਦੁਨੀਆ ਦੀ ਨੰਬਰ 1 ਖਿਡਾਰਨ ਦੇ ਵਜੋਂ ਖਿਤਾਬ ਜਿਹੜਾ ਉਹ ਤਾਜ ਜਿਹੜਾ ਸਿਰ ਦੇ ਉੱਤੇ ਪਾ ਕੇ ਰੱਖਿਆ। 73 ਦੇ ਕਰੀਬ ਉਹਨੇ ਜਿਹੜੇ ਸਿੰਗਲਜ਼ ਖਿਤਾਬ ਜਿੱਤੇ ਨੇ। ਸੋ ਬ੍ਰੇਕ ਉਦਾਂ ਦਾ ਕਹਿਣਾ ਕਿ ਸ਼ਾਇਦ ਉਹ ਆਪਣੀ ਇੱਕ ਫੈਮਿਲੀ ਨੂੰ ਸਮਾਂ ਦੇ ਰਹੀ ਸੀ, ਰਿਟਾਇਰਮੈਂਟ ਤਾਂ ਨਹੀਂ ਸੀ ਉਹਦੀ ਹੋਈ। ਸੋ ਹੁਣ ਵਾਪਸੀ ਦੇ ਉੱਤੇ ਪਤਾ ਲੱਗੂਗਾ ਕਿ ਸਰੀਨਾ ਵਿਲੀਅਮਸ ਕੀ ਇਸ ਉਮਰ ਦੇ ਵਿੱਚ ਵੀ, ਦੋ ਬੱਚੀਆਂ ਦੀ ਮਾਂ ਹੋਣ ਤੋਂ ਬਾਅਦ, 44 ਸਾਲ ਦੀ ਉਮਰ ਹੋ ਜਾਣ ਤੋਂ ਬਾਅਦ ਵੀ ਕੀ ਨੌਜਵਾਨ ਖਿਡਾਰੀਆਂ ਦਾ ਉਸੇ ਤਰ੍ਹਾਂ ਦੇ ਨਾਲ ਮੁਕਾਬਲਾ ਕਰ ਪਾਊ। ਸੋ ਇਸ ਟਾਈਮ ਦੇ ਉੱਤੇ ਵੱਡੀਆਂ ਨਿਗਾਹਾਂ ਜੁੜੀਆਂ ਰਹਿਣਗੀਆਂ ਸਰੀਨਾ ਵਿਲੀਅਮਸ ਦੇ ਵੱਲੋਂ ਵੀ। ਸੋ ਫਿਲਹਾਲ ਤੁਹਾਡੇ ਕੋਲੋਂ ਇਜਾਜ਼ਤ ਲੈਣ ਤੋਂ ਪਹਿਲਾਂ ਕ੍ਰਿਕਟ ਵੱਲ ਨੂੰ ਝਾਤੀ ਮਾਰ ਲੈਂਦੇ ਹਾਂ। ਕ੍ਰਿਕਟ ਦੇ ਵਿੱਚ ਦੂਸਰਾ ਜਿਹੜਾ ਇੱਕ ਦਿਨਾਂ ਅੰਤਰਰਾਸ਼ਟਰੀ ਮੈਚ ਆ ਆਸਟ੍ਰੇਲੀਆ ਅਤੇ ਪਾਕਿਸਤਾਨ ਦਾ, ਉਹ ਅੱਜ 9:30 ਸ਼ਾਮ ਨੂੰ ਖੇਡਿਆ ਜਾਣਾ ਆਸਟ੍ਰੇਲੀਅਨ ਸਮੇਂ ਦੇ ਮੁਤਾਬਿਕ, ਅਤੇ ਜਿਹੜਾ ਤੀਸਰਾ T20 ਇੰਗਲੈਂਡ ਅਤੇ ਇੰਡੀਆ ਦੀਆਂ ਕੁੜੀਆਂ ਦੇ ਦਰਮਿਆਨ ਉਹ ਕੱਲ੍ਹ ਦੇ ਦਿਨ 3:30 ਤੜਕ ਸਵੇਰੇ ਖੇਡਿਆ ਜਾਣਾ। ਸੋ ਫਿਲਹਾਲ IPL ਦੀ ਸਮਾਪਤੀ ਹੋ ਚੁੱਕੀ ਹੈ, ਪਰ IPL ਦੀਆਂ 4 ਸਵੇਰੇ ਖਬਰਾਂ ਜਿਹੜੀਆਂ ਨੇ ਉਹ ਫਿਲਹਾਲ ਚਰਚਾ ਦਾ ਵਿਸ਼ਾ ਨੇ।

0: ਅਤੇ ਇਹਨਾਂ ਚਰਚਾਵਾਂ ਦੇ ਵਿੱਚ ਉਨੀ ਚਰਚਾ ਆਰ ਸੀ ਬੀ ਦੀ ਨਹੀਂ ਆ ਜਿੰਨੀ ਇਸ ਟਾਈਮ ਦੇ ਉੱਤੇ ਵੈਭਵ ਸੂਰਿਆਵੰਸ਼ੀ ਦੀ ਹੈ। ਕਹਿੰਦੇ ਨੇ ਕਿ ਸਭ ਤੋਂ ਵੱਧ ਖਿਤਾਬ ਜਿਹੜੇ ਨੇ ਉਹ ਵੈਭਵ ਸੂਰਿਆਵੰਸ਼ੀ ਨੇ ਜਿੱਤੇ ਨੇ, ਚਾਹੇ ਉਹ ਵੱਧ ਛੱਕਿਆਂ ਦੇ ਹੋਣ, ਚਾਹੇ ਉਹ ਵੱਧ ਦੌੜਾਂ ਦੇ ਹੋਣ ਅਤੇ ਜਾਂ ਫਿਰ ਸਟ੍ਰਾਈਕ ਰੇਟ ਦੇ ਹੋਣ। ਸੋ ਅਲੱਗ ਅਲੱਗ ਖਿਤਾਬ ਜਿਹੜੇ ਨੇ ਉਹ ਸਭ ਤੋਂ ਵਧੇਰੇ ਉਹ ਜਿੱਤ ਕੇ ਲੈ ਗਏ, ਚਾਹੇ ਕਿ ਇਸ ਵਾਰੀ ਆਰ ਸੀ ਬੀ ਇਹ ਟਾਈਟਲ ਜ਼ਰੂਰ ਜਿੱਤ ਕੇ ਲੈ ਗਈ ਹੈ। ਫਿਲਹਾਲ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ ਖਬਰਾਂ ਦੇ ਇਸ ਹਿੱਸੇ ਦੇ ਵਿੱਚੋਂ। ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਪੋਡਕਾਸਟ ਦੇ ਉੱਤੇ ਜੁੜ ਸਕਦੇ ਹੋ, ਸਾਡੀ ਐਪਲੀਕੇਸ਼ਨ ਜੇਕਰ ਨਹੀਂ ਤੁਸੀਂ ਡਾਊਨਲੋਡ ਕੀਤੀ ਤਾਂ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
1: ਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
6: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
7: ਹਾਂਜੀ ਹਾਂਜੀ।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਬਾਪੂ ਜੀ ਦੇ ਮੁਤਾਬਕ ਜ਼ਿੰਦਗੀ ਖਵਾਹਿਸ਼ਾਂ ਅਤੇ ਔਕਾਤਾਂ ਦਰਮਿਆਨ ਹੁੰਦੀ ਤਾਂ ਇੱਕ ਲਗਾਤਾਰ ਖਿੱਚੋ ਤਾਣ ਦੇ ਨਾਮ ਹੈ ਕਿ ਜਿੱਥੇ ਇੱਕ ਪਾਸੇ ਤਾਂ ਤੁਹਾਡੀਆਂ ਖਵਾਹਿਸ਼ਾਂ ਨੇ ਤਾਂ ਦੂਜੇ ਪਾਸੇ ਔਕਾਤ ਆ। ਉਸੇ ਖਿੱਚੋ ਤਾਣ ਨੂੰ ਬੰਦਾ ਸਾਰੀ ਉਮਰ ਹੜਾਉਂਦਾ ਰਹਿੰਦਾ। ਕੁਝ ਥਾਵਾਂ 'ਤੇ ਤਾਂ ਖਵਾਹਿਸ਼ਾਂ ਦੀ ਜਿੱਤ ਹੋ ਜਾਂਦੀ ਅਤੇ ਕਿਤੇ ਕਿਤੇ ਔਕਾਤ ਆਪਣਾ ਜ਼ੋਰ ਪਾ ਦਿੰਦੀ ਹੈ। ਇੱਦਾਂ ਹੀ ਪਿਤਾ ਜੀ ਦੇ ਦੱਸਣ ਮੁਤਾਬਕ ਜਾਂ ਜਿਹੜਾ ਅੱਖਾਂ ਸਾਹਮਣੇ ਹੁੰਦਾ ਦੇਖਿਆ, ਇੱਕ ਅੰਕਲ ਹੁੰਦੇ ਸਨ ਸਾਡੇ ਜਾਣ ਪਛਾਣ ਦੇ, ਸੋਹਣੇ ਸੁਨੱਖੇ ਉੱਚੇ ਲੰਮੇ। ਹਮੇਸ਼ਾ ਉਹਨਾਂ ਨੇ ਬੜੀ ਸੋਹਣੀ ਪੱਗ ਬੰਨ ਕੇ ਰੱਖਣੀ, ਕਿਸੇ ਹੀਰੋ ਦਾ ਭੁਲੇਖਾ ਪਾਉਂਦੇ ਸਨ। ਪਰ ਉਹਨਾਂ ਦੀ ਜ਼ਿੰਦਗੀ ਦਾ ਦੂਜਾ ਪੱਖ ਇਹ ਵੀ ਕਿ ਸਾਰੀ ਉਮਰ ਬਸ ਕਿੰਨੀਆਂ ਖਿੱਚੋ ਤਾਣਾਂ ਦੇ ਵਿੱਚ ਉਲਝਦੇ ਰਹੇ। ਪਹਿਲੋਂ ਦੋ ਧੀਆਂ ਹੋਈਆਂ, ਉਹਨਾਂ ਮਗਰੋਂ ਇੱਕ ਪੁੱਤ ਹੋਇਆ ਜਿਹੜਾ ਕਿ ਖਵਾਹਿਸ਼ਾਂ ਵਾਲੀ ਪੰਡ ਨੂੰ ਭਰੀ ਗਿਆ ਅਤੇ ਉਹ ਵੀ ਹੱਸ ਹੱਸ ਬਰਦਾਸ਼ਤ ਕਰਦੇ ਗਏ। ਪੁੱਤ ਨੇ ਜੋ ਕਹਿਣਾ ਪੂਰਾ ਕਰ ਦੇਣਾ ਕਿ ਜਿਵੇਂ ਬੰਦਾ ਬਸ ਡਰਿਆ ਜਿਹਾ ਰਹਿੰਦਾ। ਜੇ ਨਾਲ ਦੀ ਨੇ ਕਹਿਣਾ ਵੀ ਇੰਨਾ ਕਿਉਂ ਕਰਦੇ ਹੋ, ਹਰ ਇੱਕ ਖਵਾਹਿਸ਼ ਕਿਉਂ ਪੂਰੀ ਕਰਨੀ, ਤਾਂ ਅੰਕਲ ਹੋਣਾ ਦਾ ਅੱਗੋਂ ਜਵਾਬ ਹੁੰਦਾ ਕਿ ਇਹ ਸਭ ਕੁਝ ਸਹਿਣਾ ਪੈਂਦਾ, ਨਹੀਂ ਤਾਂ ਜਿਹੜੀ ਅਗਲੀ ਪੀੜ੍ਹੀ ਹੁੰਦੀ ਹੈ ਨਾ, ਰੁਸ ਕੇ ਦੂਜੇ ਦੇ ਪਲੜੇ ਬਹਿ ਜਾਂਦੀ ਆ। ਬਸ ਇਸੇ ਦੂਜੇ ਪਲੜੇ ਦੇ ਡਰ ਦੇ ਖਾਤਰ ਜ਼ਿੰਦਗੀ ਕੱਟਦੇ ਕੱਟਦੇ ਅੰਕਲ ਜੀ ਬਿਮਾਰ ਰਹਿਣ ਲੱਗ ਗਏ। ਬਿਮਾਰ ਸੋਚਾਂ ਪ੍ਰਤੀ ਕਿ ਮੈਂ ਆਹ ਚੀਜ਼ ਪੂਰੀ ਕਰ ਦੇਵਾਂ, ਮੈਨੂੰ ਇਹ ਚੀਜ਼ ਮੰਗੀ ਗਈ ਹੈ ਮੈਂ ਪੂਰੀ ਕਰ ਦੇਵਾਂ, ਆਹ ਖਵਾਹਿਸ਼ਾਂ ਪੂਰੀਆਂ ਕਰ ਦੇਵਾਂ, ਪਰ ਆਪਣੇ ਆਪ ਬਾਰੇ ਸੋਚਿਆ ਨਹੀਂ। ਗੱਲ ਇੰਨੀ ਵੱਧ ਗਈ ਕਿ ਗੱਲਾਂ ਕਰਦੇ ਅਕਸਰ ਹੱਥ ਕੰਬਦੇ ਉਹਨਾਂ ਦੇ। ਫਿਰ ਅੰਕਲ ਹੁਣਾਂ ਨੇ ਇੱਕ ਵਪਾਰ ਸ਼ੁਰੂ ਕੀਤਾ, ਪਰ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ, ਵਪਾਰ 'ਚ ਵੀ ਘਾਟਾ ਪੈ ਗਿਆ। ਡਾਵਾਂਡੋਲ ਹੋਈ ਜਾਂਦੀ ਔਕਾਤ ਨੂੰ ਪੈਰਾਂ ਭਾਰਨ ਖਰ ਖਾਤਰ ਸਾਰੀ ਜ਼ਮੀਨ ਵੀ ਵੇਚਦੀ ਕਿ ਬਸ ਜਿਹੜੀ ਇਹ ਔਕਾਤ ਹੈ ਬਚੀ ਰਹੇ, ਜਿਹੜੀ ਇਹ ਮੈਂ ਰੁਤਬਾ ਕਮਾਇਆ ਹੈ ਬਣਿਆ ਰਹੇ। ਇਸ ਖਾਤਰ ਜੇ ਜ਼ਮੀਨ ਵੀ ਜਾਂਦੀ ਹੈ ਤਾਂ ਜਾਵੇ, ਬੈਂਕਾਂ ਦੀਆਂ ਲਿਮਟਾਂ, ਕਰਜ਼ੇ, ਮੌਰਗੇਜਾਂ, ਉਧਾਰ, ਫਾਈਨੈਂਸ, ਇਹ ਸਾਰਾ ਕੁਝ ਬਸ ਇੱਕ ਡਾਵਾਡੋਲ ਹੋਈ ਜਾਂਦੀ ਹੈ ਔਕਾਤ ਨੂੰ ਪੈਰਾਂ ਭਾਰ ਕਰਨ ਲਈ। ਊਠਾਂ ਵਾਲੇ ਨਾਲ ਪਈ ਸਾਂਝ ਨੇ ਵਾਰ ਵਾਰ ਘਰ ਦੀ ਬਾਰੀ ਸਰਦਲ ਉੱਚੀ ਮਜਬੂਰ ਕਰਨ ਨੂੰ ਕਰ ਹੀ ਦਿੱਤਾ ਸੀ। ਕਈ ਵਾਰੀ ਦੋਸਤ ਮਿੱਤਰ ਆਉਂਦੇ ਤੇ ਕਹਿੰਦੇ ਜਾਂ ਹਮਦਰਦੀ ਦਿੰਦੇ ਜਾਂ ਕੋਈ ਸਲਾਹ ਦੇਣ ਆਉਂਦੇ ਤਾਂ ਅੱਗਿਓਂ ਅੰਕਲ ਵੀ ਹੱਸ ਪੈਂਦੇ, ਪਰ ਅੰਦਰੋਂ ਅੰਦਰ ਹੀ ਸ਼ਾਇਦ ਦੁਖੀ ਸਨ। ਅਖੀਰ ਉਦਣ ਰੋਏ ਜਿੱਦਣ ਲਾਡਾਂ ਨਾਲ ਪਾਲੇ ਹੋਏ ਗੱਭਰੂ ਪੁੱਤ ਨੇ ਬਾਹਰੋਂ ਫੋਨ ਦੇ ਉੱਪਰ ਜਦੋਂ ਗੱਲ ਕਰਨੀ ਚਾਹੀ ਤਾਂ ਅੱਗੋਂ ਝਿੜਕਾਂ ਮਾਰਤੀਆਂ। ਉਹ ਗੱਲ ਸ਼ਾਇਦ ਅੰਕਲ ਦੇ ਦਿਲ ਨੂੰ ਬਹੁਤ ਜ਼ਿਆਦਾ ਚੁੱਭ ਗਈ, ਪਰ ਕਿਸੇ ਨੂੰ ਵੀ ਅਸਲ ਗੱਲ ਦਾ ਪਤਾ ਨਾ ਲੱਗਣ ਦਿੱਤਾ। ਬਸ ਅਖੀਰ ਤੱਕ ਇਹੋ ਆਖਦੇ ਰਹੇ ਕਿ ਮੈਥੋਂ ਕੋਈ ਗਲਤੀ ਹੋ ਗਈ ਹੋਣੀ ਆ। ਬਸ ਇਹ ਅੰਦਰ ਦੀਆਂ ਸੋਚਾਂ ਇੱਕ ਦਿਨ ਮਾਰੂ ਸਾਬਤ ਹੋਈਆਂ ਤੇ ਅੰਕਲ ਹੁਣੀ ਰਵਾਨਗੀ ਪਾ ਗਏ। ਸਾਰੇ ਜਾਣੇ ਬੜੇ ਹੈਰਾਨ ਸੀਗੇ ਕਿ ਇੰਨੀ ਛੇਤੀ ਜਾਣ ਵਾਲਾ ਇਨਸਾਨ ਤੇ ਨਹੀਂ ਸੀ ਅੰਕਲ,
चले गए। इंज तुसी भी हजारां होर वेखियां होनियां चीजां। सो अपनी सेहत ते समर्था नाल चढ़दी कला नाल कदी भी समझौता ना कीता जावे। बस इहो खातर कि एक रुतबा बनिया बनिया रवे, सारे नूं पता कि मेरे कोल इन्ना कुछ है ते इन्ना कुछ ही रवे, उस खातर बंदा भज नठ करी जावे, रोटी पानी नूं समां ना दवे, अपनी सेहत नूं समां ना दवे ते बस भज्जा फिरदा रवे। इस भुलेखे च कि जिहड़ी मैं अकात की कंध खड़ी की है कितें ना डिग जे, सेहत तां ही बरकरार रह सकती जदों भुख प्यास लगन ते सत काम छड्ड के भी रोटी खाधी जावे। ये सारा कुछ ये सारा काम कर तां है क्योंकि तुसीं हाफ तुरे फिरदे हो। ते रही गल चढ़दी कला दी, ते जे नितनेम दा ते तुरकी बाणी दा लड़ फड़िया रवे ना ते सब कुछ कायम हो जांदा। उदां ही जिद्दां दसम पिता ने माछीवाड़े के जंगलों के कंडिया की सेज से इस चढ़ती कला नूं काम करके विखाया सी। सो चढ़दियां कलावां च रहो, यह सारा कुछ यह सारे रिश्तों नूं तां समां दिओ, पर अपने शरीर नूं अपनी समय की खुराक नूं अपनी चढ़ती कला नूं उहनूं भी तजवी दिओ। भुल चुकली माफी, जिउंदे वास्ते रहो। अज की कहानी लिखी सी हरप्रीत सिंह जवंदा ने, आस करते हैं थोनू पसंद आई होगी।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।
0: ਸੋਨਾ ਚਾਹੀਦਾ?
2: ਭਰੋਸਾ ਚਾਹੀਦਾ?
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493

0: set go Chadston Ford Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger Ranger Super Duty Everest ਤੇ ਸਦਾਬਹਾਰ Mustang brand new demo ਤੇ quality pre-owned vehicles trade in ਅਤੇ finance options ਵੀ available ਆਓ ਤੇ ਆਪਣੀ ਨਵੀਂ Ford ਦਾ test drive ਕਰੋ business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service Chadston Ford ready set Ford
1: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ Authorized by Victorian Government, Melbourne.
0: Kitchen the style dull lagda, bathroom vanity simple jya. Hun tension khatam karo. Aa gaya ZJ Stone Mason. Paade kar nu banaye ekdam classy. Assi banaune ha designer stone bench tops for kitchen. Stylish vanity ate modern laundry. OV porcelain ate marble nal. Jithe elegance mildi hai durability nal. Hun na sirf kar par tuhadi personality bhi shine karegi stone de style nal. Call karo 0410
2: ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
3: ਦੇਖੋ ਸੱਚ ਬਤਾ ਦੋ
4: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
2: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ

0: ਦੇ ਪੈਸੇ ਮਾਰਥੋਂ ਥੋੜੇ ਚਲੇ
1: ਥੈਂਕ ਯੂ ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਦੇ ਦਾਂਗੇ ਪੈਸੇ ਤੇਰੇ ਮਰ ਥੋੜੀ ਚੱਲੇ ਕਰਨ ਮਹਿਰਾ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। 10 ਵੱਜ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤਾਂ ਕੰਫਿਊਜ਼ ਨਹੀਂ ਹੋਣਾ ਕਿਉਂਕਿ ਇਸੇ ਪ੍ਰੋਗਰਾਮ ਦਾ ਸਿਡਨੀ ਤੋਂ ਤੁਸੀਂ ਰਿਪੀਟ ਸੁਣਦੇ ਹੋ 1 ਵਜੇ ਅਤੇ ਮੈਲਬਨ ਦੇ ਵਿੱਚ ਫਿਰ ਸ਼ਾਮ ਨੂੰ ਤੁਸੀਂ ਦੁਬਾਰਾ 8 ਵਜੇ ਰਿਪੀਟ ਸੁਣਦੇ ਹੋ ਇਸੇ ਹੀ ਪ੍ਰੋਗਰਾਮ ਦਾ। ਸੋ ਇਸ ਕਰਕੇ ਕੰਫਿਊਜ਼ ਨਹੀਂ ਹੋਣਾ, ਇਸ ਟਾਈਮ ਤੁਹਾਡੇ ਨਾਲ ਆਪਾਂ ਲਾਈਵ ਹਾਂ। ਅੱਜ 2 ਤਰੀਕ ਆ ਜੂਨ ਦਾ ਮਹੀਨਾ 2026 ਦਿਨ ਮੰਗਲਵਾਰ ਦਾ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਹਰਮੀਤ। ਤੂੰ
0: ਹਾਂਜੀ ਕਰਾ ਸ਼ੁਰੂ, ਮਰ ਥੋੜੀ ਚੱਲੇ ਬਾਈ ਇੱਕ ਬਾਤ ਆ ਬਾਈ ਸਭ, ਅਗਰ ਬੰਦਾ ਮਰੀ ਜੇ ਉਸ ਪਰ ਕਿਸ ਤਰ੍ਹਾਂ ਪੈਸੇ ਲਏਗਾ ਬੰਦਾ ਫਿਰ, ਮਰ ਥੋੜੀ ਚੱਲੇ ਨਾ ਬੋਲ ਰਿਹਾ ਨਾ ਗਾਣਾ, ਮਰ ਥੋੜੀ ਚੱਲੇ ਆ, ਜੇ ਮਰ ਗਿਆ ਫਿਰ ਕੌਣ ਦੇਗਾ ਪੈਸੇ?
1: ਤਾਂ ਹੁੰਦਾ ਹੀ ਹੋਊਗਾ ਕਈਆਂ ਨਾ। ਅੱਛਾ ਵੇਖ ਲਓ ਇਹ ਕਿੱਡੀ ਗੱਲ ਹੈ ਨਾ ਵੀ ਬੰਦਾ, ਤੁਸੀਂ ਤਾਂ ਬੰਦੇ ਮਰਨ ਦੀ ਗੱਲ ਕਰ ਰਹੇ ਹੋ, ਮਤਲਬ ਜਦੋਂ ਕੋਈ ਪੈਸੇ ਨਾ ਦੇਵੇ ਤੇ ਉਹਨੂੰ ਇਹ ਕਹੀ ਇਹੋ ਹੀ ਕਹਿੰਦੇ ਆ ਵੀ ਪੈਸੇ ਮਰ ਗਏ।
0: ਇੱਕ ਬੰਦਾ ਦੂਸਰੇ ਬੰਦੇ ਕੇ ਪਾਸ ਖੜਾ ਥਾ, ਉਹਨੂੰ ਕਹਿ ਰਿਹਾ ਤੇਰੇ ਪਾ ਤਾਂ ਬਦਬੂ ਆ ਰਹੀ। ਕਹਿੰਦਾ ਨਹੀਂ ਯਾਰ, ਮੈਂ ਸੈਂਟ ਲਗਾ ਰੱਖਿਆ। ਨਹੀਂ ਯਾਰ ਫਿਰ ਵੀ ਬਦਬੂ ਆ ਰਹੀ। ਕਹਿੰਦਾ ਨਹੀਂ ਯਾਰ ਮੈਂ ਤਾਂ ਨਹਾਕਾ ਵੀ ਆਇਆ। ਕਹਿੰਦਾ ਫਿਰ ਵੀ ਬਦਬੂ ਆ ਰਹੀ। ਕਹਿੰਦਾ ਬਦਬੂ ਕੈਸੀ? ਕਹਿੰਦਾ ਤੇਰੀ ਜੇਬਾਂ ਮੇਰੇ ਪੈਸੇ ਮਰੇ ਪੜੇ। ਇਹ ਮਰੇ ਮੈਂ ਤਾਂ ਬਦਬੂ ਆਵਾ ਬਾਈ,
1: ਮਰੇ ਨੀ ਪਏ, ਤੇਰੀ ਤੇਰੀ ਜੇਬ ਚ ਪੈਸੇ ਪਏ ਪਏ ਸੜ ਰਹੇ ਆ, ਤੂੰ ਮੈਨੂੰ ਨਹੀਂ ਦੇ ਰਿਹਾ। ਸੜ ਗਏ ਪੈਸੇ,
0: ਸੜ ਗਏ ਮਰ ਗਏ ਮਿੱਤਰ ਦੀ ਨਹੀਂ।
1: ਸਹੀ ਗੱਲ, ਵੇਖ ਲਓ ਕਿੱਦਾਂ ਦੀਆਂ ਆਪਾਂ ਚੀਜ਼ਾਂ ਬਣਾਈਆਂ, ਪਰ ਕਿੱਡੀਆਂ ਡੂੰਘੀਆਂ ਚੀਜ਼ਾਂ ਨੇ। ਮਰ ਗਏ ਮਰ ਗਏ ਹੈ ਨਾ,
0: ਪੈਸੇ ਮਰ ਗਏ,
1: ਚੀਜ਼ ਤਾਂ ਉਹ ਮਰਦੀ ਹੈ ਨਾ ਜਿਹਦੇ ਚ ਜਾਨ ਹੋਵੇ, ਪ੍ਰਾਣ ਹੋਵੇ।
0: ਨਹੀਂ ਉਹ ਇੱਕ ਕੋਈ ਕਿਸੇ ਗਾਉਂ ਬੰਦਾ ਥਾ ਨਾ, ਉਹ ਇਸੀ ਬਾਤ ਦਾ ਮਸ਼ਹੂਰ ਥਾ ਵੀ ਪੈਸਾ ਲੈ ਲਿਆ ਦੇਣੇ ਨਹੀਂ ਹੈ ਨਾ, ਔਰ ਉਸਕੇ ਸਾਥ ਇੱਕ ਕਹਾਵਤ ਹੋਰ ਬੜੀ ਜੁੜ ਰੱਖੀ ਸੀ ਉਹਨੂੰ, ਪਹਿਲਾਂ ਯਾਰ ਪੈਸੇ ਦੀਏ ਤੇ ਫਲਾਣੇ ਫਲਾਣੇ ਤੇ ਯਾਰ ਪੈਸੇ ਨਹੀਂ ਆਏ ਕਦੀ ਵਾਪਸ। ਔਰ ਪਤਾ ਲੋਕ ਕਿਆ ਕਹਾਂ ਦੇ, ਗੰਗਾ ਗਏ ਫੁੱਲ ਵੀ ਕਦੀ ਵਾਪਸ ਆਵਾ। ਅਰੇ ਭਾਈ ਉਸ ਪਾ ਦੇ ਕੋਈ ਨਹੀਂ ਆਉਂਦਾ ਪੈਸਾ।
1: ਅੱਛਾ ਜਿਹੜੇ ਦੂਜੇ ਹੁੰਦੇ ਨਾ ਲਾਗੋ ਬੰਨਿਓ, ਉਹਨਾਂ ਕੋਲ ਤਾਂ ਬਥੇਰੀਆਂ ਗੱਲਾਂ ਹੁੰਦੀਆਂ ਸਮਝਾਉਣ ਲਈ, ਕਰਨ ਲਈ, ਦੱਸਣ ਲਈ, ਦਲਾਸੇ ਦੇਣ ਲਈ। ਪਰ ਜਿਹਦੇ ਗਏ ਹੁੰਦੇ ਆ ਨਾ, ਉਹਨੂੰ ਇਹ ਹੁੰਦਾ ਵੀ ਸਮਝਦੀ ਨਹੀਂ ਯਾਰ, ਉਹ ਵਗ ਗਏ ਯਾਰ।
0: ਉਸ ਦਿਨ ਤੋਂ ਪੈਰਾਂ ਮੈਂ ਗਿਰ ਰਿਹਾ ਥਾ ਬਾਈ, ਦੇ ਮੰਨਾ ਪੈਸੇ। ਮੈਂ ਆਪਣੀ ਘਰਵਾਲੀ ਨੇ ਲੇਖਾ ਕਦੀ ਬਾਜ਼ਾਰ ਮੈਂ ਨਹੀਂ ਗਿਆ, ਉਸ ਬਾਜ਼ਾਰ ਮੈਂ ਨਾ ਮਹਿੰਗੀ ਬਾਜ਼ਾਰ ਮੈਂ ਯੂ ਘੁੰਮ ਰਿਹਾ ਮੇਰੇ ਪੈਸੇ ਲੇਖਾ।
1: ਅਜੇ ਜ਼ਿਆਦਾ ਧੱਪ ਵੀ ਬੰਦੇ ਨੂੰ ਉਦੋਂ ਚੜ੍ਹਦਾ ਨਾ ਜਦੋਂ ਮੰਨ ਲਓ ਅਗਲਾ ਕਵੇ ਵੀ ਹੈ ਨਹੀਂ ਹੈ ਅਤੇ ਤੁਸੀਂ ਵੀ ਕਹੋ ਵੀ ਹਾਂ ਚੱਲ ਕੋਈ ਗੱਲ ਨਹੀਂ ਯਾਰ ਠੀਕ ਹੈ, ਅਤੇ ਅਗਲੇ ਦਿਨ ਤੁਸੀਂ ਉਹਨੂੰ ਕਿਤੇ ਵੇਖ ਲਓ ਕਿਤੇ ਮਹਿੰਗੀ ਜਿਹੀ ਥਾਂ 'ਤੇ ਘੁੰਮਦੇ ਹਾਂ, ਜਾਂ ਫੋਟੋ ਵੇਖ ਲਓ ਕਿਤੇ ਘੁੰਮਣ ਫਿਰਨ ਗਏ ਦੀ ਬਾਲੀ ਬੋਲੀ, ਤੁਸੀਂ ਕਦੀ ਮੂੰਹ ਨਾ ਵੇਖਿਆ ਹੋਵੇ ਬਾਲੀ ਦਾ, ਤੁਸੀਂ ਕਦੀ ਪੈਸੇ ਖੁਣੋ ਕਦੀ ਬੈਲਟ ਨਾ ਗਏ ਹੋ, ਅਗਲਾ ਫੀਜ਼ੀ ਘੁੰਮਣ ਡਿਆ ਹੋਵੇ।
0: ਇੱਕ ਬੰਦਾ ਜਾਣ ਕਰਤਾ, ਉਸਨੇ ਪੈਸੇ ਲੈਣੇ ਤੇ ਕਿਸੇ ਪਤੇ ਖਾਸੇ ਬੜੇ ਅੱਛੇ ਪੈਸੇ ਲੈਣੇ ਤੇ, ਔਰ ਉਸ ਬੰਦੇ ਨੇ ਅੱਗਾ ਆਪਣੀ ਛੋਕਰੀ ਦਾ ਵਿਆਹ ਕਰਿਆ।
1: ਅੱਛਾ
0: ਵਿਆਹ ਮੈਂ ਉਸਨੇ ਹੈਲੀਕਾਪਟਰ ਪਰ ਬਰਾਤ ਆਈ ਉਸਕੀ ਨਾ, ਸਪੈਸ਼ਲ ਕਰਕਾ ਦੀ ਵੀ ਮੇਰਾ ਜਵਾਈ ਹੈਲੀਕਾਪਟਰ ਮਾਂ ਆ ਨਾ।
1: ਅੱਛਾ
0: ਰਿਸੈਪਸ਼ਨ ਪਹੁੰਚਿਆ ਹੈਲੀਕਾਪਟਰ ਪਰ, ਤੋ ਜਿਸ ਬੰਦੇ ਨੇ ਉਸ ਪਾਸੇ ਪੈਸੇ ਲੈਣੇ ਨਾ, ਸਾਰੇ ਉਸਨੂੰ ਛੇੜ ਰਹੇ ਤੇ ਬਾਈ ਇਹ ਤੇਰੇ ਪੈਸੇ ਹੈਗਾ ਹੈਲੀਕਾਪਟਰ।
1: ਨਹੀਂ ਪਰ ਹੈਲੀਕਾਪਟਰ ਤੇ ਮੁੰਡੇ ਵਾਲੇ ਲੈ ਕੇ ਆਏ ਨਾ,
0: ਉਹ ਬਈ ਮੁੰਡੇ ਵਾਲੇ ਨਹੀਂ ਕਰਨਾ ਤਾਂ, ਛੋਕਰੀ ਵਾਲੇ ਕਰਕਾ ਦੀਆ ਤਾਂ ਵੀ ਮਾਰੀ ਤਰਫ ਤੇ ਗਿਫਟ ਆ ਵੀ ਥਾਂ ਮਿਸ ਪਾਏ ਪੈਂਟ ਬਣਾ ਗਈ ਉਹਨੂੰ ਛੇੜ ਦੇ ਕੇ ਤੇਰੇ ਪੈਸੇ ਹੈਲੀਕਾਪਟਰ ਹੋ ਗਿਆ।
1: ਅਰੇ ਇੱਕ ਚੀਜ਼ ਵੈਸੇ ਤੁਸੀਂ ਨੋਟ ਕਰਿਓ, ਕਈ ਵਾਰੀ ਮੈਂ ਕਈ ਚੀਜ਼ਾਂ 'ਚ ਨੋਟ ਕਰਦਾ ਹੁੰਦਾ ਵੀ ਉਹ ਪੈਸਾ ਖਰਚ ਵੀ ਉਹ ਹੀ ਸਕਦਾ ਬੰਦਾ। ਇਹ ਦੋ ਚੀਜ਼ਾਂ ਨਾ ਸ਼ਾਇਦ, ਚਲੋ ਬਾਕੀ ਸੁਣਨ ਵਾਲੇ ਵੀ ਥੋੜ੍ਹਾ ਜਿਹਾ ਸੋਚ ਕੇ ਤੁਸੀਂ ਹਾਮੀ ਭਰਿਓ, ਕਿਉਂਕਿ ਵਾਕਈ ਤੁਸੀਂ ਇਹ ਚੀਜ਼ ਮੰਨਦੇ ਹੋ ਤੁਸੀਂ ਵੀ ਜਿਹੜਾ ਬੰਦਾ ਪੈਸੇ ਮੰਨ ਲਓ ਤੁਹਾਡੇ ਕੋਲ ਉਧਾਰ ਲੈ ਰਿਹਾ ਨਾ, ਜਾਂ ਉਹਨੂੰ ਪਤਾ ਵਾ ਵੀ ਮੈਂ ਆਪਣੀ ਕੋਈ ਲੋੜ ਪੂਰੀ ਕਰਨ ਦੇ ਲਈ ਮੈਂ ਪੈਸੇ ਜਿਹੜੇ ਆ ਉਹ ਮੈਂ ਫੜ ਲੈਣੇ ਇੱਧਰੋਂ ਉੱਧਰੋਂ, ਹਰ ਕੋਈ ਕਰਦਾ ਵਾ, ਪਰ ਤੁਸੀਂ ਸਮਝ ਰਹੇ ਹੋਗੇ ਵੀ ਇੱਕ ਐਕਸਟ੍ਰੀਮ ਤੱਕ ਬੰਦਾ ਚੱਲ ਜਾਂਦਾ ਵੀ ਚਲੋ ਕੋਈ ਗੱਲ ਨਹੀਂ। ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਤੋਂ ਬਿਨਾਂ ਸਰਦਾ ਹੁੰਦਾ ਵਾ, ਨਾ ਵੀ ਕਰੋ ਤਾਂ ਸਰ ਜਾਂਦਾ, ਪਰ ਫਿਰ ਵੀ ਉਹਨਾਂ ਨੇ ਉਹ ਚੀਜ਼ ਜ਼ਰੂਰ ਕਰਨੀ ਹੁੰਦੀ ਆ, ਕਿਉਂਕਿ ਕਰਨੀ ਆ ਯਾਰ, ਇਹੋ ਇੱਕੋ ਜ਼ਿੰਦਗੀ ਆ, ਇਹ ਪੈਤੜਾ ਇੱਕ ਤਾਂ ਉਹਨਾਂ ਦਾ ਪੱਕਾ ਹੁੰਦਾ, ਪਰ ਦੂਸਰਾ ਇਹ ਹੁੰਦਾ ਵਾ ਵੀ ਤੁਸੀਂ ਉਹ ਫਿਰ ਉਹ ਐਕਸਟਰਾ ਆਰਡਨਰੀ ਜਿਹੜੀ ਆਪਣੇ ਸ਼ੌਂਕ ਆ ਉਹ ਪੂਰੇ ਕਰਨ ਦੇ ਲਈ ਤੁਹਾਡੇ ਕੋਲੋਂ ਜਾਂ ਫਿਰ ਕਿਸੇ ਕੋਲੋਂ ਵੀ ਉਹ ਪੈਸੇ ਫੜ ਲੈਂਦੇ ਆ, ਬੋਰੋ ਕਰ ਲੈਂਦੇ ਆ, ਉਧਾਰ ਕਰ ਲੈਂਦੇ ਆ, ਅਤੇ ਇਹੋ ਹੀ ਉਹ ਪਰਸਨੈਲਿਟੀ ਨੇ, ਇਹੋ ਹੀ ਉਹ ਸੁਭਾਅ ਨੇ ਜਿਹੜੇ ਵੱਧ ਪੈਸੇ ਖਰਚਦੇ ਆ, ਜਿਹੜੇ ਦੂਸਰੇ ਹੁੰਦੇ ਨਾ ਜਿਨ੍ਹਾਂ ਦੇ ਕੋਲੋਂ ਫੜ ਫੜ ਕੇ ਵਰਤੇ ਹੁੰਦੇ ਆ, ਉਹ ਤੁਸੀਂ ਵੇਖੋਗੇ ਵੀ ਉਹਨਾਂ ਨੇ ਮਰ ਮਾਰੀ ਦਿਨ ਕੱਟਣੇ ਹੁੰਦੇ ਆ।
0: ਮਤਲਬ ਥਾਰੇ ਸ਼ੌਂਕ ਥੰਮ ਖੁਦ ਨਹੀਂ ਪੂਰੇ ਕਰ ਰਹੇ, ਅਗਲੇ ਬੰਦੇ ਤਰਫਾਂ ਪੈਸੇ ਲੈ ਕੇ ਆਪਣੇ ਪੂਰੇ ਕਰ ਰਹੇ।
1: ਹਾਂ, ਤੁਸੀਂ ਕਈ ਵਾਰੀ ਨੋ ਕਈ ਕਿਸੇ ਵੇਲੇ ਵੇਖਿਓ ਤੁਸੀਂ ਵੀ ਜਿਹੜਾ ਬੰਦਾ ਤੁਹਾਨੂੰ ਇਹ ਕਹਿ ਰਿਹਾ ਹੋਊਗਾ ਨਾ ਵੀ ਯਾਰ ਇੰਨੇ ਚੱਲ ਗਏ ਉਹਨੇ ਆ ਗਏ, ਉਹਨੇ ਆਪ ਨਹੀਂ ਕਦੀ ਖੁੱਲ੍ਹ ਕੇ ਖਰਚੇ ਹੁੰਦੇ,
0: ਨਹੀਂ ਕਰਿਓਗੇ
1: ਉਹਨੇ ਉਹ ਪੈਸਾ। ਵੇਖੋ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਪੈਸਾ ਵਾ ਉਹ ਖਰਚਣ ਲਈ ਆ, ਅਤੇ ਜੇ ਤੁਸੀਂ ਨਹੀਂ ਖਰਚਿਆ ਤਾਂ ਉਹ ਆਨੇ ਬਹਾਨੇ ਕਿਸੇ ਹੋਰ ਦੇ ਹੱਥੋਂ ਖਰਚਿਆ ਜਾਣਾ ਤੁਹਾਡਾ।
0: ਬਸ ਰੁਕਾਗਾ ਨਹੀਂ ਨਾ, ਨਾਗਮਣੀ ਵਾਲਾ ਕੰਮ ਹੈ ਉਹ, ਉਦਣ 100 ਸਾਲ ਕੇ ਬਾਅਦ ਆਪਣੇ ਚਲਾ ਜਾ ਕਹੀ ਵੀ ਜ਼ਮੀਨ ਮਾ ਗਾਡਿਆ ਉਹਦਣ।
1: ਹਾਂ, ਉਹ ਦੇਖੋ ਪਹੁੰਚ ਹੀ ਜਾਣਾ ਵਾ ਜਿਹਨੇ ਜਿਹਨੇ ਮਤਲਬ ਉਹ ਚਿੰਬਕ ਲਾਈ ਆ ਨਾ
0: ਬਿਨਾਂ ਪੈਰ ਕੇ ਚੱਲ,
1: ਮਾਰੇ ਪਾਸ ਆ ਮਾਂ ਖਰਚੂੰਗਾ ਤੁਮ
0: ਮੇਰੇ ਬਿਨਾਂ ਪੈਰ ਕੇ ਚੱਲ।
1: ਇਸੇ ਕਰਕੇ ਕਹਿੰਦੇ ਪੈਸੇ ਨਹੀਂ ਹੈਗੇ, ਉਹ ਪੈਰ ਨਹੀਂ ਹੈਗੇ,
0: ਪੈਰ ਨਹੀਂ ਹੁੰਦੇ ਬਈ,
1: ਪੈਰ ਨਹੀਂ ਹੈਗੇ,
0: ਉੱਡਦਾ ਰਹਾ।
1: ਹਾਂ, ਕੋਈ ਕਹਿੰਦਾ ਵਾ ਵੀ ਬਨੇਰੇ ਦਾ ਕਾਂ ਆ, ਹਨਾ, ਕਦੀ ਇਸ ਬਨੇਰੇ ਤੇ ਕਦੀ ਉਸ ਬਨੇਰੇ ਤੇ। ਸੰਦੀਲਾ ਸਾਹਿਬ ਕਹਿੰਦੇ ਵੀ ਬਨੇਰੇ ਦਾ ਕਾਂ ਆ, ਕੋਈ ਕਹਿੰਦਾ ਵਾ ਵੀ ਇਹਦੇ ਪੈਰ ਨਹੀਂ ਹੈਗੇ, ਇਹ ਆਪਣਾ ਵੀਲ ਚੇਅਰ ਤੇ ਆ ਪੈਸਾ, ਹੈਨਾ, ਕੋਈ
0: ਪਰ ਨਹੀਂ ਫਿਰ ਵੀ
1: ਕੋਈ ਕਹਿੰਦਾ ਵਾ ਹੱਥਾਂ ਦੀ ਮੈਲ ਆ, ਹੈਨਾ, ਹੋਰ ਕਿੰਨਾ ਕਿੰਨਾ ਕੁਛ ਹੀ ਕਹਿੰਦੇ ਹੈ ਨਾ।
0: ਹੱਥਾਂ ਦੀ ਮੈਲ ਕਾਂ ਸੇ ਹੋ ਜਾਏਗਾ ਭਾਈ ਸਾਹਿਬ,
1: ਹਾਂ
0: ਆਪਕੀ ਮੈਲ ਮੈਂ ਕਿਉਂ ਲਊਂਗਾ।
1: ਹਾਂ ਵੇਲੋ, ਫਿਰ ਵੀ ਲੈਂਦੇ ਚੱਲੋ, ਹੱਥਾਂ ਦੀ ਮੈਲ ਹੈ ਮਤਲਬ ਤੁਸੀਂ ਮਤਲਬ ਕੋਈ ਵੈਲਿਊ ਨਹੀਂ ਹੈ ਜੇ ਦੀ,
0: ਉਹ ਆਪਕੀ ਤਾਰੀਫ ਕਰ ਰਹੇ ਹੋ ਜਦੋਂ ਭਾਈ ਸਾਹਿਬ ਦੇ ਆਪਕੇ ਲਈ ਤਾਂ ਹੱਥ ਕੀ ਮੈਲ ਆ ਭਾਈ ਸਾਹਿਬ,
1: ਤੁਹਾਡੇ ਲਈ ਕਿਹੜੀ
0: ਗੱਲ, ਆ ਵੀ ਝਾੜ ਦਿਓ ਕੋਈ ਨਾ ਕੋਈ ਆ ਜਾਏ, ਇਹ ਵੀ ਸਪੌਂਸਰ ਆ ਜਾ ਕੋਈ,
1: ਤੁਹਾਡੇ ਲਈ ਕਿਹੜੀ ਫਰਕ, ਕੀ ਫਰਕ ਪੈਣਾ ਉਹਨਾਂ ਦੇ। ਅੱਛਾ, ਜਿਹੜਾ ਆਪ ਖੁੱਲ੍ਹ ਕੇ ਖਰਚਦਾ ਹੋਊਗਾ ਨਾ ਆਪਣੇ ਐਸ਼ੋ ਇਸ਼ਰਤ ਦੇ ਉੱਤੇ ਘੁੰਮਣ ਫਿਰਨ ਦੇ ਉੱਤੇ ਜਾਂ ਸ਼ੌਂਕ ਐਕਸਟਰਾਆਰਡਨਰੀ ਸ਼ੌਂਕ ਪੂਰੇ ਕਰਨ, ਇੱਕ ਹੁੰਦਾ ਬੇਸਿਕ ਨੀਡਸ,

0: ਕੀੜੇ ਕੱਪੜੇ ਜਿਹੜੇ ਆ ਉਸ ਉੱਦਾਂ ਹੀ ਪਾ ਕੇ ਸਰਦਾ ਹੋਵੇ ਉੱਥੇ ਤੁਸੀਂ ਵੱਡੇ ਵੱਡੇ ਬ੍ਰਾਂਡ ਤੁਸੀਂ ਪਾਉਣੇ ਸੋ ਉਹ ਜਿਹੜੇ ਐਕਸਟਰਾ ਆਰਡਨਰੀ ਜਿਹੜੇ ਸ਼ੌਂਕ ਨੇ ਉਹ ਪੂਰੇ ਕਰਨ ਦੇ ਲਈ ਜਿਹੜੇ ਬੰਦੇ ਜਿਹੜੇ ਅੱਗੋਂ ਤੁਹਾਨੂੰ ਦੇਣ ਵਾਲੇ ਨੇ ਤੁਸੀਂ ਨੋਟ ਕਰੋਗੇ ਵੀ ਕਦੀ ਇਹ ਦੋਵੇਂ ਧਿਰਾਂ ਆਪਸ ਵਿੱਚ ਕਲੈਸ਼ ਬਹੁਤ ਘੱਟ ਹੁੰਦੀਆਂ ਮੰਨ ਲਓ ਇੱਕ ਪਾਸੇ ਕੋਈ ਬਹੁਤ ਜ਼ਿਆਦਾ ਅਜਾਈ ਖਰਚਾ ਕਰਨ ਵਾਲਾ ਅਤੇ ਦੂਸਰੇ ਪਾਸੇ ਬਹੁਤ ਜ਼ਿਆਦਾ ਅਜਾਈ ਖਰਚਾ ਕਰਨ ਵਾਲਾ ਐਕਸਟਰਾ ਆਰਡਨਰੀ ਇਹ ਦੋਵੇਂ ਕਦੀ ਇੱਕ ਦੂਸਰੇ ਨੂੰ ਉਧਾਰ ਨਹੀਂ ਦਿੰਦੇ
1: ਨਹੀਂ ਦੇਣਗੇ ਇੱਕ ਕੋਟੇਸ਼ਨ ਹੈ ਬਾਈ ਸਾਹਿਬ ਪੈਸਾ ਬਹੁਤ ਬੁਰੀ ਚੀਜ਼ ਹੈ ਔਰ ਪੈਸਾ ਬਹੁਤ ਜ਼ਰੂਰੀ ਚੀਜ਼ ਹੈ ਦੋਨੋਂ ਹੀ ਹਾਲਾਤੋਂ ਮੇਂ ਮੰਨ ਲੀਜੀਏ ਇੱਕ ਬੰਦਾ ਹੈ ਨਾ ਉਸਕਾ ਸੁਭਾਅ ਐਸਾ ਹੈ ਵੀ ਉਹ ਆਪਣੇ ਕੰਮ ਮੇਂ ਪੂਰੀ ਮਿਹਨਤ ਮਿਹਨਤ ਲਗਨ ਸੇ ਪੂਰਾ ਕੰਮ ਕਰਾ ਉਸਕੀ ਮਿਹਨਤ ਕਾ ਫਲ ਉਸਨੂੰ ਮਿਲਾ ਉਹ ਪੈਸੇ ਕਮਾਵਾ ਲੇਕਿਨ ਉਸਕਾ ਸ਼ੌਂਕ ਨਹੀਂ ਹੈ ਵੀ ਬੜੀ ਗਾਡੀ ਲੈ ਲਿਓ ਬੜਾ ਘਰ ਲੈ ਲਿਓ ਕੋਈ ਬ੍ਰਾਂਡਡ ਕੱਪੜੇ ਉਹ ਸ਼ੌਂਕ ਨਹੀਂ ਹੈ ਔਰ ਹਮਾਰਾ ਹੀ ਸਮਾਜ ਉਸ 'ਤੇ ਨਹੀਂ ਬੋਲੇਗਾ ਯਾਰ ਇਤਨੇ ਪੈਸੇ ਲੈ ਕੇ ਕੀ ਕਰੇਗਾ ਹੈ ਬੜੀ ਅਸੀਂ ਗਾੜੀ ਲੈ ਲਏ ਕੋਈ
0: ਕਿਤੇ ਧਰਕ ਲੈ
1: ਤੂੰ ਮਾਰ ਕਹਾਂ ਲੈ ਕੇ ਜਾਏਗਾ ਪਿੱਛਾ ਤਾਂ ਇਹੀ ਰਹਿ ਜਾਏਗਾ ਸਾਰਾ ਤੋ ਹਮਾਰੇ ਬੰਦੇ ਖੁਦ ਉਹਨੂੰ ਬੋਲਿਆ ਭਾਈ ਕੁਛ ਤੋਂ ਕਰ ਆਪਣੇ ਲਈ ਨਹੀਂ ਕਰ ਸਕਦਾ ਮੰਨਣਾ ਚਾਹੀਦਾ ਮੈਂ ਕਰ ਲਿਓ ਪਰ ਇੱਕ ਬੰਦੇ ਦਾ ਸੁਭਾਵ ਹੈ ਬਾਈ ਮੈਂ ਕੰਮ ਕਰ ਰਿਹਾ ਹਾਂ ਉਸਮੇ ਬਰਕਤ ਪੜ ਰਹੀ ਹੈ ਪੈਸੇ ਆ ਰਹੇ ਹੈ ਦੇ ਰਿਹਾ ਭਗਵਾਨ ਠੀਕ ਹੈ ਭਾਈ ਪਰ ਮੇਰਾ ਸੁਭਾਵ ਨਹੀਂ ਹੈ ਵੀ ਮੈਂ ਮੇਰੇ ਕੋਲ ਨਹੀਂ ਚਾਹੀਏ ਬੜੀ ਗੱਡੀ ਮੈਂ ਛੋਟੀ ਮੈਂ ਠੀਕ ਹੂੰ ਮੇਰਾ ਸੁਭਾਵ ਹੈ ਮੈਂ ਉਸ ਵਿੱਚ ਘੁੰਮਣਾ ਚਾਹੂੰ
0: ਪਰ ਇਹ ਤੁਹਾਨੂੰ ਨਹੀਂ ਲੱਗਦਾ ਤੂਰ ਸਾਹਿਬ ਇਹ ਨਾ ਜਿਹੜਾ ਤੁਹਾਡਾ ਇਹ ਜਦੋਂ ਤੁਸੀਂ ਕਿਹਾ ਵਾ ਸੁਭਾਅ ਆ ਤੁਹਾਡਾ ਤੁਸੀਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਹਨੂੰ ਕਹਿੰਦੇ ਨੇ ਕਿਰਸੀ ਸੁਭਾਅ ਵੀ ਜਿੰਨਾ ਕੁ ਮਤਲਬ ਇੱਕ ਹੁੰਦਾ ਵਾ ਕੰਜੂਸ ਇੱਕ ਹੁੰਦਾ ਵਾ ਵੀ ਜਿੰਨੇ ਕੁ ਜਿੱਥੇ ਜਿੱਥੇ ਜਿੰਨੀ ਜਿੰਨੀ ਲੋੜ ਆ ਉਨੇ ਕੁ ਖਰਚਣੇ ਵੱਧ ਜਿਹੜੇ ਆ ਉਹ ਤੁਹਾਡੇ ਪਏ ਆ ਸੋ ਇੱਕ ਤਰ੍ਹਾਂ ਦੇ ਨਾਲ ਮਤਲਬ ਕਮਾਈ ਤੁਹਾਡੀ ਅਤੇ ਉਸ ਕਮਾਈ ਦੇ ਸਿਰੋਂ ਉਹ ਬੰਦਾ ਜਿਹੜਾ ਜਿਹਦੇ ਕੋਲ ਪਏ ਆ ਉਹ ਜਿਹੜਾ ਜਿਹੜਾ ਕਿਰਸੀ ਆ ਬੰਦਾ ਜਿਹੜਾ ਥੋੜ੍ਹਾ ਜਿਹਾ ਕਹਿ ਲਓ ਵੀ ਕੰਜੂਸ ਨਾ ਕਹਿ ਲਓ ਪਰ ਇਹ ਕਹਿ ਲਓ ਵੀ ਘੱਟ
1: ਪਰਿਵਾਰ ਕੀ ਪਰਵਰਿਸ਼ ਮੰਨ ਲਓ ਮੇਰੀ 100 ਮਿਲੀਅਨ ਲਾਟਰੀ ਨਿਕਲ ਜੇ ਮੇਰੀ ਵੈਸੀ ਪਰਵਰਿਸ਼ ਨਹੀਂ ਵੀ ਮੈਂ ਬੜੇ ਬੜੇ ਕਲੱਬਾਂ ਮੈਂ ਜਾ ਸਕੂੰ ਜਾਂ ਆਪਣੇ ਪੈਸੇ ਕੋ ਖਰਚਣੇ ਕਾ ਕੋਈ
0: ਐਗਜੈਕਟਲੀ
1: ਮੇਰੀ ਪਰਵਰਿਸ਼ ਵੈਸੀ ਹੈ ਨਹੀਂ ਤਾਂ ਮੈਂ ਵਹਾਂ 100 ਮਿਲੀਅਨ ਕਾ ਵੀ ਕੈਸੇ ਖਰਚ ਕਰੂੰਗਾ
0: ਉਹਦੇ ਲਈ ਉਹ ਚੀਜ਼ਾਂ ਨਹੀਂ ਆ ਉਹਦੇ ਲਈ ਉਹ ਖਰਚਣ ਲਈ ਨਹੀਂ ਬਣੀਆਂ ਪਰ ਉਹ ਜਿਹੜਾ ਉਹਦੇ ਕੋਲ ਪਿਆ ਵਾ ਉਹ ਫਿਰ ਕਹਿ ਲਓ ਤੁਸੀਂ ਵੀ ਇੱਦਾਂ ਦਾ ਸਬੱਬ ਬਣਦਾ ਵਾ ਵੀ ਉਹ ਫਿਰ ਤੁਸੀਂ ਨਹੀਂ ਖਰਚਣਾ ਉਹ ਇੱਦਾਂ ਹੁੰਦਾ ਵਾ ਵੀ ਉਹ ਕਿਸੇ ਤੁਹਾਨੂੰ ਇਹ ਡਰ ਰਹਿੰਦਾ ਵਾ ਸ਼ਾਇਦ ਵੀ ਮੈਂ ਉਹ ਜਾੜ ਦੇਣੀ ਆ ਵੀ ਇੱਥੇ ਵੀ ਜੇ ਲਾਏ ਤਾਂ ਇਹ ਨਜਾਇਜ਼ ਖਰਚਾ ਵਾ ਇੱਥੇ ਵੀ ਜਿਹੜੇ ਲਾਏ ਇਹ ਨਜਾਇਜ਼ ਖਰਚਾ ਵਾ ਚਾਹੇ ਇੱਕ ਇਨਵੈਸਟਮੈਂਟ ਪੱਖੋਂ ਲਾ ਲਓ ਚਾਹੇ ਤੁਸੀਂ ਵੈਸੇ ਉੱਦਾਂ ਆਪਣੇ ਐਸੋਸੀਏਸ਼ਨ ਉੱਤੇ ਲਾ ਲਓ ਵੀ ਇਹ ਨਜਾਇਜ਼ ਆ ਉਸ ਬੰਦੇ ਦੀ ਨਜ਼ਰਾਂ 'ਚ ਇਹੋ ਹੀ ਹੋਊਗਾ ਨਾ ਵੀ ਇੱਥੇ ਲਾਉਣੇ ਵਾਜਬ ਨਹੀਂ ਆ ਜਾਂ ਇੱਥੇ ਨਜਾਇਜ਼ ਆ ਪਰ ਜਿਹੜਾ ਦੂਸਰੀ ਪਰਸਨੈਲਿਟੀ ਆ ਉਹਨੇ ਕਹਿਣਾ ਵੀ ਮੈਂ ਇੱਥੇ ਲਾਊਂ ਉਹ ਰਿਸਕ ਨਹੀਂ ਲੈ ਰਿਹਾ ਜਿਹਦੇ ਉਹ ਅਕਸਲ ਦੇ ਵਿੱਚ ਹੈਗੇ ਨੇ ਪਰ ਉਹ ਰਿਸਕ ਲੈ ਰਿਹਾ ਵਾ ਜਿਹਨੇ ਤੁਹਾਡੇ ਕੋਲ ਪੜਿਆ ਸੋ ਇੱਥੋਂ ਆਪਾਂ ਇੱਕ ਚੀਜ਼ ਮੈਂ ਕਈ ਵਾਰੀ ਇਹ ਵੀ ਸੋਚਦਾ ਹੁੰਦਾ ਵੀ ਜਿਹੜਾ ਰਿਸਕ ਆ ਉਹ ਤੁਸੀਂ ਆਪਣੀ ਚੀਜ਼ 'ਤੇ ਬਹੁਤ ਘੱਟ ਲੈਂਦੇ ਹੋ
1: ਬਿਲਕੁਲ
0: ਤੁਸੀਂ ਕਿਸੇ ਦੀ ਜੇ ਚੀਜ਼ ਆ ਭਾਵੇਂ ਤੁਸੀਂ ਮੰਨ ਲਓ ਦਿਮਾਗ ਦੇ ਵਿੱਚ ਇਹੋ ਹੀ ਆ ਵੀ ਆਪਾਂ ਦੇਣੇ ਆ ਹੁਣ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਬੈਂਕ ਤੋਂ ਪੈਸਾ ਲੈਂਦੇ ਹਾਂ ਲੋਨ ਆਪਾਂ ਲੈਂਦੇ ਹਾਂ ਉਸ ਲੋਨ ਦੇ ਉੱਤੇ ਤੁਸੀਂ ਰਿਸਕ ਲੈ ਲਓਗੇ ਪਰ ਮੰਨ ਲਓ ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਆਪਣਾ ਪਲਾਟ ਪਿਆ ਵਾ ਹੁਣ ਤੁਹਾਡੇ ਕੋਲ ਦੋ ਆਪਸ਼ਨਾਂ ਨੇ ਵੀ ਤੁਸੀਂ ਇੱਕ ਤਾਂ ਉਹ ਪਲਾਟ ਵੇਚ ਕੇ ਅਤੇ ਉਹ ਪੈਸੇ ਕਿਤੇ ਲਾ ਸਕਦੇ ਹੋ ਜਾਂ ਤੁਹਾਡੇ ਕੋਲ $1,00,000 ਪਿਆ ਵਾ ਉਹ ਤੁਸੀਂ ਪੈਸੇ ਕਿਤੇ ਲਾ ਸਕਦੇ ਹੋ ਪਰ ਦੂਸਰੀ ਆਪਸ਼ਨ ਕੀ ਆ ਤੁਹਾਨੂੰ ਬੈਂਕ ਦੇਣ ਨੂੰ ਤਿਆਰ ਆ ਭਾਵੇਂ ਉਹ ਇੰਟਰਸਟ 'ਤੇ ਦੇਣ ਨੂੰ ਤਿਆਰ ਹੈ ਪਰ ਤੁਸੀਂ ਕਿਹੜੀ ਕਿਹੜੀ ਆਪਸ਼ਨ ਵੱਲ ਜਾਓਗੇ ਜ਼ਿਆਦਾਤਰ ਲੋਕ ਬੈਂਕਾਂ ਲਈ ਜਾਂਦੇ ਆ ਆਪਣੀ ਪ੍ਰੋਪਰਟੀ ਨਹੀਂ ਵੇਚਣਗੇ
1: ਬਾਹਰ ਸੇ ਬਾਹਰ ਪੈਸਾ ਨਿਕਲ ਗਿਆ
0: ਮੰਨ ਲਓ ਤੁਹਾਨੂੰ ਲੋੜ ਆ ਤੁਹਾਡੇ ਘਰ ਦੀ ਇਕਵਿਟੀ ਮੰਨ ਲਓ ਪਈ ਹੈ 2,00,000 ਹਨਾ ਤੁਹਾਨੂੰ ਕੋਈ ਅਰਜੈਂਟ ਲੋੜ ਆ
1: ਜ਼ਿਆਦਾ ਦੂਰ ਨਾ ਜਾਓ ਆਪਣੇ ਕਿਤਨੇ ਵੀ ਸੁਣਨੇ ਵਾਲੇ ਰੇਡੀਓ ਆਇਆ ਬੰਦੇ ਇਨਕੀ ਕਾਫੀ ਕੀ ਜ਼ਮੀਨ ਪੜੀ ਹੈ ਇੰਡੀਆ ਮੈਂ ਪੜੀ ਹੋਈ ਨਾ ਜ਼ਮੀਨ ਮੈਂ ਪਰ ਵਹਾਂ ਸੇ ਮੰਨ ਲਓ ਇੱਕ ਕਿੱਲਾ ਵੀ ਵੇਚਦੀ ਹੈ ਇੱਕ ਏਕੜ ਵੀ ਵੇਚਦੀ ਹੈ ਆਪਣੇ ਯਹਾਂ ਪੈਸੇ ਬਣ ਜਾਗੇ ਆਪਕੇ ਫਿਰ ਵੀ ਠੀਕ ਠਾਕ ਔਰ ਆਪ 10% ਨਿਕਾਲ ਲੋਗੇ ਲੇਕਿਨ ਕਿਸੀ ਕੇ ਪਾਸ 10% ਨਹੀਂ ਹੁੰਦੇ ਉਹ ਐਕਸਟਰਾ ਜਾਂ ਔਰ ਬੈਂਕ ਸੇ ਪਕੜੇਗਾ ਪੈਸੇ ਉਸਕਾ ਐਕਸਟਰਾ ਵਿਆਜ ਦੇਗਾ ਵਹਾਂ ਨਹੀਂ ਵੇਚਣਾ ਭਾਈ ਵਹਾਂ ਸੇ ਵੇਚਾ ਯਹਾਂ ਵੀ ਤਾਂ ਇਨਵੈਸਟ ਕਰ ਰਹੇ ਹਾਂ ਨਾ ਪੈਸਾ ਬੇਕਾਰ ਤੋਂ ਨਹੀਂ ਜਾ ਰਹਿਣਾ ਜਾਂ ਤਾਂ ਆਪ ਬੋਲੋ ਵੀ ਮੈਂ ਜੂਏ ਮੈਂ ਲਗਾ ਰਹਾ ਹਾਂ ਫਿਰ ਤੋਂ ਬਾਈ ਵੇਚਣ ਦੀ ਜ਼ਰੂਰਤ ਕੋਈ ਨਹੀਂ ਪਰ ਵਹਾਂ ਵੇਚੀ ਮੈਨੇ ਯਹਾਂ ਲਗਾ ਦੀ ਮੇਰੀ ਇਨਵੈਸਟਮੈਂਟ ਤਾਂ ਯਹਾਂ ਵੀ ਹੋ ਗਈ ਨਾ ਤੋ ਲੇਕਿਨ ਵਹ ਨਹੀਂ ਕਰੇਗੇ ਕੋਈ ਸਰਵੇ ਕੀ ਬਾਤ ਨਹੀਂ ਕਰ ਰਹੇ ਨੋਰਮਲ ਚੀਜ਼ ਬਾਤ ਕਰ ਰਹੇ ਹੈ ਵਹ ਲੋਕ ਨਹੀਂ ਕਰੇਗੇ ਐਕਸਟਰਾ ਪੈਸੇ ਲੈ ਲੇਗੇ ਉਧਾਰ ਬੈਂਕ ਸੇ ਲੈ ਰਹੇ ਕਿਸੀ ਮੈਂ ਉਤਨਾ ਉਸਕੇ ਉੱਪਰ ਵਿਆਜ ਚੜਾਗਾ ਉਹ ਕੈਲਕੂਲੇਸ਼ਨ ਬਣੀ ਜਾਂਦਾ ਜੀ
0: ਉਹ ਦੇਈ ਜਾਣਾ ਵਿਆਜ ਦੇ
1: ਉਹ ਦੇ ਦੇਣਗੇ
0: ਪਰ ਇਸ ਤੋਂ ਨਾ ਅਗਲੀ ਸਟੇਜ ਬੜੀ ਖਤਰਨਾਕ ਹੈ ਤੂਰ ਸਾਹਿਬ ਮਤਲਬ ਤੁਸੀਂ ਜੇ ਹੁਣ ਇਸੇ ਨੂੰ ਕਈ ਬੰਦੇ ਤੁਹਾਡੇ ਸਰਕਲ 'ਚ ਤੁਸੀਂ ਵੇਖਿਆ ਹੋਊਗਾ ਉਹ ਅਗਲੀ ਸਟੇਜ 'ਤੇ ਚਲ ਜਾਂਦੇ ਆ ਉਸ ਅਗਲੀ ਸਟੇਜ 'ਤੇ ਜਿੱਦਾਂ ਤੁਹਾਡੀ ਇਗਜ਼ਾਮਪਲ ਜੇ ਮੈਂ ਲਵਾਂ ਉਹ ਇੰਡੀਆ ਤੋਂ ਵੀ ਕਿਉਂਕਿ ਇੱਥੇ ਹੌਲੀ ਹੌਲੀ ਵਿਆਜ ਦੇ ਕਰਕੇ ਜਾਂ ਉਹ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਉਹ ਜਿਹੜੀ ਇੰਡੀਆ ਵਾਲੀ ਤੁਸੀਂ ਇਗਜ਼ਾਮਪਲ ਦਿੱਤੀ ਆ ਜਾਂ ਕਿਤੇ ਵੀ ਕੁਛ ਪਿਆ ਵਾ ਇੱਥੇ ਪਲਾਟ ਦੀ ਮੈਂ ਇਗਜ਼ਾਮਪਲ ਦਿੱਤੀ ਆ ਉਹ ਵੇਚ ਕੇ ਵੀ ਇਹ ਪੂਰੇ ਨਹੀਂ ਹੁੰਦੇ ਅਗਲੀ ਸਟੇਜ ਇਹੋ ਹੀ ਹੁੰਦੀ ਆ
1: ਨਾਮ ਨਹੀਂ ਹੋਊਗੇ
0: ਉਹ ਵੀ ਜਾਂਦਾ ਰਹਿੰਦਾ ਸਾਰਾ ਕੁਛ
1: टाइम टाइम की बात है। अब

0: मैं अगर यहाँ से किसी से 15-20 हज़ार डॉलर किसी उधार भी पकड़ूँ, ये भी डिपेंड करता है उसके किससे पकड़ूँ। वो बंदा मेरे पा का पूछेगा भाई आज दे पैसे कल दे, प्रेफर यो करा भाई बैंक से ले ले, बैंक पीछे तो नहीं पड़ता, ब्याज ही देना दे देंगे। वो भाई यहाँ ब्याजी कौन से पैसे, किसी बंदे में ब्याजी पैसे नहीं मिलते, यहाँ उधारे मिलेंगे। वह एक दो दिन बाद कह देगा, महीने बाद कह देगा यार मैं चाहिए, सर घर आकर फोन करागा, फिर आप कहाँगे मर थोड़ी चले,
1: मर थोड़ी चले बैठे हैं दे के जावा,
0: मर थोड़ी चले भाई आग लग रही है।
1: अच्छा मर थोड़ी चले, ये ना एक चीज़ होर होंगी है इस साइकी दे, बेसिकली अज आप अंदर दिया जिहड़ियां वो साइकीज आप देने की कोशिश कर रहे, सो उहदे विच जिहड़ी मर थोड़ी चले दे विच जिहड़े बंदे ने लैने आ ना, उहदे किते ना किते इनसिक्योरिटी ये हमेशा रहिंदी आ। तुसीं वेखो भी एक बंदा जिहदा पैसा वो बंदे दे विच उल्टा सगो दे के एक फखर होना चाहिए था। दूसरे बंदे दे मन दे विच ये चीज़ जिहड़ी आ वो हमेशा एक अख नीवी हुंदी ना भी हाँ मैं यार इहदे को फड़ के खाधे आ जां मैं, सो कईआं दे ते हुंदे आ वो भी एक कैटेगरी होंगी जिन्हें मजबूरी च फड़े आ, हाँ कोई जैनुअन कोई फस गया वा वो उधार सुधार बनया वा शायद इसे करके ही ये चल रहा वा। पर दूसरे पास दूसरी एक कैटेगरी की जो आप गल करिए तो वो ये बिल्कुल ही उल्ट होंगी, उन्होंने बिल्कुल फड़े जिहड़े आ वो तुहानूं पता वा भी उन्होंने पता नहीं नजायज़ ही वरते जां किदां, पर इस बंदे नूं कोई लैणा देणा नहीं आ कित्थे वरते आ, इन्हें सांझ सियाण नूं जां अपनी यारी दोस्ती नूं उस बंदे नूं पैसे फड़ा दित्ते आ। पर जदों हुण वह पैसे मंगने आ वार वार मंगने आ तो उस बंदे च इनसिक्योरिटी आ भी यार वाकई ना मुकर जाए, कि कह दूगा भी जा फिर मैं नहीं देंदा तो फिर यार फिर भी मैं की कर लूँ,
0: फिर भी क्या कर लूँगा।
1: दो तुसीं कह दिंदे आपां इत्थे बंदा नहीं कुछ कर सकता, इत्थे की उत्थे की कितें भी नहीं तुसीं कुछ कर सकदे।
0: दोनों कैटेगरी में दोनों परसनैलिटियों में थोड़ी थोड़ी उन्नताई रह जा। देने वाला आदमी आज जैसे पिछे पंजाब में फ्लड आए, डोनेशन देनी है जी, कोई $2,000 दे रहा, किसी ने $10,000 दिया, 500 दिया, कुछ भी दिया, ठीक है मेरे से तो चला गया, और आप ये सोच के बैठे हो भाई मैंने किसी का बड़ा कर दिया, भाई बहुत बढ़िया काम करया। एक पैरलर उसके आदमी चल रहा है, वो आपसे $2,000 वैसे ही ले गया उधारे, उधारे दे दे, और आपको पता है उसकी स्थिति अब तक वैसी उभर के नहीं आया, वो 6 महीने हो गए बेचारा स्ट्रगल कर रहा है, जॉब नहीं लग रही उसकी, चाहे फिजिकली उसने कोई दिक्कत चल रही है, प्रॉब्लम चल रही है, वो ठीक नहीं है, वो कमा नहीं पा रहा है, वो कहीं ना कहीं बंदा अपने दिल पे ले जा रहा है, इसको 2,000 दिए थे यार 6 महीने हो गए बोले दिए नहीं इसने, एक तरफ आपने डोनेशन करके भूल गए, एक तरफ ही हो गया। दूसरी चीज़ जिसने पैसे लिए हैं बंदे ने, वो एक चीज़ महसूस करेगा, वो पता नहीं क्यों ना किसी ना कारण से वो कम्युनिकेशन बंद कर दे। आप बातचीत करते रहो, जिससे लिए हैं उससे बातचीत जरूर करते रहो आप, कोई दिक्कत नहीं, और जिसने दिए वो भी इस बात को समझे भाई आपने ज़रूर दिए हैं पैसे, लेकिन आपकी तरह से ये भी मेरा ये एक तरह से नौकर बन के या उसके मेरे रोप से काम करा, यार तेने पैसे लिए थे यो कर दे उस चीज़ में नहीं जाना है, उससे भी मार को बचना पड़ेगा। हम नहीं बचते, मार को लगता है यार भाई यार पैसे आ गए मना दे रखे हैं, ये तो मेरा गुलाम बन जाएगा, आज नहीं देगा चार बंदे मैं गलियाँ निकाल लूँगा तो मेरे पैसे दे, और उस चक्कर में जिसने देने हैं वह बंदा उसकी गली से पीछे तो निकल जा, आंदा ही नहीं इसके सामने, वो फिर कहा यार 6 महीने के तेने दर्शन नहीं दिए, भाई साहब बीजी कहाँ था जी, बीजी तो पैसे कमाने में तो मेरे प्योर।
1: अच्छा चार बंद गल करूंगा भी मैंने चेते आ गई, एक वह ना कोई चलता ही कोई उन्होंने हिसाब किताब जहा है तो उन्हें अंदर खाते जे चली गया उस सर्कल दे विच, ते वो कहिंदे भी पैसे हैगे आ कोई नहीं देने, ये नहीं भी नहीं है, मतलब ठीक सी काम भी ठीक चल रहा है, पर उदा चलो किसी वेले कोई हुंदा वा फसया, तो उन्हें हौली हौली करके तो मतलब ये हमेशा डर हों भी सर्कल दे विच बाकी गल ना कि फैल जाए ना, तो जो बंदा इदा सिचुएशन दे विच हुंदा ना उदों बदोबदी कितने गल कर बैंदा, क्योंकि वो तुहाडे अंदर उत्ते जिदा तरके ना उत्ते आई हुंदी है, जिदा ठंडे पानी दे घिओ उत्ते आ जांदा ना, वो तुहाडे तरके उत्ते आई हुंदी गल, वो वेख के बंदा पछाण जांदा होर फिर किदां वा की हाल चाल है सारा कुछ ठीक ठाक चलता, हाँ ठीक है, मतलब वो बंदा ना बदोबदी गल कर बोगा यार वो फलाने ना पैसे दिते यार उन्हें दे नहीं दिया है ना, जो बदोबदी वो कोई गल छिड़ूगी तो तरीके जे दे नाल कुछ ना कुछ कितना कितने वो इदा दी ना, एक बंदे ना गल कर बैठा, एक बंदे ना गल की तो दूसरे ना हौली हौली जी सर्कल च मतलब दो ना हो चौ ना हुई वो ट्रैवल करके तो उदे तक पहुँच गई, जेडे बंदे को पैसे ले लैन देन बंद ही ज कारोबार च मतलब उधार सुधार ही उस बंदे तक गल पहुँच गई, तो वो मतलब हर हफ्ते जां कोई जो दोई चौई दिन करता ही फोन भी हाँ जी भाई भी थोड़े बहुते करके दे जां किदा, तो उन्हें जो फोन किया ना इस बारी वो कहिंदा भी मेरी अगों पता की कहिंदा मेरी गल सुन कहिंदा भी ਬੰਦਾ ਕਿਹੜੀ ਗੱਲੋਂ ਡਰਦਾ, ਇਸੇ ਗੱਲੋਂ ਡਰਦਾ ਨਾ ਵੀ ਯਾਰ ਚੌਂ ਬੰਦਿਆਂ 'ਚ ਕੋਈ ਇੱਜ਼ਤ ਮਾਣ ਬੰਦੇ ਦਾ ਜਾਂਦਾ ਰਹਿੰਦਾ ਜਾਂ ਕਿਤੇ ਪਤਾ ਨਾ ਆ ਜੇ, ਅਤੇ ਕਹਿੰਦਾ ਤੂੰ ਹੁਣ ਰੌਲਾ 'ਤੇ ਪਾਈ ਦਿੱਤਾ ਹੁਣ ਨਹੀਂ ਮੈਂ ਦਿੰਦਾ ਪੈਂਦਾ। ਰਿਐਲਿਟੀ 'ਚ ਗੱਲ ਹੋਈ, ਕਹਿੰਦਾ ਹੁਣ ਮੇਰਾ ਪਾ ਤਾਂ ਦਿੱਤਾ ਹੀ ਆ ਤੂੰ ਰੌਲਾ, ਕਹਿੰਦਾ ਜਾਂ ਮੈਂ ਨਹੀਂ ਦਿੰਦਾ ਹੁਣ। ਕੀ ਕਰ ਲਓਗੇ ਤੁਸੀਂ ਇੱਥੇ?
0: ਇਹ ਤੁਸੀਂ ਨਾ, ਮੈਂ ਪੰਜਾਬੀ ਜਾਣ ਲੱਗਾ ਸੀ ਪਰ ਮੈਂ ਆਪਣੀ ਭਾਸ਼ਾ 'ਚ ਹੀ ਰਹਾਂਗਾ, ਆਪਣੇ ਯਾਦ ਕਰਾ ਦੀ ਬਾਤ। ਮੇਰਾ ਛੋਟਾ ਭਾਈ ਨਾ ਵਹਾਂ ਪੰਚਕੂਲੇ ਮੈਂ ਰਹਿ ਕਰਦੇ ਹਾਂ, ਤੋ ਮੇਰੇ ਉਸਕਾ ਸਰੀਰ ਥੋੜ੍ਹਾ ਸਾ ਹੈਲਦੀ ਥਾ ਨਾ, ਤੋ ਘੁੰਮਣੇ ਗਏ ਔਰ ਵਹਾਂ ਪੇ ਗਰਮੀ ਬੋੜੀ ਤੀ ਔਰ ਮੇਰੀ ਭਾਬੀ ਨੇ ਮੇਰੇ ਦੂਸਰੇ ਭਾਈ ਕੀ ਨਿੱਕਰ ਦੇ ਦੀ, ਲੈ ਵੀ ਚਲੋ ਜੀ ਉਹ ਪਹਿਲੇ ਨਿੱਕਰ, ਵੀ ਤੂੰ ਲੈ ਕੇ ਨਹੀਂ ਆਇਆ ਗਰਮੀ ਬਹੁਤ, ਨਿੱਕਰ ਪਹਿਲੇ। ਉਹ ਸਾਰਾ ਵਹਾਂ ਹੁਣ ਘੁੰਮਿਆ ਫਿਰਿਆ, ਨਿੱਕਰ ਪ੍ਰੋਗਰਾਮ ਖਤਮ ਹੋਇਆ, ਦੋ ਤਿੰਨ ਦਿਨ ਮੈਂ ਘਰ ਆ ਗਏ ਔਰ ਉਹ ਛੋਟੇ ਭਾਈ ਨੇ ਨਿੱਕਰ ਨਹੀਂ ਵਾਪਸ ਕਰੀ ਨਾ, ਅੱਛੀ ਜੀਨਸ ਵਾਲੀ ਨਿੱਕਰ ਦੀ ਨਾ, ਤੋ ਭਾਬੀ ਮਾਰੀ ਨੇ ਦੋ ਤਿੰਨ ਵਾਰ ਯਾਦ ਕਰਵਾਇਆ ਵੀ ਬਾਈ ਉਹ ਨਿੱਕਰ ਦੇ ਦਿੰਦਾ, ਕਹਿੰਦਾ ਕੋਈ ਨਹੀਂ ਭਾਬੀ ਉਹ ਯਾਦ ਭੁੱਲ ਗਿਆ, ਲੈ ਕੇ ਆਊਂਗਾ ਘਰੇ ਪੜੀ। ਫਿਰ ਯਾਦ ਕਰਾ ਦੀ ਉਹ ਭਾਬੀ ਵੀ ਤਬ ਯਾਦ ਕਰਾਵਾ ਤੀ ਜਦੋਂ ਚਾਰ ਜਨਾਨੀਆਂ ਬੈਠੀਆਂ ਆਦੀ ਔਰ ਪਾਂਚ ਵੀ ਵਾਰ ਉਸਨੇ ਕਹਿੰਦਾ, ਕਹਿੰਦਾ ਦੇਖ ਭਾਬੀ ਤੇਰਾ ਪਾਂਚ ਵਾਰ ਕਹਿ ਲਿਆ, ਸਾਰਿਆਂ ਕੇ ਵਿੱਚ ਮੈਂ ਕਹਿ ਲਿਆ ਇਹ ਵੀ ਨਹੀਂ ਮਿਲਦੀ ਨਿੱਕਰ, ਇਹ ਵੀ ਨਹੀਂ ਮੰਨਦਾ,
1: ਪੈਸਾ ਇੱਜ਼ਤ ਬਰਾਬਰ ਹੋ ਗਈ,
0: ਬਸ ਕੰਮ ਖਤਮ ਗਾ, ਇਹ ਵੀ ਨਿੱਕਰ ਨਹੀਂ ਦਿੰਦਾ ਦਰਦ।
1: ਉਹੀ ਤਰੀਕੇ ਜਿਹਾ ਹੁੰਦਾ ਵੀ ਬੰਦਾ ਖਿੱਚ ਖਾ ਕੇ ਸ਼ਰਮੋ ਸ਼ਰਮੀ ਕੇ ਦੇ ਦਿੰਦੇ। ਅੱਛਾ ਇਹ ਵੀ ਕੈਟਾਗਰੀ ਹੁੰਦੀਆਂ ਨਾ, ਕਈ ਤਾਂ ਸ਼ਰਮੋ ਸ਼ਰਮੀ ਦੇ ਦਿੰਦੇ, ਡਿਪੈਂਡ ਹੁੰਦਾ ਵੇ ਕੋਈ ਇੰਨੀ ਕੀ ਵਾਲ ਭਰ ਜਾ ਹੀ ਫਰਕ ਹੈ, ਕਿਸੇ ਨੂੰ ਆਪਣੀ ਇੱਜ਼ਤ ਤਾਂ ਹੁੰਦਾ ਵਾ ਅਤੇ ਕਿਸੇ ਨੂੰ ਇਹ ਹੁੰਦਾ, ਪਰ ਜਦੋਂ ਇੱਕ ਸਟੇਜ ਤੋਂ ਤੱਪ ਜਾਂਦਾ ਨਾ ਉਹਦੇ ਸਰੋਂ ਜਦੋਂ ਲੰਘ ਜਾਂਦਾ ਪਾਣੀ, ਫਿਰ ਬੰਦੇ ਨੂੰ ਇਹ ਹੁੰਦਾ ਵੀ ਚੱਲ ਇੱਕ ਨੂੰ ਪਤਾ ਲੱਗਾ ਦਸਾਂ ਨੂੰ ਲੱਗਾ ਯਾਰ ਕੀ ਫਰਕ ਪੈਂਦਾ, ਪਰ ਫਰਕ ਇਸ ਕਰਕੇ ਵੀ ਨਹੀਂ ਪੈਂਦਾ ਕਿਉਂਕਿ ਉਹਦੇ ਹੱਥ ਵਾਸੀ ਨਹੀਂ ਕੁਛ ਰਹਿੰਦਾ।
0: ਪਰ ਅਗਲੇ ਬੰਦੇ ਦਾ ਰਸਤਾ ਖਤਮ ਹੋ ਜਾ, ਜਿਸ ਨੇ ਹੋਰ ਨੇ ਪੈਸੇ ਲੈਣੇ ਹੋਗੇ, ਆਪਕਾ ਸੁਭਾਅ ਆਪਣੇ ਸੁਭਾਅ ਸੇ ਉਲਟ ਹੋ ਜਾਵੇ, ਯਾਰ ਸਾਰੇ ਪੈਸੇ ਮਾਰਾ ਮੈਂ ਨਹੀਂ ਦੇਣੇਗਾ ਕਿਸੇ ਨੂੰ।
1: ਪਰ ਮੈਨੂੰ ਲੱਗਦਾ ਤੂਰ ਸਾਹਿਬ ਸੁਭਾਅ ਨਹੀਂ ਜਾਂਦਾ ਬੰਦੇ ਦਾ,
0: ਜਾਏਗਾ ਨਹੀਂ ਨਾ, ਲੇਕਿਨ ਮਨ ਮੈਂ ਇੱਛਾ ਵੀ ਯਾਰ ਦੇਣੇ ਨਹੀਂ, ਅੱਜ ਕੇ ਬਾਅਦ ਨਾ ਕਰੂੰਗਾ, ਲੇਕਿਨ ਫਿਰ ਕੋਈ ਬੰਦਾ ਆ ਗਿਆ ਦੋ ਚਾਰ ਦਿਨ ਬਾਅਦ, ਯਾਰ ਵੀ ਉਹ ਦਿੱਕਤ ਪੜ ਗਈ, ਬੰਦਾ ਆ ਜ਼ਰੂਰਤ ਪੜ ਗਈ, ਫਿਰ ਆਪ ਕਹੋਗੇ ਯਾਰ ਚੱਲ ਕੋਈ ਨਾ ਭਗਵਾਨ ਤੋਂ ਦੇਖ ਹੀ ਰਿਹਾ ਨਾ, ਕੋਈ ਦਿੱਕਤ ਨਹੀਂ।
1: ਇਹੋ ਐਗਜੈਕਟਲੀ ਆਪਾਂ ਇਹ ਚੀਜ਼ ਅਕਸਰ ਆਪਾਂ ਵੇਖਦੇ ਹਾਂ ਵੀ ਜੋ ਬੇਸਿਕ ਸੁਭਾਅ ਰੱਬ ਨੇ ਤੁਹਾਨੂੰ ਦੇ ਦਿੱਤਾ ਨਾ, ਮੈਂ ਕਦੀ ਇੱਦਾਂ ਦਾ ਬੰਦਾ ਨਹੀਂ ਵੇਖਿਆ ਵੀ ਜਿਹੜਾ ਜਿਹਦੇ ਇੱਕ ਥਾਂ 'ਤੇ ਮਰੇ ਹੋਣ ਅਤੇ ਮੁੜ ਕੇ ਉਹ ਸਦਾ ਲਈ ਗੰਢ ਮਾਰ ਲਏ ਵੀ ਨਹੀਂ ਹੁਣ ਤਾਂ ਗਾਹਾਂ ਕਦੀ ਦੇਣੇ ਨਹੀਂ। ਬੇਸਿਕ ਸੁਭਾਅ
0: ਆਪਣੇ ਆਸ ਪਾਸ ਦੇਖੇ ਵੋ ਵੀ ਮੇਰੇ ਆਸ ਪਾਸ ਮੇਰਾ ਮਾਹੌਲ ਕੈਸਾ ਹੈ, ਪਰਿਵਾਰਕ ਮੈਂ ਕੈਸਾ ਹੈ, ਕਾਮ ਕੇ ਸਿਲਸਿਲੇ ਮੈਂ ਕੈਸਾ ਹੈ, ਅਗਰ ਉਹ ਸਭ ਕੁਛ ਠੀਕ ਚੱਲ ਰਿਹਾ ਹੈ, ਅਗਰ ਆਪਕੇ ਪੈਸੇ ਕਿਸੇ ਨੇ ਮਾਰ ਵੀ ਲੀਏ ਹੈ, ਤਾਂ ਇੰਟਰਨਲ ਵੇ ਮੈਂ ਭਗਵਾਨ ਆਪਕੋ ਦੇ ਰਿਹਾ, ਕਹੀਂ ਨਾ ਕਹੀਂ ਸੇ ਉਹ ਰੋਕ ਨਹੀਂ ਰਿਹਾ, ਆਪ ਆਪਣਾ ਸੁਭਾਅ ਨੇ ਛੋੜੀਏ ਨਹੀਂ, ਮੈਂ ਤਾਂ ਰੋਜ਼ ਹੀ ਸਵੇਰ ਕਿਸੇ ਕੋ ਦੇਣੇ ਨਿਕਲ ਜੋ ਘਰ ਸੇ, ਪਰ ਆਪਣਾ ਸੁਭਾਅ ਮੈਂ ਆਪ ਚੇਂਜ ਨਹੀਂ ਕਰ ਸਕਦੇ, ਜੋ ਆਪਕੋ ਭਗਵਾਨ ਨੇ ਜੈਸਾ ਬਣਾਇਆ ਹੈ ਨਾ, ਲੇਕਿਨ ਆਪ ਫਿਰ ਵੀ ਕਿਸੇ ਕੀ ਮਦਦ ਕਰੋਗੇ।
1: ਹਾਂ ਇੱਕ ਹੋਰ ਪਾਸਿਓਂ ਇਹ ਵੀ ਮੈਨੂੰ ਤਾਂ ਕਈ ਵਾਰੀ ਲੱਗਦਾ ਹੁੰਦਾ ਵੀ ਇਹ ਸਾਰੇ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਦਲਾਸੇ ਜੇ ਦੇਣ ਦੇ ਲਈ ਗੱਲਾਂ ਬਣੀਆਂ, ਪਤਾ ਵਾ ਹੁਣ ਜਾਣ ਵਾਲੇ ਚੱਲ ਗਏ ਆਉਣਾ ਇੱਦਾਂ ਦੀ।
0: ਮੈਨੂੰ ਇੱਕ ਬਾਤ ਯਾਦ ਆ ਗਈ ਭਾਈ ਸਾਹਿਬ, ਮੇਰੇ ਨਾ ਮਾਸੀ ਕੇ ਛੋਕਰੇ ਨੇ ਪੈਸੇ ਦੀਏ ਮੇਰੇ ਛੋਟੇ ਭਾਈ 'ਤੇ $300-400 'ਤੇ, ਔਰ ਸਟੂਡੈਂਟ ਟਾਈਮ ਕੀ ਬਾਤ ਹੈ ਉਹਨਾਂ ਕੀ ਕਾਫੀ ਪੁਰਾਣੀ, ਤੋ ਬਹੁਤ ਟਾਈਮ ਹੋ ਗਿਆ ਪੈਸੇ ਵਾਪਸ ਨਹੀਂ ਕਰੇ ਉਸਨੇ ਬਾਈ ਨੇ, ਔਰ ਬਾਈ ਕਾ ਸ਼ੌਂਕ ਤਾਂ ਥੋੜ੍ਹਾ ਸਾ ਕਸੀਨੋ ਜਾਣੇ ਕਾ ਨਾ, ਤੋ ਉਸਕਾ ਅਗਰ 10 ਵਾਰੀ ਗਿਆ ਤੋ ਕਮ ਸੇ ਕਮ 7 ਵਾਰ ਜੀਤ ਕੇ ਆਵਾ, ਤਾਂ 3 ਵਾਰ ਹਾਰ ਜਾਏਗਾ ਕੋਈ ਦਿੱਕਤ ਨਹੀਂ, ਵੀ ਬਸ ਲਿਮਿਟ ਕਾ ਖੇਲਣਾ ਬਣ ਗਏ ਆ ਜਾਓ। ਤੋ ਮਾਸੀ ਕੇ ਛੋਕਰੇ ਨੇ ਗੇਲ ਲੈ ਗਿਆ ਆਪਣੇ ਵਹਾਂ ਬੈਠੇ ਵਹਾਂ, ਉਹ ਲੈ ਰਹੇ ਤਿਰਪਾ 300 ਦੇਣੇ, ਕਹਿੰਦਾ ਹਾਂ ਕਰ 50 ਹੋਰ ਦੇ ਮੈਨੂੰ ਖੇਲਣਾ, ਜਾਂ ਤੇਰੇ 300 ਦੂੰਗਾ 50 ਹੋਰ ਦੇ ਦੂੰਗਾ, ਕੀ ਦਿੱਕਤ ਹੈ ਇਸਮੇ, ਉਹ ਕਹਿੰਦਾ ਚੱਲੇ ਲੈ ਬਾਈ, ਉਸ ਨਾਲ 50 ਰੁਪਏ ਲੀਏ ਔਰ ਖੇਲੇ, ਤੋ 200 ਬਣ ਗਏ ਬਣ ਗਏ 200, ਉਹ 200 ਮੈਂ ਉਸਕੇ 50 ਵਾਪਸ ਕਰੇ, ਉਹਨੂੰ ਕਹਿ 85 ਵੀ ਪਕੜ ਆਪਣੇ ਨਾ, ਤੋ ਬੋਲਿਆ ਉਸਕੇ ਬਾਅਦ ਬਚ ਕੇ 150 ਵਾਰ ਖੇਲੇ, ਉਸ ਨਾਲ 500 ਜਿੱਤ ਲਈਏ, 500 ਮੈਂ ਉਸ ਨਾਲ 300 ਵੋਟ ਦੀ, ਉਸ ਕਿਲਾ ਵੀ 300 ਵੀ ਪਕੜ ਦਿਉ ਆਪਣੇ, ਵੀ ਤੇਰਾ ਤਾਂ ਕੰਮ ਖਤਮ ਹੋ ਗਿਆ ਨਾ। ਇਤਨੇ ਮੈਂ ਮਸਤੀ ਕੇ ਛੋਕਰਾ ਲਾਲਚ ਮਾ ਗਿਆ, ਪੈਸੇ ਬਣਾ ਰਿਹਾ ਮੇਰੇ, ਮੈਂ ਕਹੋ ਯਾਰ ਮੇਰੇ ਪਕੜ, ਮੈਂ ਵੀ ਬਣਾ,
1: ਮੇਰੇ ਵੀ ਬਣਾ ਦੇ,
0: ਉਸ ਨਾਲ 300 ਵਾਪਸ ਕਰੇ, ਉਹ ਹਾਰ ਗਿਆ। ਮੈਂ ਕਿਹਾ ਦੇਖ ਯਾਰ ਤੇਰੇ ਤੋਂ ਬਣਾ ਦੇ ਦੀ ਇਹਦੇ ਨਾ, ਇਹ ਤੇਰੇ ਹਾਰ ਗਏ, ਕਹਿੰਦਾ ਯਾਰ ਤੰਨਾ ਵਾਪਸ ਵੀ ਕਰ ਦੀਏ, ਮੇਰੇ ਭਾਏ ਵੀ ਨਹੀਂ ਯਾਰ, ਤੇਰੇ ਸਾਥ ਆ ਕੇ ਮਰ ਗਿਆ ਮੈਂ ਤਾਂ ਯਾਰ, ਕਹਿੰਦਾ ਦੇਖ ਵੀ ਤੇਰੇ ਤੋਂ ਦੇ ਦੀ ਤੇ ਮੈਨੂੰ, ਉਹ ਉੱਪਰ ਦੇ 100-150 ਲੈ ਕੇ ਆਪਣੇ ਘਰ ਗਿਆ ਭਾਈ ਛੋਟਾ,
1: ਉਹਦੇ ਕਰਮਾਂ 'ਚ ਜਾਣੇ ਹੀ ਤੇ ਚੱਲ ਗਏ, ਉਹਦੇ ਪਰਮਾਂ 'ਚ ਨਹੀਂ,
0: ਲਾਲਚ ਮਾਰਿਆ ਗਿਆ ਯਾਰ ਤੇਰੀ ਕਿਸਮਤ ਅੱਛੀ ਹੈ,
1: ਉੱਥੇ ਹੁਣ ਕੀ ਕਰ ਲੈਣਾ,
0: ਉੱਥੇ
1: ਕਿਆ ਲੈਣਾ, ਜਿਹੜੇ ਤੁਹਾਡੇ ਜਾਣੇ ਉਹ ਜਾਣੇ। ਮਾਲ ਮੈਨੂੰ ਤਾਂ ਕਈ ਵਾਰੀ ਨਾ, ਤੁਸੀਂ ਜੂਏ ਦੀ ਗੱਲ ਕੀਤੀ, ਮੈਨੂੰ ਇਹ ਪੈਸਾ ਜਿਹੜਾ ਨਾ ਲੈਣ ਦੇਣ, ਇਹ ਮੈਨੂੰ ਕਈ ਵਾਰੀ ਜੂਆ ਹੀ ਲੱਗਦਾ ਹੁੰਦਾ, ਜਿਹੜਾ ਤੁਹਾਡੇ ਕੋਲ ਲੈ ਰਿਹਾ ਵਾ ਉਹ ਜੂਆ ਹੀ ਖੇਡ ਰਿਹਾ, ਉਹ ਜੂਆ ਕਿੱਦਾਂ ਖੇਡ ਰਿਹਾ ਵੀ ਉਹਨੇ ਇੱਕ ਵਾਰੀ ਲੈ ਕੇ ਤੁਹਾਡੇ ਕੋਲੋਂ ਰਿਸਕ ਲਿਆ, ਤੁਸੀਂ ਰਿਸਕ ਨਹੀਂ ਲੈ ਸਕਦੇ। ਮੰਨ ਲਓ ਹਰ ਇੱਕ ਬੰਦਾ ਨਾ ਜੂਆ ਖੇਡਣ ਵਾਲਾ ਵੀ ਨਹੀਂ ਹੁੰਦਾ, ਸੋ ਇਹ ਵੀ ਉਸੇ ਸੁਭਾਅ 'ਚੋਂ ਹੀ ਆ। ਦੋ ਟਾਈਪ ਦੇ ਬੰਦੇ ਹੁੰਦੇ ਨਾ, ਇੱਕ ਜਿਹੜਾ ਉਹ ਆਪਣੀ ਕਿਸਮਤ ਅਜਮਾਉਣ ਦੇ ਵਿੱਚ ਹਮੇਸ਼ਾ ਲਾਟਰੀਆਂ ਪਾਈ ਜਾਊਗਾ, ਜੂਆ ਖੇਡੂਗਾ ਜਾਂ ਹੋਰ ਇੱਧਰ ਉੱਧਰ, ਮੰਨ ਲਓ ਕਿਸੇ ਨਾ ਕਿਸੇ ਤਰੀਕੇ ਦੇ। ਦੂਸਰੇ ਹੁੰਦੇ ਨੇ ਕੈਲਕੂਲੇਟਿਵ ਜੇ ਬੰਦੇ, ਤੀਸਰੇ ਹੁੰਦੇ ਨੇ ਬਿਲਕੁਲ ਹੀ ਸੂਮ ਬੰਦੇ, ਹੈ ਨਾ। ਸੋ ਅਲੱਗ ਅਲੱਗ ਤਰੀਕਿਆਂ ਦੀ ਉਹ ਹੁੰਦੀ ਹੈ। ਜਿਹੜੇ ਤੀਸਰੇ ਤਰੀਕੇ ਦੇ ਨਾ ਬਿਲਕੁਲ ਸੂਮ ਬੰਦੇ, ਖੈਰ ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹ ਫਿਰ ਵੀ ਸੇਫ ਸਾਈਡ ਚੱਲਦੇ ਆ। ਉਹ ਬਹੁਤ ਸੂਮ ਬੰਦਾ ਕਦੀ ਕਾਗਜ਼ਾਂ ਪੱਤਰਾਂ ਤੋਂ ਇਲਾਵਾ ਪੈਸਾ ਨਹੀਂ ਦਿੰਦਾ ਤੁਹਾਨੂੰ, ਉਹਦੀ ਇਹ ਵੀ ਇੱਕ ਖਾਸੀਅਤ ਹੁੰਦੀ ਹੈ। ਜਿਹੜੇ ਫਸਦੇ ਆ ਜ਼ਿਆਦਾ ਮਿਡਲ ਵਾਲੇ, ਜਿਹੜੇ ਮਤਲਬ ਬਹੁਤ ਓਨਾ ਜ਼ਿਆਦਾ ਸੂਮ ਨਹੀਂ ਪਰ ਕੈਲਕੂਲੇਟਿਵ ਹੁੰਦੇ ਆ, ਵੀ ਠੀਕ ਹੈ ਯਾਰ ਇੱਥੇ ਪਤਾ ਵਾ ਵੀ ਇੱਥੇ ਰਿਸਕ ਆ, ਇੱਥੇ ਆਪਾਂ ਨਹੀਂ ਜਾਣਾ, ਆਪਾਂ ਇੰਨਾ ਕੁ ਜੈਨੂਅਨ ਜਿਹਾ ਕੈਲਕੂਲੇਟਿਵ ਜਿਹਾ ਰਿਸਕ ਆਪਾਂ ਲੈਣਾ। ਅਤੇ ਤੀਸਰੇ ਨੇ ਫਿਰ ਰਿਸਕ ਟੇਕਰ, ਚੌਥੇ ਤਾਂ ਹੋ ਸਕਦਾ ਵੀ ਖੁੱਲ੍ਹੇ ਹੀ ਠੱਗ ਚੋਰ ਟਾਈਪ ਆ ਜਾਣ, ਪਰ ਖੈਰ ਉਹ ਕੈਟਗਰੀ ਜਿਹੜੀ ਆ ਉਹਨੂੰ ਆਪਾਂ ਬਾਹਰ ਰਹਿਣ ਦਿੰਦੇ। ਅਤੇ ਇਹਦੇ ਵਿੱਚ ਮੈਨੂੰ ਤੂਰ ਸਾਹਿਬ ਲੱਗਦਾ ਹੁੰਦਾ ਵੀ ਇਹ ਨਾ ਜੂਆ ਹੀ ਆ। ਹੁਣ ਜਿਹੜਾ ਤੀਸਰੀ ਟਾਈਪ ਦਾ ਬੰਦਾ ਵਾ ਨਾ, ਉਹ ਜੂਆ ਖੇਡ ਲੈਂਦਾ ਕਿਉਂਕਿ ਉਹਨੂੰ ਯਕੀਨ ਹੈ ਵੀ ਮੈਂ ਮੇਰੇ 100 ਤੋਂ 500 ਹੋ ਜਾਣਾ ਉਹ। ਅਤੇ ਜਿਹੜਾ ਦੂਸਰਾ ਵਾ ਉਹ ਕਹਿੰਦਾ ਵੀ ਮੈਂ ਨਹੀਂ ਖੇਡਣਾ, ਹਾਲੇ ਤੂੰ ਮੇਰੀ ਥਾਂ 'ਤੇ ਖੇਡ ਲਾ, ਮੈਨੂੰ ਇੰਨੇ ਜਿਹੜੇ ਆ ਇਹ ਤੂੰ ਲਏ ਆ ਅਤੇ ਇਹ ਤੂੰ ਦੇਣੇ ਆ। ਹੁਣ ਇਹ ਜੂਆ ਜਿਹੜਾ ਵਾ ਉਹ ਪ੍ਰੋਪਰਟੀ 'ਤੇ ਵੀ ਹੋ ਸਕਦਾ, ਜੂਆ ਜਿਹੜਾ ਵਾ ਉਹ ਕਿਤੇ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੇਅਰ ਮਾਰਕੀਟ 'ਚ ਹੋ ਸਕਦਾ, ਵਾਟ ਐਵਰ ਕੁਛ ਵੀ ਹੋ ਸਕਦਾ, ਤੁਹਾਡੀਆਂ ਆਪਣੀਆਂ ਲਗਜ਼ਰੀ ਲਾਈਫ ਸਟਾਈਲ ਦੇ ਲਈ ਵੀ ਹੋ ਸਕਦਾ। ਸੋ ਇਸ ਸਾਰੇ ਕੁਛ ਦੇ ਵਿੱਚੋਂ ਸਾਨੂੰ ਇੱਕ ਚੀਜ਼ ਸਮਝ ਲੈਣੀ ਚਾਹੀਦੀ ਹੈ, ਜੂਆ ਮੈਂ ਇਸ ਕਰਕੇ ਸ਼ਬਦ ਵਰਤਿਆ ਕਿਉਂਕਿ ਜੂਆ ਹਮੇਸ਼ਾ ਤੁਹਾਨੂੰ ਫਾਇਦਾ ਨਹੀਂ ਦਿੰਦਾ। ਇੱਕ ਵਾਰੀ ਤੁਹਾਨੂੰ ਦਊਗਾ, ਤੁਹਾਨੂੰ ਲੱਗੂਗਾ ਵੀ ਹਾਂ ਜਿੱਦਾਂ ਤੁਸੀਂ ਉਹ 150 ਮੋੜਿਆ, ਹੈ ਨਾ, ਹਾਂ, ਅਤੇ 150 ਕਿਸੇ ਦਾ ਫੜ ਕੇ ਤੁਸੀਂ 500 ਕਮਾ ਲਿਆ। ਇਹ ਵੇਖੋ ਮੋਰਾਲ ਕਿੰਨਾ ਹਾਈ ਕਰ ਦਿੰਦਾ। ਮੰਨ ਲਓ ਤੁਹਾਡੀ ਜਿਹੜੀ ਇਗਜ਼ਾਮਪਲ ਲਿਆ, ਮੈਂ 150 ਤੁਹਾਡੇ ਕੋਲ ਫੜਿਆ, 150 ਫੜ ਕੇ ਮੈਂ 500 ਜਿੱਤ ਗਿਆ, 150 ਤੁਹਾਡਾ ਦਿੱਤਾ 350, ਉਹ ਬੰਦਾ ਪਤਾ ਕੀ ਸੋਚਦਾ, ਮੈਂ 54 ਵੀ ਨਹੀਂ ਲਾਈ ਪੱਲਿਓ, ਆਈ ਐਮ ਏ ਗੁੱਡ ਰਿਸਕ ਟੇਕਰ, ਮੇਰੇ ਨਾਲੋਂ ਕਿਹੜਾ ਵੱਡਾ ਰਿਸਕ ਟੇਕਰ, ਮੇਰੇ ਨਾਲੋਂ
0: ਵੀ ਦੇ ਦੀ,
1: ਹਾਂ ਮੈਂ ਤਾਂ ਬਹੁਤ ਸਮਾਰਟ ਹਾਂ, ਮੇਰੀ ਤਾਂ ਬੜੀ ਗੱਲ ਆ, ਮਤਲਬ ਮੇਰੇ ਨਾਲੋਂ। ਅਤੇ ਉਹ ਦੂਸਰਾ ਵੀ ਇੱਕ ਸਟੇਜ 'ਤੇ ਸੋਚਦਾ ਵੀ ਯਾਰ ਮਤਲਬ ਮੇਰਾ 150 ਦਾ 150 ਰਹਿ ਗਿਆ, ਚਲੋ ਉਹਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਨੂੰ ਇਹ ਹੁੰਦਾ ਵਾ ਵੀ ਮੇਰਾ ਆ ਗਿਆ। ਪਰ ਅਗਲੀ ਵਾਰੀ ਜਦੋਂ ਉਹਨੇ 150 ਦੀ ਥਾਂ ਦੇ ਉੱਤੇ ਫਿਰ 200 ਮੰਗਿਆ, ਉਹਨੇ ਹੱਸ ਕੇ ਦੇ ਦੇਣਾ ਕਿਉਂਕਿ ਇਹ ਵਾਪਸ ਦੇ ਦਿੰਦਾ, ਇਹਨੂੰ ਇਹਦੇ 500 ਬਣ ਜਾਂਦੇ ਆ। ਉਹਨੂੰ ਵੀ ਕਿਤੇ ਨਾ ਕਿਤੇ ਲੱਗਦਾ ਵੀ ਇਹਦੀ ਕਿਸਮਤ ਬੜੀ ਕੰਮ ਕਰਦੀ, ਪਰ ਜੂਆ ਜੂਆ ਹੀ ਹੁੰਦਾ,
0: ਜੂਆ ਕਿਸੇ ਕਾ ਨਾ ਹੋਊਗਾ।
1: ਸੋ ਉੱਥੇ ਉਹ ਬੰਦੇ ਨੂੰ ਇੱਕ ਉਹ ਮਿਲ ਗਈ ਨਾ ਵੀ ਮੈਂ ਕਿਤਿਓਂ ਫੜ ਕੇ 54 ਵੀ ਨਾ ਲਾ ਕੇ, ਕੋਈ ਵੀ ਇੰਟਰਸਟ ਨਾ ਦੇ ਕੇ, ਅਤੇ ਮਾਰੀਆਂ ਪੱਟਾਂ ਨੂੰ ਥਾਪੀਆਂ ਖੁੱਲ੍ਹਾ ਖਾਧਾ, ਐਸ਼ ਕੀਤੀ ਕਿਸੇ ਦੇ
0: ਕੰਮ 'ਤੇ।
1: ਪਰ ਇਸ ਕਰਕੇ ਇਹਨੂੰ ਮੈਂ ਜੂਆ ਤਾਂ ਕਹਿ ਰਿਹਾ ਵਾਂ ਵੀ ਜੇ ਕਿਸੇ ਨੂੰ ਇੱਦਾਂ ਦੀ ਹੈਗੀ ਆ ਆਦਤ, ਅਤੇ ਜੂਆ ਸਮਝ ਕੇ ਇਹਨੂੰ ਛੱਡ ਦਿਓ ਕਿਉਂਕਿ ਇਹ ਹਮੇਸ਼ਾ ਤੁਹਾਡਾ ਲੱਕ ਸੈੱਟ ਨਹੀਂ ਬਹਿਣਾ।
0: ਕੋਈ ਇੱਕ ਐਗਜ਼ਾਮਪਲ ਲੈ ਲਓ ਜ਼ਿੰਦਗੀ ਮੈਂ, ਕੋਈ ਇੱਕ ਕਿਸੇ ਕਾ ਵੀ ਠਾ ਲਓ, ਇਤਿਹਾਸ ਮੈਂ ਯਹਾਂ ਕਾ, ਵੈਸਟਰਨ ਕੰਟਰੀ ਕਿਸੇ ਕਾ ਵੀ, ਕੋਈ USA ਅਮੀਰ ਆਦਮੀ ਨਹੀਂ ਬਣਾ ਜੀ, ਐਂਡ ਆਫ ਦਾ ਡੇ ਉਸਕੇ ਪਾਸ ਟਿਕਾ ਹੀ ਨਹੀਂ ਪੈਸਾ, ਉਸਕੇ ਪਾਸ
1: ਕਰਾਉਣ ਨੇ ਜਿੱਤਣਾ ਐਂਡ ਆਫ ਦਾ ਡੇ,
0: ਉਹ ਤੋਂ ਜਿੱਤਣਾ। ਅਰੇ ਲੋਕੋ ਕੀ ਸਟੱਡੀ ਪਤਾ ਕਿਤਨੀ ਹੈ, ਮਾਰੇ ਬੰਦੇ ਖੁਦ ਜਮ੍ਹਾਂ ਕਰਨ 'ਤੇ ਉਹ ਮਸ਼ੀਨ ਦੇਖ ਕੇ ਬਤਾ ਦਿੰਦੇ ਵੀ ਇਹ ਮਸ਼ੀਨ ਮੈਂ ਪੈਸੇ ਨਹੀਂ ਲਗਾਉਣੇ, ਇਹ ਮਸ਼ੀਨ ਪੈਸਾ ਖਾਵਾਗੀ, ਐਂਡ ਆਫ ਦਾ ਡੇ ਚੱਲਾਂਗੇ, ਇਹ ਮਸ਼ੀਨ ਪੈਸਾ ਖਾ ਚੁੱਕੇ, ਇਸਕੇ ਪੈਸੇ ਲਏਂਗੇ।
1: ਮੈਂ ਇੱਕ ਬੇਨਤੀ ਹੈ ਜੀ, ਆਪਾਂ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕੌਲਾਂ ਲਵਾਂਗੇ, ਹਾਲੇ ਆਪਾਂ ਕੌਲ ਵਗੈਰਾ ਨਹੀਂ ਲੈ ਰਹੇ, ਬਸ ਆਪਾਂ ਬ੍ਰੇਕ ਲੈਣੀ ਵਾਲੇ ਹਾਂ। ਅਤੇ ਜੇ ਤੁਸੀਂ ਬ੍ਰੇਕ 'ਤੇ ਮਤਲਬ ਰਹਿਣਾ ਤੁਸੀਂ ਹੋਲਡ 'ਤੇ ਤਾਂ ਤੁਸੀਂ ਰਹਿ ਸਕਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਬਿਹਤਰ ਆ ਵੀ ਤੁਸੀਂ ਅਗਲੇ ਹਿੱਸੇ ਦੇ ਵਿੱਚ ਕਰਿਓ। ਸੋ ਅੱਜ ਗੱਲਾਂ ਬਾਤਾਂ ਸਾਡੀਆਂ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਗਿਆ ਆਪਾਂ ਪੈਸੇ 'ਤੇ ਹੀ ਕਰਾਂਗੇ। ਆਪਾਂ ਦੋ ਟਾਈਪ ਦੇ ਬੰਦਿਆਂ ਦੀ ਆਪਾਂ ਵੈਸੇ ਤਾਂ 3 ਲਵੇਟ ਲਏ ਆਪਾਂ, ਸੋ ਦੋ ਟਾਈਪ ਦੇ ਖਾਸ ਤੌਰ ਦੇ ਉੱਤੇ ਬੰਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ। ਅਕਸਰ ਹੀ ਪੈਸੇ ਬਾਰੇ ਇਹੋ ਹੀ ਆਪਾਂ ਨੂੰ ਸੁਣਨ ਨੂੰ ਮਿਲਦਾ ਵਾ ਵੀ ਪੈਸਾ ਯਾਰ ਹੱਥਾਂ ਦੀ ਮੈਲ ਆ, ਪੈਸੇ 'ਤੇ ਕੋਈ ਮਤਲਬ ਅਹਿਮੀਅਤ ਨਹੀਂ ਹੈ ਜ਼ਿੰਦਗੀ ਦੇ ਵਿੱਚ। ਤੁਹਾਡੇ ਕੀ ਵਿਚਾਰ ਨੇ ਪੈਸੇ ਨੂੰ ਲੈ ਕੇ, ਤੁਸੀਂ ਮਤਲਬ ਖੁੱਲ੍ਹਾ ਡੁੱਲਾ ਜਾਂ ਤੁਸੀਂ ਆਪਣੇ ਵਿਚਾਰ ਦੇਣੇ ਆ ਪੈਸੇ ਨੂੰ ਲੈ ਕੇ, ਪੈਸਾ ਕਮਾਈ ਤੋਂ ਲੈ ਕੇ, ਦਾਰ ਸੁਧਾਰ ਤੋਂ ਲੈ ਕੇ, ਕਿਸੇ ਨੂੰ ਦੇਣੇ, ਕਿਸੇ ਕੋਲੋਂ ਲੈਣੇ, ਕਿੱਦਾਂ ਦਾ ਸਾਡਾ ਵਰਤੋਂ ਵਿਹਾਰ, ਕਿੱਦਾਂ ਦਾ ਸਾਨੂੰ ਸੈੱਟ ਕਰਕੇ ਰੱਖਣਾ ਚਾਹੀਦਾ ਤਾਂ ਕਿ ਦਿਮਾਗੀ ਸਕੂਨ ਹੋਵੇ। ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਪੈਸਾ ਸਿਰਦਰਦੀ ਬਣਦਾ ਹੀ ਉਦੋਂ ਆ ਜਦੋਂ ਇੱਦਾਂ ਦੇ ਕਿਸੇ ਆਪਾਂ ਚੱਕਰ 'ਚ ਉਲਝ ਜਾਈਏ, ਜਦੋਂ ਤੁਹਾਨੂੰ ਤੁਸੀਂ ਆਪਣੇ ਹੱਥੀਂ ਤੁਹਾਡੇ ਪੈਸੇ ਮੰਨ ਲਓ ਤੁਸੀਂ ਕਿਤੇ ਗਵਾਵੋ, ਤੁਹਾਨੂੰ ਉਨਾ ਉਨੀ ਸੱਟ ਨਹੀਂ ਵੱਜਦੀ। ਪਰ ਜਦੋਂ ਤੁਹਾਨੂੰ ਇਹ ਲੱਗਦਾ ਵਾ ਵੀ ਯਾਰ ਆਹ ਤਾਂ ਮੇਰੇ ਬੈਠੇ ਬਿਠਾਇਆ, ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਨਾ ਵੀ ਤੁਸੀਂ ਕਿਤੇ ਡੋਨੇਸ਼ਨ ਦੇ ਦਿਓ, ਉਹ ਤੁਹਾਨੂੰ ਨਹੀਂ ਦੁਖਦੀ। ਪਰ ਜਿੱਥੇ ਕੋਈ ਇਹ ਕਹਿ ਕੇ ਲੈ ਜੇ ਵੀ ਯਾਰ ਮੈਂ ਹਫ਼ਤੇ ਬਾਅਦ ਦਊਂਗਾ, ਉਹ ਚੀਜ਼ ਤੁਹਾਨੂੰ ਜ਼ਿਆਦਾ ਦੁਖਦੀ ਹੈ। ਜਦਕਿ ਉਹ ਤੁਹਾਡੇ ਲਈ ਭਾਵੇਂ ਅਮਾਊਂਟ ਕੁਛ ਵੀ ਨਾ ਹੋਵੇ, ਭਾਵੇਂ ਕਿ ਵੈਸੇ ਹੀ ਮੰਨ ਲਓ ਤੁਸੀਂ 100 ਉੱਦਾਂ ਹੀ ਕਿਸੇ ਦੀ ਮਦਦ ਕਰਦੇ ਨਹੀਂ ਹੋਵੇ,
0: ਬਿਲਕੁਲ ਬਿਲਕੁਲ
1: ਉਹ ਨਹੀਂ ਤੁਹਾਨੂੰ ਦੁਖਦਾ। ਕਿਉਂਕਿ ਦਿਮਾਗ ਬੜੀ ਕੁੱਤੀ ਚੀਜ਼ ਆ ਬੰਦੇ ਦੀ, ਦਿਮਾਗ ਦੇ ਵਿੱਚ ਜਿਹੜੀ ਚੀਜ਼ ਤੁਹਾਡੇ ਬੈਠੀ ਹੈ ਨਾ, ਤੁਸੀਂ ਉਸੇ ਵੇਲੇ ਕੈਲਕੂਲੇਸ਼ਨਸ ਕਰ ਲੈਂਦੇ ਹੋ ਵੀ ਆਹ ਚੀਜ਼ ਮੇਰੇ ਤੁਸੀਂ ਇੱਕ ਤਰ੍ਹਾਂ ਦਾ ਇੱਦਾਂ ਦਾ ਸੋਚ ਲੈਂਦੇ ਹੋ ਨਾ ਵੀ ਮੇਰੇ ਜੇਬ 'ਚੋਂ ਨਿਕਲ ਕੇ ਮੰਨ ਲਓ ਕਿਸੇ ਦੂਸਰੇ ਦੀ ਜੇਬ 'ਚ ਨੇ ਅਤੇ ਕਈ ਵਾਰੀ ਬੰਦਾ ਇਹ ਵੀ ਸੋਚ ਲੈਂਦਾ ਵੀ ਸਗੋਂ ਸੇਫ ਨੇ ਜਦੋਂ ਲੋੜ ਹੋ ਗਈ ਯਾਰ ਮੈਂ ਫੜ ਲੂੰ ਪਰ ਜਦੋਂ ਲੋੜ ਹੈ ਉਦੋਂ ਤੁਸੀਂ ਮੰਗੇ ਉਦੋਂ ਨਹੀਂ ਫੜੇ ਗਏ ਅਤੇ ਫਿਰ ਤੁਹਾਡਾ ਦਿਮਾਗ ਤੁਹਾਨੂੰ ਇਹ ਕਹਿੰਦਾ ਵਾ ਵੀ ਤੁਸੀਂ
0: ਠੱਗੇ ਗਏ ਵਾਪਸ ਨਹੀਂ ਜਾਣੇ
1: ਹਾਂ ਅਤੇ ਜਿਹੜੀ ਠੱਗੇ ਗਏ ਵਾਲੀ ਫੀਲਿੰਗ ਆ ਉਹ ਬਹੁਤ ਮਾੜੀ ਆ ਜ਼ਿੰਦਗੀ ਦੇ ਵਿੱਚ
0: ਗੰਗਾ ਗਏ ਫੁੱਲ ਵਾਪਸ ਨਹੀਂ ਆਉਣੇ ਵੈਸਾ ਕੰਮ ਹੋ ਜਾ ਕਈ ਵਾਰ ਨਾ ਆਪਣੇ ਬੰਦੇ ਪਤਾ ਵੀ ਹੁੰਦਾ ਨਾ ਉਹਨਾਂ ਕੋਈ ਦਿਮਾਗ ਮੈਂ ਯਾਰ ਵੀ ਮੇਰੇ ਪਾਸ ਪੈਸੇ ਜੈਸੋ ਜੋਤਿਸ਼ ਕੇ ਪਾਸ ਕੋਈ ਬੰਦਾ ਥੋੜ੍ਹਾ ਬਹੁਤ ਦੇਖ ਲਿਆ ਨਾ ਉਸਕੇ ਪਾਸ ਜਾ ਕੇ ਉਸਕਾ ਇੱਕ ਬੜਾ ਪੈਟ ਡਾਇਲੋਗ ਹੋਗਾ ਆਪਕਾ ਦੇਖ ਕੇ ਬੋਲੇਗਾ ਰੰਜੋ ਜੀ ਪੈਸਾ ਤਾਂ ਬਹੁਤ ਆਪਕੇ ਪਾਸ ਪਰ ਟਿਕਦਾ ਕੋਈ ਨਹੀਂ
1: ਆਉਂਦਾ ਬੜਾ ਟਿਕਦਾ
0: ਬਸ ਇਸ ਪੈਂਤਰੇ ਵਾ
1: ਤੂੰ ਤਾਂ ਸਾਰਿਆਂ ਦਾ ਭਲਾ ਕਰਦਾ
0: ਤੇਰਾ ਕੋਈ ਨਹੀਂ ਕਰਦਾ ਬਾਈ ਬਸ ਇਹ ਦੋ ਚਾਰ ਪੈਂਤਰੇ ਮੈਂ ਬੰਦਾ ਟਿਕ ਜਾ ਔਰ ਉਸ ਨੂੰ ਪਾਏ ਚਾਹੇ $1,000 ਦੇ ਕੇ ਆ ਜਾ ਵਾਹ ਕੀ ਦਿੱਕਤ ਯਾਰ ਬੰਦੇ ਨੇ ਸੱਚ ਸੱਚ ਬਾਤ ਬਤਾਈ ਮੈਂ ਕੈਸਾ
1: ਤੇਰੇ ਦਿਲ ਚ ਕੁਛ ਨਹੀਂ ਪਰ ਮੂੰਹ ਤੋਂ ਬੋਲ ਬਹਿਨਾ
0: ਇਤਨੀ ਚਾਰ ਬਾਤਾਂ ਵਿੱਚ ਕੁਛ ਦੇ ਦੇ ਬਾਈ ਕੁਛ ਦੇ ਕੇ ਆ ਜਾਗਾ ਬੰਦਾ ਔਰ ਜੋ ਬੰਦਾ ਵਾਕਿਆ ਜ਼ਰੂਰਤਮੰਦ ਥਾ ਨਾ ਉਹ ਜਿਸ ਤਰ੍ਹਾਂ ਰੋ ਰਹੇ ਪਿੱਟ ਲਏ ਮਰ ਲਏ ਉਸਨੇ ਨਹੀਂ ਦੇਣੇ ਕੇ ਪੈਸੇ
1: ਸਾਰੇ ਪਰਿਵਾਰ ਦਾ ਭਾਰ ਤੇਰੇ ਸਿਰ ਤੇ ਪਰ ਪਰਿਵਾਰ ਜਾਣਦਾ ਕੋ ਨਹੀਂ ਤੇਰੀ ਜਿੰਨੀ ਤੈਨੂੰ ਮਿਲਣੀ ਚਾਹੀਦੀ ਆ ਮਿਹਨਤ ਦੀ ਖੱਟੀ ਓਨੀ ਤੂੰ ਹੰਢਾ ਨਹੀਂ ਪਾਉਂਦਾ
0: ਇਹ ਤਾਂ ਬਈ ਆਪਾਂ ਬੀਤੀ ਬੋਲ ਰਹੇ ਆਪਣੀ
1: ਮਤਲਬ ਇਹ ਫਿਕਸ ਨੇ ਡਾਇਲੋਗ ਤੇ ਹਰ ਇੱਕ ਤੇ ਫਿੱਟ ਬਹਿ ਜਾਂਦੇ ਆ ਕਿਉਂਕਿ ਹਰ ਇੱਕ ਬੰਦਾ ਵਿਚਾਰਗੀ ਲੈ ਕੇ ਘੁੰਮਦਾ ਜੇਬ ਦੇ ਵਿੱਚ ਹਰ ਇੱਕ ਬੰਦੇ ਨੂੰ ਲੱਗਦਾ ਮੈਂ ਦੁਨੀਆਂ ਦਾ ਸਭ ਤੋਂ ਵੱਧ ਵਿਚਾਰਾ ਬੰਦਾ ਮੈਂ ਇਸੇ ਕਰਕੇ ਮੈਨੂੰ ਬਹੁਤ ਚੀਜ਼ ਚੁੱਭਦੀ ਆ ਜਦੋਂ ਨਾ ਬੱਚਿਆਂ ਦੇ ਵਿੱਚ ਮੈਂ ਵਿਚਾਰਗੀ ਵੇਹਨਾ ਤੇ ਪਾਉਂਦਾ ਪਤਾ ਕੌਣ ਆ ਮਾਂ ਪਿਓ ਮਾਂ ਪਿਓ ਬੱਚਿਆਂ 'ਚ ਵਿਚਾਰਗੀ ਪਾਉਂਦੇ ਨੇ ਨਹੀਂ ਪਾਉਣੀ ਚਾਹੀਦੀ ਭਾਵੇਂ ਜੋ ਮਰਜ਼ੀ ਹੋ ਜੇ ਬੱਚਿਆਂ 'ਚ ਕਦੀ ਵਿਚਾਰਗੀ ਨਾ ਪਾਓ ਸਾਰੀ ਉਮਰ ਨਹੀਂ ਜਾਂਦੀ ਅਤੇ ਇਹ ਇਹ ਬੜੀ ਤਗੜੀ ਬੰਦੇ ਨੂੰ ਕੀਮਤ ਭੁਗਤਣੀ ਪੈਂਦੀ ਸਾਰੀ ਉਮਰ ਹੁਣ ਉਹ ਕਹਿ ਨਹੀਂ ਸਕਦਾ ਜਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਬਹੁਤੀ ਹਰੀ ਵੀ ਬਚਪਨ 'ਚ ਮੇਰੇ ਮਾਂ ਪਿਓ ਨੇ ਮਿਰਚ ਪਾਈ ਕਿਉਂਕਿ ਉਹ ਤਾਂ ਉਹਦੇ ਮਾਂ ਪਿਓ ਨੇ ਉਹ ਤਾਂ ਉਹਦੇ ਖੈਰ ਖਵਾ ਨੇ ਜਾਣੇ ਅਣ ਜਾਣੇ ਤੁਸੀਂ ਉਹਦੇ ਨਾਲ ਇੰਨਾ ਕੁ ਬੁਰਾ ਕਰ ਜਾਂਦੇ ਹੋ ਵੀ ਉਹ ਸਾਰੀ ਉਮਰ ਭੁਗਤ
0: ਬੱਚਾ ਉਸਕਾ ਯੂਜ਼ ਟੂ ਹੋ ਗਿਆ ਨਾ
1: ਇੱਕ ਆਪਾਂ ਬ੍ਰੇਕ ਲੈ ਕੇ ਵਾਪਸ ਕਰੀਏ
0: ਜੀ ਜੀ ਜੀ
1: ਅਗਲੇ ਹਿੱਸੇ ਦੇ ਵਿੱਚ ਆ ਕੇ
0: ਅਸੀਂ ਪੈਸੇ ਲੈ ਕੇ ਆਏ
1: ਹਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਤੇ ਆਪਾਂ ਤੁਹਾਡੇ ਨਾਲ ਕਰਾਂਗੇ ਅੱਜ ਵੇਖੋ ਤੁਸੀਂ ਇੱਕ ਖਾਸੀਅਤ ਹੋਰ ਵੀ ਰਹਿਣੀ ਆ ਜਿਹਦੇ ਕਾਲਰ ਜਿਹੜੇ ਨੇ ਸਾਡੇ ਉਹ ਉਹ ਮਿਡਲ ਕੈਟੇਗਰੀ ਦੇ ਹੀ ਆਉਣੇ ਸਾਰੇ ਵੇਖੋ
0: ਮਿਲੇਨੀਅਰ ਤਾਂ ਬਹੁਤ ਬੀਜ਼ੀ ਆ ਉਹਨੂੰ ਪੈਸਾ ਕਮਾਉਣ 'ਚ
1: ਮਿਡਲ ਕੈਟੇਗਰੀ ਮਤਲਬ ਜਿਹੜੀਆਂ ਆਪਾਂ ਤਿੰਨ ਕੈਟੇਗਰੀ ਗਿਣੀਆਂ ਜਿਹਨਾਂ ਕੋਲ ਕਿਸੇ ਨੇ ਲਏ ਆ ਜਿਹੜੇ ਸੇਫ
0: ਵੀ ਮੈਂ
1: ਸੇਫ ਖੇਡਣ
0: ਵਾਲੇ ਮੈਨੂੰ ਉਸ ਪਤਾ ਲੈਣੇ ਦੀ ਹੈ ਨਹੀਂ
1: ਪਰ ਇਹ ਜ਼ਰੂਰੀ ਨਹੀਂ ਹੈ ਕਿ ਪੈਸੇ ਲਏ ਦਿੱਤੇ ਦੀ ਆਪਾਂ ਗੱਲ ਕਰਨੀ ਓਵਰਆਲ ਤੁਸੀਂ
0: ਆਪ ਤਾਂ ਕੋਈ ਦਲੇਰ ਆਦਮੀ ਆ ਜਾਓ ਭਾਈ ਮੈਨੂੰ ਉਸ ਕੇ ਦੇਣੇ ਆ ਔਰ ਮੈਂ ਦਿਊਂਗਾ ਜ਼ਰੂਰ
1: ਨਹੀਂ ਆਏ ਇੱਕ ਦੋ ਵਾਰੀ ਮੈਂ ਵੇਖਿਆ ਬੰਦੇ ਆਪਾਂ ਪਿੱਛੇ ਜੇ ਗੱਲ ਕੀਤੀ ਸੀ ਅਤੇ ਇੱਕ ਦੋ ਬੰਦੇ ਆਏ ਸੀ ਮਤਲਬ ਮੈਂ
0: ਜੈਨੂਅਨ
1: ਹੈ
0: ਜੈਨੂਅਨ ਦੇ ਬੰਦੇ
1: ਜਿਹੜਾ ਬੰਦਾ ਤੂਰ ਸਾਹਿਬ ਇਹ ਕਹਿੰਦੇ ਨਾ ਵੀ ਵੇਖੋ ਮੈਂ ਦੇਣੇ ਕਿਸੇ ਦੇ ਮੈਂ ਨਹੀਂ ਉਹ ਜੈਨੂਅਨ ਹੀ ਹੋਊਗਾ ਉੱਦਾਂ ਕੌਣ ਆ
0: ਕੇ ਇੱਕ ਕੈਟੇਗਰੀ ਹੋਰ ਵੀ ਹੈ ਨਾ ਜਿਸ ਤੋਂ ਪਹਿਲਾਂ ਗਾਣਾ ਚੱਲ ਰਿਹਾ ਤਾ ਨਾ ਮਰ ਥੋੜ੍ਹੀ ਚੱਲੇ ਆ ਦੇ ਦੇਗੇ ਕਹਿ ਰਹੇ ਹੋ ਨਾ ਜ਼ਬਾਨ ਹੈ ਤੇ ਜ਼ਬਾਨ ਅਗਰ ਆਪ 6 ਸਾਲ ਲੰਬੀ ਕਰ ਲੋਗੇ ਉਸਕਾ ਕਿਆ ਫਾਇਦਾ ਜ਼ਬਾਨ ਦੇ ਰਹੇ ਬਾਈ ਵੀ ਪੂਰੀ ਕਰੋ ਅਗਲੇ ਦੀ ਜ਼ਰੂਰਤ ਹੈ ਔਰ ਜ਼ਬਾਨ ਦੇ ਰੱਖੀ ਬਾਈ ਦੇਗੇ ਤੇਰੇ ਪੈਸੇ ਮਰਦੇ ਕੋ ਨਹੀਂ ਬਾਈ ਹੈ ਔਰ ਆਪ ਤਾਂ 6 ਸਾਲ ਲੈ ਗਏ ਬਾਤ ਨਾ
1: ਨਹੀਂ ਤੁਹਾਡੀ ਗੱਲ ਬਿਲਕੁਲ ਵਾਜਬ ਆ ਜਦੋਂ ਤੁਸੀਂ ਬਹੁਤ ਕਲੋਜ਼ ਹੋ ਨਾ ਤੁਸੀਂ ਭਰਾ ਵਾਂਗੂ ਹੋ ਅਤੇ ਤੁਹਾਨੂੰ ਇੱਕ ਦੂਸਰੇ ਦੀ ਸਿਚੁਏਸ਼ਨ ਦਾ ਪਤਾ ਹੁੰਦਾ ਹੈ ਮੰਨ ਲਓ ਜਿੰਨਾ ਚਿਰ ਮਰਜ਼ੀ ਹੋ ਜੇ ਹਾਂ ਪਰ ਤੁਹਾਨੂੰ ਪਤਾ ਵਾ ਵੀ ਵਾਕਈ ਬੰਦਾ ਤੁਹਾਨੂੰ ਪਤਾ ਹੋਵੇ ਨਾ ਵਾਕਈ ਯਾਰ ਜੈਨੂਅਨ ਕੰਡੀਸ਼ਨ ਦੇ ਵਿੱਚ ਆ ਅਤੇ ਇੱਕ ਚੀਜ਼ ਹੋਰ ਉਹ ਤੁਹਾਡੇ ਨਾਲ ਕਮਿਊਨੀਕੇਸ਼ਨ ਨਾ ਛੱਡੇ ਬੰਦੇ ਨੂੰ ਪਤਾ ਕਿਦੋਂ ਚੁੱਭਦੀਆਂ ਚੀਜ਼ਾਂ ਜਦੋਂ ਅਗਲਾ ਤੁਹਾਡਾ ਹੁਣ ਫੋਨ ਹੀ ਨਹੀਂ ਚੁੱਕਦਾ ਹੈ ਨਾ ਤੁਹਾਨੂੰ ਹੁਣ ਸੱਦਣੋਂ ਬੁਲਾਉਣਾ ਹੀ ਗਿਆ ਉਹ ਚੀਜ਼ ਬੰਦੇ ਨੂੰ ਜ਼ਿਆਦਾ ਚੁੱਭਦੀ ਆ ਤੁਹਾਡੇ ਪੈਸੇ ਠੱਗੇ ਦੇ ਨਾਲ
0: ਬ੍ਰੇਕ ਸੇ ਪਹਿਲੇ ਮੈਂ ਇੱਕ ਬਾਤ ਹੋਰ ਯਾਦ ਆ ਗਈ ਕਈ ਵਾਰ ਨਾ ਥੋੜ੍ਹਾ ਸਾ ਬੰਦੇ ਨੇ ਪਹਿਚਾਨੇ ਮੈਂ ਗਲਤੀ ਕਰਦੇ ਇੱਕ ਵਾਰ ਦੇਖੋ ਅਗਰ ਬੰਦੇ ਕਿਸੇ ਨੇ ਮਜਬੂਰੀ ਥੀ ਪੈਸੇ ਲੈ ਲਈਏ ਔਰ ਦੁਬਾਰਾ ਉਹ ਕਿਸ ਮਜਬੂਰੀ ਸੇ ਪੈਸੇ ਨਹੀਂ ਵਾਪਿਸ ਕਰ ਰਿਹਾ ਕੋਈ ਦਿੱਕਤ ਹੋ ਗਈ ਬਾਈ ਕੰਮ ਨਹੀਂ ਚੱਲ ਰਿਹਾ ਕੁਛ ਵੀ ਹੋ ਸਕਿਆ ਨਾ ਤੁਹਾਰੇ ਕਿਸੇ ਰਿਸ਼ਤੇਦਾਰ ਨੇ ਕਿਸੇ ਦੇ ਵਿਆਜੀ ਪੈਸੇ ਦੇ ਦੀਏ 1.5 ਲੱਖ ਰੁਪਇਆ ਔਰ ਉਸਕੀ ਮਿਹਨਤ ਉਹਨੇ ਲਾਲਚ ਦੇ ਦੀਏ ਬਾਈ ਆਪਕੋ ਮੈਂ ਜ਼ਿਆਦਾ ਇੰਟਰਸਟ ਦਿਊਂਗਾ ਮੈਨੂੰ ਬਹੁਤ ਜ਼ਰੂਰੀ ਹੈ ਬਾਈ ਮੈਨੂੰ ਪੈਸੇ ਦੇ ਦਿਓ ਉਹ ਦੇ ਦੀਏ ਪੈਸੇ ਔਰ 6 ਮਹੀਨੇ ਹੋ ਗਏ ਸਾਲ ਹੋ ਗਏ ਬੰਦਾ ਪੈਸੇ ਨਹੀਂ ਮੋੜ ਰਿਹਾ ਵਾਪਿਸ ਫਿਰ ਦੁਬਾਰਾ ਆ ਗਿਆ ਉਹਨਕੇ ਪਾਸ ਮੈਂ ਕਿਹਾ ਜੀ ਮੇਰੇ ਪੈਸੇ ਕਹਾਂ ਡੁੱਬ ਗਏ ਤੇ ਕਿਸੇ ਜਗ੍ਹਾ ਮੈਂ ਲੇਕਿਨ ਅਬ ਮੇਰਾ ਕੰਮ ਸਹੀ ਹੈ ਪਰ ਮੈਨੂੰ 1.5 ਲੱਖ ਹੋਰ ਚਾਹੀਏ ਮੈਂ ਆਪਕੋ 2% ਉੱਪਰ ਸੇ ਹੋਰ ਦੇ ਦੂੰਗਾ ਪਰ ਇਸ ਵਾਰ ਮੇਰਾ ਕੰਮ ਵੀ ਮੈਂ ਆਪਕੋ ਸਾਰੇ ਕੇ ਸਾਰੇ ਵਾਪਸ ਕਰਕੇ ਜਾਊਂਗਾ 1.5 ਵੀ ਲੈ ਗਿਆ ਆਇਆ ਹੀ ਨਹੀਂ
1: ਚਿੱਟਫੁੱਟ ਸਕੀਮ ਵਾਲਾ ਕੰਮ ਲੱਗਦਾ
0: 1.5 ਪਹਿਲੇ ਵਾਲਾ ਵੀ ਗਿਆ 1.5 ਬਾਅਦ ਵੀ ਗਿਆ ਬੰਦਾ ਹੀ ਨਹੀਂ ਦਿਖਿਆ ਬਾਈ
1: ਨਹੀਂ ਇੱਦਾਂ ਹੀ ਆ ਨਾ ਫਿਰ ਵੇਖੋ ਤੁਸੀਂ, ਇਹ ਤਾਂ ਇਹ ਤਾਂ ਲਾਲਚ ਵੀ ਹੈ ਨਾ ਇਹਦੇ 'ਚ ਤਾਂ।
0: ਅੱਛਾ ਇੱਕ ਪੈਡਲ ਹੋਰ ਵੀ ਹੈ ਲੋਕਾਂ ਦਾ, ਬਾਈ ਦੇਖ ਬਾਈ ਰਣਜੋਤ ਸਿੰਘ ਜੀ ਜ਼ਰੂਰ ਤੋਂ ਮੰਨਿਆ 10,000 ਕੀ, 8,000 ਹੋ ਗਏ ਆ, 2 ਕੀ ਕਮੀ ਪੜ ਰਹੀ ਹੈ, ਆਪ ਦੇ ਦੋਗੇ ਤਾਂ ਮੇਰਾ ਕੰਮ ਹੋ ਜਾਏਗਾ। ਆਪ ਸੋਚੋ ਯਾਰ ਅੱਛਾ ਬਾਈ ਇਸ ਕੋ ਜ਼ਰੂਰਤ 10 ਕੀ ਤੀ ਬਾਈ, ਆਰਟਿਸਟ ਨੇ ਕਹੀਂ ਤਾਂ ਕਰ ਲਈਏ, ਮੇਰੇ 2 ਮੈਂ ਕੋਈ ਚੱਕਰ ਨਹੀਂ, ਹਾਲਾਂਕਿ ਜ਼ਰੂਰਤ ਉਸ ਕੋ 2 ਕੀ ਆਪ ਗਈ। ਇਹ ਕੈਟਗਰੀ ਐਸੀ ਵੀ ਹੈ, ਬਸ ਆਪ ਕੋ ਯੇ ਕਰਾਂਗੇ ਵੀ ਆਪ ਕੀ ਤਰਫ ਸੇ ਸਿਰਫ ਥੋੜਾ ਸਾ ਕੰਮ ਬਣ ਰਹਾ, ਬਾਕੀ ਤੋਂ ਮੈਨੇ ਇੰਤਜ਼ਾਮ ਕਰ ਲਿਆ।
1: ਇਸ ਕੈਟੇਗਰੀ ਪਿੱਛੇ ਨਾ ਇੱਕ ਇੱਕ ਬੜਾ ਤਗੜਾ ਰੀਜ਼ਨ ਵੀ ਆ, ਅਤੇ ਆਈਡੈਂਟੀਫਾਈਡ ਕੈਟੇਗਰੀ ਆ, ਇਹਦੇ ਬਾਰੇ ਆ ਕੇ ਆਪਾਂ ਗੱਲ ਕਰਾਂਗੇ। ਕਿੱਦਾਂ ਤੁਸੀਂ ਇਹ ਪਰਖਣਾ ਵਾ, ਇੱਦਾਂ ਦੀਆਂ ਵੀ ਕੁਛ ਨਿਸ਼ਾਨੀਆਂ ਹੁੰਦੀਆਂ ਨੇ ਵੀ ਕਿੱਥੇ ਤੁਸੀਂ ਵਰਤਣਾ ਕਿੱਥੇ ਨਹੀਂ, ਉਹ ਤੁਸੀਂ ਵੀ ਦੱਸਿਓ ਆ ਕੇ ਆਪਾਂ ਵੀ ਦੱਸਾਂਗੇ। ਅਤੇ ਕਈ ਚੀਜ਼ਾਂ ਤੋਂ ਬੰਦਾ ਪਛਾਣਿਆ ਵੀ ਜਾਂਦਾ ਵਾ ਵੀ ਇਹ ਜਾਇਜ਼ ਆ ਜਾਂ ਨਜਾਇਜ਼ ਆ, ਤਾਂ ਉਹ ਤੁਸੀਂ ਵੀ ਦੱਸਿਓ ਅਤੇ ਆ ਕੇ ਆਪਾਂ ਕਰਦੇ ਹਾਂ ਗੱਲਬਾਤ। ਅੱਜ ਗੱਲਾਂ ਬਾਤਾਂ ਪੈਸੇ ਦੀਆਂ ਹੀ ਹੋਣਗੀਆਂ, ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਪਾਉਂਦੇ ਹਾਂ ਸਾਂਝ ਰੇਡੀਓ। ਹਾਂਜੀ 1674 AM।
2: ਬਲਜੀਤ ਵਿਆਹ ਵਾਸਤੇ ਜੁਐਲਰੀ ਦੇਖਣ ਧੁੰਨਾ ਜੁਐਲਰਸ ਚੱਲੀਏ ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ। ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ,
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
6: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਲੋਹਾ ਫਿਲਮ ਦੇ ਵਿੱਚੋਂ ਈਸਾ ਪੀਰ ਨਾ ਮੂਸਾ ਪੀਰ ਮੇਰੇ ਨਾਲ ਹਰਮੀਤੂਰ
1: ਹਾਂਜੀ ਬਿਲਕੁਲ ਕੈਟਗਰੀ ਕੀ ਵਾਈਜ਼ ਹੈ ਜਿਸੀ ਕੇ ਪਾਸ ਪੈਸਾ ਬਹੁਤ ਹੈ ਉਹ ਬੋਲ ਰਹਾ ਜੀ ਪੈਸਾ ਪੀਰ ਮੇਰੇ ਲਈ ਜਿਸਕੇ ਪਾਸ ਕਮੀ ਹੈ ਉਹ ਕੁਛ ਕੁਛ ਆਪ ਆਪਣੇ ਹਿਸਾਬ ਸੇ ਲੈ ਰਹੇ ਹੋ ਕੈਸੇ ਕੈਸੇ ਚਲੇਗਾ ਆਪਕੇ ਲਈ ਪੈਸਾ ਕਿਆ ਵੈਲਿਊ ਰੱਖਤਾ ਹੈ
0: ਸਹੀ ਗੱਲ ਹੈ ਮਤਲਬ ਇਹ ਚੀਜ਼ਾਂ ਤੁਹਾਡੇ ਨਾ ਅਸਲ ਦੇ ਵਿੱਚ ਤੁਹਾਡੇ ਆਪਣੀ ਅਵਸਥਾ ਦੇ ਉੱਤੇ ਸਾਰੀਆਂ ਡਿਪੈਂਡ ਕਰਦੀਆਂ ਨੇ ਤੁਹਾਡੇ ਉੱਤੇ ਕਿੱਦਾਂ ਦਾ ਸਮਾਂ ਚੱਲ ਰਿਹਾ ਜਾਂ ਕਿੱਦਾਂ ਦੀ ਅਵਸਥਾ ਤੁਹਾਡੀ ਤੁਹਾਡੇ ਜੇ ਪੈਸੇ ਕਰਕੇ ਤੁਹਾਨੂੰ ਕੋਈ ਕਿੱਲਤ ਆਈ ਹੈ ਤੁਸੀਂ ਕਹਿੰਦੇ ਹੋ ਵੀ ਯਾਰ ਪੈਸਾ ਹੀ ਹੈ ਸਾਰਾ ਕੁਛ ਕਿੱਦਾਂ ਨਹੀਂ ਆ ਪੈਸਾ ਪਰ ਜੇ ਤੁਹਾਨੂੰ ਲੱਗਦਾ ਵਾ ਵੀ ਤੁਹਾਨੂੰ ਪੈਸਾ ਠੀਕ ਠਾਕ ਚੱਲ ਰਿਹਾ ਸਾਰਾ ਉੱਦਾਂ ਕੋਈ ਦੁੱਖ ਤਕਲੀਫ ਆ ਜਾਂ ਉੱਦਾਂ ਕੋਈ ਸਮੱਸਿਆ ਆਈ ਹੈ ਜਿਹੜੀ ਤੁਹਾਨੂੰ ਲੱਗਦਾ ਵੀ ਪੈਸੇ ਦੇ ਪਿਆ ਵੀ ਆ ਗਈ ਹੈ ਤਾਂ ਫਿਰ ਤੁਸੀਂ ਕਹਿੰਦੇ ਹੋ ਪੈਸਾ ਕਿੱਥੇ ਮਤਲਬ ਫਿਰ ਤੁਹਾਨੂੰ ਲੱਗਦਾ ਵੀ ਪੈਸੇ ਦੇ ਕਰਕੇ ਸ਼ਾਇਦ ਮੈਂ ਆਪਣਿਆਂ ਦੇ ਕੋਲੋਂ ਛੁੱਟ ਗਿਆ ਵਾਂ ਸੋ ਇੱਥੇ ਬੈਲੈਂਸ ਬੜਾ ਔਖਾ ਰਹਿੰਦਾ
1: ਵਾ ਸੰਤੁਲਨ ਆਪਕੋ ਬਣਾ ਕੇ ਰੱਖਣਾ ਪੜੇਗਾ ਵੀ ਪੈਸਾ ਵੀ ਜ਼ਰੂਰੀ ਹੈ ਰਿਸ਼ਤੇਦਾਰੀ ਯਾਰ ਦੋਸਤ ਪਰਿਵਾਰ ਇਹ ਇੱਕ ਬੈਲੈਂਸ ਬਣਾ ਕੇ ਰੱਖਣਾ ਪੜੇਗਾ ਅਦਰਵਾਈਜ਼ ਆਪ ਇੱਕ ਤਰਫ ਝੁਕਾਵ ਹੋ ਗਿਆ ਤਾਂ ਦੋਨੋਂ ਤਰਫ ਸੇ ਜਾਓਗੇ ਆਪ ਤੋ ਕਾਲਰ ਸੇ ਪਹਿਲੇ ਜਦੋਂ ਭਾਈ ਸਾਹਿਬ
0: ਹਾਂ ਸ਼ਬਦ ਦੱਸ ਦਈਏ ਆਪਾਂ
1: ਸ਼ਬਦ ਹੈ ਪੰਜਾਬੀ ਕੀ ਹੈ ਉਸ ਨੂੰ ਸ਼ੇਅਰ ਕਰਨੇ ਆ
0: ਸ਼ਬਦੋ ਸ਼ਬਦੀ ਤਾਂ ਹੋਏ ਨਹੀਂ ਆਪਾਂ ਪੈਸਾ ਵੇਖ ਲਓ ਇਹੋ ਜਿਹੀ ਚੀਜ਼ ਆ ਕਿ ਆਪਾਂ ਸ਼ਬਦੋ ਸ਼ਬਦੀ ਨਹੀਂ ਹੋਏ
1: ਭੁੱਲ ਗਏ ਭਾਈ ਰਾਜ ਕਾ ਪਹਿਲਾ ਸ਼ਬਦ ਹੈ ਜੀ ਵੱਲ
0: ਵੱਲ ਓਕੇ
1: ਦੂਸਰਾ
0: ਵੱਲ ਬੜੀ ਤਰ੍ਹਾਂ ਦੇ ਹੁੰਦੇ ਆ ਸਾਰੇ ਤੁਸੀਂ ਦੱਸਣੇ ਆ ਵੀ ਕਿੰਨੇ ਕੁ ਵੱਲ ਤੁਹਾਨੂੰ ਪਤਾ ਨੇ
1: ਹਾਂਜੀ ਹਾਂਜੀ ਦੂਸਰਾ ਸ਼ਬਦ ਹੈ ਜੀ ਟੰਮਣਾ
0: ਜੀ ਟੰਮਣਾ
1: ਟੰਮਣਾ
0: ਓਕੇ
1: ਤੀਸਰਾ ਖੱਟੀ
0: ਓਕੇ ਖੱਟੀ ਵੀ ਬੜੇ ਤਰ੍ਹਾਂ ਦੀ ਇਹ ਵੀ ਦੱਸਣੀ ਤੁਸੀਂ
1: ਅਵੈੜ
0: ਅਵੈੜ
1: ਝੇਡਾਂ
0: ਝੇਡਾਂ ਓਏ ਓਕੇ
1: ਖੱਪਾ
0: ਖੱਪਾ ਓਕੇ
1: ਅਤੇ ਬੀੜਾ
0: ਓਕੇ ਖੱਪਾ
1: ਖੱਪਾ ਅਤੇ ਬੀੜਾ
0: ਐਂਡ ਬੀੜਾ
1: ਬੀੜਾ ਬੀੜਾ ਵੀ ਕਈ ਤਰ੍ਹਾਂ ਦਾ
0: ਬੀੜਾ ਵੀ ਕਈ ਤਰ੍ਹਾਂ ਦਾ ਜੀ ਬੀੜਾ ਵੀ ਤੁਸੀਂ ਦੱਸਣਾ ਸੋ ਮੈਂ ਇੱਕ ਵਾਰੀ ਰਿਪੀਟ ਕਰ ਦਿੰਦਾ ਵੱਲ ਟੰਮਣਾ ਖੱਟੀ ਅਵੈੜ ਝੇਡਾਂ ਖੱਪਾ ਅਤੇ ਬੀੜ ਬੀੜਾ
1: ਬੀੜਾ
0: ਬੀੜਾ ਸੋ ਇਹ ਤੁਸੀਂ ਦੱਸਣਾ ਵਾ ਵੀ ਸੱਤਾਂ ਸ਼ਬਦਾਂ ਦੇ ਅਰਥ ਕੀ ਨੇ ਕਾਲ ਕਰਕੇ ਦੱਸ ਸਕਦੇ ਹੋ ਜਾਂ ਫਿਰ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਅਤੇ ਗੱਲਾਂ ਬਾਤਾਂ ਅੱਜ ਸਾਡੀਆਂ ਪੈਸੇ ਦੇ ਉੱਤੇ ਚੱਲ ਰਹੀਆਂ ਸੀ ਅਤੇ ਪੈਸੇ ਦੀਆਂ ਗੱਲਾਂ ਬਾਤਾਂ ਆਪਾਂ ਅੱਗੇ ਤੋਰਦੇ ਹਾਂ ਪੈਸਾ ਜਿਹਦੇ ਕਰਕੇ ਰਿਲੇਸ਼ਨ ਬਣਦੇ ਵੀ ਆ ਪੈਸਾ ਜਿਹਦੇ ਕਰਕੇ ਰਿਲੇਸ਼ਨ ਖਰਾਬ ਵੀ ਹੁੰਦੇ ਆ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇੱਕੋ ਕੰਮ ਹੀ ਹੁੰਦਾ ਪੈਸਾ ਕਿੰਨਾ ਕੁ ਜ਼ਰੂਰੀ ਆ ਸਾਡੀ ਲਾਈਫ ਦੇ ਵਿੱਚ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਪੈਸੇ ਦੀ ਕੀ ਲੋੜ ਕਈ ਵਾਰੀ ਆਪਾਂ ਕਹਿ ਦਿੰਦੇ ਕਿ ਪੈਸੇ ਦੀ ਹੀ ਲੋੜ ਆ ਬਾਕੀ ਸਾਰਾ ਕੁਛ ਆਪੇ ਆ ਜਾਂਦਾ ਵਾ ਪੈਸੇ ਪਿੱਛੇ ਸਾਰੀਆਂ ਰਿਸ਼ਤੇਦਾਰੀਆਂ ਸਾਂਝਾਂ ਪੈਸੇ ਪਿੱਛੇ ਤੁਰੀਆਂ ਫਿਰਦੀਆਂ ਨੇ ਤਾਂ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਯਾਰ ਪੈਸੇ ਪਿੱਛੇ ਆਪਾਂ ਸਾਰਾ ਕੁਛ ਗਵਾ ਲਿਆ ਅਲੱਗ ਅਲੱਗ ਅਵਸਥਾਵਾਂ ਨੇ ਸਾਡੀ ਜ਼ਿੰਦਗੀ ਦੀਆਂ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਉਧਾਰ ਸੁਧਾਰ ਬਣਿਆ ਵਾ ਇੱਕ ਦੂਸਰੇ ਦੇ ਨਾਲ ਸਾਡੀ ਸਾਂਝ ਇਸੇ ਕਰਕੇ ਜੁੜੀ ਹੁੰਦੀ ਹੈ ਅਤੇ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਪੈਸੇ ਦੇ ਕੇ ਯਾਰ ਆਪਾਂ ਯਾਰੀ ਦੋਸਤੀ ਰਿਸ਼ਤੇਦਾਰੀ ਵੀ ਗਵਾ ਲਈ ਸੋ ਬੜੀਆਂ ਬੜੀਆਂ ਤਰ੍ਹਾਂ ਦੀਆਂ ਆਪਾਂ
1: ਆਪਣੇ ਕਈ ਵਾਰ ਸੋਰੀ ਆਪਕੀ ਬਾਤ ਮੈਨੇ ਵਿੱਚ ਮੈਂ ਟੋਕ ਦੀ ਫੇਸਬੁੱਕ ਪੇ ਜਾਂ ਆਸ ਪਾਸ ਕੇ ਜੋ ਵੀ ਆਪਕਾ ਸੋਸ਼ਲ ਮੀਡੀਆ ਕਾ ਜ਼ਰੀਆ ਹੈ ਉਸ ਪਰ ਆਪਣੇ ਕਈ ਵਾਰ ਦੇਖਾ ਹੋਗਾ ਬਚਪਨ ਮੇਂ ਹਮਾਰੇ ਪਾਸ ਪੈਸਾ ਨਹੀਂ ਟਾਈਮ ਬਹੁਤ ਸਾਰਾ ਹੈ ਇੱਕ ਸਮਾਂ ਤਾਂ ਆਪਕੇ ਪਾਸ ਪੈਸਾ ਹੈ ਉਹ ਟਾਈਮ ਨਹੀਂ ਹੈ ਤੋ ਆਪਕੀ ਜੋ ਏਜ ਉਮਰ ਹੈ ਨਾ ਉਸਕੀ ਅਵਸਥਾ ਕੇ ਹਿਸਾਬ ਸੇ ਕਿਸੇ ਕਈ ਵਾਰ ਆਪਕੋ ਲੱਗੇ ਯਾਰ ਪੈਸਾ ਵੀ ਬਹੁਤ ਜ਼ਰੂਰੀ ਹੈ ਔਰ ਕਈ ਵਾਰ ਅੱਗੇ ਜਾ ਕੇ ਐਸਾ ਲੱਗੇ ਯਾਰ ਪੈਸਾ ਵੀ ਇਤਨਾ ਜ਼ਰੂਰੀ ਨਹੀਂ ਹੈ ਤੋ ਉਹ ਜੋ ਇੱਕ ਬੈਲੈਂਸ ਹੈ ਨਾ ਜ਼ਿੰਦਗੀ ਕਾ ਉਸੀ ਕੀ ਕਸ਼ਮਕਸ਼ ਮੇਂ ਕਹੀਂ ਨਾ ਕਹੀਂ ਆਪਣੇ ਆਪਕੋ ਪਿੱਛੇ ਛੋੜਦੇ ਜਾਂ ਬਹੁਤ ਅੱਗੇ ਨਿਕਲ ਜਾਂਦੇ
0: ਜਾਂ ਫਿਰ ਕਈ ਵਾਰੀ ਨਾ ਤੂਰ ਸਾਹਿਬ ਬੰਦਾ ਨਾ ਪੈਸੇ ਕਰਕੇ ਇਹ ਸੋਚਦਾ ਵੀ ਜੇ ਮੇਰੇ ਕੋਲ ਪੈਸਾ ਹੋਊਗਾ ਅਤੇ ਰਿਸ਼ਤੇਦਾਰੀਆਂ ਆਪੇ ਨੇੜੇ ਆ ਜਾਣੀਆਂ ਵਾ ਯਾਰ ਦੋਸਤ ਆਪੇ ਵਾਧੂ ਸਾਂਝਾਂ ਆਪੇ ਹੀ ਮਤਲਬ ਪੈਸੇ ਕਰਕੇ ਸਾਡੇ ਸਾਰੇ ਲੋਕ ਆਪਣੇ ਆਪ ਲਾਗੇ ਲਾਗੇ ਢੁੱਕਦੇ ਨੇ ਜੇ ਕੋਈ ਇੱਦਾਂ ਦੀ ਧਾਰਨਾ ਲੈ ਕੇ ਬਹਿ ਜੇ ਤਾਂ ਉਹ ਵੀ ਮਰਿਆ ਅਤੇ ਜੇ ਕੋਈ ਇਹ ਕਹਿ ਦੇ ਵੀ ਲੋੜ ਹੀ ਨਹੀਂ ਹੈ ਕੋਈ ਪੈਸੇ ਦੀ ਆਪਾਂ ਸਾਰਿਆਂ ਮਤਲਬ ਜੋ ਹੈਗਾ ਵਾ ਇਹ ਸਾਰੇ ਇਹੋ ਲੋਕ ਨੇ ਆਸ ਪਾਸ ਅਤੇ ਉਹ ਵੀ ਤੁਹਾਨੂੰ ਕਿੰਨਾ ਕੁ ਚਿਰ ਖਵਾਈ ਜਾਣਗੇ ਤੁਹਾਨੂੰ ਆਪਣਾ ਭਾਰ ਆਪ ਚੁੱਕਣਾ ਹੀ ਪੈਣਾ ਵਾ ਇਹ ਵੀ ਇੱਕ ਸੱਚਾਈ ਹੈ ਸੋ ਇਹ ਇਹ ਕੁੱਲ ਮਿਲਾ ਕੇ ਦੋਵਾਂ ਚੀਜ਼ਾਂ ਦੇ ਦਰਮਿਆਨ ਦਾ ਸਾਨੂੰ ਰਾਹ ਵੇਖਣਾ ਪੈਂਦਾ ਨਾਲ ਆਪਾਂ ਕੋਲਰ ਲਈ ਜਾਂਦੇ
1: ਹਾਂ
0: ਤਾਂ ਕਿ ਪ੍ਰੈਸ਼ਰ ਸਾਡਾ ਹੌਲੀ ਹੌਲੀ ਹੱਲ ਕਰਾਵੇ ਕਿਉਂਕਿ ਇਹ ਪੈਸਾ ਇਹ ਵਿਸ਼ਾ ਹੀ ਇੱਦਾਂ ਦਾ ਵਾ ਵੀ ਹਰ ਇੱਕ ਦੀ ਦੁੱਖ ਦੀ ਰਾਗ ਆ ਕਿਉਂਕਿ ਇਸੇ ਦੇ ਪਿੱਛੇ ਹੀ ਆਪਾਂ ਸਾਰੀ ਦਿਹਾੜੀ ਭੱਜੇ ਫਿਰਦੇ ਰਹਿੰਦੇ ਹਾਂ ਭਾਵੇਂ ਉਹ ਪੈਸਾ ਅਸੀਂ ਉਸ ਹਿਸਾਬ ਦੇ ਨਾਲ ਵਰਤ ਵੀ ਨਹੀਂ ਪਾ ਰਹੇ ਤਾਂ ਵੀ ਆਪਾਂ ਭੱਜੇ ਫਿਰਦੇ ਹਾਂ 897 ਤੁਸੀਂ ਆਉਣ ਰਹੋ ਜੀ 897
1: ਦੌੜ
0: ਲਾ ਕੇ ਹਟੇ पैसे
1: की दौड़ में दौड़ रहे थे
0: जी।
2: मैं थोड़ी गल भी सुन रहा एक्चुअली थोड़ी गल बाकी मैं पता नहीं अपनी सोच है मेरा रलती है ज्ञान पैसा सब कुछ भी नहीं गा पर भी जी पैसे तो बिना भी कुछ नहीं गा। मैं असि ना सब कुछ वेखिया जिम्मे मैं अभी भी दसिया मैं भी भाई साहब इतने आए नू मतलब मैं गरीबी चो उठ के असि फाइव स्टार होटलां च बहुत सोहनी जिंदगी मतलब बतीत की है ना पर एक समा ऐसा भी हर बंदे से आता पैसा लोड़ पै मतलब थोड़ी लोड़ जरूरत आ जरूरत बन जाती है थोड़े को कई बार थोड़े को भी पैसा नहीं होंगे पर थोनू लोग समझते भी बहुत रिच आना को घर घर फ्री किए इन्हों की लोड़ आ पर अंदर तो मैनू पता ना भी गल को किए कितने पंगे ले है ना ईवन मेरी वाइफ का सिंगनी का सुभाव है तुम पता माझे तो कई बार बंदे कई बार वीर जी पैसे $500 $1,000 भी आप दे कोई भी इन्ने दिन है लोगों को पता पता नहीं गल कोई किन्ने का $1,000 आ किन्ने का हजार बालकन का है अंदर मैनू पता मेरी घर वाली आपू मैं भी भागवान ने पैसे लेनी तू जवाब दे दिए कोई चक्कर नहीं वो आपू जे तेरे को खुले हुए उस जे समय च किसी की हेल्प की तो कोई भी कर सकता वा माड़े समय तेरे को भी है नहीं ना पैसे तू हार्ड समय चो गुजरने वा तू किसी की $500 हेल्प की असली स्वाद वो आ असली किसी की हेल्प की स्वाद उदो आ जो तो तेरे को भी पूरे पूरे हो तेरे को 10,000 तेरे अकाउंट पिया पर कई बंदे वीर जी मैं थोड़ी गल सहमत हाँ पैसे बहुत होंगे कई बंद को ना वो वाकई नहीं देंगे किसी ना सामभ सामभ रखते रुपया रुपया भी पर मैं मेरी घर वाली की सोच एदा नहीं पता नहीं लोग पता नहीं मैं सच्ची दसदा क्योंकि रेडियो तो मैं कहीं झूठ नहीं बोलता क्योंकि रेडियो ने मेरी बहुत जिंदगी सवारी आ पर कई बंद को हिंदे सुनते वीर जी थोड़ा शर्म क्या नहीं नहीं पैसा कितने आ पैसा तो है नहीं यार पैसा सुनी है पर सच्ची गल पैसा तो बिना भी कोई जिंदगी नहीं वीर जी इतने सच्ची पर पैसा सब कुछ भी नहीं गा जो थोड़े को वीर जी पैसा आ गया ना मैं थोड़ी गल मगरले भी सुनता रहना उदो थोड़े सुभा च भी चेंज आ जाता समझ गया थोड़े तुम ना आप दे उच्चिया ना बहन की कोशिश करते जिन्हें को मस्टैंडा जिन्हें को वड्डिया वड्डिया महंगिया गड्डिया थोड़े तुम गांह गांह गांह गांह मतलब जाने की कोशिश करते हैं जेडे थोड़े पिछे आ बेचारे कैमरिया वाले गरीब आ तुम उन्होंने भी जाते लगते हैं वे थोनू हाथ नहीं बनाते जेडे मगरले बेचारे भी कहते जाऊगा तेरे को पैसा उन्होंने की पता भी मैं गांव नहीं मैनू यारी मिली जेडे मेरे पुराने मित्र से कैमरिया वाले वही छड़ गए मैनू बंदा वीर जी कई चक्कर च फस जाता वो डिप्रैशन के शिकार लड़न पड़न ये दोनों चीजा वीर जी बैलेंस करके चलना जेड़ा जिन्हों का आ गया वो वर्गा का नजारा वा पर अपने लोगों ना बैलेंस करके फिर चलना नहीं आता गांव बंद हाथ नहीं लाने चक्कर च मगर भी भुल जाते हैं गांव भी हाथ नहीं फड़ाते जेडे होर अमीर होंगे क्योंकि हर बंदा वीर जी गांह वाले गांहू गांहू गांहू गांहू चक्कर च पिया मतलब
0: सिर्फ मैसेज तुसी कर सकते हो मैसेज दे लई इस्तेमाल कर लो वट्सएप ते एक नो आई डी तो प्लीज़ कॉल ना करो भी नहीं चुकी जानी ते एक बेनती है कि तुसी जदों भी कोई पैसे वाली कोई गलबात करनी है तो तुहाडी कोई परसनल किसी दे नाल कोई लैण देण किसी कारोबार दे नाल किसी व्यक्ति विशेष दे नाल ते वो आपां अलाउ नहीं करांगे कि तुसी उस बंदे दा तुसी ना लो सिर्फ वैसे तुसी अपने विचार रखने आ ते वो तुसी रख सकदे हो एक्स वाई जैड ए बी सी डी कोई भी ना दे सकदे हो
1: जी जी जी
0: पर किसी टारगेटेड गलबात ना हो
1: एक ना रजिंदर भाजी बात ऐसी है कई बार ये जिंदगी में पैसा कमाना एक जंग है और जंग में जहां बंदूक चलाने की जरूरत थी वहां हमने टैंक चला रखे हैं और जहां टैंक की जरूरत थी वहां हम बंदूक से काम चल रहे हैं। मेरा कहने का भाव है जहां बचत करने की जरूरत थी जब हमारे पास पैसा कम था बचत करनी चाहिए थी वहां खर्चा खुला रखा और जब पैसा अच्छा खासा आया तो वहां हम बचत करने लग रहे हैं। तो इस चक्कर में भी हमारा जो स्वभाव है ना वो अपने ही अंगेस्ट हो जाता है। दूसरी चीज जैसे भाई साहब बोल के गए भी अगर आपके पास पैसा है तब आपने मदद की, हर आदमी का अपना एक पैटर्न है, लेकिन एक चीज मैं मान के चलता हूँ, ये मेरी अपनी पर्सनल ओपिनियन है, जैसे आप प्लेन में बैठे हो तो आपको पहले सेफ्टी में बताया जाता है भी जब ऑक्सीजन कम होती है तो पहले मास्क आप अपने भी लगाए, फिर पड़ोसी को लगाए, किसी को भी लगाना है। तो अगर मेरे पास पैसा है ही नहीं, मैं भी बड़ी मुश्किल से गुजारा कर रहा हूँ, हाँ ये मैं देख सकता हूँ भाई मेरा अगर एक रोटी में सर चल सकता है तो एक रोटी में दूसरे को दे सकता हूँ भाई, उसको भी जरूरत बहुत ज़्यादा है, लेकिन मैं अपने को बिल्कुल खाली करके किसी का करूँ और बाद में मेरे को पूछे ना, तो ये तो बात होगी ना, अपने पैर में खुद कुहाड़ी मारूंगा मैं। ये भी एक पैटर्न साथ जिंदगी का आपका साथ साथ चलता है, अभी आप खुद भी उतना गुजारे बड़ी मुश्किल से चल रहे हो और किसी के लिए मैं कर रहा हूँ और बंदा वो आपको वो भी समझे, यार बंदा वो भी तकलीफ है लेकिन फिर भी मेरे साथ खड़ा है। हर बार जरूरी नहीं है आपका पैसा ही काम आए, आप इतना कह दो भाई साहब तेरे साथ खड़ा हूँ, पैसे के अलावा भी बड़ी हेल्प होती है, इमोशनल बड़ी हेल्प होती है, आपको किसी के पास रहने के लिए घर नहीं है आप अपने साथ रख सकते हो थोड़ी देर के लिए, वो भी एक हेल्प होती है ना, फिर उसके बावजूद भी बंदा आपको आपसे धोखा कर रहा है कुछ कर रहा है तो शायद मेरे में कमी रह जाएगी, मैं यार बंदा ही नहीं पहचान पा रहा हूँ ये बंदा कैसा है।
0: नहीं बिल्कुल, ये बड़ी पते की गल है। नंबर जी तुम मैसेज कर रहे हो कि नंबर मैनु भेजो, जो तुम सुन रहे हो तो नंबर यो ही है जिद उत्ते वट्सएप करने की कोशिश कर रहे हो, ये तो वट्सएप ना करो, ये रेगूलर कॉल कर लो, नंबर तो यो ही है, नंबर होर कोई नहीं है।
1: जी एक दूसरी बात भाई साहब करके गए ना, भी बड़ी बड़ी गाड़ियाँ और ये कैमरी, पर मैं तो बड़े मजाक के तौर में एक चीज़ को लेता हूँ भाई साहब, चाहे आप कोई सी भी गाड़ी ले लो, जितनी मर्जी महंगी ले लो, रोड पे तो आप स्पीड लिमिट में चलोगे ना, 40 का जोड़ दे 40 में चलोगे, 80 का तो 80 में चलोगे, कोई चक्कर नहीं, हम कैमरी कुमरी वाले सारे एक लाइन में खड़े हैं भाई साहब, आप चिंता ना करो।
0: बिल्कुल, तो ये सारिया चीजा ना कितने ना कितने तुम जाके लाइफ
1: दे आपकी मेहनत है, आपके पास पैसा है, आप उसके लिए एंजॉय करो, जो आपको लगता है ये शौक मैं पूरा कर सकता हूँ करो, आप कोई दिक्कत कोई बात तो आगे जंग है, अगर जहाँ तोप चलाने की जरूरत है मैं तोप चलाऊंगा।
0: बिल्कुल, तुहानू कितने ना कितने ना ये चीज़ां बैलेंस बनाने चाहीदियां ने, ते वो चीज़ां साडियां नहीं, मैं मैनू तो अच्छा तुम भी सहमत हो जां आपां अक्सर सुनते हैं, जां मैं तो इस चीज़ के नाल बड़ा सहमत हाँ कि पैसा जदों घट हुंदा आ जां नहीं हुंदा, जां पैसा कमाउणा ये ओडी वड्डी समस्या नहीं हुंदी, पैसा जदों तुहाडे कोल आ जांदा आ उहनू सांभणा, उहनू सियाणप दे नाल वरतणा, बचा के रखणा, वो ज़्यादा औखा, जदों आ जांदा आ ना ਉਦੋਂ ਤੁਸੀਂ ਜ਼ਿਆਦਾ ਚਿੰਤਾ ਦੇ ਵਿੱਚ ਰਹਿੰਦੇ ਹੋ, ਤੁਸੀਂ ਸੋਚ ਕੇ ਵੇਖੋ ਜਦੋਂ ਤੁਹਾਡੇ ਕੋਲ ਨਹੀਂ ਸੀ ਜਾਂ ਘੱਟ ਸੀ ਉਸ ਸਮੇਂ ਤੁਸੀਂ ਹੁਣ ਇੱਕ ਉਹਦੇ ਵਿੱਚੋਂ ਇੱਕ ਐਗਜ਼ਾਮਪਲ ਤੁਸੀਂ ਇਹ ਵੇਖ ਲਓ ਵੀ ਕਈ ਇੱਥੇ ਵੇਖਦੇ ਹਾਂ ਆਪਾਂ ਬਜ਼ੁਰਗ ਆ ਜਾਂ ਆਪਣੀ ਕਮਿਊਨਿਟੀ ਦੇ ਜਾਂ ਪੁਰਾਣੇ ਲਾ ਲਓ, ਉਹਨਾਂ ਨੇ ਅੰਨਾ ਪੈਸਾ ਕਮਾਇਆ, ਜਾਇਦਾਦਾਂ ਬਣਾਈਆਂ, ਪਰ ਉਹਨਾਂ ਦੇ ਧੀ ਪੁੱਤ ਕੀ ਕਹਿੰਦੇ ਆ, ਸਾਡੀ ਨਾ ਉਹ ਨਹੀਂ ਇਜਾਜ਼ਤ ਦਿੰਦੀ ਜ਼ਮੀਰ ਵੀ ਅਸੀਂ ਆਪਣਾ ਆਪਣਾ ਪੈਸਾ ਕਮਾ ਕੇ ਅਸੀਂ ਖਰਚਣਾ, ਅਸੀਂ ਆਪਣਾ ਵਰਤਣਾ, ਸਾਨੂੰ ਨਾ ਉਹਦੇ 'ਚ ਮਜ਼ਾ ਨਹੀਂ ਆ ਜੋ ਤੁਹਾਡਾ ਕਮਾਏ ਦਾ, ਅਤੇ ਉਹ ਆਪ ਫਿਰ ਨਿਕਲ ਤੁਰਦੇ ਆ ਸਾਰਾ ਕੁਛ ਨੂੰ ਲੱਤ ਮਾਰ ਕੇ ਆਪ ਨਿਕਲ ਤੁਰਦੇ ਆ ਕਮਾਉਣ ਦੇ ਲਈ, ਉਹ ਵੀ ਤਾਂ ਐਗਜ਼ਾਮਪਲਾਂ ਨੇ ਸਾਡੇ ਕੋਲ, ਆਪਾਂ ਨਾਲ ਦੀ ਨਾਲ ਕੋਲਰ ਤੂਰ ਸਭ ਲਈ ਜਾਈਏ, ਆਪਣੇ ਕੋਲ ਕੋਲਰ ਹੁਣ ਇਸ ਟਾਈਮ ਕਾਫੀ ਨੇ, ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨਾਂ ਨੂੰ ਵਨ ਬਾਏ ਵਨ ਇਹਨਾਂ ਦੇ ਵੀ ਵਿਚਾਰ ਲੈ ਲਈਏ, ਅਤੇ ਕੋਸ਼ਿਸ਼ ਕਰਿਓ ਜੀ ਥੋੜ੍ਹਾ ਕਵਿੱਕ ਨਿਬੇੜਨ ਦੀ ਅਤੇ ਟੂ ਦੀ ਪੁਆਇੰਟ ਆਪਣੀ ਗੱਲ ਰੱਖਣ ਦੀ। 324 ਤੁਸੀਂ ਆਉਂਦੇ ਰਹੋ, 324 ਅਨਮਿਊਟ ਕਰਕੇ ਫਿਰ ਗੱਲ ਕਰਿਓ। ਹਾਂਜੀ ਵੀਰ ਜੀ।
3: ਹਾਂਜੀ ਵੀਰ, ਮੈਂ ਮਦਨਜੀਤ ਭਗਵਾਨਪੁਰੀਆ ਬੋਲਦਾ
0: ਜੀ। ਮਦਨ ਜੀ ਕੀ ਹਾਲ ਜੀ?
3: ਵਧੀਆ ਵਧੀਆ। ਅੱਛਾ ਵੀਰ, ਜਿਵੇਂ ਪੈਸੇ ਦੇ ਚੱਲਦੀ ਸੀ ਟੋਪਿਕ, ਦੇਖੋ ਮੈਂ ਜਿੰਨਾ ਕੁ ਮੈਂ ਹੁਣ ਦੇਖਿਆ, ਮੈਨੂੰ ਇਹ ਲੱਗਦਾ ਵੀ ਜਿਹੜਾ ਪੈਸਾ ਆਪਾਂ ਕਮਾਉਂਦੇ ਹਾਂ ਨਾ ਲਾਈਫ ਚ ਲਾਸਟ ਟਾਈਮ ਤੇ, ਉਹ ਤੁਹਾਡੇ ਵਾਸਤੇ ਥੋੜਾ ਸੇਵ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਮੈਂ ਹੈਪਨਿੰਗ ਹੈ ਬਹੁਤ, ਮਤਲਬ ਜਿਵੇਂ ਆਪਣੇ ਫਰੈਂਡ ਸਰਕਲ ਚ ਜਾਂ ਮੈਂ ਆਪਣੇ ਪੇਰੈਂਟਸ ਕੋਲੋਂ ਵੀ ਸਿੱਖੀਆਂ ਨੇ, ਇਹ ਲੱਗਦੇ ਨੇ ਜਿਵੇਂ ਕਿ ਹੁਣ ਰੀਸੈਂਟਲੀ ਉਹ ਹੋਇਆ ਸਾਡੇ ਨਾਲ, ਮੇਰੇ ਨਾ ਤਾਏ ਦਾ ਮੁੰਡਾ, ਆਵਾਜ਼ ਆ ਰਹੀ ਹੈ ਬਾਈ ਤੁਹਾਨੂੰ?
1: ਜੀ ਜੀ ਆ ਰਹੀ ਹੈ।
3: ਤੇ ਮੇਰਾ ਨਾ ਜਿਹੜਾ ਬੇਟਾ ਹੈ ਇੰਡੀਆ ਰਹਿੰਦਾ, ਤੇ ਉਹ ਉਹਦੇ ਨਾਲ ਬਹੁਤ ਬੌਂਡ ਹੈ, ਮਤਲਬ ਇੰਨਾ ਕੁ ਜ਼ਿਆਦਾ ਉਹਦੀ ਕਿਸੇ ਨਾਲ ਵੀ ਨਹੀਂ, ਮਤਲਬ ਆਪਣੇ ਉਹਨੇ ਜਿਵੇਂ ਹੱਥ ਤੇ ਇੱਕ ਨਾਮ ਲਿਖਾਇਆ, ਇੱਕ ਮੇਰੇ ਆਪਦੇ ਦਾਦੇ ਦਾ ਲਿਖਾਇਆ ਤੇ ਦੂਜਾ ਮੇਰੇ ਤਾਏ ਦੇ ਮੁੰਡੇ ਦਾ, ਇੰਨਾ ਜ਼ਿਆਦਾ ਅਟੈਚ ਹੈ। ਤੇ ਪਿਛਲੇ 6 ਮਹੀਨੇ ਹੋ ਗਏ ਉਹਦਾ ਆਪਰੇਸ਼ਨ, ਤੇ ਉਹਨੂੰ ਕੈਂਸਰ ਆ ਗਿਆ ਜੀ, ਉਹਨੂੰ ਦੱਸਤਾ ਵੀ 6 ਮਹੀਨੇ ਚ ਤੂੰ ਖਤਮ ਹੋ ਜਾਣਾ
0: ਜੀ,
3: ਮਤਲਬ ਲਾਸਟ ਡੇਟ ਦੇ ਤੀ। ਮੈਨੂੰ ਉਹਦੇ ਤਾਏ ਦੇ ਮੁੰਡੇ ਨੂੰ ਡਰ ਆਪਣੇ ਬੇਟੇ ਦਾ ਜ਼ਿਆਦਾ, ਕਿਉਂਕਿ ਜ਼ਿਆਦਾ ਸੀਗਾ ਕੰਮ ਕਰਿਆ ਉਹਦੇ ਕੋਲ, ਉਹਦੇ ਨਾਲ ਹੀ ਰਹਿਣਾ, ਹੁਣ ਵੀ ਆਪਰੇਸ਼ਨ ਸਾਰਾ ਟਾਈਮ, ਤੇ ਹੁਣ ਜਦੋਂ ਮੇਰੀਆਂ ਗੱਲਾਂ ਹੁੰਦੀਆਂ ਨੇ ਉਹ ਇੰਜੈਕਸ਼ਨ ਲਾ ਕੇ ਆਉਂਦਾ, ਲਾਸਟ ਮੇਰੇ ਖਿਆਲ ਚ ਅੱਜ ਜਾਂ ਕੱਲ ਦਾ ਦਿਨ ਦਿੱਤਾ ਉਹਨਾਂ ਨੇ, ਤੇ ਮੈਂ ਬੜਾ, ਮੈਨੂੰ ਉਹਨੇ ਬੜਾ ਮਤਲਬ ਮੇਰੇ ਬੇਟੇ ਨੇ ਜਦ ਮੇਰੇ ਨਾਲ ਗੱਲ ਕਰੀ, ਮੈਨੂੰ ਕਹਿੰਦਾ ਡੈਡੀ ਵੀ ਮੇਰੇ ਪੈਸੇ ਉਧਰ ਚੱਲੇ ਨੇ ਵੀ ਮੈਨੂੰ, ਉਹਨੂੰ ਵੀ ਡੈਡੀ ਉਹ ਕਹਿੰਦਾ, ਉਹ ਕਹਿੰਦਾ ਮੈਨੂੰ ਨਾ ਪਿਛਲੀ ਵਾਰ ਡੈਡੀ ਕਹਿੰਦਾ ਮੇਰਾ ਵੀ ਪਹਿਲਾਂ ਮੈਂ ਤੈਨੂੰ ਕਦੇ ਜੂਸ ਮੰਗਾਉਂਦਾ ਸੀ ਕੁਛ ਵੀ, ਤੂੰ ਹੁਣ ਕੁਛ ਨਾ ਲੈ ਕੇ ਆਇਆ ਕਰ। ਮੈਂ ਕਹਿੰਦਾ ਮੈਂ ਵਜ੍ਹਾ ਕੀ? ਕਹਿੰਦਾ ਇਹਨਾਂ ਨੇ ਤੇਰੇ ਪੈਸੇ ਨੀ ਦੇਣੇ ਸੁਖਵੀਰ। ਕਹਿੰਦਾ ਮੈਂ ਕਿਹਾ ਵੀ ਕੋਈ ਚੱਕਰ ਨੀ। ਕਹਿੰਦਾ ਸੁਖਵੀਰ ਮੇਰੇ ਕੋਲ 6,000 ਰੁਪਇਆ। ਫਿਰ ਮੈਂ ਜਾਣੀ ਮਤਲਬ ਮੈਂ ਵੀ ਬਹੁਤ ਭਾਵੁਕ ਹੋਇਆ, ਉਹਦੇ ਬੱਚੇ ਨੇ ਦੋ ਉਹਨੇ ਹੀ ਕੇਅਰ ਕਰਦੇ, ਉਹ ਦੋ ਅਲੱਗ ਨੇ, ਮਤਲਬ ਕਰਦੇ ਕਿ ਇਹ ਰਾਤ ਨੂੰ ਵੀ ਜਾਣਾ, ਥੋੜੀ ਪੂੰਜੀ ਵੀ ਛੋਟੀ ਹੈ ਹਨਾ। ਪਰ ਵੀਰੇ ਨੇ ਨਾ ਸਾਰੀ ਉਮਰੇ ਉਹਨਾਂ ਨੂੰ ਜਿਵੇਂ 6-5 ਕਿੱਲਿਆਂ ਦੇ ਵਿੱਚੋਂ ਆਹ ਤੇਰੀ ਕਣਕ ਆ, ਆਹ ਤੁਹਾਡਾ ਕਿਰਾਇਆ, ਸਾਰਾ ਬਿੱਲ ਮੈਂ ਭਰਨਾ, ਰੋਟੀਆਂ ਆਪਣੀ ਆਪ ਲਾਉਣੀਆਂ ਨੇ ਨਾ। ਤੇ ਕੱਲ ਕਹਿੰਦਾ ਉਹਨੂੰ, ਕਹਿੰਦਾ ਹੁਣ ਤੂੰ ਐ ਕਰੀ, ਮੈਂ ਆਪਣੇ ਜਵਾਕਾਂ ਨੂੰ ਬੁਲਾ ਕੇ ਕਹੂੰ ਤੇਰਾ 70,000 ਰੁਪਇਆ ਚੱਲਿਆ ਵਾ, ਪਰ ਤੇਰਾ ਮੈਂ 90 ਕਹੂੰ, ਤੂੰ 20,000 ਰੁਪਇਆ ਆਪਣੀ ਮੰਮੀ ਨੂੰ ਦੇ ਦੀ, ਇਹਨਾਂ ਨੇ ਇਹਨੂੰ ਵੀ ਨੀ ਦੇਣਾ। ਪਰਸੋਂ ਬੋਲਦਾ ਸੀ, ਬਸ ਕੱਲ ਉਹਨੇ ਬੋਲਣਾ ਬੰਦ ਕਰਤਾ ਹਨਾ। ਤੇ ਮੈਂ ਨਾ ਏਦਾਂ ਦੀਆਂ ਹੋਈਆਂ, ਤੇ ਮੈਂ ਪਤਾ ਨੀ ਮੈਨੂੰ, ਮੈਂ ਟੋਪਿਕ ਤੋਂ ਵੱਖ ਹੋ ਗਿਆ ਵੀ ਤੁਸੀਂ ਕਮਾ ਲਓ ਆਉਣੇ ਵਾਲਾ ਆਪਣੇ ਅੰਦਰ ਆਪਣੇ ਮਤਲਬ ਪਤਾ ਨੀ ਬਲੱਡੇ ਚਿੱਟਾ ਹੋ ਗਿਆ। ਸੱਚੀ ਕਹਿਣਾ ਵੀ ਬਿਨ ਕਿਸੇ ਨੇ ਕਿਸੇ ਨੂੰ ਨੀ ਪੁੱਛਣਾ, ਤੁਸੀਂ ਹੁਣ ਕਿੰਨੇ ਮਰਜ਼ੀ ਨਜ਼ਾਰੇ ਲੈ ਲਓ, ਓਨੀ ਸੇਵਿੰਗ ਚਾਹੀਦੀ ਹੈ। ਜਿਹੜਾ ਬੰਦਾ ਹੁਣ ਮਤਲਬ ਜੂਸ ਵੀ ਉਹਨੇ ਮਨਾ ਕਰਤਾ, ਕਹਿੰਦਾ ਨਹੀਂ ਸੁਖਵੀਰ ਨੂੰ ਨੀ ਕਹਿਣਾ, ਉਹ ਜਵਾਕਾਂ ਨੂੰ ਕਹਿੰਦਾ ਨਹੀਂ ਲੈ ਕੇ ਆਉਂਦੇ ਕਿਉਂਕਿ ਹੁਣ ਜੂਸ ਹੀ ਪੀ ਸਕਦਾ ਜੀ ਉਹ ਨਾ, ਉਹ ਕਹਿੰਦੇ ਨੇ ਕੋਈ ਨੀ ਲਿਆ ਦਾਂਗੇ ਹੁਣ ਕਿਤੇ ਜੂਸ ਦੇਈਏ ਤੈਨੂੰ ਗੁਰੂਗੋਜ ਲੱਗਿਆ ਵਾ। ਪਰ ਮੈਂ ਬੜਾ ਹਾਰਟ ਹੋਇਆ ਵੀ ਲਾਸਟ ਮੂਮੈਂਟ ਤੇ ਯਾਰ ਤੁਸੀਂ ਇੰਨੇ ਵੀ ਨੀ ਕਮਾਏ, ਤੁਹਾਡੇ ਕੋਲ ਚਾਹੇ ਤੰਗੀਆਂ ਨੇ ਘੱਟੋ ਘੱਟ 1,50,000 ਰੁਪਏ ਤਾਂ ਸੇਵ ਹੋਵੇ ਨਾ।
0: ਇਹ ਬੜੀ ਨਾ, ਥੈਂਕ ਯੂ ਤੁਹਾਡਾ ਮਦਨ ਜੀ, ਬੜੀ ਤੁਸੀਂ
3: ਥੈਂਕ ਯੂ ਜੀ, ਥੈਂਕ
0: ਯੂ ਆਪਣੀ ਲਾਈਫ ਦੇ ਵਿੱਚੋਂ ਜਿਹੜੀਆਂ ਤੁਸੀਂ ਐਗਜ਼ਾਮਪਲਾਂ ਸ਼ੇਅਰ ਕਰਦੇ ਹੋ ਉਹ ਬਹੁਤ ਵਾਜਬ ਅਤੇ ਬੜੀ ਬੜਾ ਕੁਛ ਤੁਹਾਡੇ ਕੰਨ ਖੋਲ੍ਹ ਕੇ ਜਾਂਦੀਆਂ ਨੇ। ਅਸਲ ਦੇ ਵਿੱਚ ਜਿਹੜੀ ਇਹ ਸਨੈਰੀਓ ਨਾ, ਇਹਦੇ ਨਾਲ ਪੈਰਲਰ ਇੱਕ ਸਨੈਰੀਓ ਆਪਾਂ ਹੋਰ ਵੇਖੀਏ ਵੀ ਇੱਕ ਤਾਂ ਉਹ ਹੋ ਗਿਆ ਜਿਹਨੇ ਬਚਾਏ ਨਹੀਂ, ਜਿਹਨੇ ਉਸੇ ਤਰੀਕੇ ਦੇ ਨਾਲ ਰੱਖੇ, ਅਤੇ ਸਾਰੀ ਜ਼ਿੰਦਗੀ ਲਾ ਕੇ ਆਪਾਂ ਸਾਰੇ ਹੀ ਇੱਦਾਂ ਦੇ ਹਾਂ, ਇੰਨਾ ਕੀ ਹੁੰਦਾ ਵਾ ਬਸ। ਪਰ ਕਈ ਬੰਦੇ ਇੱਦਾਂ ਦੇ ਵੀ ਆਪਾਂ ਤੂਰ ਸਾਹਿਬ ਇਹਨੇ ਆ ਜਿਨ੍ਹਾਂ ਨੇ ਕਮਾਏ ਬਹੁਤ ਹੁੰਦੇ ਪਰ ਖਰਚਣ ਨੂੰ ਮੁੜ ਕੇ ਜੀ ਨਹੀਂ ਕਰਦਾ। ਪੈਸਾ ਨਾ ਚੀਜ਼ ਇੱਦਾਂ ਦੀ ਹੈ, ਮੰਨ ਲਓ ਤੁਸੀਂ ਕੋਈ ਕਿਲੋ ਸੰਤਰੇ ਲਏ ਹੋਣ ਜਾਂ ਤੁਸੀਂ ਕੋਈ ਬਰਫੀ ਲਈ ਹੋਵੇ ਕਿਲੋ, ਅਤੇ ਤੁਸੀਂ ਨਾ ਉਹਨੂੰ ਖਾਂਦੇ ਹੋ, ਤੁਸੀਂ ਉਸ ਚੀਜ਼ ਨੂੰ ਵਰਤ ਲੈਂਦੇ ਹੋ ਕਿਉਂਕਿ ਤੁਹਾਨੂੰ ਪਤਾ ਉਹ ਖਰਾਬ ਹੋ ਜਾਣੀ ਹੈ। ਪੈਸੇ ਦੀ ਇਹ ਪ੍ਰੋਬਲਮ ਹੈ, ਤੁਹਾਨੂੰ ਪਤਾ ਵਾ ਵੀ ਇਹਨੇ ਖਰਾਬ ਨਹੀਂ ਹੋਣਾ, ਤੁਸੀਂ ਆਪ ਭਾਵੇਂ ਵਰਤੋ ਨਾ ਵਰਤੋ ਫਿਰ ਤੁਹਾਡੀਆਂ ਜਿਹੜੀਆਂ ਅਟੈਚਮੈਂਟਸ ਨੇ ਤੁਹਾਨੂੰ ਲੱਗਦਾ ਹੋਰ ਬਚਾ ਕੇ ਰੱਖ ਲਓ, ਇਹ ਹੋਰ ਕਿਸੇ ਦੇ ਕੰਮ ਆਜੂਗਾ ਪਿੱਛੋਂ ਪਰਿਵਾਰ ਦੇ, ਆਪਾਂ ਇਹ ਵੀ ਚੀਜ਼ ਬੰਦਾ ਭੁੱਲ ਜਾਂਦਾ ਵਾ ਵੀ ਜਿੱਦਾਂ ਤੁਸੀਂ ਕਮਾਏ ਉੱਦਾਂ ਉਹ ਵੀ ਕਿਤੇ ਕਮਾ ਲੈਣਗੇ। ਸੋ ਪੈਸਾ ਖਰਚਣਾ ਬਹੁਤ ਔਖਾ ਵਾ, ਉਹਦੇ ਇੱਕ ਹੁੰਦਾ ਕਮਾਉਣਾ, ਇੱਕ ਹੁੰਦਾ ਖਰਚਣਾ, ਖਰਚਣ ਦੇ ਲਈ ਵੀ ਜੇਰਾ ਨਹੀਂ ਹੁੰਦਾ।
1: ਨਹੀਂ ਜੇਰਾ ਨਹੀਂ ਹੋਏਗਾ ਕਿਉਂਕਿ ਬੰਦਾ ਜਿਹੜੀ ਜੋ ਸੇ ਜਿਹੜੇ ਵੀ ਹਾਲਾਤ 'ਚੋਂ, ਮੈਂ ਪੰਜਾਬੀ 'ਚ ਗੱਲ ਕਹਾਂਗਾ, ਮੈਂ ਜਿਹੜੇ ਹਾਲਾਤਾਂ 'ਚੋਂ ਨਿਕਲ ਕੇ ਆਇਆ ਹੁੰਦਾ ਨਾ, ਉਹ ਆਪਣੇ ਹਾਲਾਤਾਂ ਨੂੰ ਨਾਲ ਨਾਲ
0: ਨਾਲ ਚੱਲਦੇ ਆ
1: ਚੱਲਦੇ ਆ ਹੈ ਨਾ, ਅਤੇ ਉਹ ਹਾਲਾਤਾਂ ਨੂੰ ਨਾਲ ਯਾਦ ਰੱਖਦਾ ਵੀ ਪੈਸਾ ਮੈਂ ਕਿਵੇਂ ਕਮਾਇਆ, ਵੀ ਕੀ ਚੱਲਦੀ ਵੀ ਚੀਜ਼ਾਂ ਨੇ। ਪਰ ਜਿੱਦਾਂ ਹੁਣ ਭਾਈ ਸਾਹਿਬ ਇਹ ਗੱਲ ਕਹਿ ਕੇ ਗਏ ਆ ਵੀ ਨਾਲ ਹੋਣਾ ਚਾਹੀਦਾ ਪੈਸਾ, ਪਰ ਸਮੇਂ ਦੀ ਗੱਲ ਹੈ ਭਾਜੀ, ਚਲੋ ਉਹ ਤਾਂ ਡਾਇਗਨੋਸ ਹੋ ਗਈ, ਚੀਜ਼ਾਂ ਪਤਾ ਲੱਗ ਗਈਆਂ ਨੇ, ਪਰ ਉੱਦਾਂ ਵੀ ਲਾਈਫ ਦਾ ਤੁਹਾਨੂੰ ਪਤਾ ਨਹੀਂ ਵੀ ਸਾਡੀ ਲਾਈਫ ਦਾ ਕਿੰਨੀ ਕੁ ਲੈਂਥ ਉਹਦੀ ਹੈਗੀ ਹੈ, ਕਿੱਥੇ ਕਿੱਥੇ ਜਾਣਾ ਜਾ ਕੇ ਕਿੰਨਾ ਕੁ ਅਸੀਂ ਲੰਬਾ ਜੀਣਾ, ਕਿੰਨਾ ਕੁ ਨਹੀਂ ਜੀਣਾ। ਪਰ ਤੁਸੀਂ ਕਮਾਈਆਂ ਕਰਦੇ ਪਏ ਆ ਸਾਰੇ ਜਿਹੜੇ ਆਪਣੀ ਕਮਾਈ ਨੂੰ ਕਰਦੇ ਆ, ਪਰ ਸਾਡੀ ਸਾਰੀ ਗੱਲਬਾਤ 'ਚ ਇੱਕ ਚੀਜ਼ ਫਿਰ ਵਾਰ ਵਾਰ ਆਉਂਦੀ ਵੀ ਇਹ ਸਾਡਾ ਬੈਲੈਂਸ ਕਿੱਥੇ ਕਰਕੇ ਰਹਿੰਦਾ ਵਾ। ਰਜੋ ਜੀ ਇੱਕ ਚੀਜ਼ ਮੈਨੂੰ ਬੜੀ ਚੁੱਭਦੀ ਹੁੰਦੀ, ਕਈ ਵਾਰੀ ਅਸੀਂ ਪਿੰਡਾਂ 'ਚ ਉੱਠ ਕੇ ਦੋ ਦੋ ਕਮਰੇ ਵਾਲੇ ਘਰ ਵਾਲੇ ਵੀ ਬੱਚੇ ਆਏ ਆ, ਉਹਨਾਂ ਨੇ ਵੇਖਿਆ ਵੀ ਕੱਚਾ ਜਿਹਾ ਚੌਂਕਾ ਹੁੰਦਾ ਸੀ, ਵਿਹੜਾ ਹੁੰਦਾ ਸੀ, ਉੱਤੇ ਰੋਟੀ ਖਾਣੀ ਬਹਿਣਾ, ਘਰ ਦੀਆਂ ਮਿੱਟੀ ਵਾਲੇ ਘਰ ਹੁੰਦੇ ਸੀ, ਕੰਧਾਂ ਹੁੰਦੀਆਂ ਸੀਗੀਆਂ, ਉਹ ਮਿਹਨਤਾਂ ਕਰਕੇ ਉਹ ਸ਼ਹਿਰ ਚਲੇ ਗਏ, ਕੋਠੀਆਂ ਪਾਲੀਆਂ, ਕੋਠੀਆਂ ਪਾ ਕੇ ਬਾਹਰ ਆ ਗਏ, ਬਾਹਰ ਆ ਕੇ ਡਾਲਰ ਕਮਾ ਕੇ ਹੁਣ ਫਿਰ ਪਿੰਡ ਜਾ ਕੇ ਦੁਬਾਰਾ ਫਿਰ ਉਹੀ ਘਰ ਬਣਾਉਣ ਡਿਆ ਮਿੱਟੀ ਵਾਲੇ, ਵੀ ਯਾਰ ਫਿਰ ਕਲਚਰ ਨਾਲ ਜੁੜੀਏ, ਵੀ ਇੱਥੋਂ ਤਾਂ ਉੱਠ ਕੇ ਗਏ ਸੀ, ਸਾਨੂੰ ਕਿਉਂ ਲੋੜ ਪਈ ਹੈ? ਵੀ ਪੈਸਾ ਤਾਂ ਆ ਗਿਆ ਲੇਕਿਨ ਮੇਰੇ ਕੋਲ ਉਹ ਵਾਲਾ ਸਕੂਨ ਨਹੀਂ ਸੀਗਾ।
0: ਆਪਾਂ ਸਾਰਾ ਕੁਛ ਕੈਰੀ ਕਰਨਾ ਚਾਹੁੰਦੇ ਹਾਂ ਨਾ, ਆਪਾਂ ਵੱਲੋਂ ਪੈਸਾ ਵੀ ਰਵੇ, ਉਹ ਜਵਾਨੀ ਵੀ ਰਵੇ, ਉਹ ਹਿੰਮਤ ਵੀ ਰਵੇ, ਉਹ ਬਚਪਨ ਵੀ ਰਵੇ, ਉਹ ਘਰ ਵੀ ਰਵੇ ਪਿੰਡ ਵਾਲਾ, ਜੇ ਮੈਂ ਕੱਚਾ ਮੇਰੇ ਕੋਲ ਹੋਵੇ ਜ਼ਰੂਰ, ਭਾਵੇਂ ਮੈਂ ਉੱਥੇ ਰਹਿਣਾ ਨਹੀਂ ਆ, ਭਾਵੇਂ ਮੈਂ ਹੰਢਾਉਣਾ ਨਹੀਂ ਆ, ਭਾਵੇਂ ਮੈਨੂੰ ਏਸੀ ਨਾਲ ਜ਼ਰੂਰ ਰਵੇ ਮੇਰੇ ਕੋਲ, ਪਰ ਨਾਲ ਦੀ ਨਾਲ ਉਹ ਬੋਰਡ ਵੀ ਚਾਹੀਦਾ ਜਿੱਥੇ ਮੈਂ ਬਚਪਨ 'ਚ ਬਹਿੰਦਾ, ਪਰ ਬਹਿਣਾ ਉੱਥੇ ਵੀ ਨਹੀਂ ਆ ਤੁਸੀਂ, ਕਿਉਂਕਿ ਹੁਣ ਉਹ ਤੁਹਾਡਾ ਲਾਈਫ ਸਟਾਈਲ ਨਹੀਂ ਰਿਹਾ, ਇਹ ਮਨ ਦੇ ਵਹਿਮ ਨੇ ਬੜਿਆਂ ਦੇ। ਕਿੰਨੇ ਕੁ ਜਾਣੇ ਉੱਥੇ ਰਹਿੰਦੇ ਨੇ ਹੁਣ? ਆਪਾਂ ਸਿੱਖਣਾ ਹੋਵੇ ਨਾ ਤਾਂ ਆਪਣੇ ਅਗਲਿਆਂ ਤੋਂ ਸਿੱਖ ਸਕਦੇ, ਜਿਹੜੇ ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਉੱਦਾਂ ਦੇ ਕੰਮ ਕਰ ਲਏ। ਤੁਸੀਂ ਆ ਹੁਣ ਹੁਸ਼ਿਆਰਪੁਰ ਬੈਲਟ ਲਾ ਲਓ ਤੁਸੀਂ, ਕੈਨੇਡਾ ਯੂਕੇ ਅਮਰੀਕਾ ਜਿਹੜੇ ਗਏ ਸੀ ਉਹਨਾਂ ਦੀਆਂ ਕੋਠੀਆਂ ਉੱਥੇ ਕਿੱਡੀਆਂ ਕਿੱਡੀਆਂ ਵਿਹਲੀਆਂ ਪਈਆਂ ਵਾ, ਉਹਨਾਂ ਨੇ ਛੱਤ ਲਈਆਂ ਉਹ ਕਿਤੇ ਰਹਿਣ ਡੇ ਉੱਥੇ? ਤੁਸੀਂ ਬਣਾ ਲਓ ਹਾਂ ਜਾ ਕੇ ਜਿੰਨੀਆਂ ਬਣਾਉਣੀਆਂ, ਹੁਣ ਵਾਲੇ ਉੱਥੋਂ ਹੁਣ ਉਹ ਵੀ ਨਹੀਂ ਬਣਾਉਣ ਡੇ ਜ਼ਿਆਦਾ, ਪਤਾ ਵਾ ਉੱਥੇ ਕਲਰ ਚੋਣ ਡੇ
1: ਕੱਚੇ ਚੌਂਕੇ ਇੱਥੇ ਪਾਲਣ ਡੇ ਨਾ ਵੇਖੀ ਆਪਣੇ ਬੈਕਯਾਰਡ ਦੇ ਵਿੱਚ ਛੋਟਾ ਚੌਂਕਾ ਬਣਾ ਲਈਏ,
0: ਉਹਦਾ ਇੱਕ ਅਲਟਰਨੇਟ ਹੈ ਨਾ ਵੀ ਹੁਣ ਆਪਾਂ ਇੱਥੇ ਬਣਾ ਲਾਂਗੇ
1: ਕਰਦੇ ਨਾ। ਦੂਜਾ ਇੱਕ ਆਪਾਂ ਗੱਲ ਪਹਿਲਾਂ ਨਾਲ ਨਾਲ ਕਰਦੇ ਸੀਗੇ ਵੀ ਪੈਸਾ, ਜਦੋਂ ਮੈਂ ਗਰੀਬ ਸੀ ਮੇਰੇ ਕੋਲ ਰਿਸ਼ਤੇਦਾਰ ਤਾਂ ਨਹੀਂ ਆਉਂਦੇ ਸੀ ਯਾਰ, ਉਹਦੇ ਕੋਲ ਇੰਨੇ ਪੈਸੇ ਹੈ ਨਹੀਂ ਵੀ ਜਾਵਾਂਗੇ ਕਿੱਥੇ ਖੇਚਲ ਕਰੂਗਾ ਕੀ ਕਰੂਗਾ ਕੀ ਨਹੀਂ ਕਰੂਗਾ,
0: ਪਰ ਜਿਹੜੇ ਆਉਂਦੇ ਸੀ ਉਹ ਬੜੇ ਵਧੀਆ ਸੀ,
1: ਉਹ ਅੱਜ ਵੀ ਵਧੀਆ ਨੇ, ਉਹ ਅੱਜ ਵੀ ਵਧੀਆ
0: ਜਿਹੜੇ ਆਉਂਦੇ ਸੀ ਉਹ ਠੀਕ ਸੀ,
1: ਅਤੇ ਜਦੋਂ ਮੈਂ ਅਮੀਰ ਹੋ ਗਿਆ ਉਹ ਫਿਰ ਵੀ ਨਹੀਂ ਆਉਂਦੇ, ਦੂਜੇ ਕਹਿੰਦੇ ਯਾਰ ਇਹਦੇ ਕੋਲ ਪੈਸੇ ਬੜੇ ਆ ਗਏ ਖੁਰੇ ਬੁਲਾਵੇ ਨਾ ਬੁਲਾਵੇ, ਉਹ ਫਿਰ ਵੀ ਨਹੀਂ ਆਏ।
0: ਇਹਦੇ ਵਿੱਚ ਵੀ ਤੂਰ ਸਾਹਿਬ ਤੁਸੀਂ ਵੇਖੋਗੇ ਵੀ ਇਹਦੇ 'ਚ ਵੀ ਸਾਡਾ ਆਪਣਾ ਨਜ਼ਰੀਆ ਵਾ, ਕਿਉਂਕਿ ਜਿਹੜੇ ਟਾਈਮ ਆਪਾਂ ਗਰੀਬ ਹੈ ਨਾ, ਮੰਨ ਲਓ ਜੇ ਤੁਸੀਂ ਆਪਣੇ ਆਪ ਨੂੰ ਜੇ ਗਰੀਬ ਸਮਝਦੇ ਹੋ ਉਸ ਸਮੇਂ, ਅਤੇ ਜੇ ਤੁਹਾਡੇ ਕੋਲ ਉਦੋਂ ਘੱਟ ਸੀ ਕੋਈ ਊਣਾ ਸੀ ਅਤੇ ਉਹ ਉਹ ਤੁਹਾਡੇ ਮੁਤਾਬਿਕ ਊਣਾ ਸੀ ਅਤੇ ਉਦੋਂ ਤੁਸੀਂ ਜਿਹੜਾ ਟੀਚਾ ਰੱਖਿਆ ਸੀ ਨਾ ਉਦੋਂ ਵੀ ਤੁਹਾਡੇ ਕੋਲ ਮੰਨ ਲਓ ਰਿਸ਼ਤੇਦਾਰ ਤਾਂ ਆ ਹੀ ਰਹੇ ਸੀ ਪਰ ਯਾਰ ਦੋਸਤ ਵੀ ਤੁਹਾਡੇ ਉਦੋਂ ਹੈਗੇ ਸੀ, ਪਰ ਤੁਹਾਡਾ ਜਿਹੜਾ ਟੀਚਾ ਸੀ ਨਾ ਉਹ ਧੋਣ ਚੁੱਕ ਕੇ ਤਾਂ ਵੱਲ ਸੀ ਵੀ ਉਹ ਫਲਾਣਾ ਕਿਉਂ ਨਹੀਂ ਆਉਂਦਾ ਸਾਡੇ ਵੱਲ, ਜਿਹਦੇ ਕੋਲ ਗੱਡੀ ਆ ਉਹ ਕਿਉਂ ਨਹੀਂ ਆਉਂਦਾ, ਸਾਡੇ ਕੋਲ ਸਾਈਕਲ ਹੈ ਗੱਡੀ ਵਾਲਾ ਸਾਡੇ ਕੋਲ ਆਵੇ, ਅਸੀਂ ਚੁੱਕ ਚੁੱਕ ਕੇ ਪੱਬ 'ਤੇ ਅਸੀਂ ਗੱਡੀ ਵਾਲੇ ਦੇ ਬਰਾਬਰ ਹੋਏ, ਪਰ ਹੁਣ ਉਹ ਗੱਡੀ ਵਾਲਾ ਤੁਹਾਡੇ ਵੱਲ ਆਉਣ ਲੱਗ ਪਿਆ ਅਤੇ ਗੱਡੀਆਂ 'ਤੇ ਤਾਂ ਤੋਂ ਤਾਂ ਨੇ, ਹੁਣ ਉਹ ਮਰੂਤੀ ਵਾਲਾ ਤੁਸੀਂ ਚਾਹੁੰਦੇ ਹੋ ਅਤੇ ਤੁਹਾਡੇ ਕੋਲ ਆ ਗਿਆ, ਹੁਣ ਅੱਗੇ ਜਿਹੜਾ ਦੂਸਰਾ ਉਹ ਬੈਂਟਲੀ ਵਾਲਾ ਵਾ ਖੜਾ, ਫਿਰ ਜਹਾਜ਼ਾਂ ਵਾਲੇ ਖੜ੍ਹੇ ਹੋਣਗੇ, ਸੋ ਇਹ ਮੁੱਕਦੀ ਨਹੀਂ ਦੌੜ। ਖੈਰ ਨਾਲ ਨਾਲ ਤੁਹਾਡੇ ਵੀ ਵਿਚਾਰ ਆਪਾਂ ਲਈ ਜਾਂਦੇ ਹਾਂ। ਨੈਕਸਟ ਸਾਡੇ ਨਾਲ ਕਾਲਰ ਨੇ 865, ਤੁਸੀਂ ਆਉਂਦੇ ਰਹੋ ਜੀ।
4: 865 865 8 65 ਗੁੰਮ ਹੋ ਗਏ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਜੀ ਟੋਨੀ ਸਿਡਨੀ ਤੋਂ ਜੀ ਟੋਨੀ ਜੀ ਕੀ ਹਾਲ ਨੇ ਠੀਕ ਠਾਕ ਹੋ ਬਸ ਜੀ ਠੀਕ ਠਾਕ ਜੀ ਸਰ ਉਹ ਬਸ ਪੈਸਿਆਂ ਬਾਰੇ ਕੋਈ ਟੈਨਸ਼ਨ ਨਹੀਂ। ਇੱਥੇ ਜਿਹੜੇ ਦਿੱਤੇ ਨਾ ਉਹਦੇ ਵਿੱਚ ਬੜੇ ਸਾਲ ਦਿੰਦੇ ਰਹੇ, ਪੈਸੇ ਮਰੇ, ਫਿਰ ਇੱਕ ਵਾਰੀ ਸੌ ਪਾ ਲਈ ਵੀ ਹੁਣ ਪੈਸੇ ਨੀ ਦੇਣੇ ਕਿਸੇ ਨੂੰ। ਚਾਹੇ ਜੀ ਇੱਕ ਬ੍ਰਿਸਬੇਨ ਮੁੰਡਾ ਨਾ ਸਾਡੇ ਪਿੰਡ ਆਉਂਦਾ ਹੁੰਦਾ ਸੀਗਾ ਆਪਣੇ ਮਾਮਿਆਂ ਦੇ ਘਰ, ਤੇ ਜੀ ਉਹ ਇੱਥੇ ਬ੍ਰਿਸਬੇਨ ਆ ਗਿਆ ਕਿਤੇ ਵਿਆਹ ਵੀ ਕਰਾ ਕੇ, ਤੇ ਉਹ ਨਾ ਮੈਨੂੰ ਰੋਜ਼ ਫੋਨ ਕਿਤੇ ਨੰਬਰ ਲੈ ਲਿਆ ਉਹਨੇ, ਕਹਿੰਦਾ ਟੋਨੀ ਭਾਜੀ ਪੈਸੇ ਚਾਹੀਦੇ ਨਾ, ਵਾਈਫ ਦੀ ਨਾ ਫੀਸ ਜਮ੍ਹਾਂ ਕਰਾਉਣੀ ਹੈ, ਜੇ ਨਾ ਨਾ ਕਰਾਈ ਸਾਡਾ ਵੀਜ਼ਾ ਕੈਂਸਲ ਹੋ ਜਾਣਾ। ਮੈਂ ਯਾਰ ਮੈਂ ਸੌ ਪਾਈ ਹੈ, ਮੈਂ ਤੁਹਾਨੂੰ ਦੇ ਦਿੰਦਾ, ਮੈਂ ਨਾ ਪੈਸੇ ਦੇਣੇ ਬੰਦ ਕੀਤੇ ਹੋਏ ਨੇ। ਉਹ ਜੀ ਰੋਜ਼ ਫੋਨ ਮਾਰਦੇ, ਰੋਜ਼ ਫੋਨ ਮਾਰਦੇ, ਭਾਜੀ 2000 ਹੀ ਕਰ ਦਿਓ ਸਿਰਫ। ਮੈਂ ਚਲੋ ਠੀਕ ਹੈ। ਮੈਂ ਜੀ ਗਿਆ ਪਹਿਲਾਂ ਘਰੋਂ ਪੈਸੇ ਪੁਸੇ ਲੈ ਕੇ, ਉਸ ਟਾਈਮ ਕੈਸ਼ ਕੁਸ਼ ਕਮਾਈ ਦੇ ਸੀਗੇ, ਘਰ ਪਏ ਸੀਗੇ ਇਕੱਠੇ ਇਕੱਠੇ ਕੀਤੇ, ਜਾ ਕੇ ਬੈਂਕ ਲਾਈਨ ਚ ਖੜਾ ਹੋਇਆ, ਫਿਰ ਜਮ੍ਹਾਂ ਕਰਾਏ, ਫਿਰ ਰਸੀਦ ਲੈ ਕੇ ਉਹਨੂੰ ਰਸੀਦ ਦੀ ਫੋਟੋ ਭੇਜੀ, ਤੇ ਨਾਲ ਉਸ ਦਿਨ ਉਹਨੇ ਮੈਨੂੰ ਫੋਨ ਕਿਸੇ ਹੋਰ ਨੰਬਰ ਤੋਂ ਕੀਤਾ ਸੀਗਾ, ਤੇ ਮੈਂ ਉਹ ਨੰਬਰ ਤੇ ਫੋਨ ਕੀਤਾ ਤੇ ਪੈਸੇ ਦੇ ਦਿੱਤੇ ਜੀ। ਕਹਿੰਦਾ ਮੈਂ ਮਹੀਨੇ ਬਾਅਦ ਦੇ ਦਵਾਂ। ਮੈਂ ਚਲੋ ਕੋਈ ਗੱਲ ਨੀ, ਮਹੀਨੇ ਬਾਅਦ, ਉਸ ਤੋਂ ਬਾਅਦ ਉਹਦਾ ਮੈਂ ਮਹੀਨੇ ਮਹੀਨਾ ਵੀ ਮੈਂ ਚੱਲ ਮਹੀਨਾ ਹੁੱਟ ਪਾ ਤਾ, ਦੋ ਮਹੀਨੇ ਬਾਅਦ ਮੈਂ ਫੋਨ ਕੀਤਾ, ਮੈਂ ਯਾਰ ਤੂੰ ਪੈਸੇ ਦੇਣੇ ਸੀ, ਤੇ ਫਿਰ ਕਹਿੰਦਾ ਨਹੀਂ ਭਾਜੀ ਮੈਂ ਤੁਹਾਡੇ ਦੇਣੇ ਨੇ, ਤੇ ਫਿਰ ਮੈਨੂੰ ਉਹਦਾ ਫੋਨ ਆਇਆ ਮੈਂ ਦੇਣੇ ਨੇ, ਕਰਦੇ ਕਰਦੇ ਮਹੀਨਾ ਹੁੱਟ ਪਾ ਤਾ, ਮੈਂ ਫਿਰ ਫੋਨ ਕੀਤਾ ਤੇ ਫੋਨ ਉਹਦਾ ਬੰਦ।
0: ਅੱਛਾ ਜੀ।
4: ਮੈਂ ਹੁਣ ਕਰਾਂ ਕੀ, ਤੇ ਪਿੰਡ ਦੱਸਾਂ ਨਾ, ਮੈਂ ਭਰਾ ਨੇ ਗਾਲਾਂ ਕੱਢਣੀਆਂ ਤੂੰ ਪੈਸੇ ਕਿਉਂ ਦਿੱਤੇ, ਤੇ ਫਿਰ ਮੈਂ ਜੀ ਲੱਭਾ ਨੰਬਰ ਨੀ ਲੱਭਿਆ, ਤੇ ਮੈਂ ਨਾ ਫਿਰ ਮੈਨੂੰ ਮੈਂ ਕਿਹਾ ਯਾਰ ਉਸ ਦਿਨ ਉਹਨੇ ਜਿਸ ਦਿਨ ਪੈਸੇ ਜਮ੍ਹਾਂ ਕਰਾਏ ਸੀ ਨਾ ਉਸ ਦਿਨ ਕਿਤੇ ਹੋਰ ਨੰਬਰ ਤੋਂ ਕੀਤਾ ਸੀਗਾ, ਫਿਰ ਸਰ ਦੇਖੋ ਇੱਕ ਤਾਂ ਪੈਸੇ ਦਿੱਤੇ, ਫਿਰ ਮੈਂ ਆਪਣੀ ਰਸੀਦ ਕੱਢੀ ਜਿਹੜੀ ਉਹ ਸੀਗੀ ਜਿਹਦੇ ਚ ਪੈਸੇ ਪਾਏ ਸੀਗੇ ਉਸ ਦਿਨ ਦੀ, ਟਾਈਮ ਕੱਢਿਆ, ਫਿਰ ਬੈਂਕ ਉਹਦੀ ਆਪਣਾ ਕੋਲਿੰਗ ਲਿਸਟ ਕੱਢੀ, ਫਿਰ ਉਹਦੇ ਵਿੱਚੋਂ ਟਾਈਮ ਕੱਢਿਆ ਵੀ ਕਿੰਨੇ ਵਜੇ ਪੈਸੇ ਜਮ੍ਹਾਂ ਕਰਾਏ ਸੀ, ਪੈਸੇ ਪਾਉਂਦੇ ਮੈਨੂੰ ਫੋਨ ਕੀਤਾ ਸੀਗਾ, ਫਿਰ ਉਹ ਨੰਬਰ ਕੱਢਿਆ, ਨੰਬਰ ਕੱਢ ਕੇ ਉਹ ਨੰਬਰ ਤੇ ਫੋਨ ਕੀਤਾ, ਨੰਬਰ ਤੇ ਫੋਨ ਕੀਤਾ, ਉਹਦੀ ਵਾਈਫ ਨੇ ਚੱਕਿਆ, ਕਹਿੰਦੀ ਮੈਂ ਹੈ ਭੈਣ ਜੀ ਦਾਦਾ ਮੇਰੇ ਕੋਲ ਨਾ ਸੋਨੂ ਨੇ ਪੈਸੇ ਲਏ ਸੀ, ਮੁੰਡੇ ਦਾ ਨਾਂ ਸੀ, ਤੇ ਕਹਿੰਦੇ ਉਹ ਭਾਜੀ ਉਹ ਤਾਂ ਬੜਾ ਤਕੜਾ ਠੱਗ ਜੀ, ਉਹ ਤਾਂ ਮੈਨੂੰ ਵੀ ਛੱਡ ਗਿਆ,
0: ਅੱਛਾ
4: ਬ੍ਰਿਸਬੇਨ ਛੱਡ ਗਿਆ, ਉਹ ਤਾਂ ਮੈਲਬਨ ਚਲਾ ਗਿਆ,
0: ਅੱਛਾ,
4: ਤੇ ਬ੍ਰਿਸਬੇਨ ਉਹ ਕਿਸੇ ਪੰਜਾਬੀ ਨੂੰ ਨੀ ਛੱਡਿਆ ਉਹਨੇ ਜਿਹਦੇ ਕੋਲ ਪੈਸੇ ਨੀ ਲਏ, ਮੈਨੂੰ ਮੈਂ ਹੈ ਕੋਈ ਭੈਣ ਜੀ ਕੋਈ ਮੈਲਬਨ ਦਾ ਨੰਬਰ ਹੈ ਜੇ, ਕਹਿੰਦੇ ਹਾਂ ਇੱਕ ਨੰਬਰ ਹੈਗਾ, ਮੈਂ ਨਾ ਮੈਲਬਨ ਫੋਨ ਕੀਤਾ, ਉਹ ਬੰਦੇ ਨੇ ਫੋਨ ਚੱਕਿਆ, ਮੈਂ ਕਿਹਾ ਸੋਨੂ ਨਾਂ ਦਾ ਮੁੰਡਾ ਹੈਗਾ, ਕਹਿੰਦੇ ਉਹ ਨਾ ਭਾਜੀ ਉਹ ਤਾਂ ਕਹਿੰਦਾ ਬਹਿੰਦਾ ਸੀਗਾ ਸਾਡੇ ਵਿੱਚ, ਰੋਟੀ ਖਾਂਦਾ ਸੀਗਾ, ਬੁਰਕੀ ਚੱਕਦਾ ਸੀਗਾ, ਕਹਿੰਦਾ ਦੇਖੋ ਜੇ ਬਾਬਾ ਨਾਨਕ ਨਾਣਾ ਚਾਹੇ ਮੂੰਹ ਚ ਨੀ ਜਾ ਸਕਦੀ, ਕਹਿੰਦਾ
0: ਅੱਛਾ,
4: ਕਹਿੰਦਾ ਫੇਰ ਉਹ ਨਾ ਸਾਰਿਆਂ ਨੂੰ ਆਪਣੇ ਵਿੱਚ ਲਾ ਕੇ ਨਾ ਸਾਰੇ ਕੋਲ ਪੈਸੇ ਠੱਗ ਕੇ, ਕਹਿੰਦਾ ਹੁਣ ਪਤਾ ਨੀ ਕਿੱਧਰ ਭੱਜ ਗਿਆ, ਮੇਰੇ ਵੀ ਭਾਜੀ ਪਤਾ ਨੀ 4000-5000 ਦੇ, ਮੈਂ ਫਿਰ ਦੁਖੀ ਹੋ ਗਿਆ, ਆਪਣੇ ਭਰਾ ਨੂੰ ਫੋਨ ਕੀਤਾ, ਮੈਂ ਯਾਰ $2000 ਲੈ ਗਿਆ ਨਾ, ਉਹ ਮਾਮੇ ਦੇ ਆਉਂਦਾ ਹੁੰਦਾ ਸੀਗਾ, ਉਹ ਮੁੰਡਾ ਲੈ ਗਿਆ ਮੇਰਾ ਭਰਾ ਉਹਦੇ ਘਰ ਗਿਆ ਸਿੱਧਾ ਡਾਂਗ ਲੈ ਕੇ, ਕਹਿੰਦਾ ਜੇ ਕੱਲ ਤੱਕ ਪੈਸੇ ਨਾ ਨਾ ਦੇਤੇ ਉਹਦਾ। ਫਿਰ ਛੋਟਾ ਭਰਾ ਕਹਿੰਦਾ ਭਾਜੀ ਉਹ ਜੇ ਕੋਈ ਪੈਸੇ ਭੇਜੇਗਾ ਨਾ ਇੰਡੀਆ ਪਹਿਲੇ ਪੈਸੇ ਅਸੀਂ ਤੁਹਾਡੇ ਦੇਵਾਂਗੇ। ਉਹਨੇ 20,000 ਕਰਕੇ ਸਾਡੇ ਪੈਸੇ ਮੁੜੇ, ਤੇ ਚਲੋ ਮੇਰੇ ਤਾਂ ਵੀ ਨੀ ਮੁੜੇ, ਚਲੋ ਘਰ ਆ ਗਏ ਕਿਸੇ ਦੇ ਪੱਲੇ ਪੈ ਗਏ ਤੇ ਘਰ ਪੈਸੇ ਆ ਗਏ। ਮਤਲਬ ਬਈ ਭਾਜੀ ਪੈਸੇ ਦੇਣਾ ਮਤਲਬ ਸੋ ਮੈਨੀ ਬੈਡ ਐਕਸਪੀਰੀਅੰਸ, ਆਮ ਜਸਟ ਸ਼ੇਅਰਿੰਗ ਵਨ ਆਫ ਦਮ।
0: ਬੜੀਆਂ ਚੀਜ਼ਾਂ ਪੁੱਠੀਆਂ ਜਿਹੀਆਂ ਹੋ ਗਈਆਂ ਹੁਣ, ਪਹਿਲਾਂ ਵਾਲਾ ਹਿਸਾਬ ਤਾਬ ਨਹੀਂ ਰਿਹਾ। ਅੱਜ ਕੱਲ ਲੋਕ ਪਹਿਲਾਂ ਹੁੰਦਾ ਸੀ ਫਿਰ ਵੀ ਕੋਈ ਅੱਖ ਲਿਆਜ ਹੁੰਦਾ ਸੀ, ਤੇ ਅੱਜ ਕੱਲ ਤੇ ਪਰਿਵਾਰ ਵੀ ਉਹ ਤੁਹਾਡੇ, ਚਲੋ ਹੁਣ ਉਹ ਗੱਲਾਂ ਪੁਰਾਣੀਆਂ ਨੇ ਮੈਨੂੰ ਲੱਗਦਾ, ਜਦੋਂ ਪਰਿਵਾਰ ਨੇ ਕਹਿ ਤਾ ਵੀ ਆਪਾਂ ਥੋੜੇ ਥੋੜੇ ਦੇਈ ਜਾਵਾਂਗੇ, ਅੱਜ ਕੱਲ ਤੁਸੀਂ ਪਰਿਵਾਰ ਕੋਲ ਵੀ ਜਾਓਗੇ ਤੇ ਉਹ ਵੀ ਕਹਿ ਦਿੰਦੇ ਅਸੀਂ ਤੇ ਬਥਗਲ ਕੀਤਾ, ਤੁਸੀਂ ਕਿਉਂ ਦਿੱਤੇ ਸੀ, ਤੁਸੀਂ ਸਾਨੂੰ ਪੁੱਛ ਕੇ ਕਿਉਂ ਦਿੱਤੇ।
4: ਬਹਿਣਾ
0: ਉੱਠਣਾ ਜਾਂ ਡਾਂਗ ਲੈ ਕੇ ਗਏ ਸੀ ਤਾਂ ਕਰਕੇ ਕੁਛ ਲਾ ਲਓ। ਚਲੋ ਜੀ, ਥੈਂਕ ਯੂ ਤੁਹਾਡਾ ਵੀ,
1: ਥੈਂਕ ਯੂ ਕਰੋ ਭਾਈ ਤਾਂ ਨਾ ਮਿਲ ਗਏ, ਡੰਡੇ ਲੈ ਕੇ ਤਾਂ ਅੱਗੇ ਬੈਠੇ ਹੋ।
0: ਹਾਂ ਨਹੀਂ ਵੇਖੋ, ਤੇ ਫਿਰ ਜਿਹਦੇ ਜਦੋਂ ਆ ਹੀ ਗਏ, ਇੱਕ ਕੋ ਜਿਹੜਾ ਗਵਾਉਣ ਲਈ ਕੁਛ ਹੈਗਾ ਵਾ, ਦੂਸਰੇ ਕੋ ਗਵਾਉਣ ਲਈ ਕੁਛ ਨਹੀਂ ਹੈ।
1: ਇੱਕ ਚੀਜ਼ ਤਾਂ ਆਪਕੋ ਸਮਝ ਨਾ, ਆਪਕੇ ਬੰਦੇ ਕੇ ਸੁਭਾਵ ਕਾ ਆਪਕੋ ਪਤਾ ਹੋਗਾ, ਬਈ ਮਾਰੇ ਬੰਦੇ
0: ਯਾਰ ਆਪਣੀ ਚੀਜ਼ ਦਾ ਪਤਾ ਹੁੰਦਾ
1: ਨਾ, ਘਰ ਵਾਲੇ ਵੀ ਫਿਰ ਉਸੇ ਹਿਸਾਬ ਸੇ ਬੈਠੇ ਹੋ ਵੀ ਦੇਣ ਲੈਣੀ ਇਸ ਕੀ ਬਹੁਤ ਹੈ, ਦੂਰ ਤੇ ਭਗਾ ਦਿਓ ਬੰਦੇ ਜਿਤਨੇ ਵੀ ਆਵਾਂਗੇ, ਭਾਗ ਜਾਓ ਬਾਈ।
0: ਪੈਸਾ ਤਾਂ ਮੈਨੂੰ ਲੱਗਦਾ ਇਹੋ ਜਿਹੀ ਚੀਜ਼ ਹੈ, ਦੁੱਖ ਦੀ ਰਾਗ ਹੈ
1: ਮਾਰਾ ਤਾਂ ਛੋਰਾ ਹੀ ਨਹੀਂ ਹੈ।
0: ਹਾਂ, ਕਿਸੇ ਦੀ ਰਾਗ ਦੇ ਹੱਥ ਧਰ ਦਿਓ ਸਹੀ, ਫਿਰ ਵੇਖੋ ਤੁਸੀਂ ਮਤਲਬ ਕਿੱਦਾਂ ਗੱਲਾਂ ਆਉਂਦੀਆਂ। 442 ਤੁਸੀਂ ਆਉਂਦੇ ਰਹੋ ਜੀ, ਅਤੇ ਬਾਕੀਆਂ ਦੇ ਨਾਲ ਹੁਣ ਆਪਾਂ ਆ ਕੇ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ। 442 ਤੁਸੀਂ ਆਉਂਦੇ ਰਹੋ।
5: ਹੈਲੋ,
0: ਹਾਂਜੀ
1: ਹਾਂਜੀ
5: ਥੋੜੀ ਬਹੁਤ ਚਲੋ ਜਿੰਨੀ ਹੈਲਪ ਹੋ ਸਕੇ ਕਰਨੀ ਚਾਹੀਦੀ ਹੈ
0: ਜੀ।
5: ਤੇ ਮੇਰੇ ਨਾਲ ਜਿਆਦਾ ਨਹੀਂ ਤੇ 5 ਇੰਸੀਡੈਂਟ ਹੋਏ ਆ, 5 ਬੰਦੇ ਨੂੰ ਪੈਸੇ ਦੇ ਕੇ ਆਪਣੇ ਨਾ ਲਿੰਕ ਖਰਾਬ ਕੀਤੇ, ਔਰ ਥੋੜੇ ਪੈਸੇ ਨੀ ਬਹੁਤ ਵੱਡੀ ਅਮਾਊਂਟ ਦੇ
0: ਜੀ।
5: ਮੇਰਾ ਕੋਈ ਫਰੈਂਡ ਹੀ ਸੀਗਾ, ਉਹਨਾਂ ਨੇ ਬਿਜ਼ਨਸ ਖੋਲਿਆ, ਇਹ ਇੰਡੀਆ ਦੀ ਗੱਲ ਕਰ ਰਿਹਾ, ਅੱਜ ਤੋਂ 25 ਸਾਲ ਪੁਰਾਣੇ, 25 ਤੋਂ 28 ਸਾਲ ਪੁਰਾਣੇ
0: ਜੀ।
5: ਉਹਨਾਂ ਨੇ ਕਦੀ ਮੇਰੇ ਕੋਲ 80,000 ਦੇ ਦੇ, ਕਦੀ 50,000 ਦੇ ਦੇ, 20,000 ਦੇ ਦੇ, ਏਦਾਂ ਨਾ ਦੇ ਜਾਣੇ, ਕਦੀ ਲੈ ਜਾਣੇ
0: ਜੀ।
5: ਆਲਮੋਸਟ ਕਰਦੇ ਕਰਦੇ ਮੇਰਾ ਨਾ ਉਹਨਾਂ ਕੋਲ ਚਲਾ ਗਿਆ 4,500,000 ਰੁਪਇਆ।
0: ਅੱਛਾ ਜੀ।
5: ਜਦਕਿ ਉਹ ਬੜਾ ਮੇਰਾ ਖਾਸ ਫਰੈਂਡ ਸੀ, ਆਪਾਂ ਇਕੱਠੇ ਖਾਲੀ ਚ ਖਾਂਦੇ ਹੁੰਦੇ ਸੀਗੇ ਬਹੁਤ ਜ਼ਿਆਦਾ ਟੋਟਲੀ। ਤੇ ਚਲੋ ਚੱਲਦਾ ਰਿਹਾ, ਫਿਰ ਸਾਲ ਹਿਸਾਬ ਨੇ ਕੀਤਾ, 1 ਸਾਲ ਬਾਅਦ ਹਿਸਾਬ ਕੀਤਾ, ਉਹ 4.5 ਲੱਖ ਦੇ ਮੈਂ 3 ਲੱਖ ਤੇ ਲੈ ਆਏ
0: ਜੀ।
5: ਫਿਰ ਸਾਲ ਕੁ ਬਾਅਦ ਹਿਸਾਬ ਕੀਤਾ, ਉਹ 2.5 ਲੱਖ ਤੇ ਲੈ ਆਏ। ਫਿਰ ਹਿਸਾਬ ਕੀਤਾ, ਉਹ 1.5 ਲੱਖ ਤੇ ਲੈ ਆਏ। ਮੈਂ ਕਿਹਾ ਯਾਰ 2 ਵਾਰੀ ਹੋਰ ਹਿਸਾਬ ਕਰ ਲਾ, ਮੇਰੇ ਪੈਸੇ ਪੈਸੇ ਨਿਬੜ ਜਾਣੇ ਨੇ,
1: ਮੁੜ ਕੇ ਤੁਹਾਡੇ ਪੱਲੇ ਕੱਢ ਦੇ,
5: ਜ਼ਰੂਰਤ ਨਹੀਂ ਪੈਣੀ,
1: ਚੱਟਾ ਸਾਹਿਬ ਆਪਣੇ ਦੇਣੇ ਪੈਸੇ ਤੋਂ।
0: ਤੁਸੀਂ ਦੱਸੋ ਕਦੋਂ ਦੋਗੇ?
5: ਸਿਲੀ ਆਉਣਾ ਸੀ ਨਾ, ਉਹ ਸਾਡਾ 6 ਫਰੈਂਡ ਦਾ ਗੁੱਡ ਦਾ ਸਰਕਲ ਸੀਗਾ, ਜਦੋਂ ਇੰਡੀਆ ਆਉਣਾ, ਇੱਥੇ ਸਿਲੀ ਆਉਣਾ ਸੀ ਨਾ, ਤੇ ਮੇਰੇ ਕੋਲ ਇੱਕ ਫਰੈਂਡ ਮੇਰੇ ਕੋਲ ਆਇਆ, ਕਹਿੰਦਾ ਉਹ ਨਾਲ ਬਹਿ ਕੇ ਨਿਪਟਾ ਲਾ, ਉਹ ਤੈਨੂੰ 50,000 ਦੇ ਦੇਗਾ।
0: ਅੱਛਾ ਜੀ।
5: ਉਹਨੂੰ ਮੈਂ ਕਿਹਾ ਰੱਬ ਦੀ ਦੇ ਨਾਲ ਸਟੇਲੀ ਜਾ ਰਿਹਾ, ਹੁਣ ਜੇ ਲੋੜ ਹੋਰ ਪੈ ਗਈ ਤਾਂ ਮੈਂ ਦੁਬਾਰਾ ਕਾਲ ਕਰ ਦੇ
0: ਜੀ,
5: ਮੈਂ ਹੋਰ ਦੁਬਾਰਾ ਦੇ ਦਾਂਗਾ।
0: ਓਕੇ।
5: ਫਿਰ ਉਦੋਂ ਸਾਡਾ ਲਿੰਕ ਸਾਰਾ ਖਤਮ ਹੋ ਗਿਆ। ਇੱਕ ਮੇਰਾ ਫਰੈਂਡ ਦਾ ਨਾ, ਮੈਂ ਆਪਾਂ ਮਿਸੀ ਨੂੰ ਘੁੰਮਣ ਸੀ, ਦਸੰਬਰ ਦੀ ਹੋਲੀਡੇ 'ਚ ਆਪਾਂ ਸੀਗੇ, ਉਦੋਂ ਤੁਰਕੀ ਸੀਗੇ, ਮੇਰੇ ਫਰੈਂਡ ਦਾ ਕੋਲ ਇੰਡੀਆ ਤੋਂ ਆ ਗਿਆ ਕਿ ਮੇਰੇ ਸਾਲੋਂ ਡੇਂਗੂ ਹੋ ਗਿਆ
0: ਜੀ,
5: ਬਹੁਤ ਸੀਰੀਅਸ ਹੈ, ਉਹਨੂੰ ਪੈਸੇ ਚਾਹੀਦੇ ਆ। ਤੇ ਮੈਂ ਸਟੇਟ ਵੀ ਆਪਣਾ, ਮੇਰਾ ਹੋਰ ਫਰੈਂਡ ਸੀ ਇੰਡੀਆ, ਉਹਨੂੰ ਕਾਲ ਕੀਤੀ, ਮੈਂ ਉਹਨੂੰ ਫਟਾਫਟ ਪੈਸੇ ਦੇ ਕੇ ਹੋਸਪਿਟਲ ਜਾ ਕੇ, ਉਹਨੂੰ ਪੈਸੇ ਦੇ ਆਇਆ, ਕਾਫੀ ਅੱਛੀ ਮੌਤ ਸੀ ਉਹ ਵੀ। ਚਲੋ ਇੱਕ ਹਫਤੇ ਬਾਅਦ ਫਰੈਂਡ ਉਹਦਾ ਸਾਲਾ ਪੂਰਾ ਹੋ ਗਿਆ
0: ਜੀ,
5: ਤੇ ਮੈਨੂੰ ਉਹਦਾ ਫੋਨ ਆ ਗਿਆ, ਇੱਦਾਂ ਦਾ ਪੂਰਾ ਹੋ ਗਿਆ। ਚਲੋ ਅਫਸੋਸ ਕੀਤਾ, ਤੇ ਮੈਨੂੰ ਨਾ ਮਹੀਨੇ ਕੁ ਬਾਅਦ ਉਹਦਾ ਫੋਨ ਆਇਆ ਕਿ ਉਹਨਾਂ ਸਹੁਰੇ ਕਹਿੰਦੇ ਤੈਨੂੰ ਪੈਸੇ ਤੇਰੇ ਦੇਣੇ ਹੈਗੇ ਆ। ਮੈਂ ਕਿਹਾ ਜਿਹੜਾ ਬੰਦਾ ਹੀ ਨਹੀਂ ਰਿਹਾ ਹੈਗਾ, ਮੈਨੂੰ ਕੋਈ ਇੰਨੇ ਪੈਸੇ ਫਰਕ ਨਹੀਂ ਪੈ ਰਿਹਾ, ਕੋਈ ਗੱਲ ਨਹੀਂ, ਜੇ ਨਹੀਂ ਰਿਹਾ ਤੇ ਪੈਸੇ ਵੀ ਮੈਂ ਲੈ ਕੇ ਕੀ ਕਰਨੇ ਆ
0: ਜੀ।
5: ਨਹੀਂ ਜੀ, ਕਹਿੰਦਾ ਉਹ ਕਹਿੰਦੇ ਪੈਸੇ ਆਪਾਂ ਤੈਨੂੰ ਜ਼ਰੂਰ ਦੇਣੇ ਆ। ਮੈਂ ਕਿਹਾ ਉਹਨਾਂ ਦੀ ਮਰਜ਼ੀ, ਮੇਰੇ ਵੱਲੋਂ ਨਾ ਆਏ
0: ਜੀ।
5: ਚਲੋ ਉਹਨਾਂ ਨੇ ਉਹ ਪੈਸੇ ਉਹਦੇ ਜਵਾਈ ਦਾ ਮੇਰਾ ਫਰੈਂਡ ਉਹਨੂੰ ਦੇ ਦਿੱਤੇ
0: ਜੀ,
5: ਆ ਵੀ ਵਾਪਸ ਕਰ ਦਈ ਉਹਨੇ। ਉਹ ਪੈਸੇ ਅੱਜ ਤੱਕ ਨਹੀਂ ਮੈਨੂੰ ਮਿਲੇ, ਤੇ ਮੇਰੇ ਉਹਨਾਂ ਦੀ ਬੋਤਲ ਹੀ ਬੰਦ ਹੋ ਗਈ।
0: ਜਿਹਦੇ ਕੋਲ ਆਏ ਉਹਨੇ ਨਹੀਂ ਗਾਂ ਦਿੱਤੇ? ਹੈ
5: ਨਹੀਂ ਨਹੀਂ, ਜਿਹਨੇ ਮੇਰੇ ਕੋਲ ਲੈ ਕੇ ਸਾਲੇ ਲਈ ਖਰਚੇ ਸੀ ਨਾ
0: ਜੀ,
5: ਸਾਰੇ ਆਪਣੇ ਵਾਸਤੇ, ਤੇ ਸਾਲੇ ਹੋਣੇ ਉਹਨਾਂ ਨੂੰ ਪੈਸੇ ਆਪਣੇ ਜੁਆਇਨ ਨੂੰ ਵਾਪਸ ਦੇ ਦਿੱਤੇ ਕਿ ਮੇਰੇ ਫਰੈਂਡ ਨੂੰ ਤੂੰ ਮੈਨੂੰ ਦੇ ਦੇ।
0: ਹਾਂ, ਤੁਸੀਂ ਕਈ ਜੂ ਜਾ ਰਹੇ ਵੀ ਮੈਨੂੰ ਨਹੀਂ ਚਾਹੀਦੇ, ਉਹ ਕਹਿੰਦਾ ਹੁਣ ਇਹਨੂੰ ਨਹੀਂ ਚਾਹੀਦੇ।
1: ਠੀਕ ਹੈ,
5: हाँ मैं भी गलती समझ गया अपनी, बट मैं दसदा मेरे ना ज्यादा नहीं पांच बंदों के साथ मैंने बिगाड़ी है पैसे दे के।
0: नहीं ऐदा ही है जी, ऐदा ही है। वेखो अपना जिहड़ा एन आर आई है ना, थैंक यू तुहाडा कॉल करन दे, जिहड़ा एन आर आई का ना मसला

0: ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ
1: ਯਾਰ? ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
4: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
4: ਕੀ ਮਤਲਬ?
2: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: 14 वर्ष से अधिक आयु के हिंसक अपराध करने वाले अपराधियों को अब अधिक गंभीर परिणाम भुगतने होंगे। गंभीर जबरन, वाहन चोरी जैसे अपराधों की सुनवाई वयस्क अदालत में होगी। घर में घुसकर अपराध करने वालों को जेल की सजा हो सकती है और हथियारों से गंभीर हमले जैसे अपराधों के लिए लंबी सजा हो सकती है, जिससे अपराधी के भविष्य की शिक्षा, रोजगार और जीवन के विकल्पों पर असर पड़ेगा। और अधिक जानकारी के लिए हिंसक अपराधों के लिए वयस्कों जैसी सजा सर्च करें। विक्टोरियन सरकार मेलबर्न द्वारा अधिकृत।
6: बहन जी की हाल है पिट दर्द दा?
7: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू इदे बारे दसन लई।
8: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेविटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 0433-465-492।
9: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
10: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है कि प्लास्टिक दे डब्बियां च नहीं, बल्कि ग्लास कंटेनर च पैक हुंदा है।
9: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
11: हांजी हांजी, ओए हांजी हांजी,
12: हांजी रेडियो।
13: जे तुसी बीमार हो ता AI कोल नहीं, डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 4229058 60 और विजिट bansallawyers.com.au।

0: ਰੇਡੀਓ ਹਾਂਜੀ 1674 AM ਪੈਸਾ ਕਾਂ ਬਨੇਰੇ ਦਾ ਕਦੀ ਇਸ ਬਨੇਰੇ ਤੇ ਤੇ ਕਦੀ ਉਸ ਬਨੇਰੇ ਤੇ ਤੁਸੀਂ ਇਹ ਵੇਖਣਾ ਵਾ ਬਾਹਰ ਨਿਕਲ ਕੇ ਵੀ ਤੁਹਾਡੇ ਬਨੇਰੇ ਤੇ ਨਹੀਂ ਕਿਤੇ ਬੈਠਾ
1: ਇਹ ਪੌਂਦਾ ਵਾਲਾ ਕਾਂ ਤੇ ਇਹ
0: ਡਾਲਰ ਵਾਲਾ ਕਾਂ ਤੁਹਾਡੇ ਬਨੇਰੇ ਦੇ ਉੱਤੇ ਕਿਹੜਾ ਕਾਂ ਆ ਸੁੱਖ ਦੇ ਨਾਲ ਸਾਰੇ ਕਾਂ ਤੁਹਾਡੇ ਬਨੇਰੇ ਦੇ ਉੱਤੇ ਬੈਠੇ ਰੱਬ ਨੇ ਬਥੇਰਾ ਕੁਛ ਦਿੱਤਾ ਤੇ ਜਦੋਂ
1: ਹੁੰਦਾ ਹਾਂ
0: ਫਿਰ ਨਾਲ ਬਥੇਰਾ ਕੁਛ ਆ ਜਾਂਦਾ ਆਪਾਂ ਜਦੋਂ ਕੋਈ ਨਾ ਨਹਾਉਣ ਤੂਰ ਸਾਹਿਬ ਉਹ ਵੀ ਨਾਲ ਕਹਿੰਦਾ ਵਾ ਵੀ ਰੱਬਾ ਮਤਲਬ ਮੈਨੂੰ ਦੇ ਤੇ ਸਹੀ ਕੋਈ ਚਾਰ ਵਿੱਚੋਂ ਮਾਰ ਵੀ ਜਾਊ ਕੋਈ ਨੀ ਆਪਾਂ ਕਾਲਰ ਵੇਲੇ ਕਰਦੀ ਫਿਰ ਨਾ ਥੋੜਾ ਪ੍ਰੈਸ਼ਰ ਵੱਧ ਜਾਂਦਾ 030 ਤੁਸੀਂ ਆਉਣੇ ਰੋਜ਼ 030 ਤੇ ਉਸ ਤੋਂ ਬਾਅਦ ਰਿਚਰਡ ਜੀ ਨੇ ਸਾਡੇ ਨਾਲ ਜੇ ਟਾਈਮ ਬਚਿਆ ਤੇ ਫਿਰ ਆਪਾਂ ਤੁਹਾਨੂੰ ਆਵਾਜ਼ ਦੇਵਾਂਗੇ ਫਿਰ ਤੁਸੀਂ ਕਾਲ ਕਰ ਲਿਓ ਜੀ ਨਹੀਂ ਤੇ ਸਾਡੇ ਸਾਡਾ ਥੋੜਾ ਜਿਹਾ ਪ੍ਰੈਸ਼ਰ ਫਿਰ ਬਿਲਡਅਪ ਹੋ ਜਾਂਦਾ ਤੇ ਆਪਾਂ ਟਾਈਮ ਦੇ ਨਾਲ ਫਿਰ
1: 303
0: ਬਾਰਸ਼ਾਂ ਬੁਰਸ਼ਾਂ ਵੀ ਹਟਾਉਣੀਆਂ ਹੁੰਦੀਆਂ ਹਾਂਜੀ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
0: ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਬਹਿਣ ਜੀ ਕੈਸੇ ਹੋ
2: ਹਾਂਜੀ ਵਧੀਆ ਵਧੀਆ ਮੈਂ ਅਮੀਰ ਬਹੁਤ ਹੋ ਗਈ ਕਰਕੇ ਦੂਸਰਿਆਂ ਨੂੰ ਫੋਨ ਲੈ ਲਿਆ ਮੈਂ
0: ਅੱਛਾ ਤੁਸੀਂ ਅਮੀਰ ਬਹੁਤ ਹੋ ਗਏ ਓਕੇ ਓਕੇ ਤੁਸੀਂ ਨੰਬਰ ਚੇਂਜ ਕੀਤਾ
2: ਨਹੀਂ ਨੰਬਰ ਐਕਚੁਅਲੀ ਮੇਰੇ ਨੰਬਰ ਤਾਂ ਲੱਗ ਨਹੀਂ ਰਿਹਾ ਸੀ ਤੇ ਇਹਨਾਂ ਦਾ ਫੋਨ ਹੈ ਇਹ
0: ਅੱਛਾ ਅੱਛਾ ਓਕੇ
2: ਬਿਮਾਰ ਨੇ ਕਰੇ ਸੁੱਤੇ ਫਿਰ ਮੈਂ ਕਿਹਾ ਐਦਾਂ ਕਿਦਾਂ ਹੋ ਸਕਦਾ ਵਾ ਫੋਨ ਰਹਿ ਜੂ ਤਾਂ ਮੇਰਾ ਕਰਨਾ ਔਰ ਇੰਨਾ ਵਧੀਆ ਟੌਪਿਕ
0: ਹਾਂ ਵਧੀਆ
1: ਇਹ ਤੋਂ ਆਪਣੇ ਨੂੰ ਲੂਟ ਰਹੇ
0: ਆਹੋ
1: ਸਾਰੇ ਆਮ ਲੂਟ ਰਹੇ
0: ਜੀ
2: ਨਹੀਂ ਨਹੀਂ ਮੈਂ ਦੱਸਿਆ ਮੇਰੀ ਐਕਸਪੀਰੀਅੰਸ ਕੀ ਆ ਮੇਰੀ ਜਦੋਂ ਮੈਰਿਜ ਹੋਈ ਨਾ ਤਾਂ ਮੈਨੂੰ ਆਪ ਤਾਂ ਪਤਾ ਕਿਸੇ ਨੂੰ ਪੈਸੇ ਪੈਸੇ ਦਿੰਦਾ ਦਿੰਦਾ ਨਾ ਤੇ ਮੇਰੇ ਨਾ ਕਜ਼ਨ ਹੈ ਮਾਮਾ ਮਤਲਬ ਦੂਰ ਦੇ ਹੀ ਕਜ਼ਨ ਹੈ ਉਹਨਾਂ ਨੇ ਨਾ ਮੈਨੂੰ ਕੁਐਸਚਨ ਕੀਤਾ ਵੀ ਆਪਣੇ ਹਸਬੈਂਡ ਨੂੰ ਪੁੱਛ ਵੀ ਮੈਨੂੰ ਐਵੇਂ ਲੋੜ ਹੈ ਪੈਸੇ ਦੀ ਪੈਸੇ ਅਸੀਂ ਦੀ ਦੇ ਦੇ ਦੇਣਗੇ ਤੇ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਅੱਗੋਂ ਇਹਨਾਂ ਦਾ ਵੀ ਕੋਲ ਮਤਲਬ ਦੇ ਤੇ ਇਹਨਾਂ ਨੇ ਪੈਸੇ ਨਾ ਉਸ ਟਾਈਮ ਦੀ ਗੱਲ ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ 3 ਲੱਖ ਰੁਪਇਆ ਚਾਹੀਦਾ ਸੀ ਉਹਨਾਂ ਨੂੰ 3-3.5 ਲੱਖ ਨਾ ਦੇ ਤਾ ਜੀ ਬਾਅਦ ਚੋਂ ਦੇਣ ਦੀ ਵਾਰੀ ਚ ਆਈ ਨੀ ਕਿ ਅਸੀਂ ਦੇਣਾ ਦੇਣਾ ਦੇਣ ਦਾ ਲਾਮ ਹੀ ਨਾ ਲੈਣਾ ਹਾਰ ਕੇ ਕੀ ਫਾਈਨਲ ਹੋਇਆ ਕਿ ਉਹਨੇ ਆਪਣੀ ਸ਼ੋਪ ਸੇਲ ਕਰਨੀ ਸੀ ਉਹ ਫਿਰ ਸਾਨੂੰ ਲੈ ਕੇ ਅਸੀਂ ਉਸ ਤੋਂ ਸ਼ੋਪ ਲਿੱਤੀ ਜਦਕਿ ਸਾਨੂੰ ਕੋਈ ਲੋੜ ਨਹੀਂ ਸੀ ਤੇ ਉਹ ਸ਼ੋਪ ਦਾ ਹਜੇ ਵੀ ਰੋਲਾ ਹੀ ਚੱਲ ਰਿਹਾ ਹੈਗਾ ਸਾਨੂੰ ਤੇ ਫਿਰ ਅਸੀਂ ਲੈ ਲਿਆ ਫਿਰ ਉਸ ਤੋਂ ਬਾਅਦ ਸਾਡਾ ਮਨ ਫਿਰ ਉਹਨੂੰ ਫਿਰ ਪੈਸੇ ਦਿੱਤੇ ਉਹਨੂੰ ਫਿਰ ਪੈਸੇ ਦੀ ਲੋੜ ਹੋਈ ਜਦਕਿ ਇੰਨਾ ਕੁਛ ਟ੍ਰਬਲ ਹੋਣ ਦੇ ਬਾਵਜੂਦ ਵੀ ਨਾ ਜਿੱਦਾਂ ਮੇਰੇ ਮੰਮੀ ਨੇ ਕਹਿਤਾ ਕੋਈ ਗੱਲ ਨੀ ਇਮੋਸ਼ਨਲ ਹੋ ਜਾਂਦੀ ਆ ਮਾਵਾ ਕੋਈ ਗੱਲ ਨੀ ਫਿਰ ਕੀ ਹੋ ਗਿਆ ਜ਼ਿਆਦਾ ਤਾਂ ਨੀ ਦਿੱਤੇ ਸੀਗੇ 1 ਲੱਖ ਰੁਪਇਆ ਸੀਗਾ ਫੇਰ ਹਨਾ ਤੁਸੀਂ ਦੇਖ ਲਓ ਦਿੱਤੇ ਨੂੰ ਵੀ ਇਹਨੂੰ 10 ਸਾਲ ਹੋ ਗਏ ਆ ਤੇ ਹੁਣ ਮੈਂ ਉਹਨਾਂ ਨੂੰ ਪਿਛਲੇ ਸਾਲ ਫੋਨ ਕੀਤਾ ਸੀਗਾ ਵੀ ਤੁਸੀਂ ਦੇਖੋ ਵੀ ਮੇਰੇ ਹਸਬੈਂਡ ਨੇ ਵੀ ਮੇਰੀ ਕੀ ਹੋ ਰਹਿੰਦੀ ਹੋਊਗੀ ਮੈਨੂੰ ਕਿੰਨਾ ਮੇਰੇ ਬਾਰੇ ਤਾਂ ਸੋਚੋ ਤੁਸੀਂ ਥੋੜਾ ਜਾ ਉਹਨਾਂ ਦੀ ਪਤਾ ਕੀ ਵਰਡਿੰਗ ਸੀਗੀ ਮੇਰੇ ਆਪਣੇ ਨੇ ਉਹ ਕਹਿੰਦੇ ਕੋਈ ਗੱਲ ਨੀ ਪਰਮਾਤਮਾ ਨੇ ਤੈਨੂੰ ਕਿਹੜਾ ਕਮੀ ਦਿੱਤੀ ਹੈਗੀ ਆ ਕੋਈ ਵੱਡੀ ਗੱਲ ਨੀ ਹੈਗੀ ਪਰਮਾਤਮਾ ਤੈਨੂੰ ਭਾਗ ਲਾਊਗਾ ਏਦਾਂ ਕਰੂਗਾ ਆਹ ਵਰਡਿੰਗ ਆ ਉਹਨਾਂ ਦੀ ਪਿੱਛੇ ਜੀ ਨਾ ਇੱਕ ਦੋ ਚੀਜ਼ਾਂ ਏਦਾਂ ਦੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਵੈਸੇ ਉਹਨਾਂ ਆਪਣਾ ਹੀ ਬਹੁਤ ਖਲਾਰਾ ਪਾ ਲਿਆ ਸੀ ਉਹਨੇ ਆਪਣਾ ਇਹ ਮੈਨੂੰ ਕਹਿੰਦੇ ਕੋਈ ਗੱਲ ਨੀ ਪੈਸੇ ਦੀ ਕੀ ਚੀਜ਼ ਹੈ ਰੱਬ ਨਾ ਕਰੇ ਵੱਡੀ ਚੀਜ਼ ਕਰ ਲੇ ਹਨਾ ਇਹ ਪੈਸਾ ਤਾਂ ਨੀ ਜਾਣੀ ਸੀ ਕਿਉਂਕਿ ਇਹਨਾਂ ਦਾ ਦਿਲ ਮੈਨੂੰ ਪਤਾ ਬਹੁਤ ਸਮੁੰਦਰ ਆ ਵੱਡਾ ਨਾ ਪਰ ਫਿਰ ਵੀ ਨਾ ਮੈਨੂੰ ਲੱਗਦਾ ਦੇਖ ਕੇ ਲੋਕਾਂ ਨੂੰ ਹੈਲਪ ਕਰਨੀ ਚਾਹੀਦੀ ਆ ਜਦੋਂ ਲੱਗੇ ਨਾ ਕਿ ਕੋਈ ਆਪਾਂ ਨੂੰ ਬਾਰ ਬਾਰ ਏਦਾਂ ਕਰ ਰਿਹਾ ਨਾ ਏਦਾਂ ਦੀ ਚੀਜ਼ਾਂ ਨੇ ਨਾ ਹੁਣ ਮੈਂ ਪਰ ਮੈਂ ਆਪਣੀ ਅਗਰ ਪਰਸਨਲ ਗੱਲ ਕਰਗਾ ਤੇ ਮੇਰੀ ਨਾ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਾਉਂਦੀ ਸੀ ਵੀਰ ਜੀ ਹੁਣ ਮੈਂ ਤੁਹਾਨੂੰ ਕੱਲ ਹੀ ਦੱਸਿਆ ਨਾ ਕਿ ਮੈਂ ਆਪਣਾ ਲਾਈਫ ਦੇ ਵਿੱਚ ਕਿੰਨਾ ਸਟਰਗਲ ਕੀਤਾ ਨਾ ਇੱਕ ਜਿਹੜੇ ਆਪਣੇ ਬੇਬੀ ਜੀ ਆ ਉਹਨਾਂ ਦੀ ਲਾਈਨ ਹੈਗੀ ਆ ਮੈਨੂੰ ਲਾਈਨ ਇੰਨੀ ਯਾਦ ਆਉਂਦੀ ਸੀ ਨਾ ਉਹਨਾਂ ਦੀ ਜਦੋਂ ਕਿਉਂਕਿ ਮੇਰੇ ਤੇ ਇੰਨੀ ਜ਼ਿੰਮੇਵਾਰੀਆਂ ਸੀ ਮੈਂ ਸਕੂਲ ਪੜ੍ਹਾਉਂਦੀ ਸੀ ਮੇਰੇ ਨਾਲ ਇੱਕ ਟੀਚਰ ਸੀਗੇ ਤੇ ਉਹਨਾਂ ਨੂੰ ਵੀ ਕੋਈ ਲੋੜ ਨਹੀਂ ਸੀ ਜੋਬ ਦੀ ਉਹ ਵੈਸੇ ਹੀ ਕਰਨ ਆਉਂਦੇ ਸੀ ਉਹ ਮੈਨੂੰ ਕਹਿੰਦੇ ਰਹਿੰਦੇ ਸੀਗੇ ਵੀ ਮੇਰੇ ਹਸਬੈਂਡ ਕੋਲ ਤਾਂ ਬਹੁਤ ਪੈਸਾ ਮੈਂ ਤਾਂ ਵੈਸੇ ਹੀ ਕੰਮ ਕਰਨ ਆ ਜਾਂਦੀ ਹਾਂ ਟਾਈਮ ਪਾਸ ਕਰਨ ਦੇ ਲਈ ਨਾ ਤੇ ਸਾਨੂੰ ਐਕਚੁਅਲ ਦੇ ਵਿੱਚ ਚਾਹੀਦੇ ਸੀ ਥੋੜੇ ਜਿਹੇ ਪੈਸੇ ਨਾ ਤੇ ਮੈਂ ਨਾ ਉਹਨਾਂ ਨੂੰ ਪੁੱਛਿਆ ਕਿ ਵੀ ਮੇਰੀ ਜਦੋਂ ਜੋਬ ਦੀ ਸੈਲਰੀ ਮਤਲਬ ਆਊਗੀ ਮੈਂ ਤੁਹਾਨੂੰ ਦੇ ਦੂੰਗੀ ਨਾ ਮਤਲਬ ਮੈਂ ਇੰਨਾ ਡਰ ਰਹੀ ਸੀ ਨਾ ਵੀਰ ਜੀ ਮੈਂ ਕਿਹੜੇ ਮੂੰਹ ਨਾਲ ਕਵਾਂ ਕਿੰਨਾ ਔਖਾ ਔਰ ਉਸ ਟਾਈਮ ਨਾ ਮੈਨੂੰ ਗੱਲ ਯਾਦ ਆ ਰਹੀ ਸੀ ਔਰ ਇਹ ਸੱਚ ਹੈ ਕਹਿੰਦੇ ਨਾ ਕਿ ਕਿਸੇ ਤੋਂ ਮੰਗਣਾ ਮੌਤ ਬਰਾਬਰ ਹੈ ਜੇ ਰੱਬ ਵੱਲੋਂ ਹੀ ਸਰਦਾ ਰਵੇ ਤਾਂ ਚੰਗਾ ਹੈ ਇਹ ਔਖਾ ਬਹੁਤ ਹੈ ਜਿਹਨੂੰ ਐਕਚੁਅਲ ਦੇ ਵਿੱਚ ਲੋੜ ਹੈ ਨਾ ਪੈਸੇ ਦੀ ਉਹਨੂੰ ਇਹ ਲਾਈਨ ਬਹੁਤ ਚੁੱਭਦੀ ਹੈ ਵੀ ਵਾਕਈ ਮੈਂ ਕਿਸੇ ਨੂੰ ਕਵਾਂ ਕਿਵੇਂ
0: ਬੜਾ ਔਖਾ ਇਹ ਝੱਕਾ ਹੀ ਹੁੰਦਾ ਵਾ
2: ਥੋੜੇ
0: ਰੱਖੀਏ ਬਾਕੀ ਪਿੱਛੇ ਹੋਰ ਵੀ ਨੇ ਸਾਰੇ ਸਪੈਸ਼ਲ ਪ੍ਰੋਗਰਾਮ ਰੱਖ ਲਾਂਗੇ
1: ਵਾਹ ਲੋਕ ਬੇਸ਼ਰਮ ਨਹੀਂ ਖੁਦ ਬਣ ਜਾਣਾ ਉਸਕੀ ਤਾਂ ਉਹਦੀ ਤਾਂ ਕਹਿੰਦਾ ਵੀ ਆਦਤ ਹੈ ਮੰਗੇਗਾ ਮੰਗੇਗਾ ਨਾ ਬੇਸ਼ਰਮ ਬਣਨਾ ਪੜੇਗਾ ਉਹ ਨਹੀਂ ਦਿੰਦੇ ਜਾ ਕਿਆ ਕਰੇਗਾ
0: ਨਹੀਂ ਅਸਲ ਵੇਖੋ ਹਾਲਾਤ ਬਣਾ ਦਿੰਦੇ ਤੂਰ ਸਾਹਿਬ ਬੰਦੇ ਨੂੰ ਬੰਦਾ ਤੇ ਕੋਈ ਵੀ ਬੇਸ਼ਰਮ ਥੋੜੀ ਪੈਦਾ ਹੁੰਦਾ ਹੋਊਗਾ ਤੁਹਾਡੇ ਕੋਲ ਚਾਰ ਮਾਰ ਗਿਆ ਗਾਂ ਉਹ ਕਿਤੇ ਕਰਾ ਪੈਂਦਾ ਹਾਂਜੀ ਰਿਚੜੀ ਜੀ ਤੁਸੀਂ ਆਉਂਦੇ ਰਹੋ
3: ਹਾਂਜੀ ਸਤਿ ਸ੍ਰੀ ਅਕਾਲ ਰਣਜੋਤ ਜੀ ਤੇ ਰਾਮ ਰਾਮ
0: ਜੀ ਸਤਿ ਸ੍ਰੀ ਅਕਾਲ
1: ਰਿਚਰ ਜੀ ਦਾ ਨਾਮ ਰਿਚ ਲੱਗ ਰੱਖਿਆ
0: ਰਿਚ ਤੋਂ ਸ਼ੁਰੂ ਹੁੰਦਾ ਇਹਨਾਂ ਦਾ
1: ਪਤਾ ਕਿਆ ਲੱਗ ਰਿਹਾ ਭਾਈ ਸਾਹਿਬ ਵੀ ਉਹ ਰਿਚਰ ਨਾਮ ਨਾ ਜਿਸ ਤਰ੍ਹਾਂ ਨੋਰਮਲੀ ਜਿਸ ਤਰ੍ਹਾਂ ਗੋਰੇ ਰਾਜ ਕਰਕਾ ਗਏ ਹੈ ਨਾ ਵੀ ਹਿੰਦੁਸਤਾਨ ਪਹਿਲਾਂ ਰਾਜ ਕਰਿਆ ਉਹਨਾਂ ਨੇ ਹੋਰ ਸਾਰਾ ਕੁਛ ਲੁੱਟ ਕੇ ਲੈ ਗਏ ਉਹ ਰਿਚਰ ਜੀ ਉਹਨੂੰ ਵੈਸੇ ਇੱਕ ਲੱਗ ਰਿਹਾ ਇਹ ਵੀ ਲੁੱਟ ਕੇ ਲੈ ਗਏ
0: ਅੱਗੇ ਰਿਚ ਹੈ ਪਿੱਛੇ ਅੱਗੇ ਰਿਚ ਹੈ ਪਿੱਛੇ ਹਾਰਡ ਵੀ ਹੈ ਨਾ
1: ਰਿਚ ਹਾਰਡ ਹੈ
0: ਹਾਂ ਪਿੱਛੇ ਹਾਰਡ ਵੀ ਹੈ ਨਾ
1: ਜੀ ਰਿਚਰ ਜੀ
0: ਹਾਂਜੀ ਰਿਚਰ
3: ਹਾਂਜੀ ਤੋ ਮੇਰੇ ਡੈਡ ਕਾ ਯੇ ਕਹਿਣਾ ਹੈ ਕਿ ਬੈਂਕ ਬੈਲੈਂਸ ਡਜ਼ਨਟ ਡਿਫਾਈਨ ਹਾਊ ਰਿਚ ਯੂ ਆਰ ਯੋਰ ਕੈਰੇਕਟਰ ਡਜ਼ ਔਰ ਮਾਈ ਵੋਇਸ ਇਜ਼ ਇਕੋਇੰਗ
0: ਹਾਂਜੀ ਤੁਸੀਂ ਬਹੁਤ ਹੀ ਸਿਆਣੀ ਗੱਲ ਕਰਨ ਰਹੇ ਹੋ ਨਾ ਤਾਂ ਕਰਕੇ
3: ਤੋ ਕਿਆ ਕਹਤੇ ਮੈਂ ਕਿਆ ਬੋਲਣਾ ਸੋ ਮੈਂ ਭੁੱਲ ਗਿਆ ਹਾਂ ਸੋ ਮੈਨੇ ਅਮੀਰ ਸੇ ਅਮੀਰ ਲੋਕ ਦੇਖਾ ਹੈ ਜੋ ਲੋਗੋ ਕੋ ਹੈਲਪ ਕਰ ਸਕਤੇ ਹੈ ਬਟ ਵੋ ਨਹੀਂ ਕਰਤੇ ਕਿਉਂਕਿ ਉਨਕੋ ਯਾ ਤੋ ਉਨਸੇ ਮਤਲਬ ਨਹੀਂ ਮਿਲ ਰਹਾ ਯਾ ਵੋ ਉਨਕੋ ਉੱਪਰ ਨਹੀਂ ਬੜਨੇ ਦੇਣਾ ਚਾਹਤੇ ਔਰ ਮੈਨੇ ਗਰੀਬ ਸੇ ਗਰੀਬ ਔਰ ਮਿਡਲ ਕਲਾਸ ਕੋ ਦੇਖਾ ਹੈ ਇੱਕ ਦੂਸਰੇ ਕੋ ਹੈਲਪ ਕਰਤੇ ਹੋਏ ਬਿਕੋਜ਼ ਦੇ ਡੋਂਟ ਫੀਲ ਸੋ ਪੈਟੀ ਲਾਈਕ ਦੀ ਰਿਚ ਪੀਪਲਸ ਡੂ ਐਂਡ अच्छे से अच्छे रिश्ते भी खराब होते देखे हैं फॉर मनी सो लॉन्ग स्टोरी शॉर्ट बेसिकली मेरे माँ बाप ने ये सिखाया कि वॉट एवर हैपन्स इन योर लाइफ एंड वॉट एवर एक्सपीरियंस यू गेन डोंट ड्रॉप योर गार्ड व्हेन इट कम्स टू योर स्टैंडर्ड और योर कैरेक्टर बिकॉज मनी डजंट बाय यू क्लास वो जरूरी वो सबसे ज्यादा जरूरी है पैसे से
0: बिल्कुल
3: And yeah, was I think that's about it. It sums it all.
0: Thank you.
3: And very happy birthday to Ashish Kaur on her first birthday and our darling Rubab Kaur on her seventh birthday.
0: Thank you.
3: May Vaheguru bless them with the best of health, wealth and spirit. And hamesha chardi kala vich rahe.
0: ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ 324 ਮੈਂ ਸ਼ਾਇਦ ਨੰਬਰ ਸ਼ਾਇਦ ਤੁਹਾਡਾ ਭੁੱਲ ਗਿਆ ਪਰ 324 ਹੀ ਸ਼ਾਇਦ 324 ਤੁਸੀਂ ਆਉਂਦੇ ਰਹੋ ਜੇ ਨਹੀਂ ਤੇ ਤੁਸੀਂ ਲਾਸਟ ਹੀ ਰਹਿ ਗਏ ਜੀ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
2: ਰਾਮ
0: ਰਾਮ ਹਾਂਜੀ
1: ਰਾਮ ਰਾਮ ਜੀ ਭੁੱਲੇ ਕੋ ਨੀ ਭਾਈ ਸਾਹਿਬ ਹਮ ਛੋਟੇ ਬੜੇ ਲੱਗਾ ਤੇ ਬਾਤ ਨੀ ਕਰਦੇ ਜਾਂ ਪੈਸੇ ਕੀ ਬਾਤ ਆ ਜਾਏ ਹਮ ਭੁੱਲ ਜਾਤੇ ਹੈ ਜੀ ਜੀ ਜੀ ਰਿਚਮਨ ਜੀ ਬਾਤ ਕਰ ਰਹੇ ਹਮਾਰੇ ਸਾਥ
0: ਜੀ
2: ਹਾਂਜੀ ਭਾਜੀ ਗੱਲ ਤਾਂ ਹੈ ਕਿਤਾਬੀ ਹੈ ਤੇ ਕਹਿੰਦੇ ਆ ਕਿ ਪੈਸੇ ਨਾਲ ਤੁਸੀਂ ਬੈੱਡ ਤਾਂ ਖਰੀਦ ਲਓਗੇ ਪਰ ਨੀਂਦ ਨਹੀਂ ਖਰੀਦ ਸਕਦੇ ਪੈਸਾ ਭਾਜੀ ਮੈਂ ਅਸੀਂ ਗੋਲਕ ਦੇ ਵਿੱਚੋਂ ਵੀ ਕੱਢ ਕੇ ਸਮਾਨ ਲਿਆਉਣ ਤੋਂ ਲੈ ਕੇ ਤੇ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਲੈ ਕੇ ਵੀ ਦੇਖਿਆ ਪਰ ਪੈਸੇ ਦੀ ਅਹਿਮੀਅਤ ਨੂੰ ਤੁਹਾਨੂੰ ਆਪਣੀ ਲਾਈਫ 'ਚ ਇੰਨੀ ਨਹੀਂ ਦੇਣੀ ਚਾਹੀਦੀ ਕਿ ਜਿੰਨਾ ਤੁਸੀਂ ਉਹਦੇ ਨਾਲ ਤੁਸੀਂ ਆਪਣੇ ਰਿਸ਼ਤੇ ਗਵਾ ਲਓ ਭਾਜੀ ਮੈਂ ਨਾ
4: ਆਪਣੇ ਫਾਦਰ ਇਨ ਲਾ ਸਾਹਿਬ ਦੀ ਗੱਲ ਕਰਨੀ ਹੈ, ਉਹਨਾਂ ਤੋਂ ਕੁਛ ਸਿੱਖਿਆ ਸੀ, ਉਹਨਾਂ ਨੇ ਕਦੀ ਵੀ ਉਹਨਾਂ ਕੋਲ ਕੋਈ ਵੀ ਆ ਜਾਵੇ ਨਾ, ਉਹਨਾਂ ਨੇ ਕਦੀ ਕਿਸੇ ਨੂੰ ਪੈਸੇ ਨੂੰ ਮੋੜਿਆ ਨੀ, ਚਾਹੇ ਉਹਨਾਂ ਦੀ ਜੇਬ ਚ 10 ਰੁਪਈਏ 100 ਆ ਜੋ ਹੈਗੇ ਉਹ ਕੱਢ ਕੇ ਦੇ ਦਿੰਦੇ ਸੀ। ਤੇ ਮੇਰੇ ਮਦਰ ਇਨ ਲਾ ਨੇ ਲੜਨਾ ਉਹਨਾਂ ਨਾਲ, ਤੇ ਸਗੋਂ ਉਹਨਾਂ ਦੇ ਵੀ ਸਹੁਰਿਆਂ ਦੇ ਜਦੋਂ ਜਾਂਦੇ ਸੀ ਕਹਿੰਦੇ ਸੀ ਵੀ ਹਾਂ ਗੁਰਤੇਰਾ ਤਾਂ ਪੈਸੇ ਏਦਾਂ ਹੀ ਲੁਟਾਉਂਦਾ ਰਹਿੰਦਾ ਹੈਗਾ, ਉਹਨੂੰ ਕਮੀ ਨੀ ਹੈ, ਪਤਾ ਨੀ ਉਹ ਕੀ ਕਰਨਾ ਉਹਨਾਂ ਨੇ ਇਹਨਾਂ। ਤੇ ਪਰ ਜਦੋਂ ਉਹ ਪੂਰੇ ਹੋਏ ਨਾ ਭਾਜੀ, ਤੇ ਤੁਸੀਂ ਦੱਸ ਨੀ ਸਕਦੇ ਹੋ ਕਿ ਇੰਨੇ ਜਾਣਿਆਂ ਦਾ ਇਕੱਠ ਸੀਗਾ ਉਹਨਾਂ ਦੇ ਭੋਗ ਤੇ, ਤੇ ਉਦੋਂ ਪਤਾ ਲੱਗਦੇ ਸੀ ਕਿ ਉਹਨਾਂ ਨੇ ਜਿਹੜੇ ਉਹ ਪੈਸੇ ਜਿਹੜੇ ਕਹਿੰਦੇ ਸੀ ਵੇਸਟ ਕੀਤੇ ਜਾਂ ਤੁਸੀਂ ਕਿਸੇ ਨੂੰ ਦਿੱਤੇ ਹੋਏ, ਤੇ ਉਹ ਉਹ ਉਹ ਕਿੱਦਾਂ ਕਿੱਦਾਂ ਤੁਹਾਨੂੰ ਕਿੱਦਾਂ ਕਿਹੜੇ ਪਾਸੋਂ ਦਵਾਵਾਂ ਦੇ ਕੇ ਜਾਂ ਕਿੱਦਾਂ ਤੁਹਾਡੇ ਕੋਲ ਲੁੱਟੇ ਸੀਗੇ,
0: ਇਨਵੈਸਟ ਕੀਤੇ
5: ਜੀ,
4: ਇਨਵੈਸਟ ਕੀਤੇ ਸੀ। ਮੈਂ ਵੀ ਭਾਜੀ ਜਿੱਦਾਂ ਨਾ ਮੈਂ ਥੋੜੇ ਦਿਨ ਪਹਿਲਾਂ ਅਰਦਾਸ ਕਰਦਾ ਸੀ ਭਾਜੀ ਮੈਨੂੰ ਇੰਨਾ ਕੁ ਰੱਬ ਦੇਵੇ ਕਿ ਮੈਂ ਦੂਜਿਆਂ ਨੂੰ ਦੇਣ ਜੋਗਾ ਹੋਵਾਂ
5: ਜੀ,
4: ਇੰਨੀ ਕੁ ਰੱਬ ਮੈਨੂੰ ਉਹਨਾਂ ਕੁ ਦੇਵੇ, ਜ਼ਿਆਦਾ ਨਾ ਦੇਵੇ ਕਿ ਮੈਂ ਹਾਂ ਕਿਸੇ ਨੂੰ ਮੇਰੇ ਕੋਲੋਂ ਮੈਂ ਮੋੜਿਆ ਨਾ ਜਾਵੇ, ਕਿਸੇ ਨੂੰ ਕੋਈ ਆਵੇ ਮੇਰੇ ਕੋਲ ਮੈਂ
0: ਮੋੜ ਨਾ ਸਕਦਾ। ਬੜੀ ਨਾ ਬੜੀ ਮੀਨ ਜੀ ਗੱਲ ਹੈ, ਜਦੋਂ ਕਿਸੇ ਨੂੰ ਦੇਣ ਦੀ ਗੱਲ ਆਉਂਦੀ ਹੈ ਨਾ, ਬਹੁਤੇ ਕੇਸਾਂ ਦੇ ਵਿੱਚ, ਮੈਂ ਨਹੀਂ ਕਹੂੰਗਾ ਵੀ 100%, ਬਹੁਤੇ ਕੇਸਾਂ ਦੇ ਵਿੱਚ ਮੰਨ ਲਓ ਜੇ ਤੁਹਾਡੇ ਕੋਲ 100 ਆ ਨਾ, 100 ਦੇ 10-10 ਦੇ ਨੋਟ ਤੁਹਾਡੇ ਕੋਲ ਪਏ ਆ, ਤੁਸੀਂ ਉਸ 100 ਦੇ ਵਿੱਚੋਂ 50 ਆਰਾਮ ਦੇ ਨਾਲ ਦੇ ਦੋਗੇ 10-10 ਕਰਕੇ, ਪਰ ਜੇ ਤੁਹਾਡੀ ਜੇਬ ਦੇ ਵਿੱਚ 1,00,000 ਆ ਨਾ, ਤੇ ਤੁਸੀਂ ਤਾਂ ਵੀ 100 ਕੀ ਕੱਢਣਾ ਵਾ ਛੋਟਾ ਮੋਟਾ ਮਾਰ ਕੇ, ਹੋ ਸਕਦਾ ਵਾ ਵੀ ਉਹ ਵੀ ਨਾ ਤੁਸੀਂ ਕੱਢੋ, ਕੋਈ 1,00,000 ਨਾ ਵੇਖ ਲਵੇ। ਇਹ ਬੜੀ ਬੜੀ ਬੜੀ ਕੁੱਤੀ ਚੀਜ਼ ਆ, ਇਹ ਪੈਸਾ ਜਦੋਂ ਵੱਧ ਹੁੰਦਾ ਨਾ ਉਦੋਂ ਨੀ ਤੁਸੀਂ ਦੇ ਸਕਦੇ।
4: ਭਾਜੀ ਮੈਂ ਉਹੀ ਦੱਸ ਰਿਹਾ ਤੁਹਾਨੂੰ, ਜਦੋਂ ਤੁਹਾਡੇ ਕੋਲ ਆ ਜਾਂਦਾ ਨਾ, ਤੁਸੀਂ ਬੈੱਡ ਤਾਂ ਵਧੀਆ ਖਰੀਦ ਲਓਗੇ, ਤੁਹਾਨੂੰ ਨੀਂਦ ਨਹੀਂ ਆਉਣੀ, ਨੀਂਦ ਨਹੀਂ ਖਰੀਦ ਸਕਦੇ। ਜਦੋਂ ਹੈ ਨਹੀਂ ਸੀ ਨਾ, ਨੀਂਦ ਬੜੀ ਸੌਖੀ ਆਉਂਦੀ ਸੀ, ਪਤਾ ਨੀ ਲੱਗਦਾ ਕਿੱਥੇ ਸੋਚਦੇ, ਮੈਂ ਟੈਕਸੀ ਪਤਾ ਨੀ ਕਿੱਥੇ ਕਿੱਥੇ ਟੈਕਸੀ ਦੇ ਵਿੱਚ ਮੈਂ ਸੁੱਤਾ ਆ, ਜਿੱਥੇ ਮੈਨੂੰ ਪਤਾ ਵੀ ਨੀ ਹੁੰਦਾ ਸੀਗਾ ਕਿ ਮੈਂ ਇਹ ਕਿਹੜੇ ਸਬਰ ਵਿੱਚ ਜਾਂ ਕਿੱਥੇ ਲਾ ਕੇ ਮੈਂ ਸੌਂ ਗਿਆ। ਤੇ ਹੁਣ ਇਹ ਨੀ ਕਹਿੰਦਾ ਮੇਰੇ ਕੋਲ ਪੈਸੇ ਆ, ਐਵੇਂ ਮੈਨੂੰ ਫੋਨ ਆਉਣ ਲੱਗ ਜਾਣਗੇ, ਪਰ
5: ਮੈਨੂੰ ਆਪ ਕਦੋਂ ਕੰਮ ਹੀ ਵੈਸੇ ਅੰਡੇ ਵਾਲਾ, ਔਰ ਸੋਨੇ ਕੀ
4: ਅੰਡੇ ਵਾਲੀ ਮੁਰਗੀ, ਮੇਰੇ 2 ਟਰੱਕ ਖੜੇ ਆ, ਠੀਕ ਕਰਾ ਦੀ ਇੱਥੇ,
5: ਠੀਕ ਕਰਾ ਦੀ।
0: ਚਲੋ ਇਹ ਵੀ ਇਹ ਮੈਂ ਕਹੂੰਗਾ ਵੀ ਇਹ ਨਾ ਪਰੰਪਰਾ ਬਣੇ ਰਹਿਣੇ ਬੜੇ ਜ਼ਰੂਰੀ
5: ਹੈ, ਐਸੇ ਵਾਲਾ ਜਿਗਰਾ ਨਾ।
0: ਥੈਂਕ ਯੂ ਮਨ ਸਾਹਿਬ,
5: ਥੈਂਕ ਯੂ, ਧੰਨਵਾਦ। ਅੱਜ ਕੀ ਡੇਟ ਮੈਂ ਵੀ ਜਬ ਕਹੀਂ ਗੁਰਦੁਆਰੇ ਮੰਦਿਰ ਮੈਂ ਜਾਊਂ ਨਾ, ਜੇ ਮੈਂ ਹੱਥ ਡਾਲੋ ਤੋ ਚਾਹੇ ਆਪਕੇ ਪਾਸ 100-150 ਜਿਤਨੇ ਮਰਜ਼ੀ ਪੜੇ ਹੋ, ਫਿਰ ਵੀ ਬੰਦਾ ਦੇਖੇਗਾ ਯਾਰ ਕੋਈ 5 ਵਾਲਾ ਪੜਿਆ ਨਹੀਂ ਪੜਿਆ।
0: ਵਧਾ ਚੜਾ ਕੇ ਤੇ ਆਪਾਂ ਕਹਿ ਸਕਦੇ ਹਾਂ ਵੀ ਯਾਰ ਉਦੋਂ ਅਸੀਂ 30% ਦਾਨ ਚ ਦੇਤਾ,
5: ਵਾਹ
0: ਹੈਨਾ, ਹੋਵੇ ਭਾਵੇਂ ਉਦੋਂ 1,000 ਹੀ ਤੁਸੀਂ 300 ਦਿੱਤਾ ਹੋਵੇ ਕਿਸੇ ਨੂੰ,
5: ਸਹੀ ਗੱਲ।
0: ਤੇ ਹੁਣ ਜਦੋਂ ਤੁਹਾਡੇ ਕੋਲ ਮੰਨ ਲਓ ਮਿਲੀਅਨ ਆ, ਤੁਸੀਂ ਦੇ ਕੇ ਵਿਖਾਓ 30% ਕਿਸੇ ਨੂੰ, ਤੁਸੀਂ ਦਓਗੇ 3,00,000 ਕਿਸੇ ਨੂੰ,
5: ਕੋਈ ਵੀ ਨਹੀਂ ਦਿੰਦਾ।
0: ਸੋ ਜਿੱਦਾਂ ਜਿੱਦਾਂ ਬੰਦੇ ਦੀ ਉਹ 99 ਵਾਲੀ ਦੌੜ ਆ, ਜਿੱਦਾਂ ਜਿੱਦਾਂ ਬੰਦੇ ਕੋਲ ਪੈਸੇ ਵੱਧਦੇ ਆ ਉਦਾਂ ਉਦਾਂ ਆਪਾਂ ਨੂੰ ਪਤਾ ਹੋ ਗਿਆ, ਪਤਾ ਨੀ ਕੀ ਚੀਜ਼ ਹੈ, ਮਤਲਬ ਇਹ ਆ ਕਿ ਬੰਦੇ ਨੂੰ ਉਹਨੇ ਉਹਨਾਂ ਸਾਂਭ ਕੇ ਰੱਖਣ ਦੀ ਹੋੜ ਵੱਧ ਜਾਂਦੀ ਆ ਵੀ ਆਪਾਂ ਹੋਰ ਬਚਾ ਲਈਏ ਹੋਰ ਬਚਾ ਲਈਏ।
5: ਜੋ ਮੈਂ ਤਾਂ ਇਹ ਸੋਚੂ ਭਾਈ ਸਾਹਿਬ, ਜੋ ਮਿਹਨਤ ਹੈ ਉਹ ਤਾਂ ਹੈ ਤਾਂ ਭਗਵਾਨ ਦਾ ਆਸ਼ੀਰਵਾਦ, ਮੈਂ ਨਾ ਕਮਾਇਆ ਕੋਈ ਲੈ ਜਾਏਗਾ, ਮੈਂ ਫਿਰ ਕਮਾ ਰਿਹਾ ਹੂੰ, ਮੇਰਾ ਜੋ ਜਜ਼ਬਾ ਹੈ ਉਹ ਨਹੀਂ ਖਤਮ ਕਰ ਸਕਦਾ। ਇੱਕ ਵਾਰ ਲੈ ਗਿਆ, ਠੱਗ ਗਿਆ, ਠੀਕ ਹੈ ਭਾਈ, ਲੈ ਗਿਆ। ਇੱਕ ਨਾ ਮੇਰੇ ਕੋਲ ਯਾਦ ਆਈ ਵੀ ਨਾ ਫਿਲਮ ਥੀ ਉਸਕੀ, ਉਸਮੇਂ ਆਈ ਥਿੰਕ ਇਫ ਆਈ ਐਮ ਨੋਟ ਰੋਂਗ, ਸ਼ਾਇਦ ਕੋਈ ਕਰੈਕਟ ਕਰ ਦੇ, ਵਿਜੇ ਰਾਜ ਥਾ ਨਾ, ਮਨੋਜ ਵਾਜਪੇਈ ਥਾ, ਉਸਕੀ ਲਾਟਰੀ ਨਿਕਲਿਆ 1 ਕਰੋੜ ਕੀ, ਔਰ ਉਹ ਬੰਦਾ ਆਪਣਾ ਪੈਸਾ ਇਨਵੈਸਟ ਕਰਤਾ, ਔਰ ਬਾਅਦ ਮੈਂ ਫਿਰ ਉਹ ਰੋਡ ਪੇ ਦਿਖਿਆ, ਔਰ ਉਸਨੂੰ ਕਿਸੇ ਨੇ ਪੁੱਛਿਆ ਯਾਰ ਤੇਰੇ ਤੋਂ ਲਾਟਰੀ ਨਿਕਲ ਗਈ ਥੀ, ਉਹਨੇ ਕਿਹਾ ਹਾਂ ਨਿਕਲੀ ਥੀ 1 ਕਰੋੜ ਕੀ, ਕੋਈ ਇੱਧਰ ਮੰਗ ਕੇ ਲੈ ਗਿਆ, ਕੋਈ ਇੱਧਰ ਮੰਗ ਕੇ ਲੈ ਗਿਆ, ਥੋੜ੍ਹੀ
0: ਵੈਲਕਮ ਕੇ ਕਿਹੜੀ ਕੋਮੇਡੀ ਫਿਲਮ,
5: ਮੰਗ ਕੇ ਲੈ ਗਿਆ, ਉਹਨੂੰ ਕਹਿ ਯਾਰ ਵੀ ਤੈਨੂੰ ਆਪ ਕਿਆ ਕਹਿਣਾ ਚੋਇਸ ਪੇ, ਕਹਿੰਦਾ ਬਸ ਮੈਨੂੰ ਤਾਂ ਐਕਸਪੀਰੀਅੰਸ 1 ਕਰੋੜ ਦਾ ਐਕਸਪੀਰੀਅੰਸ ਗੇਨ ਕਰੇ,
0: ਉਹ ਕਹਿੰਦਾ ਤੂੰ ਕਰੋੜ ਦੀ ਲਾਟਰੀ ਨਿਕਲੀ ਕੀ ਖਰੀਦਿਆ ਤੂੰ ਕੀ ਕੀਤਾ, ਕਹਿੰਦਾ 1 ਕਰੋੜ ਦਾ ਐਕਸਪੀਰੀਅੰਸ
5: ਗੇਨ ਐਕਸਪੀਰੀਅੰਸ ਗੇਨ ਕਰਿਆ। ਪਰ ਇੱਕ ਚੀਜ਼ ਉਹ ਰਿਚਰ ਜੀ ਜੋ ਬਾਤ ਕਰ ਰਹੇ ਸੀ ਨਾ, ਮੇਰੇ ਦਿਮਾਗ ਇੱਕ ਬੜੀ ਬਾਤ ਪਤ ਕੀ ਬਾਤ ਚੱਲੀ ਸੀ, ਮਾਰੇ ਬਜ਼ੁਰਗ ਕਿਹਾ ਕਰਾਂ, ਅਤੇ ਕਿਸੇ ਨੇ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਤਾਂ ਉਹ ਕਿਸੇ ਕੇ ਗਾਉਂ ਮੰਗੇ ਰਿਸ਼ਤਾ ਕਰਨੇ ਕਰੋ, ਤੋ ਪਰਿਵਾਰ ਬੜਾ ਅੱਛਾ, ਬੜਾ ਪੈਸੇ ਵਾਲਾ ਪਰਿਵਾਰ ਥਾ, ਤੋ ਖਾਣਾ ਪੀਣਾ ਕੀ ਸੇਵਾ ਸੁਵਾ ਬਹੁਤ ਅੱਛੀ ਕਰੀ, ਤੋ ਜਦੋਂ ਉਹ ਉਹਨਾਂ ਇੱਕ ਬਜ਼ੁਰਗ ਥਾ, ਉਹਨਾਂ ਨੇ ਬੱਚੇ ਦੇ ਬੋਲਿਆ ਨੂੰ ਕਿ ਬਾਹਰ ਜਾ ਕੇ ਥੋੜ੍ਹਾ ਪੁੱਛ ਕਾ ਵੀ ਕੈਸਾ ਪਰਿਵਾਰ ਹੈ, ਆਸ ਪੜੋਸੋਂ ਪੁੱਛਿਆ ਬਈ ਇਹ ਕੈਸਾ ਪਰਿਵਾਰ ਹੈ, ਉਹਨੂੰ ਕਿਹਾ ਜੀ ਬੜਾ ਨਖਿੱਦ ਪਰਿਵਾਰ ਹੈ ਜੀ, ਉਹ ਕਿਸੇ ਗੱਲ ਬਾਤ ਨਹੀਂ ਕਰਦਾ ਹੈ, ਕੋਈ ਸੇਵਾ ਨਹੀਂ ਕਰਦਾ ਹੈ ਕੁਛ, ਮਤਲਬ ਜਿਤਨੇ ਪੜੋਸ ਕੇ ਬਾਅਦ ਪੁੱਛਿਆ ਨਾ, ਉਹਨੇ ਕਿਹਾ ਇਤਨਾ ਪੈਸਾ ਹੋਣੇ ਕੇ ਬਾਵਜੂਦ ਵੀ ਲੋਕ ਇਹਨਾਂ ਨੂੰ ਪਸੰਦ ਨਹੀਂ ਕਰ ਰਹੇ ਹੈ, तो उसने अपने बाप से बताया दिया, उन्होंने कहा भाई बाहर के लोग इन्हें बोल रहे हैं भी तो बंदे ठीक नहीं है, उन्होंने कहा उठो भाई रिश्ता नहीं करना है, उन्होंने कहा बाहर तो आप पड़ोस में क्या लेना, आप देखो बंदे का घर बार कितना तगड़ा है, महल बाहर रखे उन्होंने कहा ना। तो एक और उसकी बात बताई दी कि भाई दूसरे गाँव में भी एक रिश्ता है वहाँ चलो, वह परिवार था बिल्कुल ठीक ठाक उनके मुकाबले में बिल्कुल ठीक ठाक सा। तो उसके बाप लड़की के बाप ने फिर लड़की के भाई से बोला जब पूछ के आस पड़ोस में अभी कैसे लोग हैं, वो पूछने गया उन्होंने कहा भाई कैसे लोग हैं, उन्होंने कहा बहुत बड़े मानस लोग हैं भाई, इतने मिठे स्वभाव के, इतना बहुत बढ़िया, इन्हें जैसे बंदे मैंने देखे नहीं दुनिया में। उन्होंने आकर अपने बाप से बताया, उन्होंने कहा भाई लोग तो नहीं बोल रहे, अच्छा कभी रिश्ता यहीं करेंगे, पागल इन पर तो है नहीं कुछ, बहुत महल के उन पीछे वाले पर बहुत महल थे, इन पर तो कुछ है भी नहीं, इन पर जो चीज़ है ना वो किसी पर नहीं है, पैसा तो रोटी तो ये भी खा रहे हैं लेकिन एक इज्जत मान जो है ना आस पड़ोस का ये चीज़ें करने वह उन पर नहीं है। आपको चार लोग आपको पहचान रहे हैं, बातें कर रहे हैं आपकी, पैसा तो चलो आपका आ ही रहा है लेकिन बैलेंस बना के रखा हुआ है, लेकिन ये चीज़ सबसे बड़ी है,
0: ये बढ़िया ब्रीक।
5: पर आपकी मैं बात भी जो कर रहा और बात पैसे की चल रही है ना, तो इसी के साथ जुड़ती मैंने एक और बात याद आ गिरजोत जी, किसी बुजुर्ग ने मेले में गया तो बच्चे ने जिद कर दी अपने बाप ते, उन्होंने कहा डैडी डैडी यार मैंने ये चीज़ लेनी, कितने की है, उन्होंने कहा 5 रुपये की, उन्होंने कहा बेटा 5 है नहीं ले नहीं सकते, कहना यार तू मेरा बापू नहीं है लेकर दे, तू कहता प्यो है बापू लेकर दे दे, कहना अभी है नहीं भाई कहाँ से दे दू तेना। तो चले गए वापस मेले में, जाके बच्चे का मुंह उदास, चलो बात भूल गया, 1 महीना 2 महीने 4 महीने साल बाद 2 साल बाद फिर मेला लगा, फिर गए तो वह चीज फिर लग रही, तो बोले डैडी यारी वो चीज लेनी है, कितने की, उन्होंने कहा 10 की का 2 लेका, वाह बापू पिछली बार तो 5 की थी 1 भी नहीं लेका दी, उन्होंने कहा बेटा तब गुंजाइश नहीं थी, आज गुंजाइश है, आज तू 2 ले, क्या दिक्कत है।
0: आप इतने यो कर रहे हूं,
5: हाँ
0: आप बच्चों नु कितना वध चढ़ के लेके देने है ना, वो कितना वो सैटिस्फैक्शन,
5: फिर घूम के वही आ गई, जहाँ तोप चलाने की बारी थी वहां बंदूक चला रहे हैं, जहां बचत करनी थी वहां हमने अपना हाथ खुला रखा, और जहां वहां नजरिया रखना चाहिए था वहां बचत करके चले।
0: एक ना तो सब लियो टॉल्स्टॉय दी एक कहानी है,
5: यो कौन था भाई,
0: भाई रशियन एक राइटर थी,
5: ओके
0: बहुत सोनिया कहानियां होंदियां लियो टॉल्स्टॉय दी, वो लिखता कहता कि करी एक शतान ने ना अपना छोटा शतान भेजा, अपना करिंदा भेजा भी आ जिहड़ा किसान है ना जिहड़ा मेहनत करदा कमाउंदा ये मेरे दा नहीं आता, तो तेरी ड्यूटी है भी इनू लैके आना मेरे चुंगल च, मैं शॉर्ट करके तो थोड़ी मतलब क्विक जहाँ विचों राशि दसूँगा। तो वो छोटा शतान जिहड़ा वो मोढे हल वाहुण डिया हुंदा, तो उहदे आके मोढे ते बहि जांदा, सारा वेंदा वा 1-2 दिन रेकी रुकी करदा, वो की वेंदा भी वो आउंदा अपनी रोटी रुखी मिसी जो भी चार दे नाल लैके आउंदा, ते वो उत्थे खेतां दे विच साइड ते झाड़ी दे विच रख दिंदा, ते जदों दुपहरे वो टाइम लगता वा थकता टुटदा वा रुख थले बहिंदा वा उही खांदा वा उत्थों पानी पींदा वा ते रब दा शुकर करदा ते फिर हल वाहुण लग पैंदा। उन्हें की किया भी वो एक दिन वो रोटी चुक ली उहदी, उन्हें वेख्या भी होर तो कुछ ये कोई है नहीं गा, तो एक रोटी आ, तो शतान की की मनसा ही भी ये रोटी मैं चुकूँगा तो ये गाला कढ़ूगा रब न, जिते रब न गाला पईया उत्थे अपने आप शतान आ भी हो गया। तो उन्हें वो रोटी चुक ली, उन्हें रोटी जा के झाड़ियाँ चो लभी लुभी, तो जिते कि रखता ही उन्होंने लभी ना, तो थोड़ा चिर वो वेट करता, तो फिर रब का शुकर करता कहता चलो जिदी लोड़ ही हो सकता कोई कुत्ता चुक के लै गया हो सिया लै गया हो, चलो रबा जेडे मूँह तू पानी ही तू पाती शुकर है तेरा मेरे को पानी तो है ना, वो पानी पी के तो फिर हल वाहन लग पाया तो चले गया। वो व्डे शतान को जाता कहता भी आ बंदा ना मेरे दा नहीं आया, तो व्डा शतान अगे तत्ता बैठा है कहता तू मेरी नक् बढ़ाती है, तू दस होर तेन पावर चाहिए होर लै ला, भी तेन तो भेजे ही इसे करके ही तू फिर वापस आ गया, उन्होंने होर पावर दे के थोड़ा जहा वा करके वापस भेजदा। वो जाके तो फिर हूँ की करता भी इंसान का रूप धार के तो को नौकर रह पैंदा, उन्होंने कहता भी मैनू तू नौकर रख ला, मैं पैसे नहीं कोई लूँगा, मैं तेरी मदद कराया करूँगा, जो तू रोटी लियाएगा मैं वो चो तू बुरकी दे दया कर, तो मैं इन्हें हैप्पी हाँ, तो आप रल मिल के वध कमा लाँगे आप। कहता चल ठीक है, जिते चल मैं खाऊँगा तू ही खाई जाई। उन्होंने कहता भी इस साल ना जो फसलों बीजन की वारी आँदी तो उन्होंने कहता भी इस साल आप जी नीवे पासे पैंती जमीन ये आप बीजनी है फसल, ਬਾਕੀ ਸਾਰੇ ਜਿਹੜੇ ਆ ਉਹ ਪੱਧਰ ਬੀਜਦੇ ਆ, ਉੱਚ ਬੀਜਦੇ ਆ, ਅਤੇ ਉਹ ਕਹਿੰਦਾ ਵੀ ਪਾਣੀ 'ਚ ਰੁੜ ਜੂਗੇ, ਕਹਿੰਦਾ ਤੂੰ ਮੇਰੀ ਮਨ ਐਰ ਕੇ ਆਉਂਦਾ ਆਪਾਂ ਇੱਧਰ ਬੀਜ ਬੀਜਦੇ ਹਾਂ, ਬੀਜ ਬੀਜ ਲਈ ਵੀ ਪੈਸੇ ਨਹੀਂ ਹੈਗੇ, ਗਰੀਬ ਕਿਸਾਨ ਸੀ, ਉੱਧਰਲੇ ਪਾਸੇ ਉਹ ਬੀਜਦੇ ਆ, ਉਸ ਸਾਲ ਮੀਂਹ ਬਹੁਤ ਪੈਂਦੇ ਆ, ਅਤੇ ਉਹਨੇ ਜਿਹੜਾ ਬੀਜ ਉਹਨੂੰ ਬੀਜਣ ਦੇ ਲਈ ਕਿਹਾ ਹੁੰਦਾ ਨਾ, ਜਿਹੜਾ ਵੀ ਕੋਈ ਕਿਹਾ ਹੁੰਦਾ ਉਹ ਪਾਣੀ 'ਚ ਬਹੁਤ ਵਧੀਆ ਹੁੰਦਾ, ਅਤੇ ਉਸ ਸਾਲ ਸਾਰਿਆਂ ਦੀ ਫਸਲ ਜਿਹੜੀ ਉਹ ਮਾਰੀ ਜਾਂਦੀ ਹੈ ਪੱਧਰ ਦੇ ਵਿੱਚ, ਨੀਵੇਂ ਥਾਂ ਦੇ ਉੱਤੇ ਉਹਨੇ ਉੱਦਾਂ ਦੀ ਬੀਜੀ ਸੀ, ਇਸ ਕਰਕੇ ਉਹਦੀ ਫਸਲ ਬਹੁਤ ਹੁੰਦੀ ਅਤੇ ਪੈਸੇ ਬੜੇ ਸੋਹਣੇ ਬਣ ਜਾਂਦੇ। ਹੁਣ ਉਹਦਾ ਸ਼ਤਾਨ ਦੇ ਉੱਤੇ ਵਿਸ਼ਵਾਸ ਹੋਰ ਬਣ ਗਿਆ, ਪੈਸੇ ਸੋਹਣੇ ਬਣ ਗਏ। ਉਹ ਅਗਲੇ ਸਾਲ ਫਿਰ ਉਹਨੂੰ ਪੁੱਛਦਾ ਵਾ, ਉਹਨੂੰ ਕਹਿੰਦਾ ਵੀ ਤੂੰ ਦੱਸ ਫਿਰ ਐਰਕੀ ਵੀ ਕਿੱਧਰ ਬੀਜੀਏ। ਉਹ ਕਹਿੰਦਾ ਐਰਕੀ ਆਪਾਂ ਨਾ ਫਲਾਣੀ ਚੀਜ਼ ਬੀਜੀਏ ਅਤੇ ਥੋੜ੍ਹੀ ਉੱਚੇ ਥਾਂ ਬੀਜ ਦਈਏ, ਅਤੇ ਐਰਕੀ ਮੀਂਹ ਮੂੰਹ ਫਿਰ ਬਹੁਤ ਪੈਣੇ ਆ। ਹੁਣ ਉਹ ਪਿਛਲੇ ਸਾਲ ਦਾ ਤਜਰਬਾ ਸੀ, ਬਾਕੀ ਸਾਰਿਆਂ ਨੇ ਨੀਵੀਆਂ 'ਚ ਬੀਜ ਦਿੱਤੀਆਂ ਵੀ ਸਾਡੀਆਂ ਵੱਧ ਹੋਣਗੀਆਂ, ਉਸ ਸਾਲ ਮੀਂਹ ਜਿਹੜੇ ਬਹੁਤ ਜ਼ਿਆਦਾ ਪਏ ਅਤੇ ਉਹ ਮੁੱਲ ਮੱਲ ਨਹੀਂ ਲੱਗਾ, ਮਾਰੀਆਂ ਗਈਆਂ, ਜੋ ਵੀ ਤਾਤੇ ਹੀ ਨਿਕਲਿਆ ਵੀ ਜਿਹੜੀ ਉੱਚੇ ਥਾਂ 'ਤੇ ਜ਼ਮੀਨ ਸੀ ਨਾ ਉਹਦਾ ਵੈਲਿਊ ਪੈ ਗਈ, ਪੈਸੇ ਫੇਰ ਬਹੁਤ ਬਣ ਗਏ ਉਹਦੇ। ਹੁਣ ਉਹ ਪੈਸੇ ਵੱਧ ਗਏ, ਸਥਾਨ ਦੇ ਉੱਤੇ ਵਿਸ਼ਵਾਸ ਵੱਧਦਾ ਗਿਆ, ਕਹਿੰਦਾ ਵੀ ਹੁਣ ਕੀ ਕਰੀਏ, ਦਾਣੇ 'ਤੇ ਕਹਿੰਦਾ ਵੀ ਇੰਨੇ ਕੁ ਹੋ ਗਏ ਆ ਵੀ ਇਹ ਤਾਂ ਹੁਣ ਰੱਖੇ ਨਹੀਂ ਜਾਣ ਦੇ, ਘਰ ਦੇ ਵਿੱਚ ਜਿਹੜੇ ਸਾਡੇ ਗੋਦਾਮ ਆ ਉਹਨਾਂ ਦੇ ਵਿੱਚ ਵੀ ਘੱਟ ਪੈ ਗਿਆ, ਗੋਦਾਮ ਵੀ ਛੋਟੇ ਪੈ ਗਏ ਆ, ਅਤੇ ਦਾਣੇ ਆਪਾਂ ਇੱਧਰ ਉੱਧਰ ਜਿਹੜੇ ਕੋਈ ਚਾਹੁਣ ਵਾਲੇ ਸੀ, ਜਿਹੜੇ ਕੋਈ ਸਾਂਝਾ ਸਿਆਣਾ ਵਾਲੇ ਸੀ, ਉਹਨਾਂ ਵੀ ਸਾਰਿਆਂ ਨੂੰ ਵੰਡੇ, ਆਪਣੀਆਂ ਰਿਸ਼ਤੇਦਾਰੀਆਂ 'ਚ ਵੀ ਦਿੱਤੇ, ਬੰਦਾ ਬੜਾ ਭਲਾ ਸੀ, ਸਾਰਿਆਂ ਨੂੰ ਦਿੱਤੇ ਅਤੇ ਫਿਰ ਵੀ ਕਹਿੰਦਾ ਦਾਣੇ ਇੰਨੇ ਵੱਧ ਗਏ, ਕਹਿੰਦਾ ਮੇਰੀ ਮਨ ਵੀ ਆਂਦਾ ਵੈਸੇ ਵੀ ਦਾਣੇ ਖਰਾਬ ਹੋ ਜਾਣੇ ਆ ਅਤੇ ਕਣਕ ਜੌਂ ਜੋ ਵੀ ਸੀ, ਕਹਿੰਦਾ ਆਪਾਂ ਇੱਦਾਂ ਕਰੀਏ ਆਪਾਂ ਨਾ ਇਹਨਾਂ ਨੂੰ ਫਰਮਿਟ ਕਰ ਲਈਏ, ਸ਼ਰਾਬ ਬਣਾਈਏ, ਅਤੇ ਥਕਾਵਟ ਆਂਦਾ ਵੀ ਹੋ ਜਾਂਦੀ ਆ ਕੰਮ ਕੁੰਮ ਕਰਕੇ, ਅਤੇ ਥੋੜ੍ਹੀ ਬਹੁਤੀ ਸ਼ਰਾਬ ਪੀ ਲਿਆ ਕਰਾਂਗੇ ਅਤੇ ਨਾਲੇ ਸਿਆਲ ਦੇ ਦਿਨਾਂ 'ਚ ਵਿਕ ਜਾਣੀ ਆ, ਅਤੇ ਵੈਸੇ ਵੀ ਤਾਂ ਦਾਣੇ ਖਰਾਬ ਹੀ ਹੋਣੇ ਆ। ਹੁਣ ਉਹਦਾ ਦੋ ਸਾਲਾਂ ਦਾ ਵਿਸ਼ਵਾਸ ਬਣਿਆ ਸੀ ਦੋ ਫਸਲਾਂ ਦਾ, ਕਹਿੰਦਾ ਵੀ ਹਾਂ ਠੀਕ ਆ ਵੀ, ਨਾਲੇ ਜਦੋਂ ਪੈਸਾ ਕਹਿੰਦੇ ਆ ਜਾਂਦਾ ਨਾ ਤਾਂ ਫਿਰ ਬੰਦਾ ਸੋਚਦਾ ਵੀ ਹੋਰ ਵੱਧ ਹੁਣ ਕਿੱਦਾਂ ਬਣਨ, ਭਾਵੇਂ ਉਹ ਗਲਤੀ ਹੋਣ। ਵਹੁਟੀ ਨੇ ਬਥੇਰਾ ਵਰਜਿਆ ਵੀ ਤੂੰ ਹੁਣ ਕਿੱਥੇ ਸ਼ਰਾਬਾਂ ਕੱਢੇਗਾ, ਚੰਗਾ ਭਲਾ ਤੂੰ ਬੰਦਾ ਵੀ ਤੂੰ ਕੀ ਲੈਣਾ ਤੂੰ ਇਸ ਗੱਲ 'ਚੋਂ, ਕੋਈ ਨਹੀਂ ਸੜ ਜਾਣਗੇ ਸੜ ਜਾਣ, ਜਿੰਨੇ ਸਾਨੂੰ ਚਾਹੀਦੇ ਉਹਨੇ ਮਿਲ ਗਏ ਉਹਨਾਂ, ਨਹੀਂ ਉਹਦੇ ਅੱਖ ਲੱਗ ਕੇ ਅਤੇ ਉਹਨੇ ਸ਼ਰਾਬ ਬਣਾ ਲਈ। ਹੁਣ ਉਹ ਸ਼ਰਾਬ ਬਣਾਈ ਅਤੇ ਦੋਵੇਂ ਜਣੇ ਦਿਨੇ ਕੰਮ ਕਰਿਆ ਕਰਨ, ਕੰਮ ਵੀ ਪਹਿਲਾਂ ਦੇ ਨਾਲੋਂ ਘਟਾ ਤਾ ਬੰਦੇ ਰੱਖਦੇ, ਅਤੇ ਹੁਣ ਉਹ ਸ਼ਾਮ ਨੂੰ ਬਹਿ ਕੇ ਪੀਆ ਕਰਨ। ਇੱਕ ਦਿਨ ਉਹ ਕਹਿੰਦਾ ਵੀ ਯਾਰ ਵੀ ਮਜ਼ਾ ਜਿਹਾ ਨਹੀਂ ਆਉਣ ਡਿਆ ਵੀ ਆਪਣੇ ਕੋਲ ਜਿੰਨੇ ਪੈਸੇ ਆ ਗਏ ਆ ਦਾਵਤ ਕੀਤੀ ਜਾਵੇ, ਸੱਦੇ ਜਾਣ ਬੰਦੇ ਅਮੀਰ ਅਮੀਰ, ਉਹਨਾਂ ਨੂੰ ਵਿਖਾਇਆ ਜਾਵੇ ਚਮਕਾਇਆ ਜਾਵੇ। ਹੁਣ ਤੁਹਾਨੂੰ ਇਹ ਚੀਜ਼ ਤੁਸੀਂ ਥਰੂ ਆਊਟ ਵੇਖੇ ਹੋਏ, ਸਾਨੂੰ ਨਾ ਆਪਣੀ ਆਪਣੀ ਜਰਨੀ ਲੱਗਦੀ ਹਰ ਇੱਕ ਦੀ, ਭਾਵੇਂ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਵੇ, ਥੋੜ੍ਹੇ ਥੋੜ੍ਹੇ ਫਰਕ ਦੇ ਨਾਲ ਹੋਵੇ। ਉਹ ਕਹਿੰਦਾ ਵੀ ਹੁਣ ਜਚਾਈਏ ਕਿੱਦਾਂ ਵੀ ਆਸ ਪਾਸ ਦੇ ਬੰਦੇ, ਉਹ ਕਹਿੰਦਾ ਵੀ ਆਪਾਂ ਇੱਦਾਂ ਕਰਦੇ ਹਾਂ ਸ਼ਰਾਬ ਤੂੰ ਤਾਂ ਸਾਰੇ ਕਹਿੰਦਾ ਪਸੰਦ ਕਰਦੇ ਆ, ਆਸ ਪਾਸ ਦੇ ਜਿਹੜੇ ਆਉਂਦਾ ਬੰਦੇ ਨਾ ਉਹਨਾਂ ਸਾਰਿਆਂ ਨੂੰ ਸੱਦੀਏ ਆਪਾਂ, ਜ਼ਿਮੀਂਦਾਰ ਬੰਦੇ ਜਿਹੜੇ ਵੀ ਕੋਈ ਸਹਿੰਦੇ ਆ ਕੋਈ ਹੋਰ, ਉਹਨਾਂ ਸਾਰਿਆਂ ਨੂੰ ਸੱਦੀਏ ਅਤੇ ਫ੍ਰੀ ਦੇ ਵਿੱਚ ਉਹਨਾਂ ਨੂੰ ਸ਼ਰਾਬ ਤਾਂ ਇੰਨੀ ਸਾਡੇ ਕੋਲ ਵਾਧੂ ਹੋ ਗਈ ਹੈ, ਉਹਨਾਂ ਨੂੰ ਆਪਾਂ ਫ੍ਰੀ 'ਚ ਸ਼ਰਾਬ ਪਿਆਈਏ, ਨਾਲੇ ਹੋ ਸਕਦਾ ਸਾਡਾ ਕਾਰੋਬਾਰ ਵੱਧ ਜੇ ਸ਼ਰਾਬ ਉਹ ਖਰੀਦਣ, ਅਤੇ ਨਾਲੇ ਬੱਲੇ ਬੱਲੇ ਹੋ ਗਈ ਵੀ ਇਹਨਾਂ ਕੋਲ ਬਹੁਤ ਹੈ। ਉਹ ਦਾਵਤ ਕਰਦੇ ਆ, ਦਾਵਤ ਦੇ ਵਿੱਚ ਸਾਰਿਆਂ ਨੂੰ ਸੱਦਦੇ ਆ ਅਤੇ ਚੰਗੀ ਫਿਰ ਬੱਲੇ ਬੱਲੇ ਕਰਾਉਂਦੇ ਆ, ਸਾਰਿਆਂ ਨੂੰ ਸ਼ਰਾਬ ਪਿਆਉਂਦੇ ਆ। ਹੁਣ ਉਹ ਜਦੋਂ ਉਹ ਪਾਰਟੀ ਹੁੰਦੀ ਹੈ ਨਾ ਜਿਹੜੇ ਦਿਨ, ਉਦੋਂ ਉਹ ਸ਼ਤਾਨ ਆਪਣੇ ਵੱਡੇ ਸ਼ਤਾਨ ਨੂੰ ਵੀ ਸੱਦਦਾ, ਉਹ ਕਹਿੰਦਾ ਵੀ ਹੁਣ ਅੱਜ ਆਈ, ਅੱਜ ਤੈਨੂੰ ਦੱਸੂਗਾ ਵੀ ਤੇਰੇ ਛੋਟੇ ਸ਼ਤਾਨ ਨੇ ਕੀ ਉਪਲਬਧੀ ਕੀਤੀ, ਕਹਿੰਦਾ ਉਹ ਅੱਜ ਆਈ, ਅੱਜ ਤੇਰੀ ਇਨਵੈਸਟਮੈਂਟ ਕਹਿੰਦਾ ਹੁਣ ਤੇਰੇ ਭਾਰ ਲੱਗੂਗੀ, ਸਮਾਂ ਤਾਂ ਲੱਗ ਗਿਆ ਪਰ ਤੂੰ ਆਈ ਅੱਜ। ਉਹ ਵੀ ਬਾਹਰ ਬੈਠਾ ਵੇਖਣ ਡਿਆ ਹੁੰਦਾ, ਉਹਨੂੰ ਵੀ ਉਹ ਪਿਆਉਂਦਾ ਪਿਆਉਂਦਾ, ਉਹ ਆਪ ਵੀ ਪੀਂਦੇ ਆ, ਸ਼ਤਾਨ ਵੀ ਪੀਂਦਾ, ਕਿਸਾਨ ਨੂੰ ਵੀ ਪਿਆਉਂਦੇ ਆ। ਹੁਣ ਜਦੋਂ ਸ਼ਰਾਬ ਪੀਣੀ ਆ ਤਾਂ ਫਿਰ ਉੱਥੇ ਫੁਕਰੀਆਂ ਵੀ ਵੱਜਣੀਆਂ, ਕੱਟ ਸ਼ੋਟ ਇਹ ਆ ਵੀ ਫੁਕਰੀਆਂ ਵੀ ਵੱਜੀਆਂ, ਗਾਲੀ ਗਲੋਚ ਵੀ ਹੋਇਆ, ਸਿਰ ਵੀ ਪਾਟੇ ਇੱਕ ਦੂਸਰੇ ਦੇ, ਗਲ ਵੀ ਪਏ, ਬੁਰੇ ਹਾਲ। ਮਤਲਬ ਉਹ ਜਦੋਂ ਅੱਧੀ ਰਾਤ ਹੋਈ ਅਤੇ ਉਹ ਸ਼ਤਾਨ ਹੁਣ ਆਪਣੇ ਦੂਸਰੇ ਸ਼ਤਾਨ ਕੋਲ ਜਾਂਦਾ ਵੱਡੇ ਕੋਲ ਅਤੇ ਕਹਿੰਦਾ ਵੀ ਹਾਂ ਖੁਸ਼ ਹੈ, ਕਹਿੰਦਾ ਹਾਂ ਹੁਣ ਖੁਸ਼ ਹੈ, ਵਧੀਆ ਕੰਮ ਕੀਤਾ, ਕਹਿੰਦਾ ਵੀ ਇਹ ਇਹ ਚੀਜ਼ ਚਾਹੀਦੀ ਸੀ। ਇੱਕ ਬੰਦਾ ਜਿਹੜਾ ਰੱਬ ਦਾ ਸ਼ੁਕਰ ਕਰਨ ਵਾਲਾ ਸੀ ਜਾਂਦਾ, ਉਹ ਗੋਡਿਆਂ ਪਰਨੇ ਆਉਣ ਨਹੀਂ ਡਿਆ। ਹੁਣ ਵੇਖਿਆ ਜਾਵੇ ਤਾਂ ਅੱਜ ਦੇ ਜੋ ਆਪਾਂ ਗੱਲ ਕਰ ਰਹੇ ਹਾਂ, ਉਹਨੂੰ ਗੋਡਿਆਂ ਪਰਨੇ ਲਿਆਉਣ ਦੇ ਲਈ ਪਹਿਲਾਂ ਉਹਨੂੰ ਸਹਿੰਦਾ ਕੀਤਾ, ਪਹਿਲਾਂ ਉਹਨੂੰ ਦਾਣੇ ਦਿੱਤੇ, ਲੋੜ ਤੋਂ ਵੱਧ ਦਾਣੇ ਦਿੱਤੇ, ਬੇਸਿਕਲੀ ਲੋੜ ਤੋਂ ਵੱਧ ਦਾਣੇ, ਸੜਨ ਜੋਗੇ ਦਾਣੇ, ਮਤਲਬ ਪੈਸਾ ਲੋੜ ਤੋਂ ਵੱਧ ਜਿੰਨਾ ਸਾਨੂੰ ਨਹੀਂ ਚਾਹੀਦਾ ਉਹ ਉਹ ਨਾਲ ਭੈੜਾਂ ਲੈ ਕੇ ਹੀ ਆਊਗਾ।
5: ਉਹ ਤੋਂ ਬਾਅਦ ਹੋ ਗਈ ਨਾ, ਬੰਦਾ ਆਪਣੇ ਪੈਰਾਂ 'ਤੇ ਖੁਦ ਉਖੜ ਗਿਆ, ਹੈ ਨਾ। ਇੱਕ ਬੜੀ ਅਸੀਂ ਮਜ਼ਾਕ ਵਾਲੀ ਬਾਤ ਹੈ, ਜੇ ਆਪਣੇ ਛੋਟੇ ਸ਼ੈਤਾਨ ਕੀ ਬਾਤ ਕਰੀ ਨਾ, ਇੱਕ ਬੰਦਾ ਤਾ ਵਿਚਾਰਾ ਬੜਾ ਗਰੀਬ, ਬਹੁਤ ਗਰੀਬ, ਭੁੱਖਾ ਮਰ ਰਿਹਾ ਵਿਚਾਰਾ, ਕਦੀ ਇੱਧਰ ਕਦੀ ਉੱਧਰ, ਰਸਤੇ ਮਨਾ ਇੱਕ ਉਸਨੇ ਇੱਕ ਛੋਟਾ ਸਾ ਇੱਕ ਕਮਰਾ ਦੇਖਿਆ, ਕਮਰੇ ਮੈਂ ਕਿਸੇ ਮਹਾਤਮਾ ਕੀ ਮੂਰਤੀ ਪੜੀ ਤੀ, ਔਰ ਉਸਕੀ ਸੇਵਾ ਕਰਾ ਤਾ ਇੱਕ ਬੰਦਾ, ਉਹ ਬੰਦਾ ਕਹੀਂ ਸਾਈਡ ਮੈਂ ਬੈਠਿਆ ਤਾ, ਪਰ ਜੋ ਬੰਦਾ ਮਰ ਰਿਹਾ ਤਾ ਭੁੱਖਾ, उसने देखा नहीं उसनों भी अंदर कोई और भी बैठा उसकी सेवा करने वाला पुजारी कह लो कोई भी कह लो तो मूर्ति के अगर हाथ जोड़ के खड़ा हो गया उन्होंने कहा भाई ये इष्ट देवता कोई भी है तू मेरी मैं मर गया मैं भूखा हूँ मेरे पर काम नहीं है मेरे रिश्तेदार धोखा कर गए या हो गया वो हो गया अखा बंद करके वो उससे प्रार्थना कर रहा इतने में ना बंदे ने 100 रुपया निकाल कर ना उसकी वो महात्मा की मूर्ति का अग्गा रख दिया उसने अखा खोली अग्गा पैसे पड़े वो बड़ा खुश होया यार मतलब महात्मा जी ने पैसे दे दिए पैसे उठाए वो तो चला गया उसने कहा लगा चल कुछ खा पी लेगा वो 2 दिन बाद फिर आ गया बंदा ओ परमात्मा मर गया मैं तो भाई मेरा तो कुछ नहीं मेरे पास मेरा ये वो अखा बनती वो बंदे ने लगाया शायद यार दोबारा आया इसका फिर रख दिए पैसे उसने बंदे ने चोरी छिपे अखा खोली उसने देखा कि पैसे पड़े पैसे फिर ले गया तो 3-4 बार ले गया पैसे ना अब बंदे के सुबह में ये बढ़ गया भी वहाँ जाओ और पैसे मिल जा अब बेफिक्रा सो गया भी हर बार जाऊँगा पैसे मिल जाएंगे तो वो जो मूर्ति बड़ी थी ना उसकी थोड़ी सी रिपेयर का काम था पेंट पुंट करा कुछ भी मूर्ति उसने जो बंदा उसकी सेवा करा था वो मूर्ति उसने हटा कर बड़ी मूर्ति छोटी सी मूर्ति रख दी भी चलो भाई लोग माता माता टेक के नाम है छोटी सी रख दी अब वो बंदा आ रहा बड़ा बेफिक्र होगा आगा देखा कि छोटी सी मूर्ति पड़ी और पता क्या करा बेफिक्री में ओ छोटे डैडी कहाँ पैसे लेने थे आज से हाथ नहीं छोड़े बेफिक्र हो गया भाई पैसे तो मिल जाएंगे
0: होगी ना मलकियत फॉर ग्रांटेड होगी
5: फॉर ग्रांटेड होगी ना चीजें हमारा सुभाव बंदे का थोड़ा ऐसा हो जाए भाई
0: बिल्कुल ते ये बंदा बंदा बस इसे तरह दे 512 ਤੁਸੀਂ ਆਉਨੇ ਰੋ ਜੀ जो आऊगी फिर दस दंगे तुम कर लो पहला जो कर रहे हो
5: बात शुरू करो
0: हाँ जी तो आप दूसरे कॉलर ले लें तुम उन्होंने चर कर लो ठीक है मैं लगता ड्राइव कर रहे हो तो नहीं गल बन रही 724 तुम आने रहो जी
6: 724 मेरी जो सोच है जो मेनू मतलब सैटिस्फेक्शन दिंदी है कि बच्चियां तुसी है ना इत्थे तुहाडे कोले नहीं पिछे तुहाडे सपोर्ट करने वाले मां प्यो बैठे जां कुछ भी आ मेरी अपनी सोच आ मेनु ए लगता कि जे नहीं मेरे अकाउंट च मतलब कि सच सच बैलेंस नहीं पिया कि मेनू बहुत ज्यादा वरी करदा ओ जे मेनु पता है कि मेरे अकाउंट च इन्नी क सेविंग पई है कि जे मेनु कल नू लोड पई जां कुछ भी पई तां देन मैं ओ चो कढा सकदी आ ते बाकी जेड़े इदा हुंदा मेरे हसबैंड टोटली डिफरेंट आ ओ मतलब कि डेली बेसिस कहिंदे खर्चा चलदा सारा कुछ चलदा सब कुछ सही आ ओ च खुश आ तू मतलब कि ਇਦਾਂ ਦੇ ਵੀ ਅੱਗੇ ਜਿੱਦਾਂ ਇੱਕ ਵੀਰ ਪਹਿਲਾਂ ਕਹਿ ਕੇ ਗਏ ਕਿ ਇਦਾਂ ਦਾ ਟਾਈਮ ਵੀ ਦੇ ਗੱਲ ਦਾ ਸਭ ਕੁਛ ਸਹੀ ਆ ਉਹ ਚ ਖੁਸ਼ ਆ ਤੂੰ ਮਤਲਬ ਕਿ ਤੇਰਾ ਤੇਰੇ ਇੱਦਾਂ ਦੀ ਸੋਚ ਆ ਤੂੰ ਇੱਦਾਂ ਹੀ ਰਾਜੇ ਤੈਨੂੰ ਇੱਦਾਂ ਸਕੂਨ ਮਿਲਦਾ ਤਾ ਵੇਖੋ ਹਰ
0: ਟੁੱਟੇ ਨਹੀਂ ਹੈਗੇ ਉਹ ਚੋਂ ਕੱਢ ਲੈ
5: ਬਹੁਤ
0: $3 ਤੇ 5 ਸੈਂਟ ਜਾਂ ਜੋ ਵੀ ਮਤਲਬ ਤੇਲ ਦੁੱਧ ਦੀ ਕੈਨੀ ਲਈ ਵੀ ਪੈਸੇ ਜਿਹੜੇ ਆ ਉਹ ਆਪਾਂ ਬੁਗਨੀ ਦੇ ਵਿੱਚੋਂ ਕੱਢ ਕੇ ਆਪਾਂ ਲੈ ਕੇ ਆਉਂਦੇ ਆ ਤੇ ਫਿਰ ਵੀ ਵੇਖ ਲਓ ਤੁਹਾਨੂੰ ਇਸ ਚੀਜ਼ ਦੀ ਚਿੰਤਾ ਵਾ ਵੀ ਸੋ ਐਂਡ ਸੋ ਮੇਰੇ ਅਕਾਊਂਟ 'ਚ ਪੈਸੇ ਹੋਣੇ ਚਾਹੀਦੇ ਆ ਹੈਗੇ ਕਿਉਂ ਨਹੀਂ ਆ ਜੇ ਉਦੋਂ ਰੱਬ ਨੇ ਸਾਰ ਦਿੱਤਾ ਉਦੋਂ ਤੁਹਾਡਾ ਗੁਜ਼ਾਰਾ ਹੋ ਗਿਆ ਤੇ ਹੁਣ ਹੁਣ ਵੇਖ ਲਓ ਹੁਣ ਤੁਸੀਂ ਫਿਰ ਉਸ ਚੀਜ਼ ਦਾ ਵਿਸ਼ਵਾਸ ਤੇ ਨਹੀਂ ਨਾ
6: ਉਦੋਂ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਉਦੋਂ ਇਕੱਲੇ ਸੀ ਕੁਆਰੇ ਸੀ ਹਨਾ ਬੱਚਿਆਂ ਦੇ ਕਰਕੇ ਥੋੜਾ ਹੋ ਜਾਂਦਾ ਕਿ ਤੁਹਾਡੀ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਜੇ ਤੁਹਾਡਾ ਹਰ ਕੁਛ ਤਾਂ ਇੱਥੇ ਬਲਕ ਬਿਲ ਤਾਂ ਹੈ ਨੀ ਹਨਾ ਮੈਂ ਮੈਂ ਉਸ ਹਿਸਾਬ ਨਾਲ ਸੋਚਦੀ ਹਾਂ ਕਿ ਜੇ ਤੁਹਾਨੂੰ ਕਿਤੇ ਖੁਦਾ ਨਾ ਖਾਸਤਾ ਤੁਹਾਨੂੰ ਲੋੜ ਪੈ ਗਈ ਦੈਨ ਯੂ ਹੈਵ ਦ ਮਨੀ ਨਾ ਮੈਂ ਉਸ ਕਰਕੇ ਉਦਾਂ ਸੋਚਦੀ ਹਾਂ ਪਰ ਉਹੀ ਕਿੱਦਾਂ ਹਰ ਇੱਕ ਦੀ ਆਪਣੀ ਆਪਣੀ ਮਤਲਬ ਤੁਹਾਨੂੰ ਕਿੱਦਾਂ ਸੈਟੀਸਫੈਕਸ਼ਨ ਮਿਲਦੀ ਹੈ
0: ਜੇ ਨਹੀਂ ਆਪਣੀ ਆਪਣੀ ਸੋਚ ਹੈ ਤੁਹਾਨੂੰ ਲੱਗਦਾ ਅਸੀਂ ਤਾਂ ਗੁਜ਼ਾਰਾ ਕਰ ਲਾਂਗੇ ਚਲੋ ਬੱਚਿਆਂ ਖਰਚੇ ਵਧੇ ਉਹਨਾਂ ਦੇ ਲਈ ਕੁਛ ਨਾ ਕੁਛ ਸੇਵਿੰਗ ਚਾਹੀਦੀ ਹੈ
6: ਹਾਂਜੀ ਹਾਂਜੀ ਗਾਂ
0: ਦੀ ਗਾਂ ਬੰਦਾ ਪਿਆ ਰਹਿੰਦਾ
6: ਹਾਂਜੀ ਪਰ ਮੈਨੂੰ ਐਂ ਲੱਗਦਾ ਕਿ ਜਿਵੇਂ ਕੋਈ ਤੁਹਾਡੇ ਤੋਂ ਪੈਸੇ ਮੰਗਦਾ ਤਾਂ ਉਹ ਵੀ ਕਿਸੇ ਮਤਲਬ ਮਜਬੂਰੀ ਕਰਕੇ ਮੰਗਦਾ ਹਨਾ ਉਹ ਇੱਕ ਹੈਗਾ ਨਾ ਆਈ ਥਿੰਕ ਸੌਂਗ ਵੀ ਆ ਕਿ ਸਮਝੋ ਤੁਹਾਨੂੰ ਰੱਬ ਨੇ ਸੁਖਾਲੇ ਕਰਤਾ ਨਾ ਜੇ ਤੁਹਾਡੇ ਕੋਲ ਇੰਨੇ ਹੈਗੇ ਤੁਸੀਂ ਕਿਸੇ ਦੀ ਮਦਦ ਕਰਦੇ ਮਹਾਰਾਜ ਵੱਲੋਂ ਇੱਦਾਂ ਕਹਿ ਲਓ ਕਿ ਕਦੇ ਇੱਦਾਂ ਦਾ ਟਾਈਮ ਨਹੀਂ ਆਇਆ ਕਿ ਕਿਸੇ ਕੋਲ ਮੰਗੇ ਬਟ ਜਿੰਨਿਆਂ ਨੇ ਵੀ ਆਪਣੇ ਆਪਣੇ ਲਈ ਹੈਲਪ ਕਹੀ ਆ ਭਾਵੇਂ ਉਹਨਾਂ ਨੇ ਕੋਈ ਟਾਈਮ ਲਾਈਨ ਦਿੱਤੀ ਆ ਕਿ ਇਹਦੇ ਵਿੱਚ ਵਾਪਸ ਕਰਾਂਗੇ ਨਹੀਂ ਵੀ ਦੇ ਮਤਲਬ ਕਿ ਹੋ ਸਕੇ ਪਰ ਕਦੇ ਵਾਪਸ ਫੋਨ ਕਰਕੇ ਉਹਨਾਂ ਨੂੰ ਨੀ ਕਦੇ ਚੀਜ਼ ਦਾ ਮਤਲਬ ਕਿਹਾ ਕਿ ਤੁਸੀਂ ਕਿਹਾ ਸੀ ਇੰਨੇ ਟਾਈਮ ਨੂੰ ਦੇਣੇ ਆ ਜਦ ਹੈਗੇ ਸੀ ਭਾਵੇਂ ਉਹਨਾਂ ਨੇ ਹਜ਼ਾਰ ਹਜ਼ਾਰ ਕਰਕੇ ਦਿੱਤੇ ਆ ਭਾਵੇਂ ਨਾਲ 500-500 ਕਰਕੇ ਦਿੱਤੇ ਆ ਠੀਕ ਆ ਪਰ ਦਿੱਤੇ ਉਹਨਾਂ ਨੇ ਵਾਪਸ ਪਰ ਕੋਈ ਵੀ ਇੱਦਾਂ ਤਾਂ ਨਹੀਂ ਰਣਜੋਤ ਜੀ ਸੋਚਦਾ ਕਿ ਮੈਂ ਨਾ

0: ਅਗਲੇ ਤੋਂ ਪੈਸੇ ਲਏ ਆ ਤੇ ਮੈਂ ਉਹਨੂੰ ਹਨਾ ਨਾ ਦਵਾਂ, ਅਗਲੇ ਦੀ ਵਿਗੜਦੀ ਵਿਗੜਦੀ ਵੀ ਬਹੁਤ ਹੈ, ਬਹੁਤ ਕੁਛ ਵਿਗੜਦੀ ਆ, ਪਰ
1: ਹਰ ਫਿਤਰਤ ਦਾ ਆਦਮੀ ਹੈ ਜੀ, ਹਰ ਫਿਤਰਤ ਦਾ ਆਦਮੀ ਹੈ ਜੀ। ਆਪ ਆਪਸੇ ਇੱਕ ਚੀਜ਼ ਪੁੱਛਣੀ ਸੀ, ਕਿਆ ਆਪ ਅੱਜ ਵੀ ਬੁਗਨੀ ਰੱਖੋਗੇ ਰੱਖੋ ਆਪ?
0: ਹਾਂਜੀ ਹੈਗੀ ਹੈ ਜੀ, ਸਭ ਨੇ ਆਪਣੀ ਆਪਣੀ ਰੱਖੀ ਹੈ।
1: ਮੇਰੇ ਹਿਸਾਬ ਸੇ ਮੈਨੇ ਜਿੰਨੇ ਲੋਕੋ ਸੇ ਬਾਤ ਕਰ ਰੱਖੀ ਹੈ, ਪਹਿਲੇ ਬੁਗਨੀ ਥੀ ਜਿਸ ਪਰ ਡਾਲਰ ਛਪਿਆ 20 ਡਾਲਰ ਕੀ ਨਾ, ਪਹਿਲੇ ਬੁਗਨੀ ਥੀ ਰੱਖੀ ਤੀ, ਅੱਜ ਕੱਲ ਤੋਂ ਜੋ 5 ਸੈਂਟ ਹੈ 10 ਸੈਂਟ ਹੈ ਉਹ ਗਾਡੀ ਮੈਂ ਕੀ ਕਾਰ ਮੈਂ ਡੈਸ਼ਬੋਰਡ ਮੈਂ ਜਾਂ ਆਇਆ ਪੜਿਆ
2: ਕੈਸ਼ ਆਉਂਦਾ ਘੱਟ ਹੈ ਨਾ, ਹੁਣ
1: ਬੰਦੇ ਪ੍ਰਵਾਹ ਨਹੀਂ ਕਰਦੇ, ਕੈਸ਼ ਤੋਂ ਆਵਾ ਅੱਜ ਵੀ ਆਵਾ।
2: ਹੁਣ ਤਾਂ ਆਪਾਂ ਤੁਸੀਂ ਦੇਖਿਆ ਹੋਊਗਾ, ਆਪਾਂ ਗੁਰੂ ਘਰ ਜਾਣਾ ਹੋਵੇ ਤੇ ਉੱਥੇ ਵੀ ਹੁਣ ਇਲੈਕਟ੍ਰੋਨਿਕ ਟੈਬ ਹੀ ਬਹੁਤੇ ਕਰਦੇ ਆ, ਕਿਉਂਕਿ ਕੈਸ਼ ਬਹੁਤੀਆਂ ਜੋਬਾਂ 'ਚ ਰਹੇ ਨਹੀਂ।
1: ਮੱਥਾ
0: ਸਹੀ ਸਹੀ ਬੜੀ ਵਧੀਆ ਤੁਸੀਂ ਗੱਲ ਕੀ, ਆਪਣੇ ਕੋਲ ਨਹੀਂ ਕੈਸ਼ ਹੁੰਦਾ ਪਰ ਕਿਸੇ ਵੇਲੇ ਆਪਾਂ ਹਨਾ ਤੋੜਾ ਕੇ ਰੱਖਦੇ ਆਪਣੇ ਹਨਾ ਉਹਦੇ ਵਿੱਚ ਤੇ, ਪਰ ਜਿੱਦਾਂ ਹੁਣ ਮੇਰੇ ਮਦਰ ਆਏ ਸੀਗੇ ਉਹਨਾਂ ਨੂੰ ਜਿੱਦਾਂ ਹੁਣ ਇੰਡੀਆ ਦੀ ਆਦਤ ਆ ਹਨਾ ਮੱਥਾ ਟੇਕਣਾ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਡਿਜੀਟਲ ਹੈਗੇ ਆਪਾਂ ਉੱਥੇ ਟੈਪ ਆਨ ਕਰ ਦਿੰਦੇ ਹਾਂ, ਪਰ ਉਹਨਾਂ ਨੂੰ ਸੈਟਿਸਫੈਕਸ਼ਨ ਨਹੀਂ ਮਿਲਦੀ ਜਿੰਨਾ ਚਿਰ ਉਹ ਪੈਸੇ ਰੱਖ ਕੇ ਮੱਥਾ ਨਹੀਂ ਟੇਕਦੇ ਸੀ।
2: ਨਹੀਂ ਗਲਤ ਹੈਗੀ, ਉਹਨਾਂ ਚਿਰ ਨਹੀਂ ਆਉਂਦੇ ਵਾਕਈ, ਸ਼ੁਰੂ ਤੋਂ ਗਿੱਜੇ
0: ਮੈਨੂੰ ਸਪੈਸ਼ਲੀ ਜਾਣਾ ਪੈਂਦਾ ਸੀਗਾ, ਮਤਲਬ ਕੈਸ਼ ਕਰਾ ਕੇ ਉਹਨੂੰ ਚੇਂਜ ਕਰਾ ਕੇ ਉਹਨਾਂ ਦੇ ਹਨਾ ਪਰਚੀ, ਤੁਹਾਨੂੰ ਜਿੱਦਾਂ ਲੱਗਦਾ ਤੁਹਾਨੂੰ ਹਨਾ ਕਿ ਤੁਸੀਂ ਇੱਦਾਂ ਮੱਥਾ ਟੇਕੋ, ਬਟ ਨਹੀਂ ਰੱਖਦੇ। ਪਰ ਬੁਗਨੀ ਇਨ ਦਾ ਟਰਮਸ ਆਫ ਮਤਲਬ ਕਿ ਜਿੱਦਾਂ ਹੁਣ ਕੋਈ ਬੱਚਿਆਂ ਨੂੰ ਕੋਈ ਪੈਸਾ ਦੇ ਕੇ ਜਾਂਦਾ, ਸੇਮ ਉਹੀ ਇੰਡੀਆ ਵਾਲਾ ਪੁਰਾਣਾ ਹਿਸਾਬ, ਮੈਂ ਉਹਨਾਂ ਨੂੰ ਕਹਿੰਦੀ ਤੁਹਾਡੀ ਸੇਵਿੰਗ ਤੁਸੀਂ ਰੱਖੋ, ਦੇ ਨੋ ਮਤਲਬ ਕਿ ਉਹਨਾਂ ਕੋਲ ਹੈਗੇ, ਉਹਨਾਂ ਨੇ ਕਿੱਥੇ ਖਰਚਣੇ ਜਾਂ ਜਿੱਦਾਂ ਵੀ ਕਰਨੇ ਹਨਾ, ਬਟ ਬੁਗਨੀ ਸਭ ਨੇ ਲਾਈਆਂ ਹੋਈਆਂ ਆਪਣੀਆਂ ਆਪਣੀਆਂ ਸਾਡੇ ਘਰ 'ਚ, ਜਿਹਦੇ ਕੋਲ ਹੈਗੇ ਆ ਜਾਂ ਕਿਸੇ ਨੂੰ ਮੰਗਦਾ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਇਸ ਹਿਸਾਬ ਦੀ ਇੰਡੀਕੇਸ਼ਨ ਮਿਲਦੀ ਹੈ ਕਿ ਮੇਰੇ ਕੋਲ ਇੰਨੀ ਕੁ ਸੇਵਿੰਗ ਹੈਗੀ ਆ, ਇਫ ਆਈ ਨੀਡ ਟੂ ਤੇ ਮੈਂ ਦੈਨ ਮਤਲਬ ਕਿ ਉਸ ਚੋਂ ਪੈਸੇ ਚੋਂ ਮਤਲਬ ਕੱਢਾਂਗੀ। ਉਹਨਾਂ ਨੂੰ ਥੋੜੀ ਉਸ ਚੀਜ਼ ਦੀ ਵੀ ਅੰਡਰਸਟੈਂਡਿੰਗ ਆ, ਬਟ ਸ਼ੋਰਟ ਸਟੋਰੀ ਤੁਹਾਨੂੰ ਮੈਂ ਇਹੀ ਕਹਾਂਗੀ ਕਿ ਅੱਜ ਦੇਖੋ ਐਂਡ ਆਫ ਦਾ ਡੇ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਹਰ ਇੱਕ ਦੀ ਕਿੱਦਾਂ ਕਿਸੇ ਨੂੰ ਸੈਟਿਸਫੈਕਸ਼ਨ ਮਿਲਦੀ, ਕਿਸੇ ਨੂੰ ਨਾ, ਉਹ ਵੀ ਟਾਈਮ ਸੀ ਨਹੀਂ ਸੀ ਜਦੋਂ ਉਦੋਂ ਵੀ ਨੀ ਸੌਣ ਦਿੰਦੇ ਸੀ ਰਾਤ ਨੂੰ, ਪੈਸੇ ਨਹੀਂ ਸੀ ਤੇ ਹੁਣ ਵੀ
2: ਸੌਣ ਦਿੰਦੇ ਜੀ। ਥੈਂਕ ਯੂ ਥੈਂਕ ਯੂ
0: ਥੈਂਕ ਯੂ। ਹੋਰ ਵਧੀ ਜਾਂਦੀ ਦਿਨੋਂ ਦਿਨ ਕਿ ਆ ਵੀ ਲੱਲੀ ਉਹ ਵੀ ਲੱਲੀ ਇੱਦਾਂ ਵੀ ਕਰ ਲਏ, ਪਰ ਇੱਥੇ ਇਹ ਕਿ ਫੁੱਲ ਸਟੋਪ ਕਿੱਥੇ ਲੱਗਦਾ। ਜਿੱਦਾਂ ਤੁਸੀਂ ਸਵੇਰੇ ਸਟੋਰੀ ਸੁਣਾਈ, ਉਹ ਬੰਦੇ ਨੂੰ ਰਿਹਾ ਹੀ ਨਹੀਂ ਸੀਗਾ ਹਨਾ ਕਿ ਪੈਸਿਆਂ ਦਾ ਰਿਹਾ ਹੀ ਨਹੀਂ ਸੀਗਾ ਤੇ, ਬਟ ਉਹੀ ਡਿਪੈਂਡ ਤੁਹਾਡੀ ਸੈਟਿਸਫੈਕਸ਼ਨ, ਤੁਸੀਂ ਕਿੱਥੇ ਜਾ ਕੇ ਤੁਹਾਡਾ ਫੁੱਲ ਸਟੋਪ ਲੱਗਦਾ।
2: ਬਿਲਕੁਲ ਬੜੀ ਦੂਰ ਹੈ ਨਾ ਉਹ ਅਵਸਥਾ। ਥੈਂਕ ਯੂ ਭੈਣ ਜੀ ਥੈਂਕ ਯੂ। ਉਹ ਅਵਸਥਾ ਬੜੀ ਦੂਰ ਆ ਹੁਣ ਜੇ ਵੇਖਿਆ ਜਾਵੇ ਤੇ, ਜਿਹੜੇ ਵੱਡੇ ਵੱਡੇ ਦੁਨੀਆਂ ਦੇ ਉੱਤੇ ਮਹਾਨ ਪੁਰਸ਼ ਹੋਏ ਨੇ ਜਾਂ ਫਿਰ ਗੁਰੂ ਹੋਏ ਨੇ ਜਾਂ ਫਿਰ ਜਿਨ੍ਹਾਂ ਦਾ ਜਿਨ੍ਹਾਂ ਤੋਂ ਸੇਧ ਲੈ ਕੇ ਬੜੇ ਲੋਕ ਚੱਲਦੇ ਨੇ, ਹੁਣ ਉਹਨਾਂ ਦੇ ਵਿੱਚੋਂ ਬੁੱਧ ਦੀ ਇਗਜ਼ਾਮਪਲ ਲਾ ਲਓ ਤੁਸੀਂ, ਤੇ ਬੇਸਿਕਲੀ ਇਹੋ ਹੀ ਆ, ਉਹਨੇ ਸਾਰਾ ਕੁਛ ਜਿਹੜਾ ਉਹ ਪੀਕ ਦੇ ਉੱਤੇ ਛੱਡ ਕੇ ਤੇ ਜ਼ੀਰੋ ਦੇ ਉੱਤੇ ਆਉਣਾ, ਪਤਾ ਸਾਰਿਆਂ ਨੂੰ ਹੀ ਆ ਵੀ ਕਹਾਣੀ ਕੀ ਆ, ਪਰ ਫਿਰ ਵੀ ਇਸ ਰਾਹ 'ਤੇ ਕੋਈ ਚੱਲ ਨਹੀਂ ਨਾ ਸਕਦਾ। ਬਾਕੀ ਜਿਹੜੀ ਸੋਚ ਦੀ ਆਪਣੀ ਆਪਣੀ ਸੋਚ, ਅਤੇ ਮੈਨੂੰ ਇਹ ਵੀ ਲੱਗਦਾ ਵੀ ਆਪਣੀ ਆਪਣੀ ਤਾਂ ਸੋਚ ਹੈਗੀ ਹੈਗੀ ਆ ਜਿੱਦਾਂ ਭੈਣ ਜੀ ਕਹਿ ਰਹੇ ਆ, ਪਲੱਸ ਸਮੇਂ ਦਰ ਸਮੇਂ ਹਰ ਇੱਕ ਬੰਦੇ ਦੀ ਸੋਚ, ਹੁਣ ਜੇ ਤੁਹਾਡੀ ਸੋਚ ਅੱਜ ਇੱਦਾਂ ਵਾ ਤਾਂ ਕੋਈ ਪਤਾ ਨਹੀਂ ਆ ਵੀ ਕੱਲ੍ਹ ਨੂੰ ਤੁਹਾਡੀ ਦੂਸਰੇ ਟਾਈਪ ਦੀ ਹੋਵੇ, ਜਦੋਂ ਮੰਨ ਲਓ ਕਿ ਕੋਈ ਦੇਣ ਵਾਲਿਆਂ 'ਚ ਵਾ ਉਦੋਂ ਸੋਚ ਹੋ ਰਿਹਾ, ਜਦੋਂ ਲੈਣ ਵਾਲਿਆਂ 'ਚ ਉਦੋਂ ਸੋਚ ਹੋ ਰਿਹਾ, ਜਦੋਂ ਸਾਡੇ ਕੋਲ ਹੈਗੇ ਆ ਉਦੋਂ ਸੋਚ ਹੋ ਰਿਹਾ, ਜਦੋਂ ਸਾਡੇ ਕੋਲ ਟੂ ਮੱਚ ਆ ਉਦੋਂ ਸੋਚ ਹੋ ਰਿਹਾ, ਜਦੋਂ ਰੱਬ ਨਾ ਕਰੇ ਨਹੀਂ ਆ ਉਦੋਂ ਸਾਡੀ ਸੋਚ ਹੋ ਰਿਹਾ, ਜਦੋਂ ਘਾਟਾ ਪੈ ਗਿਆ ਉਦੋਂ ਸੋਚ ਹੋ ਰਿਹਾ, ਮੁਨਾਫਾ ਆ ਗਿਆ ਉਦੋਂ ਸਾਡੀ ਸੋਚ ਹੋ ਰਿਹਾ। ਇੱਕ ਬੰਦੇ ਦੇ ਉੱਤੇ ਕਿੰਨੀਆਂ ਅਵਸਥਾਵਾਂ ਆਉਂਦੀਆਂ ਨੇ,
1: ਅਵਸਥਾ ਜੋ ਆਪ 24 ਸਾਲ ਮੈਂ ਸੋਚ ਰਹੇ ਥੇ ਵੋ ਬਹੁਤ ਸਾਰਾ 48ਵੇਂ ਆਪਕੀ ਬਿਲਕੁਲ ਸੋਚ ਬਦਲ ਜਾਏ
2: ਬਿਲਕੁਲ। ਤੇ ਕ੍ਰਿਸ਼ਨਾ ਜੀ ਭੇਜਦੇ ਨੇ, ਕਹਿੰਦੇ ਕਿ ਹਰੀਸ਼ੰਕਰ ਪ੍ਰਸਾਈ ਜੀ ਲਿਖਦੇ ਨੇ ਕਿ ਆਦਮੀ ਮਰਦ ਨਹੀਂ ਹੁੰਦਾ ਹੈ, ਪੈਸਾ ਮਰਦ ਹੁੰਦਾ ਹੈ।
1: ਵਾਹ,
2: ਤੇ ਜਿਹੜਾ ਸਾਰਾ ਢੋਈ ਫਿਰਦਾ ਵਾ, ਜਿਹੜਾ ਲਈ ਫਿਰਦਾ ਵਾ ਸਾਰਾ ਕੁਝ,
1: ਪੈਸਾ ਤੋਂ ਭਾਈ ਸਾਹਿਬ ਲੋਕ ਕਮਾ ਰਹੇ ਆ, ਉਹ ਸਾਥ ਕੀ ਸਾਥ ਬੈਲੈਂਸ, ਕਈ ਕਈ ਅੱਛੇ ਦਿਨਾੜ ਵਪਾਰੀ ਵੀ ਹੈ, ਲੇਕਿਨ ਉਹਨਾਂ ਕੀ ਆਸਥਾ ਭਗਵਾਨ ਮੇਂ ਵੀ ਆ, ਔਰ ਹਰ ਚੀਜ਼ ਮੇਂ ਵਿਸ਼ਵਾਸ ਰੱਖ ਕੇ ਉਹ ਬੈਲੈਂਸ ਬਣਾ ਕੇ ਚੱਲ ਰਹੇ ਆ।
2: ਬਿਲਕੁਲ ਜੀ। ਤੇ ਕਹਿੰਦੇ ਕਿ ਭਾਜੀ ਇੰਡੀਆ ਤੋਂ ਫੋਨ ਆਇਆ ਕਿ 5 ਮਾਰਚ ਨੂੰ ਭਾਈ ਦੇ ਬੱਚੇ ਦੀ ਫੀਸ ਭਰਨੀ ਆ, ਅਰਜੈਂਟ ਅੱਜ ਹੀ ਮੈਲਬਨ ਦੇ ਵਿੱਚ, ਨਹੀਂ ਤਾਂ COE ਕੈਂਸਲ ਹੋ ਜਾਣੀ ਆ, ਤਾਂ ਮੈਂ ਕਿਸੇ ਨੂੰ ਕਹਿ ਕੇ ਪੈਸੇ ਦਵਾ ਦਿੱਤੇ 2500। ਦੇ ਪ੍ਰੋਮਿਸ ਟੂ ਰਿਟਰਨ ਇਨ 2 ਡੇਜ਼। ਹੁਣ ਕਹਿੰਦੇ ਕਿ 2 ਮਹੀਨੇ ਹੋ ਗਏ ਯਾਰ, ਅਗਲੇ ਫੋਨ ਹੀ ਨਹੀਂ ਚੱਕਦੇ, ਅਤੇ ਕਹਿੰਦੇ ਸਟੂਡੈਂਟ ਬੱਚਾ ਆ ਉਹ ਵੀ ਨਹੀਂ ਕਹਿੰਦੇ ਫੋਨ ਚੱਕਦਾ, ਹੁਣ ਦੱਸੋ ਕਰੀਏ ਅਤੇ ਕੀ ਕਰੀਏ, ਮਰ ਗਏ ਸਮਝ ਲਵਾਂ, ਨਹੀਂ ਮਰ ਗਏ ਕੁਛ ਸਮਝ ਲੈਣੇ ਨੇ, ਕੋਈ ਨਹੀਂ ਤੁਸੀਂ ਮਰ ਗਏ ਸਮਝ ਲਏ ਅਤੇ ਸਮਝੋ ਮਰ ਗਏ, ਤੁਸੀਂ ਉਸ ਹਿਸਾਬ ਦੇ ਨਾਲ ਤੁਸੀਂ ਬਾਕੀ ਤੁਸੀਂ ਆਪ
1: ਉਮੀਦ ਰੱਖੋ,
2: ਆਪ ਸਿਆਣੇ ਹੋ, ਇਹਦੇ ਵਿੱਚ ਕੀ ਬੰਦਾ ਹੁਣ ਕਵੇ ਕੀ ਸਲਾਹ ਦੇਵੇ। ਠੀਕ ਆ, ਸਤਿ ਸ਼੍ਰੀ ਅਕਾਲ। ਨਾਈਸ ਟੋਪਿਕ ਕਹਿੰਦੇ ਕਿ ਮੈਂ ਆਪਣੇ ਭਰਾ ਚਾਚੇ ਦੇ ਮੁੰਡੇ ਅਤੇ ਮਾਮੇ ਦੇ ਮੁੰਡੇ ਤੋਂ ਇਲਾਵਾ ਕਿਸੇ ਨੂੰ 5 ਵੀ ਨਹੀਂ ਦਿੰਦਾ, ਇਹ ਵੀ ਭਾਵੇਂ ਕਹਿੰਦੇ ਉਹ ਭਾਵੇਂ ਵੀਰ ਭਾਵੇਂ ਲੈ ਕੇ ਵਾਪਸ ਵੀ ਨਾ ਕਰਨ, ਕੋਈ ਪ੍ਰੋਬਲਮ ਨਹੀਂ। ਅਤੇ ਬਲਜੀਤ ਜੀ ਕਹਿੰਦੇ ਨੇ ਕਿ ਵਿਸ਼ਿੰਗ ਏ ਵੈਰੀ ਹੈਪੀ ਬਰਥਡੇ ਟੂ ਪ੍ਰਿੰਸੈਸ ਰਬਾਬ ਕੌਰ ਅਤੇ ਅਸੀਸ ਕੌਰ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਸੁਖਦੇਵ ਸਿੰਘ ਜੀ ਕਹਿੰਦੇ ਨੇ ਕਿ ਖਾਵਣ ਖਰਚਣ ਰਲ ਮਿਲ ਭਾਈ ਕੋਟ ਨਾ ਆਵੇ ਵੱਧ ਹੋ ਜਾਏ। ਤੇ ਸਿਮਰਨ ਜੀ ਧੰਨਵਾਦ ਤੁਹਾਡਾ ਤੇ ਮਾਫੀ ਚਾਹੁੰਦੇ ਕਾਲ ਤੁਹਾਡੀ ਨਹੀਂ ਲੈ ਸਕਦੇ ਹੋਰ ਵੀ ਬਹੁਤ ਸਾਰੇ ਜਿਹੜੇ ਸੱਜਣ ਕਾਲ ਕਰ ਰਹੇ ਫਿਰ ਕਿਸੇ ਦਿਨ ਕਰ ਰਹੇ ਸ਼ੁੱਕਰਵਾਰ ਕਰ ਲਿਓ ਤੁਸੀਂ ਇੱਕ ਮਿੰਟ ਮੈਸੇਜ ਨਿਬੇੜ ਲਾ ਮੈਂ ਤੇ ਕਰਮ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਭਈਆ ਜੀ ਕਹਿੰਦੇ ਯੈਸਟਰਡੇ ਡਿਨਰ ਵਾਜ਼ ਯੈਲੋ ਮੂੰਗ ਦਾਲ ਐਂਡ ਰੋਟੀ ਸੋ ਤੁਸੀਂ ਹੁਣ ਬਾਕੀ ਸੁਣਨ ਵਾਲਿਆਂ ਦੀ ਅੱਗੇ ਬੇਨਤੀ ਵੀ ਤੁਸੀਂ ਧਿਆਨ ਲੈ ਕੇ ਆਓ ਹੁਣ ਸ਼ਬਦਾਂ ਵੱਲ ਅਤੇ ਤੂਰ ਸਾਹਿਬ ਕੋਲ ਆਪਾਂ ਸ਼ਬਦ ਵੀ ਲੈਣੇ ਹਾਲੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਵਾਹਿਗੁਰੂ ਦੀ ਮਿਹਰ ਸਦਕਾ ਸਾਡੇ ਘਰ ਬੇਟੇ ਦਾ ਜਨਮ ਹੋਇਆ ਵਾ ਕੱਲ੍ਹ ਨਾਮ ਰੱਖਿਆ ਵਾ ਗੁਰ ਸ਼ਬਦ ਸਿੰਘ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਮੈਂਟਲੀ ਸਟਰੋਂਗ ਕਰਨ ਦੇ ਲਈ ਅਤੇ ਟਰਾਂਸਪਲਾਂਟ ਤੋਂ ਬਾਅਦ ਟੁੱਟ ਗਏ ਸੀ ਪਰ ਜਦੋਂ ਕਹਿੰਦੇ ਕਿ ਤੁਹਾਡੇ ਨਾਲ ਜੁੜੇ ਹਾਂ ਅਤੇ ਲਾਈਫ ਦੇ ਵਿੱਚ ਬਹੁਤ ਵਧੀਆ ਅਤੇ ਬਹੁਤ ਬਹੁਤ ਧੰਨਵਾਦ ਅਤੇ ਸਾਰੀ ਰੇਡੀਓ ਹਾਂਜੀ ਦੀ ਟੀਮ ਦਾ ਧੰਨਵਾਦ ਅਤੇ ਵਾਹਿਗੁਰੂ ਜੀ ਤੁਹਾਡੇ ਸਭ 'ਤੇ ਮਿਹਰ ਭਰਿਆ ਹੱਥ ਰੱਖਣ ਸਾਰੇ ਸੁਣਨ ਵਾਲਿਆਂ ਦਾ ਧੰਨਵਾਦ ਜੀ ਸਾਰੇ ਰੇਡੀਓ ਹਾਂਜੀ ਦੇ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਉਸ ਦਿਨ ਇਹਨਾਂ ਦੁਆਵਾਂ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਹੁਤ ਪਿਆਰਾ ਵਾ ਵੇਖ ਕੇ ਜਿਹੜੇ ਕਈ ਜੀ ਵੈਸੇ ਤਾਂ ਬੱਚੇ ਸਾਰੇ ਹੀ ਇੱਦਾਂ ਦੇ ਹੁੰਦੇ ਆ ਪਰ ਕਈ ਜੀ ਹੁੰਦੇ ਆ ਜਿਨ੍ਹਾਂ ਨੂੰ ਵੇਖ ਕੇ ਨਿੱਘ ਆਉਂਦਾ ਵਾ ਵੇਖ ਕੇ ਆਨੰਦ ਆਉਂਦਾ ਵਾ ਟਿਕਾਓ ਜਿਹਾ ਆਉਂਦਾ ਵਾ ਸੋ ਉੱਦਾਂ ਦਾ ਇੱਕ ਜੀ ਆ ਬੜੀ ਨੇਕ ਰੂਹ ਆ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਸਾਡਾ ਚੁਟਕਲਾ ਛੇਤੀ ਛੇਤੀ ਤਿਆਰ ਹੋਵੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਅਤੇ ਵਾਹਿਗੁਰੂ ਇਸੇ ਤਰ੍ਹਾਂ ਖੁਸ਼ੀਆਂ ਦੇ ਨਾਲ ਨਮਾਜ਼ਦਾ ਰਹੇ ਟਾਈਗਰ ਜੀ ਕਹਿੰਦੇ ਨੇ ਕਿ ਚਿਕਨ ਸੈਲਡ ਰੈਪ ਅਤੇ ਬੱਚੇ ਐਂਡ ਹੈ ਰੈਪ ਫੋਰ ਬੱਚੇ ਅੱਛਾ ਚਿਕਨ ਰਾਈਸ ਫੋਰ ਮੀ ਓਕੇ ਅਲੱਗ ਅਲੱਗ ਚੀਜ਼ਾਂ ਅਮਨ ਜੀ ਕਹਿੰਦੇ ਨੇ ਕਿ ਮਨਦੀਪ ਜੀ ਹੁਣੀ ਨਹੀਂ ਆਏ ਅੱਜ ਨਹੀਂ ਉਹਨਾਂ ਕਿੱਥੋਂ ਆਉਣਾ ਜੀ ਬਾਈ ਜੀ ਇਹ ਗੱਲ ਕਹਿੰਦੇ ਕਿ ਆਪਾਂ ਪਹਿਲਾਂ ਦੱਸੀ ਨੂੰ ਪਤਾ ਹੁੰਦਾ ਕਿਸੇ ਤਰ੍ਹਾਂ ਦਾ ਲੈਣ ਦੇਣ ਉਧਾਰੇ ਦੇਣੇ ਮੈਂ ਹੁਣ ਅਤੇ ਸਾਰੇ ਦੋਸਤ ਕਹਿੰਦੇ ਤੰਗ ਨਹੀਂ ਹੋਣਾ ਜਦੋਂ ਹੋਏ ਉਦੋਂ ਦੇਈ ਬਾਈ ਜੀ ਇਹ ਗੱਲ ਮੈਂ ਪਹਿਲਾਂ ਦੱਸੀ ਆਪਾਂ ਨੂੰ ਪਤਾ ਹੁੰਦਾ ਵਾ ਕਿਸ ਤਰ੍ਹਾਂ ਦਾ ਲੈਣ ਦੇਣ ਨਹੀਂ ਬਿਲਕੁਲ ਸਹੀ ਹੈ ਜੀ ਸਾਰੀਆਂ ਵੇਖੋ ਤੁਸੀਂ ਜੋ ਕਹਿ ਰਹੇ ਹੋ ਉਹ ਵੀ ਬਿਲਕੁਲ ਸਹੀ ਆ ਜੋ ਜਿਹਨੇ ਕਿਹਾ ਵਾ ਝੂਠ ਕੁਛ ਵੀ ਨਹੀਂ ਆ ਗੱਲ ਸਿਰਫ ਇਹ ਆ ਵੀ ਸਮਾਂ ਸਥਾਨ ਪ੍ਰਸਥਿਤੀ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਵੀ ਇਸ ਟਾਈਮ ਤੁਸੀਂ ਕਿਹੜੀ ਸਥਿਤੀ 'ਚ ਅਗਲਾ ਕਿਹੜੀ ਸਥਿਤੀ ਦੇ ਵਿੱਚ ਆ ਦੁਨੀਆਂ ਦੇ ਉੱਤੇ ਕੁਛ ਵੀ ਝੂਠ ਨਹੀਂ ਹੈ ਜਿੰਨਾ ਵੀ ਜੋ ਵੀ ਕੋਈ ਕਹਿ ਕੇ ਗਿਆ ਵਾ ਉਹਦਾ ਅੱਜ ਸੱਚ ਆ ਤੁਹਾਡਾ ਕੱਲ੍ਹ ਨੂੰ ਸੱਚ ਹੋ ਜਾਣਾ ਹੈਪੀ ਬਰਥਡੇ ਟੂ ਡੀਅਰ ਬਾਪ ਥੈਂਕ ਯੂ ਹਰਪ੍ਰੀਤ ਜੀ ਬਹੁਤ ਸ਼ੁਕਰੀਆ ਅਤੇ ਪਰਮਿੰਦਰ ਸੈਣੀ ਜੀ ਕਹਿੰਦੇ ਨੇ ਕਿ ਹੈਪੀ ਬਰਥਡੇ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਕਹਿੰਦੇ ਜਿਸ ਨੂੰ ਵੀ ਮੈਂ ਕਦੇ ਪੈਸਾ ਦਿੱਤਾ ਸੀ ਉਧਾਰ ਵਾਰ ਵਾਰ ਫੋਨ ਕਰ ਯਾਦ ਕਰਾਉਂਦਾ ਰਿਹਾ ਸੀ ਮੈਂ ਹਰ ਵਾਰ ਪਰ ਛੱਡਣਾ ਪੈ ਗਏ ਉਹ ਰਹੇ ਦੋਸਤ ਮਿੱਤਰ ਅਤੇ ਸਿਰਫ ਪੈਸਿਆਂ ਦੀ ਖਾਤਰ ਮੇਲ ਮਿਲਾਪ ਰੱਖਣ ਉਹ ਸਭ ਰਿਸ਼ਤੇਦਾਰ ਕਈ ਪੜ੍ਹੇ ਲਿਖੇ ਵੀ ਬਣ ਜਾਂਦੇ ਨੇ ਗਵਾਰ ਅਤੇ ਕਈਆਂ 'ਤੇ ਧੋਖੇਬਾਜ਼ੀ ਦਾ ਭੂਤ ਹਮੇਸ਼ਾ ਰਹਿੰਦਾ ਇਸ ਵਾਰ ਕਹਿੰਦਾ ਘੁੰਮਣ ਆਪਣੇ ਵੱਲੋਂ ਕਰਮ ਧਰਮ ਕਮਾਉਂਦੇ ਰਹੋ ਸੱਚਾ ਅਤੇ ਬਾਕੀ ਰੱਬ ਦੀ ਕਚਹਿਰੀ ਦੇ ਵਿੱਚ ਭਲੀ ਕਰੂ ਕਰਤਾਰ ਧੰਨਵਾਦ ਘੁੰਮਣ ਸਾਹਿਬ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਕਿ ਮੈਂ ਵੀ ਪੈਸੇ ਦਿੱਤੇ ਸੀ ਸਟੂਡੈਂਟ ਲਾਈਫ ਤੋਂ ਹੈਲਪ ਹਿਜ਼ ਫੀਸ ਦੈਨ ਆਫਟਰ ਫਿਊ ਮੰਥਸ ਉਹ ਕਹਿੰਦਾ ਜਦੋਂ ਹੋਣਗੇ ਦੇ ਦਾਂਗੇ ਯਾਰ ਏਡੀ ਕਿਹੜੀ ਗੱਲ ਆ ਫੋਨ 'ਤੇ ਉੱਦਾਂ ਹੀ ਨਹੀਂ ਚੁੱਕਿਆ ਜਾਂਦਾ ਕੰਮ 'ਚ ਬਿਜ਼ੀ ਹੋਈਦਾ ਏਡੀ ਕਿਹੜੀ ਗੱਲ ਆ ਯਾਰ ਯਾਰੀ ਨਾ ਹੋ ਗਈ ਹੈ ਛੋਲਿਆਂ ਦਾ ਵੱਢ ਹੋ ਗਿਆ ਅਤੇ ਫਿਰ ਕਹਿੰਦੇ ਕਿ ਮੈਂ ਸੱਤੀ ਓਕੇ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਮੈਂ ਕਿਹਾ ਸੀ ਵੀ ਨਾ ਨਹੀਂ ਯਾਰ ਤੁਸੀਂ ਕਿਸੇ ਦਾ ਲੈਣਾ ਅਤੇ ਧੰਨਵਾਦ ਤੁਹਾਡਾ ਮਿਹਰਬਾਨੀ ਇਹ ਵੈਸੇ ਨਾ ਪੈਸਾ ਤੂੰ ਤਾਂ ਵੈਸੇ ਦੁਖਦੀ ਰਹਿ ਗਿਆ ਮਤਲਬ ਕਿਸੇ ਦੇ ਹੱਥ ਧਰ ਦਿਉ ਸਹੀ ਮੈਨੂੰ ਸਮਝ ਨਹੀਂ ਆਉਂਦੀ ਵੀ ਲੈਣ ਵਾਲੇ ਕਿੱਥੇ ਨੇ ਕਿਹੜੀ ਕਿਹੜੀ ਦੁਨੀਆਂ ਦੇ ਉੱਤੇ ਨੇ ਮਤਲਬ ਸਾਰੀ ਦੁਨੀਆਂ ਹੀ ਕਿਤੇ ਨਾ ਕਿਤੇ ਇਸੇ ਤਰੀਕੇ ਦੇ ਨਾਲ ਚੱਲਦਾ ਹੈ
1: ਇਹ ਮਤਲਬ ਮੈਂ ਕਿਸੇ ਕੋਲ ਲੈਣੇ ਹੋਣੇ ਆ ਉਹਨੇ ਕਿਸੇ ਦੇ ਦੇਣੇ ਹੋਣੇ ਆ ਉਹਨੇ ਮੇਰੇ ਦੇਣੇ ਨੇ ਸਰਕਾਰ
2: ਅੱਗੇ ਤੋਂ ਅੱਗੇ ਮਤਲਬ ਕੋਈ ਨਾ ਕੋਈ ਕਿਤੇ ਨਾ ਕਿਤੇ ਸੱਟ ਖਾਈ ਬੈਠਾ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਵੱਲ ਦਿਸ਼ਾ ਅਤੇ ਤਾਕਤ ਅਤੇ ਟਮਣਾ ਮੌਜ ਮਸਤੀ ਸ਼ਰਾਰਤ ਇਹਨਾਂ ਦੇ ਪੜ੍ਹ ਲੈਂਦੇ ਫਿਰ ਅਸੀਂ ਆਪਣੇ ਦੱਸ ਦਿੰਦੇ ਅਤੇ ਵੱਲ ਓਕੇ ਖੱਟੀ ਕਹਿੰਦੇ ਕਮਾਈ ਲਾਭ ਅਤੇ ਅਵੈਡ ਨਹੀਂ ਗੈਰ ਕਾਨੂੰਨੀ ਕਹਿੰਦੇ ਨਹੀਂ ਉਹ ਨਹੀਂ ਆ ਉਹ ਹਿੰਦੀ ਵਾਲਾ ਅਤੇ ਚੇੜਾ ਕਿਸੇ ਝੇਡਾਂ ਭੈਣ ਜੀ ਝੇਡਾਂ ਕਿਸੇ ਨੂੰ ਖਿਜਾਉਣਾ ਜਾਂ ਫਿਰ ਤੰਗ ਕਰਨਾ ਓਕੇ ਖੱਪਾ ਤਰੇੜ ਅਤੇ ਬੀੜਾ ਕਿਹਾ ਸੀ ਆਪਾਂ ਕਿਸੇ ਬੋਤਲ ਦਾ ਟੱਕਣ ਅਤੇ ਬਾਕੀ ਆਪਾਂ ਤੂਰ ਸਾਹਿਬ ਕੋਲ ਜਾਣ ਲੈਂਦੇ ਹਾਂ ਜੀ ਧੰਨਵਾਦ ਤੁਹਾਡਾ ਅਤੇ ਗਗਨ ਜੀ ਧੰਨਵਾਦ ਤੁਹਾਡਾ ਗਗਨ ਸਿਮਰਨ ਜੀ ਕਹਿੰਦੇ ਨੇ ਕਿ ਯੈਸਟਰਡੇ ਰਿਚਰਡ ਜੀ 100 ਰੇਡੀਓ 'ਤੇ ਕਹਿੰਦੇ ਕਿ 100 ਦੀ ਜਗ੍ਹਾ ਦੇ ਉੱਤੇ 500 ਦੀ ਗੱਲ ਕਰਦੇ ਸੀ, ਪੁੱਛਿਓ ਗੱਲ ਕੀ ਆ। ਅੱਛਾ, ਕਹਿੰਦੇ ਕਿ ਯੈਸਟਰਡੇ ਰਿਚਰਡ ਜੀ 101.9 ਫੋਕਸ ਰੇਡੀਓ ਦੇ ਉੱਤੇ 100 ਦੀ ਜਗ੍ਹਾ 500 ਦੀ ਗੱਲ ਕਰਦੇ ਸੀ, ਪੁੱਛੋ ਗੱਲ ਕੀ ਆ ਰਿਚਰਡ ਜੀ, ਦੱਸੋ ਹਾਂ ਗੱਲ ਕੀ ਆ। ਮੈਨੂੰ ਕਹਿੰਦੇ ਲੱਗਦਾ ਕਿ ਪੈਸਾ ਬਦਲ ਦਿੰਦਾ ਬੰਦੇ ਨੂੰ। ਹਾਂਜੀ ਬਿਲਕੁਲ ਜੀ, ਬਦਲ ਦਿੰਦਾ, ਕੋਈ ਸ਼ੱਕ ਨਹੀਂ। ਬਦਲਣਾ ਵੀ ਚਾਹੀਦਾ ਯਾਰ ਪੈਸਾ, ਆਪਾਂ ਇਸੇ ਲਈ ਤਾਂ ਕਮਾਉਂਦੇ ਹਾਂ ਵੀ ਆਪਾਂ ਬਦਲੀਏ, ਬਦਲਣ ਦੇ ਲਈ ਤਾਂ ਆਪਾਂ ਕਮਾਉਂਦੇ
1: ਹਾਂ। ਪੈਸਾ ਆਤਾ ਹੈ ਤੋ ਅਦਾ ਆ ਹੀ ਜਾਤੀ
2: ਹੈ। ਹਾਂ, ਤੇ ਕਹਿੰਦੇ ਕਿ ਮਜ਼ਾ ਆ ਗਿਆ ਵਾਈਲਡ ਡਰਾਈਵਿੰਗ, ਥੈਂਕ ਯੂ। ਤੇ ਮਨਿੰਦਰ ਜੀ, ਗੁਰਜੀਤ ਜੀ ਧੰਨਵਾਦ, ਦਾ ਰਾਕੇਸ਼ ਕੁਮਾਰ ਜੀ ਧੰਨਵਾਦ, ਜਸਪ੍ਰੀਤ ਜੀ ਧੰਨਵਾਦ, ਅਮਰਿਤ ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਜਿਹਨਾਂ ਜਿਹਨਾਂ ਨੇ ਬਰਥਡੇ ਵਿਸ਼ਿਜ਼ ਵੀ ਭੇਜੀਆਂ ਅਤੇ ਜਿਹਨਾਂ ਦੇ ਮੈਸੇਜ ਮੈਂ ਨਹੀਂ ਵੀ ਪੜ੍ਹ ਸਕਿਆ ਉਹਨਾਂ ਦੇ ਲਈ ਵੀ ਧੰਨਵਾਦ। ਜੇ ਕੋਈ ਇੰਪੋਰਟੈਂਟ ਕਿਸੇ ਦਾ ਮਿਸ ਹੋ ਗਿਆ ਮੈਸੇਜ ਤਾਂ ਪਲੀਜ਼ ਤੁਸੀਂ ਦੁਬਾਰਾ ਜ਼ਰੂਰ ਭੇਜ ਦਿਓ, ਅਤੇ ਮੈਂ ਉਹਨਾਂ ਚਿਰ ਝਾਤੀ ਮਾਰ ਲੂੰਗਾ ਅਤੇ ਉਹਨਾਂ ਚਿਰ ਤੂੰ ਸਭ ਸ਼ਬਦ ਦੱਸੋ ਤੁਸੀਂ, ਆਪਾਂ ਲੇਟ ਹੋ ਗਏ ਜੇ।
1: ਕੈਸਾ ਕੈਸਾ ਪੈਸਾ ਪੈਸਾ। ਲਓ ਜੀ, ਸ਼ਬਦ ਸੀ ਪਹਿਲਾਂ ਆਪਣਾ ਵੱਲ
2: ਵੱਲ
1: ਵੱਲ, ਤਾਂ ਕਦੋਂ ਦੀ ਵੱਲ ਵੀ ਹੋ ਸਕਦੀ
2: ਹੈ, ਗੱਲ ਕਰਨ ਦਾ ਵੱਲ ਵੀ ਹੋ ਸਕਦਾ,
1: ਗੱਲ ਕਰਨ ਦਾ ਵੱਲ ਵੀ ਨਹੀਂ ਆਉਂਦਾ, ਦਿਸ਼ਾ ਵੀ ਹੋ ਸਕਦੀ ਹੈ।
2: ਮੈਂ ਵੀ ਕਹਿ ਸਕਦਾ ਹਾਂ ਮੇਰੇ ਵੱਲ ਆਓ, ਜਰਾ
1: ਮੇਰੇ ਵੱਲ ਆਓ,
2: ਉਹਦੇ ਵੱਲ ਜਾਓ, ਮੇਰੇ ਵੱਲ ਕਿੱਦਾਂ,
1: ਤੇਰੇ ਵੱਲ ਪੈਸੇ ਰਹਿੰਦੇ ਹੋਏ,
2: ਉਹਦੇ ਵੱਲ ਪੈਸੇ ਰਹਿੰਦੇ, ਤੇਰੇ ਵੱਲ ਮੇਰੇ ਨਿਕਲਦੇ ਹੀ ਪੈਸੇ ਥੋੜ੍ਹੇ ਜੇ।
1: ਵੱਲ ਹੁਨਰ ਵੀ ਹੁੰਦਾ, ਵੀ ਤੈਨੂੰ ਕਿਸੇ 'ਚ ਦਾ ਵੱਲ ਨਹੀਂ ਹੈਗਾ, ਹੁਨਰ ਹੁਨਰ 'ਚ ਵੀ
2: ਇਹਨੂੰ ਪੈਸੇ ਕਢਾਉਣ ਦਾ ਵੱਲ ਹੁੰਦਾ,
1: ਕਿੱਡੇ ਵੱਲ ਪੈ ਗਏ। ਦੂਜਾ ਸ਼ਬਦ ਸੀ ਆਪਣਾ ਟੰਮਣਾ, ਟੰਮਣਾ ਕਹਿੰਦੇ ਵੀ ਸ਼ਿੰਗਾਰਨਾ, ਵੀ ਤੇਰੇ ਮੱਥੇ 'ਤੇ ਟੰਮ ਦਿੱਤਾ ਉਹਨਾਂ ਨੇ ਕੁਛ, ਜਾਂ ਕਹਿੰਦੇ ਕਹਿੰਦਾ ਸ਼ਿੰਗਾਰਨ, ਸ਼ਿੰਗਾਰਨ ਦਾ ਲਫ਼ਜ਼ ਯੂਜ਼ ਕੀਤੇ।
2: ਮੜਨਾ ਵੀ ਕਹਿ ਸਕਦੇ,
1: ਮੜਨਾ ਤਾਂ ਜ਼ਬਰਦਸਤੀ ਕਿਸੇ ਚੀਜ਼ ਨੂੰ ਮੜਦਾ,
2: ਟੰਮਣਾ ਉਹ ਵੀ ਹੁੰਦਾ ਮਤਲਬ ਤੀਸੀ ਟੰਮਣੇ ਤੇ ਚੜ ਗਿਆ, ਹਨਾ
1: ਟੰਮਣੇ ਤੇ ਚੜ ਗਿਆ, ਟੀਸੀ ਵੀ ਕਹਿ ਸਕਦੇ,
2: ਟੀਸੀ ਤੇ ਚੜ ਗਿਆ, ਬਹੁਤ ਉੱਚਾ ਚੱਲ ਗਿਆ।
1: ਪਰ ਮੋਸਟਲੀ ਬੀਬੀਆਂ ਯੂਜ਼ ਕਰਦੇ ਹੁੰਦੀ ਵੀ ਉਹਦੇ ਮੱਥੇ 'ਤੇ ਟੰਮ ਦਿੱਤਾ ਸ਼ਿੰਗਾਰ, ਤਾਂ
2: ਉਹ ਮੱਥਾ ਫਿਰ ਉੱਚਾ ਹੀ ਹੋ ਗਿਆ ਨਾ, ਮਤਲਬ ਤਾਂ
1: ਟੰਮਿਆ,
2: ਤਾਂ ਟੰਮ,
1: ਤਾਂ ਕਿ ਟੀਸੀ ਵਿੱਚ ਹੀ ਹੁੰਦੀ ਹੈ ਅਤੇ ਮੱਥੇ 'ਤੇ ਉਹਨੂੰ ਥੋੜ੍ਹਾ ਜਿਹਾ, ਅੱਜ ਕੱਲ੍ਹ ਜਿਵੇਂ ਬੀਬੀਆਂ ਪਫ ਜਿਹਾ ਵੀ ਬਣਾ ਲੈਂਦੀਆਂ ਹੁੰਦੀਆਂ, ਕਹਿੰਦੇ ਸਿਰ 'ਤੇ ਚੁੰਨੀ ਰੱਖੀ ਹੋਈ ਤਾਂ ਹੋਰ ਚੀ ਹੋ ਜਾਂਦੀ, ਪਰ ਇਹਨੂੰ ਸ਼ਿੰਗਾਰ ਦੇ ਨਾਲ ਟੰਮਣਾ ਜ਼ਿਆਦਾ ਜੁੜਿਆ ਜਾਂਦਾ, ਟੰਮਣਾ।
2: ਵੀ ਪਹਿਲਾਂ ਯਾਰ ਇਹ ਪੈਸੇ ਸਾਡੇ ਕੋਲ ਫੜ ਫੁੜ ਕੇ ਚਾਹ ਪੀਂਦਾ ਹੁੰਦਾ ਸੀ, ਅਤੇ ਹੁਣ ਜਦੋਂ ਦੇ ਪੈਸੇ ਆਏ ਹੁਣ ਟੰਮਣੇ 'ਤੇ ਚੜਿਆ ਫਿਰਦਾ,
1: ਟੰਮਣੇ ਚੜਿਆ ਫਿਰਦਾ।
2: ਹਾਂਜੀ,
1: ਉਹ ਤੋਂ ਬਾਅਦ ਸੀ ਖੱਟੀ, ਖੱਟੀ ਖਟਾਸ 'ਚ ਵੀ ਆ ਜਾਂਦੀ ਹੈ ਅਤੇ ਖੱਟੀ ਕਮਾਈ ਵੀ ਆਉਂਦਾ ਵੀ ਤੂੰ ਕੀ,
2: ਹਾਂ ਖੱਟੀ ਸਵਾਦ ਵੀ ਆ, ਰੰਗ ਵੀ ਆ,
1: ਰੰਗ 'ਚ ਵੀ ਆ,
2: ਕਮਾਈ ਵੀ ਆ,
1: ਕਮਾਈ ਵੀ ਆ,
2: ਪੈਸਾ ਵੀ ਆ, ਤੁਸੀਂ ਸਾਰੇ ਪੈਸੇ ਵਾਲੇ ਲੈਂਦੇ ਆ,
1: ਪਤਾ ਨਹੀਂ ਬਾਏ ਚਾਂਸ ਯਾਰ,
2: ਖੱਟਿਆ ਖੱਟੀ ਕਮਾਈ।
1: ਉਹ ਤੋਂ ਬਾਅਦ ਹੈਗਾ ਅਵੈੜ, ਅਵੈੜ ਹੁੰਦਾ ਅੜਬ, ਬੜਾ ਅਵੈੜ ਬੰਦਾ ਆ, ਅੜਬ ਬੰਦਾ ਆ, ਵੀ ਉਹਦੀ ਅੜੀ ਬਗਾਣੀ ਉਹਨੇ, ਹੈ ਨਾ, ਉਹ ਜਿਹੜਾ ਅਵੈਧ ਸੀਗਾ, ਜਿਹੜਾ ਗੈਰ ਕਾਨੂੰਨੀ ਸੀ, ਉਹਨਾਂ ਨੇ ਭੈਣ ਜੀ ਨੂੰ ਦੱਸਿਆ ਤਾਂ ਉਹ ਅਵੈਧ ਹੋ ਜਾਂਦਾ, ਇਹ ਅਵੈੜ ਆ
2: ਜੀ।
1: ਚੇਡਾਂ, ਚੇੜਾਂ ਅਤੇ ਚੇਡਾਂ 'ਚ ਫਰਕ ਆ, ਚੇੜਾਂ ਹੋ ਗਈਆਂ ਤੁਸੀਂ ਕਿਸੇ ਦੀ ਕਾਪੀ ਕਰਨਾ ਵੀ ਉਹਦੀ ਚੇੜਾਂ ਲਾਉਣ ਡਿਆ, ਚੇਡਾਂ ਤੁਸੀਂ ਕਿਸੇ ਨਾਲ ਮਖੌਲ ਕਰਦੇ, ਮਜ਼ਾਕ ਕਰਦੇ ਆ, ਚੇਡਾਂ ਹੋ ਜਾਂਦੀਆਂ।
2: ਹਾਂ ਨਹੀਂ, ਚੇਡਾਂ ਕਰਦਾ ਹੁਣ ਨਿਕਾ ਜਿਹਾ ਹੁੰਦਾ ਸੀ,
1: ਵੇਖ ਹੈ ਨਲੀ ਨਹੀਂ ਪੂੰਜੀ ਜਾਂਦੀ ਸੀ ਇਹਦੇ
2: ਨਾਲ, ਚੇਡਾਂ ਕਰਦੇ।
1: ਉਹ ਤੋਂ ਬਾਅਦ ਆਉਂਦਾ ਖੱਪਾ, ਖੱਪਾ ਹੋਗਾ ਖਾਲੀ ਥਾਂ ਵੀ ਇੰਨਾ ਕੁ ਖੱਪਾ ਛੱਡਦੀ ਹੈ ਤੂੰ, ਵਿੱਥ ਵਿੱਥ ਵਿੱਥ,
2: ਖੱਪਾ ਪੂਰਨਾ,
1: ਖੱਪਾ ਪੂਰਨਾ। ਬੀੜਾ, ਬੀੜਾ ਜ਼ਿੰਮੇਵਾਰੀ ਨੂੰ ਵੀ ਕਹਿੰਦੇ ਨੇ, ਮੈਨੂੰ ਬੀੜਾ ਚੁੱਕਿਆ, ਕਿਸੇ ਵੀ ਕੰਮ ਦੀ ਜ਼ਿੰਮੇਵਾਰੀ ਲੈਣੀ, ਤੇ ਬੀੜਾ ਆਪਣੇ ਬਟਨਾਂ ਨੂੰ ਵੀ ਕਹਿੰਦੇ ਬੀੜੇ ਬੰਦ ਕਰ ਲੈ ਆਪਣੇ।
2: ਤੰਬਾਕੂ ਨੂੰ ਮੇਰੇ ਖਿਆਲ ਕਹਿੰਦੇ ਨੇ ਨਾ ਬੀੜਾ ਲਾਇਆ ਨੇ, ਕਿਉਂਕਿ ਨਸ਼ਾ ਪਤਾ ਜਿਹਾ ਹੁੰਦਾ ਕੋਈ,
1: ਉਹ ਬੀੜੀ ਹੁੰਦੀ।
2: ਨਹੀਂ ਨਹੀਂ, ਬੀੜਾ ਵੀ ਹੁੰਦਾ, ਬੀੜਾ ਲਗਾਈ ਕੇ ਕੁਛ
1: ਲਾਈ ਤਾਂ ਬੀੜੀ ਸੀ, ਤੁਸੀਂ ਬੀੜਾ ਲਾਉਣਾ ਤਾਂ ਲਾ ਸਕਦੇ।
2: ਨਹੀਂ ਨਹੀਂ, ਹੈਗੇ ਕਈ ਗਾਣੇ ਉਹਦੇ, ਬੀੜਾ ਬੀੜਾ ਵੀ ਕੋਈ ਨਸ਼ਾ ਪਤਾ ਜਿਹਾ ਹੀ ਆ ਕੁਛ।
1: ਬੀੜਾ ਜਿੱਦਾਂ ਹੁਣ ਤੁਸੀਂ ਕਹਿ ਲਓ ਵੀ, ਜਿੱਥੇ ਤੱਕ ਮੇਰਾ ਆਈਡੀਆ, ਉਹ ਮਿੱਟੀ ਦਾ ਹੀ ਬਣਿਆ ਹੁੰਦਾ, ਜਿਵੇਂ ਪੰਜਾਬ ਜਿਹਦੇ ਕੋਲ ਜ਼ਿਆਦਾ ਪੈਸਾ ਹੈਗਾ ਉਸ ਉਹਨੇ ਉਹ ਬਣਾ ਲਿਆ ਆਪਣਾ ਸਿਗਾਰ ਜਿਹਾ, ਮੋਟਾ ਮੋਟਾ ਜਿਹਾ, ਅਤੇ ਜਿਹੜਾ ਬੀੜਾ ਦੂਜਾ ਹੁੰਦਾ ਜਿਹਨੂੰ ਉਂਗਲਾਂ 'ਚ ਵਸਾ ਕੇ ਨਾ ਕਸ਼ 'ਚ ਮਾਰਦੇ, ਜਿਹਦਾ ਜਿਹਨੂੰ ਕਸ਼ ਮਾਰਦੇ ਨਾ,
2: ਸੋ ਆਪਣਾ ਆਪਣਾ ਮਤਲਬ ਪੰਜਾਬੀ ਵਾਲਾ ਜਿਹੜਾ ਉਹਦੇ ਬਟਨ ਨਹੀਂ ਆ,
1: ਆਪਣਾ ਬਟਨ ਨਹੀਂ ਤਾਂ ਜ਼ਿੰਮੇਵਾਰੀ ਹੈ ਬੀੜਾ ਚੱਕਣਾ, ਬੀੜਾ ਇਹ ਉਹਦੀ ਜ਼ਿੰਮੇਵਾਰੀ ਹੈ।
2: ਬੀੜਾ ਚੁੱਕਿਆ ਵੀ ਇਹਨੇ ਬੀੜਾ ਚੁੱਕਿਆ, ਅਤੇ ਕਿ ਆਪਣਾ ਪਰਮਿੰਦਰ ਸੇਖੋ ਜੀ ਕਹਿੰਦੇ ਕਿ ਆਈ ਹੈਵ ਮਾਈ ਮਨੀ ਐਂਡ ਮਾਈ ਫਰੈਂਡਸ, I lend my money to my friend, I ask my money of my friend, I lost my money and my friend, instead of giving money as help, always help them to get loan. If they can't get any loan, then always prefer to gift that amount permanently, if it is in your budget.
1: Ji.
2: Chalo, ki kar sakte hain bhai, thank you, tada meherbani, te... ਬਹੁਤ ਸ਼ੁਕਰੀਆ। ਅਤੇ ਜੇ ਅਸਲ ਦੇ ਵਿੱਚ ਕਿਸੇ ਨੂੰ ਕਹਿੰਦੇ ਕਿ ਲੋੜ ਹੋਵੇ ਤਾਂ ਮਦਦ ਜ਼ਰੂਰ ਕਰਨੀ ਚਾਹੀਦੀ ਆ। ਸਤਿ ਸ਼੍ਰੀ ਅਕਾਲ। ਅਤੇ ਪੈਸਾ ਕਹਿੰਦੇ ਕਿ ਤੇਰੇ ਤਿੰਨ ਨਾਮ, ਪਰਸੂ ਪਰਸਾ ਪਰਸਰਾਮ। ਅਤੇ ਮਨਦੀਪ ਜੀ ਧੰਨਵਾਦ ਤੁਹਾਡਾ, ਇੱਕ ਹਿੰਦੀ 'ਚ ਮੈਸੇਜ ਇਹ ਮੇਰੇ ਕੋਲ ਪੜ੍ਹਿਆ ਨਹੀਂ ਜਾਣਾ, ਤੇ ਥੈਂਕ ਯੂ ਮਿਹਰਬਾਨੀ ਜੀ। ਅਤੇ ਕਹਿੰਦੇ ਕਿ ਲਿਸਨ ਫੀਡਬੈਕ ਭਾਅ ਜੀ ਆਫਟਰ ਸ਼ੋ ਲਿਸਨ ਵਾਲਾ ਕੰਮ ਨਹੀਂ ਜੇ ਨਹੀਂ ਹੋਣਾ। ਮੈਂ ਤੁਹਾਨੂੰ ਅੱਗੇ ਬੜੀ ਵਾਰੀ ਕਿਹਾ ਵੀ ਇਹ ਜਿਹੜੇ ਸੋਰਸਿਸ ਨੇ ਇਹਨਾਂ ਦੇ ਉੱਤੇ ਲਿਸਨ ਵਾਲਾ ਤਾਂ ਸਾਡੇ ਕੋਲ ਆਪਸ਼ਨ ਹੀ ਨਹੀਂ ਹੈਗੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੀਆਂ ਸੋਫਟਵੇਅਰ ਦੇ ਨਾਲ ਸਾਰੀਆਂ ਪਰੋਚੀਆਂ ਨੇ। ਅਤੇ ਜੇ ਤੁਸੀਂ ਉੱਦਾਂ ਵੀ ਕਿਤੇ ਭੇਜਦੇ ਹੋ ਤੁਸੀਂ ਫੇਸਬੁੱਕ ਦੇ ਉੱਤੇ ਵਟਸਐਪ 'ਤੇ ਕੁਛ ਸੁਣਨ ਵਾਲਾ, ਅਤੇ ਉਹ ਮੰਨ ਕੇ ਚੱਲੋ ਵੀ ਉਹ ਛੂਠਾ ਹੋ ਜਾਂਦਾ, ਉਹ ਅਸੀਂ ਸੁਣੀ ਨਹੀਂ ਪਾਉਂਦੇ, ਤੁਸੀਂ ਲਿਖ ਕੇ ਭੇਜ ਸਕਦੇ ਹੋ। ਤੁਸੀਂ ਜੋ ਵੀ ਤੁਹਾਡੀ ਫੀਡਬੈਕ ਹੈ ਜਾਂ ਜੋ ਵੀ ਕੋਈ ਇੰਪੋਰਟੈਂਟ ਚੀਜ਼ ਹੁੰਦੀ ਉਹ ਪਲੀਜ਼ ਲਿਖ ਕੇ ਭੇਜ ਦਿਓ। ਸੁਣਿਆ ਨਹੀਂ ਜੇ ਸਾਣਾ ਸਾਡੇ ਕੋਲ, ਅਸੀਂ ਮਤਲਬ ਇਸ ਪੱਖੋਂ ਅਸੀਂ ਬੋਲੇ ਹੀ ਜੇ
1: ਬੋਲ ਦਿਓ ਭਾਈ ਮਾਨਾ ਲੈਣੇ ਨਹੀਂ, ਵਾ ਵੀ ਬੰਦਾ ਬੇਫਿਕਰੀ ਤੇ ਰਹਿ ਬਈ ਦੇਣੇ ਨਹੀਂ ਕਿਸੇ
2: ਕੁਛ। ਵੇਖੋ ਆਪਾਂ ਨਾ ਕਈ ਵਾਰੀ ਕਈ ਚੀਜ਼ਾਂ ਤੇ ਚਲੋ ਆਪਾਂ ਬਥੇਰਾ ਕੁਛ ਫਿਰ ਇਹਦੀਆਂ ਗੱਲਾਂ ਕਰ ਚੁੱਕੇ ਹਾਂ, ਪਰ ਕਈ ਚੀਜ਼ਾਂ ਨਾ ਕਈ ਵਾਰੀ ਆਪਾਂ ਇਗਨੋਰ ਕਰਦੇ ਹਾਂ, ਅਤੇ ਉਹ ਜ਼ਰੂਰ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ। ਮੰਨ ਲਓ ਜੇ ਤੁਸੀਂ ਮੰਨ ਲਓ ਦੇਣ ਲੈਣ ਤੱਕ ਹੀ ਪੈਸੇ ਨੂੰ ਸੀਮਿਤ ਰੱਖਣਾ, ਵੈਸੇ ਤਾਂ ਆਪਾਂ ਹੋਰ ਬਹੁਤ ਪੱਖ ਨੇ ਪੈਸੇ ਦੇ, ਪਰ ਜੇ ਦੇਣ ਲੈਣ ਤੱਕ ਹੀ ਸੀਮਿਤ ਰੱਖਣਾ ਤਾਂ ਇੱਕ ਨਾ ਜਿਹੜੇ ਬੰਦੇ ਨੇ ਲੈਣੇ ਆ ਉਹਨੂੰ ਵੀ ਸ਼ਰਮ ਮਾਰ ਰਹੀ ਹੁੰਦੀ ਆ ਵੀ ਮੈਂ ਵਾਰ ਵਾਰ ਕਿਉਂ ਮੰਗਾਂ, ਕਿੱਦਾਂ ਮੰਗਾਂ। ਕਈ ਵਾਰੀ ਮੰਗਣ 'ਚ ਵੀ ਤੁਹਾਨੂੰ ਸ਼ਰਮ ਆਉਂਦੀ ਆ, ਅਤੇ ਜਿਹਨੇ ਦੇਣੇ ਹੁੰਦੇ ਆ ਉਹਦੇ 'ਚ ਵੀ ਕੈਟੇਗਰੀ ਆ, ਕਈਆਂ ਨੂੰ ਤਾਂ ਨਹੀਂ ਆਉਂਦੀ ਸ਼ਾਇਦ, ਉਹ ਆਪਾਂ ਸੋਚ ਲੈਂਦੇ ਹਾਂ, ਪਰ ਦੇਣ ਵਾਲੇ ਦੇ ਵੀ ਸਿਰ ਇੱਕ ਭਾਰ ਹੁੰਦਾ। ਅਤੇ ਜਿਹਨੇ ਲੈਣੇ ਆ ਨਾ ਉਹ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਜੇ ਤੁਸੀਂ ਰਿਮਾਈਂਡਰ ਦਿੰਦੇ ਰਹੋ ਅਤੇ ਉਹਦੇ ਨਾਲ ਵੀ ਮੈਨੂੰ ਲੱਗਦਾ ਵਾ ਵੀ ਅਗਲੇ ਨੂੰ ਇਹ ਚੀਜ਼ ਦਾ ਅਹਿਸਾਸ ਰਹਿੰਦਾ ਵੀ ਇਹਨੂੰ ਲੋੜ ਆ। ਜੇ ਤੁਸੀਂ ਬਹੁਤ ਸਮਾਂ ਤੁਸੀਂ ਨਹੀਂ ਨਾ ਮੰਗਦੇ, ਤੁਸੀਂ ਕਹਿੰਦੇ ਵੀ ਕਈ ਵਾਰੀ ਆਪਾਂ ਇਹ ਵੀ ਸੋਚ ਲੈਂਦੇ ਹਾਂ ਵੀ ਕੋਈ ਨਹੀਂ ਇਹਨੂੰ ਪਤਾ ਹੀ ਆਪੇ ਦਊ, ਆਪੇ ਕਰ ਲਓ, ਇਹਨੂੰ ਇਹਨੂੰ ਕਿਹੜਾ ਮੇਰੇ ਹਾਲਾਤਾਂ ਦਾ ਨਹੀਂ ਪਤਾ। ਕੋਈ ਇਮੈਜਿਨਰੀ ਵਰਲਡ ਵਿੱਚ ਇਸ ਪੱਖੋਂ ਤਾਂ ਨਹੀਂ ਜੀਂਦਾ, ਕੋਈ ਇਮੈਜਿਨ ਨਹੀਂ ਕਰਦਾ ਤੁਹਾਡੇ ਪਰਿਵਾਰ ਦੀ ਕੀ ਸਥਿਤੀ ਹੈ। ਹਰ ਕੋਈ ਆਪੋ ਆਪਣਾ ਭਾਰ ਢੋ ਰਿਹਾ ਵਾ, ਉਹਦੇ 'ਚ ਉਹਦਾ ਕਸੂਰ ਨਹੀਂ ਆ, ਅਸੀਂ ਪੁਰਚੇ ਹੀ ਇੰਨੇ ਕਿਹਾ। ਸੋ ਸਮੇਂ ਦਰ ਸਮੇਂ ਜੇ ਤੁਸੀਂ ਕੋਈ ਹਫ਼ਤੇ ਬਾਅਦ ਦਹੀਂ ਦਿਨੀ ਰਿਮਾਈਂਡਰ ਦਿੰਦੇ ਰਹੋਗੇ ਤਾਂ ਫਿਰ ਅਗਲੇ ਨੂੰ ਚੇਤਾ ਵੀ ਰਹੂਗਾ ਅਤੇ ਉਹ ਸ਼ਾਇਦ ਦੇ ਵੀ ਦਊਗਾ। ਇੱਕ ਵਾਜਬ ਤਰੀਕੇ ਦੇ ਨਾਲ ਕਮਿਊਨੀਕੇਸ਼ਨ ਉੱਪਰ ਰੱਖੋ। ਬਾਕੀ ਦੂਸਰੀ ਗੱਲ, ਪੈਸੇ ਦਾ ਲੈਣ ਦੇਣ ਬਣਿਆ ਤੁਹਾਡੇ ਕੋਲ ਕਿਸੇ ਵੇਲੇ ਨਹੀਂ ਵੀ ਹੋ ਸਕਦੇ, ਹੋ ਸਕਦਾ ਵਾ ਤੁਸੀਂ ਲੈ ਕੇ ਕੋਈ ਘਾਟਾ ਪੈ ਗਿਆ ਜਾਂ ਕੋਈ ਔਖੇ ਸੌਖੇ ਦੇਣ ਆ ਗਏ, ਅਤੇ ਇੰਪੋਰਟੈਂਟ ਇਹ ਨਹੀਂ ਹੈ ਕਿ ਤੁਸੀਂ ਪੈਸੇ ਦੇ ਨਹੀਂ ਰਹੇ ਜਾਂ ਲੈ ਨਹੀਂ ਰਹੇ ਜਾਂ ਕੋਈ ਮੰਗ ਨਹੀਂ ਰਿਹਾ ਤੁਹਾਡੇ ਕੋਲ ਦਿੱਤੇ ਨਹੀਂ ਗਏ। ਇੰਪੋਰਟੈਂਟ ਇਹ ਹੈ ਕਿ ਕਮਿਊਨੀਕੇਸ਼ਨ ਜ਼ਰੂਰ ਰਹੇ। ਕਈ ਵਾਰੀ ਜਦੋਂ ਤੁਸੀਂ ਕਮਿਊਨੀਕੇਸ਼ਨ ਰੋਕ ਦਿੰਦੇ ਹੋ ਨਾ,
1: ਕਮਿਊਨੀਕੇਸ਼ਨ ਨਾ ਬੰਦ ਕਰੋ, ਆਪਕੀ ਸਿਚੁਏਸ਼ਨ ਉੱਪਰ ਨੀਚੇ ਹੋ ਸਕਤੀ ਹੈ ਔਰ ਆਪਕਾ ਪੈਸੇ ਕਾ ਵੀ ਇਤਨਾ ਗੁਮਾਨ ਹੀ। ਹਰ ਆਦਮੀ ਯਹਾਂ ਪੇ ਇੱਕ ਸੂਟਕੇਸ ਲੈ ਕੇ ਉਤਰਿਆ ਤਾ ਜੀ, ਹਰ ਆਦਮੀ ਨੇ ਆਪਣੇ ਹਿਸਾਬ ਸੇ ਤਰੱਕੀ ਕਰੀ ਆ, ਕੋਈ 10 ਸਾਲ ਪਹਿਲੇ ਆਇਆ, ਕੋਈ 5 ਸਾਲ ਪਹਿਲੇ ਆਇਆ, ਆਪ ਇਹ ਸੋਚ ਕੇ ਚਲੋ ਆਪਕੇ ਪਾਸ ਅਗਰ ਪੈਸਾ ਹੀ ਬਚ ਗਿਆ ਤਾਂ ਭਗਵਾਨ ਨਾ ਕਰੇ ਕੱਲ ਕੋਈ ਮੇਰੇ ਕੋਲ ਕੁਛ ਹੋ ਜਾਵੇ ਤਾਂ ਸ਼ਮਸ਼ਾਨ ਤੱਕ ਲਿਜਾਣੇ ਹੋਏ, ਚਾਰ ਬੰਦੇ ਫਿਰ ਵੀ ਚਾਹੀਏ ਜੀ। ਤੋ ਇਹ ਚੀਜ਼ ਔਰ ਆਪ ਜੀ ਸੋਚੋ, ਮੈਨੂੰ ਉਸਕੇ ਪੈਸੇ ਮਾਰ ਲਈ ਭੁੱਖਾ ਮਰ ਜਾਏਗਾ, ਭੁੱਖਾ ਕੋਈ ਨਹੀਂ ਮਰਦਾ ਜੀ। ਯਹਾਂ ਪੇ ਇੱਕ ਬੜੀ ਬੜੀ ਇੱਕ ਬਾਤ ਯਾਦ, ਅਗਰ ਆਪਕੀ ਇਜਾਜ਼ਤ ਹੋ ਤੋ
2: ਜੀ,
1: ਕਿਸੀ ਬੋਸ ਨੇ ਆਪਣੇ ਇੰਪਲੋਈ ਤੇ ਨੌਕਰੀ ਤੋਂ ਨਿਕਾਲ ਦਿਆ ਜੀ, ਬੰਦੇ ਨੇ ਨੌਕਰੀ ਤੋਂ ਨਿਕਾਲ ਦਿਆ, ਤੋ ਉਹ ਇੰਪਲੋਈ ਕਿਆ ਕਰਾ, ਰੋਜ਼ ਸਵੇਰੇ ਉੱਠ ਕੇ ਨਾ ਬੋਸ ਕੇ ਘਰ ਕੇ ਆਗਾ ਟੋਇਲਟ ਬੈਠ ਕੇ ਆਵੇ, ਔਰ ਇੱਕ ਦਿਨ ਦੇਖਿਆ, ਇੱਕ ਦੋ ਵਾਰ ਦੇਖਿਆ, ਤਿੰਨ ਵਾਰ ਦੇਖਿਆ, ਉਸਨੇ ਜਾ ਕੇ ਇੰਪਲੋਈ ਪਕੜ ਲਿਆ, ਉਹਨੂੰ ਕਹਿ ਯਾਰ ਤੂੰ ਟੋਇਲਟ ਕਿਉਂ ਕਰਾਇਆ ਮੇਰੇ ਘਰ ਕੇ ਆਗਾ, ਕਰ ਬਸ ਤੇਰੇ ਤੇ ਇਹ ਦਿਖਾਣਾ ਵੀ ਤੈਨਾਂ ਨੌਕਰੀ ਤੋਂ ਨਿਕਾਲ ਦਿਆ ਪਰ ਭੁੱਖੇ ਨਹੀਂ ਮਰ ਰਿਹਾ ਮੈਂ,
2: ਕੁਛ ਖਾ ਕੇ ਸੁਣਨੇ ਆਵਾਜ਼ ਇਹਦੇ ਨਾਲ ਹੀ ਮੈਂ ਯਾਦ ਕਰ ਲੈਂਦੇ, ਵੇਖੋ ਇਹ ਤੋਂ ਗਾਂ ਨਹੀਂ ਹੁਣ ਕੁਝ ਹੋ ਸਕਦਾ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ।
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran dooji bhasha di varto karke patte kamao. Victoria Police, recruiting now. Authorized by the Victorian Government, Melbourne.
4: Tension, tension, nidi tension.
5: Ki hoya?
4: Ethe immigration de enne pange ne, yaar mukde hi ni.
5: Kaka ji, tension chaddo, phone chakko. Call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo 0410-503-503.
4: Ya 90-77-97.

ਪੁਰਬ ਨੂੰ ਆਪਣਾ ਪੱਕਾ ਦੁਸ਼ਮਣ ਮੰਨਦਾ ਜਿਹੜਾ ਇਜ਼ਰਾਈਲ, ਉਹ ਤਾਂ ਕਦੇ ਵੀ ਗਰੰਟੀ ਅੱਖਰ ਗਰੰਟੀ ਔਰ ਇਜ਼ਰਾਈਲ ਇਕੱਠੇ ਨਹੀਂ ਰਹਿ ਸਕਦੇ। ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਯਾਨੀ UAE ਵਰਗੇ ਜਿਹੜੇ ਖਾੜੀ ਦੇਸ਼, ਇਹ ਤਿੰਨ ਚਾਰ ਅਮੀਰ ਦੇਸ਼ ਤੁਸੀਂ ਮੰਨ ਕੇ ਚੱਲੋ, ਇਹ ਉਹ ਦੇਸ਼ ਨੇ ਜਿੱਥੇ ਅਮਰੀਕਾ ਦੇ ਆਪਣੇ ਫੌਜੀ ਅੱਡੇ ਬਣੇ ਹੋਏ ਨੇ। ਅਮਰੀਕਾ ਜੇ ਇਰਾਨ ਦੇ ਉੱਤੇ ਜਾਂ ਇਸ ਤੋਂ ਪਹਿਲਾਂ ਇਰਾਕ ਦੇ ਉੱਤੇ ਨਿਗਾਹ ਰੱਖਦਾ ਸੀ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਆਪਣੇ ਇਹਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ, ਔਰ ਇਹ ਅਮੀਰ ਦੇਸ਼ ਵੀ ਨੇ, ਸਾਊਦੀ ਅਰਬ, ਖਤਰ, ਸੰਯੁਕਤ ਅਰਬ, ਐਸੇ ਕਰਕੇ ਬਹੁਤ ਸਾਰੇ ਦੁਨੀਆ ਭਰ ਤੋਂ ਇਨਵੈਸਟਰ ਇੱਥੇ ਜਾ ਕੇ ਇਨਵੈਸਟ ਵੀ ਕਰਦੇ ਸੀ। ਪਰ ਇਹ ਖਾੜੀ ਦੇਸ਼ਾਂ ਨੇ ਅਮਰੀਕਾ ਤੋਂ ਲੈ ਕੇ ਅਫਰੀਕਾ ਤੱਕ ਦੁਨੀਆ ਭਰ ਦੇ ਵਿੱਚ ਇਨਵੈਸਟ ਵੀ ਕਰ ਰੱਖਿਆ। ਜਿਹੜਾ ਇੱਥੋਂ ਪੈਸਾ ਆ ਰਿਹਾ ਸੀ ਤੇਲ ਵੇਚ ਵੇਚ ਕੇ, ਉਹ ਕਰੋੜਾਂ ਅਰਬਾਂ ਖਰਬਾਂ ਡਾਲਰ ਦਾ ਇਨਵੈਸਟਮੈਂਟ ਵੀ ਜਿਹੜਾ ਹੋ ਰਿਹਾ ਸੀ, ਔਰ ਵਾਅਦਾ ਵੀ ਕੀਤਾ ਹੋਇਆ ਸੀ, ਹਾਲੇ ਆਲਰੇਡੀ ਜਿਹੜੀ ਇਨਵੈਸਟਮੈਂਟ ਹੋਈ ਔਰ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਹੋਣੀ ਸੀ। ਪਰ ਇਰਾਨ ਦੀ ਜੰਗ ਕਰਕੇ ਹੁਣ ਸ਼ਾਇਦ ਇਹ ਪੈਸਾ ਉਹਨਾਂ ਨੂੰ ਆਪਣੇ ਹੀ ਦੇਸ਼ਾਂ ਦੇ ਉੱਤੇ ਖਰਚ ਕਰਨਾ ਹੋਊਗਾ। ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਉਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ, ਸੋ ਖੈਰ ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ। ਮਾਹਰੇ ਮੰਨਦੇ ਨੇ ਕਿ ਜੰਗ ਦੇ ਪ੍ਰਭਾਵ ਕਰਕੇ ਤੇਲ ਤੋਂ ਲੈ ਕੇ ਟੂਰਿਜ਼ਮ ਤੱਕ ਸਾਰੇ ਖੇਤਰਾਂ ਨੂੰ ਨੁਕਸਾਨ ਪਹੁੰਚਿਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਨੈਸ਼ਨਲ ਇਨਕਮ ਹੈ, ਜਿਹੜੀ ਉੱਥੇ ਦੀ ਆਪਣੀ ਆਮਦਨੀ ਹੈ, ਉਹ 'ਚ ਵੀ ਡਾਊਨਫਾਲ ਉਹਨਾਂ ਨੇ ਦੇਖਿਆ। ਦੁਨੀਆ ਭਰ 'ਚ ਸਾਊਦੀ ਅਰਬ, UAE, ਕਤਰ, ਕੁਵੈਤ, ਹੋਰ ਜਿੰਨੇ ਵੀ ਖਾੜੀ ਦੇਸ਼ ਨੇ ਉਹਨਾਂ ਦੇ ਸਰਕਾਰੀ ਫੰਡ, ਜਿਨ੍ਹਾਂ ਨੂੰ ਸੋਵੇਰੀਅਨ ਵੈਲਥ ਫੰਡਸ ਕਹਿ ਲਿਆ ਜਾਂਦਾ, ਉਹਨਾਂ ਦੇ ਕੋਲ ਲਗਭਗ $5 trillion ਡਾਲਰ ਦਾ ਨਿਵੇਸ਼ ਹੈ। 5 trillion ਤੁਸੀਂ ਸਮਝੋ, ਹੁਣ ਲਗਭਗ 5,000 ਅਰਬ ਡਾਲਰ। ਲਗਭਗ ਇਸ ਕਰਕੇ ਕਹਿ ਰਹੇ ਕਿਉਂਕਿ ਇਹ ਮਿਨੀਮਮ ਅਮਾਊਂਟ ਦੱਸੀ ਜਾਂਦੀ ਹੁੰਦੀ ਹੈ, ਇਸ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਹੁਣ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਇਹ ਗੱਲ, ਉਹ ਇਹ ਬਿਆਨ ਬੜਾ ਇੰਪੋਰਟੈਂਟ ਹੈ, ਇਹ ਗੱਲ ਉਹਨਾਂ ਨੇ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਜੇ ਪੂਰਾ ਦਾ ਪੂਰਾ ਇਹ ਏਰੀਆ, ਇਹ ਮਿਡਲ ਈਸਟ ਦਾ ਜਾਂ ਇਹ ਖਾੜੀ ਖੇਤਰ ਜਿਹੜਾ ਹੈਗਾ, ਜੇ ਕਿਸੇ ਅੰਦਰੂਨੀ ਸੰਕਟ ਦੇ ਵਿੱਚ ਫਸਿਆ ਰਹਿੰਦਾ ਲੰਬੇ ਟਾਈਮ 'ਤੇ, ਤਾਂ ਫਿਰ ਆਟੋਮੈਟਿਕਲੀ ਡਿਫੈਂਸ ਦੇ ਵੱਲ ਉਹਨਾਂ ਦਾ ਧਿਆਨ ਚਲਾ ਜਾਏਗਾ। ਉਦਾਹਰਨ, ਜਦੋਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਬੜਾ ਵਧੀਆ ਕਾਰੋਬਾਰ ਕਰ ਰਹੇ ਹੋ, ਤੁਹਾਡਾ ਸਾਰਾ ਦਾ ਸਾਰਾ ਧਿਆਨ ਕਮਾਈ ਦੇ ਵੱਲ ਹੈ। ਜਿਵੇਂ ਹੀ ਤੁਸੀਂ, ਤੁਹਾਡੇ ਕੋਈ ਫੋੜਾ, ਫੇਂਸੀ, ਵੱਡੀ ਬਿਮਾਰੀ ਦੀ ਆਪਾਂ ਗੱਲ ਨਾ ਕਰੀਏ, ਕੋਈ ਮਾੜਾ ਮੋਟਾ, ਕੋਈ ਨਿੱਛਾ, ਕੋਈ ਫਲੂ ਵਗੈਰਾ ਹੁੰਦਾ, ਤਾਂ ਤੁਹਾਡਾ ਧਿਆਨ ਸਿਹਤ ਦੇ ਵੱਲ ਚਲਾ ਜਾਂਦਾ, ਸੋ ਤੁਸੀਂ ਫਿਰ ਇਨਵੈਸਟ ਉੱਧਰ ਨੂੰ ਕਰਨ ਲੱਗ ਜਾਂਦੇ ਹੋ। ਇਹੀ ਇਹ ਮਿਡਲ ਈਸਟ ਦੇ ਨਾਲ ਹੋਇਆ। ਹੁਣ ਤੱਕ ਉਹ ਬਾਹਰ ਇਨਵੈਸਟ ਕਰ ਰਹੇ ਸੀ, ਬਾਹਰਲਿਆਂ ਤੋਂ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਇਨਵੈਸਟ ਕਰਵਾ ਰਹੇ ਸੀ, ਪਰ ਹੁਣ ਉਹ ਸਾਰੀ ਦੀ ਸਾਰੀ ਇਨਵੈਸਟਮੈਂਟ ਉਹਨਾਂ ਨੂੰ ਲੱਗਦੀ ਹੈ ਕਿ ਯੂਜ਼ਲੈਸ ਹੈ। ਇਨਫੈਕਟ ਇਹ ਜਿਹੜੇ ਖਾੜੀ ਦੇਸ਼ ਸੀ, ਜਿਹੜੇ ਅਮੀਰ ਦੇਸ਼ ਸੀ, ਇਹਨਾਂ ਨੇ ਜਿਹੜਾ ਅਫਰੀਕਾ ਤੋਂ ਲੈ ਕੇ ਅਮਰੀਕਾ, ਲੈਟਿਨ ਅਮਰੀਕਾ ਤੱਕ ਇਨਵੈਸਟਮੈਂਟ ਕਰ ਰੱਖੀ ਸੀ, ਏਸ਼ੀਆ ਦੇ ਵਿੱਚ ਤਾਂ ਉਨੀ ਜ਼ਿਆਦਾ ਨਹੀਂ ਸੀ, ਪਰ ਉਹ ਸਾਰਾ ਨਿਵੇਸ਼ ਉਹਨੂੰ ਵਾਪਸ ਖਿੱਚਣਗੇ, ਔਰ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਜਿਹੜੇ ਆਰਥਿਕ ਸੰਬੰਧ ਨੇ ਉਹਨਾਂ ਨੂੰ ਰਿਸਟ੍ਰਿਕਟ ਕਰਨਗੇ, ਔਰ ਇਹਦਾ ਅਸਰ ਜ਼ਾਹਰ ਜੀ ਗੱਲ ਹੈ ਕਿ ਦੁਨੀਆ ਦੇ ਹਰ ਘਰ ਦੇ ਉੱਤੇ ਦੇਖਣ ਨੂੰ ਮਿਲੇਗਾ। ਬਾਰ ਬਾਰ ਉਹੀ ਗੱਲਾਂ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਅਤੇ ਦੱਸ ਰਹੇ ਹਾਂ, ਅਤੇ ਇਹਨਾਂ ਨੂੰ ਸਮਝੋ ਵੀ ਕਿ ਦੁਨੀਆ 'ਚ ਇਹ ਕਿਹਾ ਜਾਂਦਾ ਹੈ ਕਿ ਹੌਰਮੁਜ਼ ਸਟ੍ਰੇਟ ਬੰਦ ਪਿਆ, ਤੇਲ ਦੀ ਸਪਲਾਈ ਨਹੀਂ ਹੋ ਰਹੀ, ਜਾਂ ਦੂਸਰੀ ਸਪਲਾਈ ਚੇਨ ਜਾਂ ਦੂਸਰੇ ਜਿਹੜੇ ਪ੍ਰੋਡਕਟਸ ਨੇ ਉਹ ਗੁਜ਼ਰ ਨਹੀਂ ਪਾ ਰਹੇ, ਇਸ ਕਰਕੇ ਮਹਿੰਗਾਈ ਹੋਈ ਹੈ। ਸਿਰਫ ਔਰ ਸਿਰਫ ਇਹ ਇੱਕ ਕਾਰਨ ਨਹੀਂ ਹੈ। ਹੌਰਮੁਜ਼ ਸਟ੍ਰੇਟ 20% ਜ਼ਿੰਮੇਦਾਰ ਜ਼ਰੂਰ ਹੈ ਦੁਨੀਆ ਦੇ ਟ੍ਰੇਡ ਦੇ ਲਈ, ਪਰ ਜੇ 80% ਠੀਕ ਠਾਕ ਹੋ ਰਿਹਾ ਤਾਂ ਉਹਦੇ ਉੱਤੇ ਅਸਰ ਇਸ ਖਾੜੀ ਦੀ ਜੰਗ ਦੇ ਕਰਕੇ ਹੋਏ ਨੇ। ਖਾੜੀ ਦੀ ਜੰਗ ਤਾਂ ਨਹੀਂ ਕਹੀ ਜਾ ਸਕਦੀ, ਪਰ ਇਜ਼ਰਾਈਲ ਅਤੇ ਅਮਰੀਕਾ ਨੇ ਜੋ ਵੀ ਕੁਝ ਕੀਤਾ ਇਰਾਨ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਇਰਾਨ ਦੀ ਰਿਟੈਲੀਏਸ਼ਨ ਜਾਂ ਇਰਾਨ ਦਾ ਜਵਾਬ। ਪਿਛਲੇ ਸਾਲ ਤੁਹਾਡੇ ਯਾਦ ਹੋਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਲ ਈਸਟ ਦਾ ਦੌਰਾ ਕੀਤਾ ਸੀ, ਉਦੋਂ ਇਹ ਸਾਰੇ ਦੇਸ਼ਾਂ 'ਚ ਗਏ ਸੀ, ਸਾਊਦੀ ਅਰਬ 'ਚ, UAE 'ਚ, ਕਤਰ 'ਚ,
ਔਰ ਵੱਡੇ ਵੱਡੇ ਅਮਰੀਕਾ ਦੇ ਨਾਲ ਨਿਵੇਸ਼ ਦੇ ਵਾਅਦੇ ਕੀਤੇ ਸੀ ਆਪਣੇ ਨਾਲ, ਜਿਵੇਂ ਇਸ ਵਾਰ ਚੀਨ ਜਾ ਕੇ ਆਏ ਨੇ, ਵੱਡੇ ਵੱਡੇ ਇਨਵੈਸਟਰ ਮਿਡਲ ਈਸਟ ਦੇ ਵਿੱਚ ਲੈ ਗਏ ਸੀ। ਇਨਫੈਕਟ ਜਦੋਂ ਵਾਪਸ ਜਾਣ ਲੱਗੇ ਸੀ ਤਾਂ ਅਮਰੀਕੀ ਰਾਸ਼ਟਰਪਤੀ ਨੂੰ ਕਤਰ ਨੇ ਤਾਂ ਇੱਕ ਜਹਾਜ਼ ਵੀ ਗਿਫਟ ਕਰ ਦਿੱਤਾ ਸੀ ਕਿ ਜਾਓ ਘੁੰਮੋ। ਖੈਰ, ਸਾਊਦੀ ਅਰਬ ਨੇ ਇਸੇ ਸਾਲ ਅਮਰੀਕਾ ਦੀ ਵੱਡੀ ਗੇਮਿੰਗ ਕੰਪਨੀ ਇਲੈਕਟ੍ਰੋਨਿਕ ਆਰਟਸ ਨੂੰ $55 billion ਦੀ ਇਨਵੈਸਟਮੈਂਟ ਕਰਕੇ ਖਰੀਦਣਾ ਵੀ ਸੀ। ਇਹ ਤੋਂ ਇਲਾਵਾ ਪਿਛਲੇ 8-10 ਸਾਲਾਂ ਦੇ ਵਿੱਚ ਇਹਨਾਂ ਦੇਸ਼ਾਂ ਨੇ, ਜਿੰਨੇ ਵੀ ਆ ਮਿਡਲ ਈਸਟ ਦੇ ਦੇਸ਼ ਨੇ ਜਾਂ ਅਮੀਰ ਖਾੜੀ ਦੇਸ਼ ਨੇ, ਇਹਨਾਂ ਨੇ ਅਫਰੀਕਾ ਦੇ ਵਿੱਚ ਇੱਕ ਫੂਡ ਸਿਕਿਉਰਿਟੀ ਅਤੇ ਕੁਝ ਫਿਊਲ ਕ੍ਰਾਈਸਿਸ ਦੇ ਨਾਲ ਇਹ ਦੇਸ਼ ਜੂਝਦੇ ਰਹਿੰਦੇ ਨੇ, ਬਿਜਲੀ ਨਹੀਂ ਉੱਥੇ ਹੈ, ਅਫਰੀਕੀ ਮੁਲਕਾਂ ਦੇ ਵਿੱਚ ਖਾਣਾ ਨਹੀਂ ਮਿਲਦਾ, ਸੋ $100 billion ਤਾਂ ਉੱਥੇ ਖਰਚੇ ਸੀ। ਔਰ ਮਿਸਰ, ਸੀਰੀਆ, ਗਜ਼ਾ, ਜਿੱਥੇ ਜਿੱਥੇ ਅਮਰੀਕਾ ਨੇ ਅਟੈਕ ਕੀਤੇ ਨੇ ਜਾਂ ਕਰਵਾਏ ਨੇ ਅਤੇ ਉਹ ਹੁਣ ਸੰਕਟ ਦੇ ਨਾਲ ਜੂਝ ਰਹੇ ਨੇ, ਉਹਨਾਂ ਦੇਸ਼ਾਂ ਨੂੰ ਵੀ ਜਿਹੜੀ ਮਦਦ ਸੀ ਅਮਰੀਕਾ ਨੇ ਮਿਡਲ ਈਸਟ ਦੇ ਗਲ ਦੇ ਉੱਤੇ ਗੁੱਠਾ ਰੱਖ ਕੇ ਇਹਨਾਂ ਤੋਂ ਹੀ ਦਵਾਈ ਸੀ, ਇੱਕ ਤਰੀਕੇ ਦੇ ਨਾਲ ਉਹਨੂੰ ਬੇਲ ਆਊਟ ਡਿਪਲੋਮੈਸੀ ਕਹਿ ਲੈਂਦੇ ਹਾਂ, ਇੱਕ ਆਰਥਿਕ ਮਦਦ ਹੁੰਦੀ ਹੈ, ਉਹ ਵੀ ਸਾਰੀ ਇਹ ਮਿਡਲ ਈਸਟ ਸਾਰਾ ਖਰਚਾ ਚੁੱਕਦੇ ਆਏ ਨੇ, ਝੱਲਦੇ ਆਏ ਨੇ। ਪਰ ਹੁਣ ਜਿਹੜੀ ਜੰਗ ਦੇ ਕਾਰਨ ਰੁਕਾਵਟ ਆਈ ਹੈ, ਫਰਵਰੀ ਦੇ ਅਖੀਰ ਦੇ ਵਿੱਚ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਬਗੈਰ ਸੋਚਿਆ ਸਮਝਿਆ ਇਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਜਾਂ ਜੇ ਸੋਚਿਆ ਵੀ ਹੋਏਗਾ ਤਾਂ ਫਿਰ ਇਹ ਕਿਉਂ ਨਹੀਂ ਤੈਅ ਕੀਤਾ ਗਿਆ ਕਿ ਦੁਨੀਆ ਦੇ ਉੱਤੇ ਇਸ ਦੇ ਮਾੜੇ ਅਸਰ ਕਿਵੇਂ ਦੇਖਣ ਨੂੰ ਮਿਲਣਗੇ। ਇਹ ਕਿਵੇਂ ਨਹੀਂ ਸੋਚਿਆ ਗਿਆ ਕਿ ਜੇ ਇਰਾਨ ਦੇ ਉੱਤੇ ਇਜ਼ਰਾਈਲ ਜਾਂ ਅਮਰੀਕਾ ਹਮਲਾ ਕਰਦਾ ਹੈ ਤਾਂ ਇਰਾਨ ਉਸਦਾ ਜਵਾਬ ਨਹੀਂ ਦੇਵੇਗਾ, ਅਤੇ ਜਦੋਂ ਜਵਾਬ ਦੇਵੇਗਾ ਤਾਂ ਇਰਾਨ ਸਿੱਧਾ ਤਾਂ ਇਜ਼ਰਾਈਲ ਅਤੇ ਅਮਰੀਕਾ ਦੇ ਉੱਤੇ ਹਮਲਾ ਨਹੀਂ ਕਰੇਗਾ, ਪਰ ਉਹ ਜਿਹੜੇ ਅਮਰੀਕੀ ਬੇਸ ਨੇ, ਜਿਹੜੇ ਅਮਰੀਕੀ ਮਿਲਟਰੀ ਦੇ ਪੱਕੇ ਟਿਕਾਣੇ ਨੇ, ਚਾਹੇ ਉਹ ਸਾਊਦੀ ਅਰਬ 'ਚ ਨੇ, ਚਾਹੇ ਉਹ UAE 'ਚ ਨੇ, ਚਾਹੇ ਉਹ ਕਤਰ ਦੇ ਵਿੱਚ ਨੇ, ਉਹਨਾਂ ਦੇ ਉੱਤੇ ਤਾਂ ਹਮਲਾ ਹੋਏਗਾ ਹੀ। ਔਰ ਸਟੇਟ ਆਫ ਹੋਰਮੁਜ਼ ਵਰਗਾ ਜਿਹੜਾ ਤੰਗ ਰਸਤਾ ਹੈ, ਜ਼ਾਹਰ ਜੀ ਗੱਲ ਹੈ ਕਿ ਉਹ ਵੀ ਬੰਦ ਹੋਏਗਾ। ਇਹ ਤਾਂ ਕੋਈ ਵੀ ਐਨਾਲਿਸਟ ਜਿਹੜਾ ਇਸ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲੈਂਦਾ। ਪੁਰਾਣੇ ਨੈੱਟਫਲਿਕਸ ਦੇ ਸ਼ੋਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਸਟ੍ਰੈਟੇਜੀਜ਼ ਇੱਦਾਂ ਹੀ ਬਣਦੀਆਂ ਹੁੰਦੀਆਂ ਸੀ। ਖੈਰ, ਇਰਾਨ ਨੇ ਖਾੜੀ ਦੇਸ਼ਾਂ ਦੇ ਉੱਤੇ ਜਿਹੜਾ ਅਮਰੀਕਾ ਇਜ਼ਰਾਈਲ ਦੀ ਮਦਦ ਦਾ ਕਰਨ ਦਾ ਦੋਸ਼ ਵੀ ਲਗਾਇਆ ਕਿ ਠੀਕ ਹੈ, ਤੁਸੀਂ ਮੁਸਲਿਮ ਮੁਲਕੋਂ, ਮੁਸਲਿਮ ਮਮਾਲਕੋਂ, ਘੱਟੋ ਘੱਟ ਉਹ ਮੁਸਲਿਮ ਬ੍ਰਦਰਹੁੱਡ ਤਾਂ ਨਿਭਾਓ, ਪਰ ਤੁਸੀਂ ਉੱਧਰ ਜਾ ਕੇ ਅਮਰੀਕਾ ਅਤੇ ਇਜ਼ਰਾਈਲ ਦਾ ਸਾਥ ਦੇ ਰਹੇ ਹੋ। ਇਸ ਕਰਕੇ ਇਰਾਨ ਨੇ ਖਿੱਚ ਚਾ ਕੇ ਜਾਂ ਗੁੱਸੇ ਚਾ ਕੇ ਜਾਂ ਅਮਰੀਕਾ ਨੂੰ ਜਵਾਬ ਜਾਂ ਇਜ਼ਰਾਈਲ ਤੋਂ ਬਦਲਾ ਲੈਣ ਦੇ ਲਈ ਉਹਨਾਂ ਨੇ ਉਹਨਾਂ ਦੇ ਤੇਲ ਢਾਂਚੇ ਦੇ ਉੱਤੇ ਜਾਂ ਬੁਨਿਆਦੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ, ਉੱਥੋਂ ਦੇ ਹਵਾਈ ਅੱਡਿਆਂ 'ਤੇ ਹਮਲਾ ਕੀਤਾ, ਅਮਰੀਕੀ ਫੌਜੀ ਮਿਲਟਰੀ ਬੇਸਿਸ ਨੂੰ ਨਿਸ਼ਾਨਾ ਬਣਾਇਆ। ਇਰਾਨ ਨੇ ਤੇਲ ਸਪਲਾਈ ਦੇ ਲਈ ਜਿਹੜਾ ਸਭ ਤੋਂ ਤੰਗ ਰਸਤਾ ਹੋਰਮੁਜ਼ ਸਟ੍ਰੇਟ, ਉਹਨੂੰ ਬੰਦ ਕੀਤਾ। ਔਰ ਇਹ ਸਾਰਿਆਂ ਦੇ ਨਤੀਜੇ, ਆਕਸਫਰਡ ਇਕਨੋਮਿਕਸ ਨੇ ਇੱਕ ਸਰਵੇ ਤਾਂ ਨਹੀਂ ਕਹਿ ਸਕਦੇ ਪਰ ਇੱਕ ਸਟੱਡੀ ਛਾਪੀ ਸੀ ਕਿ ਇਹ ਅਟੈਕ ਤੋਂ ਬਾਅਦ ਕੀ ਹੋਇਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਔਨ ਐਂਡ ਐਵਰੇਜ ਇੱਕ ਆਮਦਨ ਮੰਨੀ ਜਾਂਦੀ ਸੀ, ਉਹ ਇਸ ਸਾਲ 2-2.5% ਹੀ ਵਧੇਗੀ, ਪਹਿਲਾਂ ਉਹ 3.5-4% ਵਧਣੀ ਸੀਗੀ, ਸੋ ਉਮੀਦ ਤੋਂ 1.8-2% ਦੇ ਆਸ ਪਾਸ ਉਹ ਘੱਟ ਵਧੇਗੀ। ਹੋਰ ਜਿਹੜੇ ਦੂਸਰੇ ਮੁਲਕ ਨੇ, ਬਹਿਰੀਨ, ਕੁਵੈਤ, ਕਤਰ, ਇਹਨਾਂ ਦੇ ਕੋਲ ਤਾਂ ਕੋਈ ਬਦਲਵੇਂ ਰਸਤੇ ਵੀ ਨਹੀਂ ਹੈਗੇ, ਇਹਨਾਂ ਦੇ ਕੋਲ ਤਾਂ ਸਮਾਨ ਬਾਹਰ ਭੇਜਣ ਅਤੇ ਬਾਹਰੋਂ ਮੰਗਵਾਉਣ ਦਾ ਵੀ ਅਸਰ ਪਿਆ। ਜ਼ਾਹਰ ਜੀ ਗੱਲ ਹੈ ਕਿ ਜਦੋਂ ਇਹ ਤੇਲ ਨਹੀਂ ਭੇਜਣਗੇ ਜਾਂ ਇਹਨਾਂ ਦੀ ਆਪਣੀ ਇਕੋਨਮੀ ਠੱਪ ਹੋਏਗੀ ਤਾਂ ਉਹਦੇ ਅਸਰ ਦੂਸਰੀਆਂ ਇਕੋਨਮੀਜ਼ 'ਤੇ ਪੈਣਗੇ ਜਿਨ੍ਹਾਂ ਤੋਂ ਇਹ ਸਮਾਨ ਲੈ ਰਹੇ ਨੇ ਜਾਂ ਜਿਨ੍ਹਾਂ ਨੂੰ ਦੇ ਰਹੇ ਨੇ। ਸੋ ਇਸ ਜੰਗ ਨੇ ਖਾੜੀ ਦੇਸ਼ਾਂ ਦੀ ਜਿਹੜੀ ਇੱਕ ਤੇਲ ਦੇ ਉੱਤੇ ਨਿਰਭਰਤਾ, ਇੱਕ ਉਹਨੂੰ ਉਹਦਾ ਇੱਕ ਪਰਦਾਫਾਸ਼ ਕਰਤਾ ਕਿ ਨਹੀਂ, ਸਿਰਫ ਤੇਲ ਦੇ ਉੱਤੇ ਡਿਪੈਂਡੈਂਟ ਨਹੀਂ ਰਿਹਾ ਜਾ ਸਕਦਾ। ਦੂਜਾ, ਉੱਥੋਂ ਦੀ ਆਰਥਿਕਤਾ ਜਿਹੜੀ ਇੱਕ ਇਕਨੋਮਿਕ ਡਾਇਵਰਸੀਫਿਕੇਸ਼ਨ ਹੈ, ਹੁਣ ਤੱਕ ਤਾਂ ਡਾਇਵਰਸੀਫਿਕੇਸ਼ਨ ਦੇ ਨਾਮ ਦੇ ਉੱਤੇ ਇਹ ਦੇਸ਼ ਕੀ ਕਰ ਰਹੇ ਸੀ ਕਿ ਆਪਣੇ 2-4 ਸ਼ਹਿਰ ਚੁਣ ਲੈਂਦੇ ਸੀ, ਉਹਨਾਂ ਨੂੰ ਸੋਹਣਾ ਚਕਾ ਚੌਂਦ ਬਣਾ ਦਿੰਦੇ ਸੀ ਤਾਂ ਕਿ ਲੋਕ ਉੱਥੇ ਆਉਣ ਅਤੇ ਉਹੀ ਦੇਖਣ। UAE ਜਿਹੜੇ 7 ਐਮੀਰੇਟਸ ਨੂੰ ਬਣਾ ਕੇ ਬਣਿਆ, ਅਲੱਗ ਅਲੱਗ ਐਮੀਰੇਟਸ ਹੈਗੇ ਨੇ, ਆਬੂਧਾਬੀ, ਸ਼ਾਰਜਾ ਵਗੈਰਾ ਵਗੈਰਾ, ਪਰ ਦੁਬਈ ਨੂੰ ਹੀ ਇੰਨਾ ਜ਼ਿਆਦਾ ਪ੍ਰੋਜੈਕਟ ਕਰ ਦਿੱਤਾ ਗਿਆ ਕਿ ਦੁਬਈ ਹੀ ਦੁਨੀਆ ਅਤੇ ਦੁਨੀਆ ਦੁਬਈ ਤੋਂ ਪ੍ਰਭਾਵਿਤ ਇੰਨੀ ਹੋ ਗਈ ਕਿ ਦੁਬਈ, ਦੋਹਾ, ਇਹਨਾਂ ਥਾਵਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਵੇ। ਅਤੇ ਦੁਬਈ ਔਰ ਦੋਹਾ ਇਹਨਾਂ ਸ਼ਹਿਰਾਂ 'ਚ ਜਦੋਂ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਫਿਰ ਉਹਨੇ ਇਸ ਦਿੱਖ ਨੂੰ ਖਰਾਬ ਕੀਤਾ। ਖਾਸ ਤੌਰ 'ਤੇ ਰਮਜ਼ਾਨ ਦੇ ਤਿਉਹਾਰ ਦੇ ਦਿਨਾਂ ਦੇ ਦਰਮਿਆਨ ਜਦੋਂ ਏਅਰ ਸਪੇਸ ਹੀ ਬੰਦ ਹੋ ਗਿਆ, ਜਦੋਂ ਟੂਰਿਜ਼ਮ ਸੈਕਟਰ ਨੂੰ ਹੀ ਸਿੱਧੀ ਸਿੱਧੀ ਸੱਟ ਵੱਜੀ, $56 billion ਦਾ ਨੁਕਸਾਨ ਹੋਇਆ। ਹੁਣ ਨਾ ਸਿਰਫ ਜਿਹੜਾ ਇਹਨਾਂ ਦੇਸ਼ਾਂ 'ਚ ਇਨਵੈਸਟ ਹੋਣਾ ਸੀ, ਜਿਹੜਾ ਇਹਨਾਂ ਦੇਸ਼ਾਂ ਦੀ ਤਰਫ ਤੋਂ ਇਨਵੈਸਟ ਕੀਤਾ ਗਿਆ ਬਾਹਰ, ਉਹ ਵੀ
ਪ੍ਰਭਾਵਿਤ ਹੋਇਆ ਜਿਹੜਾ ਅਨਾਜ ਦੇ ਭੰਡਾਰ ਜਾਣੇ ਸੀ, ਜਿਹੜੀਆਂ ਬਦਲਵੀਆਂ ਪਾਈਪਲਾਈਨ ਬਣਨੀਆਂ ਸੀਗੀਆਂ ਤੇਲ ਦੀਆਂ ਗੈਸ ਦੀਆਂ, ਉਹਨਾਂ 'ਤੇ ਵੀ ਖਰਚਾ ਇਹਨਾਂ ਨੇ ਹੀ ਕਰਨਾ ਸੀ, ਉਹ ਇੰਪੈਕਟ ਹੋਇਆ। ਪਲੱਸ ਫਾਈਨੈਂਸ਼ੀਅਲ ਟਾਈਮਸ ਨਾਮ ਦੇ ਅਖਬਾਰ ਨੇ ਤਾਂ ਇਹ ਵੀ ਰਿਪੋਰਟ ਛਾਪਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਖਾੜੀ ਦੇ ਤਿੰਨ ਵੱਡੇ ਦੇਸ਼, ਜ਼ਾਹਰ ਜੀ ਗੱਲ ਹੈ ਕਿ ਉਹ ਸਾਊਦੀ ਅਰਬ, UAE ਅਤੇ ਕਤਰ ਹੀ ਨੇ, ਇਹਨਾਂ ਨੇ ਜਿਹੜੀ ਅਮਰੀਕਾ ਅਤੇ ਇਜ਼ਰਾਈਲ ਨੇ ਜੰਗ ਛੇੜੀ ਹੈ ਈਰਾਨ ਦੇ ਉੱਤੇ, ਇਹਨਾਂ ਤਿੰਨ ਦੇਸ਼ਾਂ ਨੇ ਅਮਰੀਕਾ ਦਾ ਸਾਰਾ ਇਹ ਬੋਝ ਝੱਲਿਆ। ਹੁਣ ਇਹ ਚਾਹੇ ਸੱਚੀ ਖਬਰ ਮੰਨ ਲਈ ਜਾਵੇ ਚਾਹੇ ਕੱਚੀ, ਪਰ ਇਹਦੇ 'ਚ ਇੱਕ ਗੱਲ ਤਾਂ ਜ਼ਰੂਰ ਹੈ ਕਿ ਅਮਰੀਕਾ ਇਹ ਜਿੰਨਾ ਵੀ ਲੜਾਈਆਂ ਲੜ ਰਿਹਾ ਈਰਾਨ ਦੇ ਵਿੱਚ, ਚਾਹੇ ਆਪਣੇ ਮਿਲਟਰੀ ਬੇਸਿਸ ਨੂੰ ਵਰਤ ਰਿਹਾ, ਜ਼ਾਹਰ ਜਿਹੀ ਗੱਲ ਹੈ ਕਿ ਅਮਰੀਕਾ ਦਾ ਤਾਂ ਉਹ ਪੂਰਾ ਨੀਰਾ ਪੂਰਾ ਖਰਚਾ ਨਹੀਂ ਹੈ, ਉਹ ਖਰਚੇ ਇਹਨਾਂ 'ਤੇ ਵੀ ਆਇਆ। ਹੁਣ ਉਹਦਾ ਇੱਕ ਰਿਵਿਊ ਵੀ ਸਾਹਮਣੇ ਆ ਰਿਹਾ, ਪਿਛਲੇ ਸਾਲ UAE ਨੇ $1.5 trillion, ਕਤਰ ਨੇ 1.25 trillion, $1.2 trillion, ਅਤੇ ਸਾਊਦੀ ਅਰਬ ਨੇ $600 billion, ਜਿਸ 'ਚ $142 billion ਤਾਂ ਸਾਊਦੀ ਅਰਬ ਨੇ ਹਥਿਆਰ ਵੀ ਲੈਣੇ ਸੀਗੇ ਅਮਰੀਕਾ ਤੋਂ। ਇਹ ਸਾਰੀ ਇਨਵੈਸਟਮੈਂਟ ਅਮਰੀਕਾ ਦੇ ਨਾਲ ਕਰਨੀ ਸੀ। ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਸਾਊਦੀ ਅਰਬ ਵਰਗੇ ਦੇਸ਼ਾਂ ਵੱਲੋਂ ਹਥਿਆਰਾਂ 'ਤੇ ਜਿਹੜਾ ਹੁਣ ਖਰਚ ਹੋਣਾ ਹੈ ਅਮਰੀਕਾ ਦੇ ਵਿੱਚ, ਉਹ ਆਪਣੇ ਵਾਅਦੇ ਤੋਂ ਕਿਤੇ ਜ਼ਿਆਦਾ ਕਰਨ। $150 billion ਦੇ ਆਸ ਪਾਸ ਲੈਣਾ ਸੀ, ਹੋ ਸਕਦਾ 200, 250, 300, 400, $500 billion ਤੱਕ ਦੇ ਵੀ ਹਥਿਆਰ ਲੈ ਲੈਣ, ਕਿਉਂਕਿ ਅਮਰੀਕਾ ਨੇ ਜਚਾਇਆ ਹੀ ਇਹੀ ਹੈ ਕਿ ਤੁਹਾਡੇ ਗੁਆਂਢ 'ਚ ਤਾਂ ਈਰਾਨ ਬੈਠਾ, ਅਸੀਂ ਤੁਹਾਡੀ ਮਦਦ ਕਰ ਦੇਵਾਂਗੇ ਇੱਕ ਵਾਰ, ਦੋ ਵਾਰ, ਤਿੰਨ ਵਾਰ, ਪਰ ਜੇ ਈਰਾਨ ਨੇ ਫਿਰ ਤੋਂ ਹਮਲਾ ਕੀਤਾ ਫਿਰ ਕੀ ਕਰੋਗੇ? ਜੇ ਈਰਾਨ ਨੇ ਸਿੱਧੀ ਲਿਆ ਕੇ ਦੁਬਈ ਦੀ ਬੁਰਜ ਖਲੀਫਾ 'ਚ ਮਿਜ਼ਾਈਲ ਮਾਰੀ ਤਾਂ ਕੀ ਕਰੋਗੇ? ਜੇ ਅਮਰੀਕਾ ਆਪਣੇ ਮਿਲਟਰੀ ਬੇਸ ਤੁਹਾਡੇ ਦੇਸ਼ਾਂ 'ਚ ਨਹੀਂ ਰੱਖੂਗਾ, ਜੇ ਸਾਡੀ ਏਅਰ ਡਿਫੈਂਸ ਟੈਕਨੋਲੋਜੀ ਤੁਹਾਡੇ ਕੋਲ ਨਹੀਂ ਹੋਏਗੀ, ਤਾਂ ਤੁਸੀਂ ਤਾਂ ਖਤਮ ਹੋ ਜਾਓਗੇ। ਯਾਨੀ ਕਿ ਇਸ ਇੱਕ ਜੰਗ ਨੇ ਮਿਡਲ ਈਸਟ ਦੇ ਬਨਾਵਟੀ ਸ਼ਹਿਰੀਕਰਨ ਤੋਂ ਪਰਦਾ ਚੁੱਕ ਕੇ ਰੱਖ ਦਿੱਤਾ, ਅਤੇ ਹੁਣ ਦੂਜੇ ਦੇਸ਼ਾਂ 'ਚ ਬੈਠੇ ਇਨਵੈਸਟਰ ਵੀ ਮਿਡਲ ਈਸਟ ਦੇ ਵਿੱਚ ਇਨਵੈਸਟ ਕਰਨ ਲੱਗਿਆ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਬਾਰ ਬਾਰ ਸੋਚਣਗੇ, ਸੋਚ ਵੀ ਰਹੇ ਨੇ, ਬਲਕਿ ਫੈਸਲੇ ਬਦਲ ਵੀ ਰਹੇ ਨੇ। ਇਹ ਜਿਹੜਾ ਈਰਾਨ ਅਮਰੀਕਾ ਇਜ਼ਰਾਈਲ ਟਕਰਾਅ ਹੈ, ਇਹਦੇ 'ਚ ਆਸਟ੍ਰੇਲੀਆ ਦਾ ਐਂਗਲ ਕੀ ਹੈ, ਇਹ ਅਸੀਂ ਤੁਹਾਨੂੰ ਇਹਦੇ ਬਾਰੇ ਵੀ ਥੋੜ੍ਹੀ ਜਿਹੀ ਦੱਸਦੇ। ਆਸਟ੍ਰੇਲੀਆ 'ਚ ਅਕਸਰ ਇੱਕ ਚੀਜ਼ ਇਹ ਫੈਲਾਈ ਜਾਂਦੀ ਸੀ, ਕਿਉਂਕਿ ਆਸਟ੍ਰੇਲੀਆ ਇੱਕ ਸੰਪੰਨ ਦੇਸ਼ ਹੈ, ਇੱਕ ਪਰਫੈਕਟ ਕੰਟਰੀ ਮੰਨਿਆ ਜਾਂਦਾ, ਅਤੇ ਆਸਟ੍ਰੇਲੀਆ ਦੇ ਵਿੱਚੋਂ ਇਸ ਪਰਫੈਕਟ ਕੰਟਰੀ 'ਚ ਇੱਥੋਂ ਦੇ ਰੱਜੇ ਪੁੱਜੇ ਲੋਕ ਹੁਣ ਹੋਰ ਇਸ ਪੈਸੇ ਦੀ ਵਰਤੋਂ ਕਿੱਥੇ ਕਰਨ, ਤਾਂ ਫਿਰ ਉਹ ਇੱਕ ਹੋਰ ਦੇਸ਼ ਦੇ ਵਿੱਚ ਇਨਵੈਸਟ ਕਰਨ, ਅਤੇ ਉਹ ਦੇਸ਼, ਉਹ ਸ਼ਹਿਰ ਹੋਏਗਾ ਦੁਬਈ। ਦੁਬਈ ਨੂੰ ਇੱਕ ਸੇਫ ਹੈਵਨ ਦੇ ਤੌਰ 'ਤੇ ਪੇਸ਼ ਕੀਤਾ ਗਿਆ, ਪਰ ਹੁਣ ਉਸ ਸ਼ਖਸ ਨੂੰ ਵੀ ਠੇਸ ਪਹੁੰਚੀ ਹੈ। ਦੁਬਈ ਹਮੇਸ਼ਾ ਹੀ ਆਪਣੇ ਆਪ ਨੂੰ ਅਮੀਰਾਂ ਦੇ ਲਈ ਜਾਂ ਜਿਹੜੇ ਫੋਰਨ ਇਨਵੈਸਟਰ ਨੇ ਉਹਨਾਂ ਦੇ ਲਈ ਇੱਕ ਟੈਕਸ ਫਰੀ ਡੈਸਟੀਨੇਸ਼ਨ ਕਹਿ ਕੇ ਕਿ ਤੁਹਾਨੂੰ ਟੈਕਸ ਨਹੀਂ ਕੋਈ ਲੱਗਣਾ, ਇੱਥੋਂ ਦੀ ਸਰਕਾਰ ਨੇ ਤੁਹਾਡੇ ਤੋਂ ਪੈਸਾ ਨਹੀਂ ਕੋਈ ਲੈਣਾ, $2 lakh ਲਗਾਓ, $5 lakh ਲਗਾਓ, $10 lakh ਲਗਾਓ, ਇੱਥੇ ਘਰ ਲਓ, ਮਾਲ ਲਵੋ, ਕੋਈ ਦੁਕਾਨ ਲਵੋ, ਕੋਈ ਨਾ ਕੋਈ ਐਸੀ ਚੀਜ਼ ਦੇ ਵਿੱਚ ਇਨਵੈਸਟ ਕਰੋ ਦੁਬਈ ਦੇ ਅੰਦਰ। ਪਰ ਜਦੋਂ ਹੁਣ ਅਟੈਕ ਦੇ ਦਰਮਿਆਨ ਦੁਬਈ ਇੰਟਰਨੈਸ਼ਨਲ ਏਅਰਪੋਰਟ ਹੀ ਬੰਦ ਹੋ ਗਿਆ, ਅਤੇ ਹੋਰ ਬੜੀਆਂ ਨਾਮੀ ਗ੍ਰਾਮੀ ਜਿਹੜੀਆਂ ਉੱਥੇ ਦੇ ਲੈਂਡਮਾਰਕ ਸੀ ਉਹਨਾਂ ਦੇ ਕੋਲ ਜਾ ਕੇ ਡਰੋਨ ਡਿੱਗ ਪਏ, ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਅਨ ਇਨਵੈਸਟਰਸ ਦਾ ਭਰੋਸਾ ਟੁੱਟ ਗਿਆ ਇਸ ਵਕਤ, ਪੂਰੀ ਤਰ੍ਹਾਂ ਦੇ ਨਾਲ ਟੁੱਟ ਗਿਆ। ਇੱਕ ਤਾਂ ਟਰੈਵਲ ਅਵੋਇਡੈਂਸ ਹੋ ਰਹੀ ਹੈ ਇਸ ਵਕਤ, ਕਿਉਂਕਿ ਜਦੋਂ ਤੁਸੀਂ ਕਿਸੇ ਵੱਲ ਜਾਓਗੇ ਹੀ ਨਹੀਂ ਤਾਂ ਤੁਸੀਂ ਉੱਧਰਲੇ ਪਾਸੇ ਇਨਵੈਸਟ ਵੀ ਕਿਉਂ ਕਰੋਗੇ? ਏਅਰ ਸਪੇਸ ਕੁਛ ਚਿਰ ਬੰਦ ਰਿਹਾ, ਆਸਟ੍ਰੇਲੀਅਨ ਸੈਲਾਨੀ ਨਹੀਂ ਗਏ ਉੱਥੇ, ਜਿਹੜੇ ਐਕਸਪੈਟ ਸੀਗੇ, ਜਿਹੜੇ ਪ੍ਰਵਾਸੀ ਕਹਿ ਲੈਂਦੇ ਉੱਥੇ ਰਹਿਣ ਵਾਲੇ, ਉਹ ਨਹੀਂ ਦੁਬਈ ਜਾ ਰਹੇ ਹੈਗੇ, ਸੋ ਡਰ ਰਹੇ ਨੇ ਹੁਣ। ਜੰਗ ਦੇ ਸ਼ੁਰੂਆਤੀ ਦਿਨਾਂ 'ਚ ਤਾਂ ਬਹੁਤ ਸਾਰੇ ਜਿਹੜੇ ਅਮੀਰ ਪ੍ਰਵਾਸੀ ਸੀ ਉਹਨਾਂ ਨੇ ਦੁਬਈ ਛੱਡਣ ਦੇ ਲਈ ਜਿਹੜੇ ਪ੍ਰਾਈਵੇਟ ਜੈਟਸ ਮੰਗਵਾ ਲਏ ਸੀਗੇ। ਇਨਫੈਕਟ ਉੱਥੇ ਅਲ ਜਜ਼ੀਰਾ ਦੀ ਇਹ ਰਿਪੋਰਟ ਵੀ ਆਈ ਸੀ ਕਿ ਪ੍ਰਾਈਵੇਟ ਜੈਟਸ ਦੀ ਡਿਮਾਂਡ ਵੱਧ ਗਈ ਹੈ, ਕਿਉਂਕਿ ਦੁਬਈ 'ਚੋਂ ਲੋਕ ਨਿਕਲ ਰਹੇ ਨੇ ਬਾਹਰ। ਫਿਰ ਇਨਵੈਸਟਮੈਂਟ ਡਰੋਪ ਕਿਵੇਂ ਹੋਇਆ? ਹੁਣ ਆਸਟ੍ਰੇਲੀਅਨ ਨਿਵੇਸ਼ਕ ਜਿਹੜੇ ਨੇ ਉਹ ਦੁਬਈ ਦੀ ਰੀਅਲ ਅਸਟੇਟ ਦੇ ਵਿੱਚ $crore ਦਾ ਨਿਵੇਸ਼ ਕਰਦੇ ਨੇ ਹਰ ਸਾਲ। ਇੱਕ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ ਕਿ ਆਸਟ੍ਰੇਲੀਅਨ ਲੋਕਾਂ ਦਾ ਦੁਬਈ 'ਚ ਇਸ ਵਕਤ $785 million ਤੋਂ ਵੱਧ ਦੀ ਇਨਵੈਸਟਮੈਂਟ ਹੋਈ ਹੋਈ ਹੈ, ਸਿਰਫ ਔਰ ਸਿਰਫ ਰਿਹਾਇਸ਼ੀ ਪ੍ਰੋਪਰਟੀਜ਼ ਦੇ ਵਿੱਚ, ਯਾਨੀ ਕਿ ਘਰਾਂ ਘੁਰਾਂ ਦੇ ਵਿੱਚ ਹੀ ਇੰਨਾ ਇਨਵੈਸਟ ਹੋਇਆ। ਕਮਰਸ਼ੀਅਲ ਪ੍ਰੋਪਰਟੀ ਦਾ ਤਾਂ ਹਲੇ ਅੰਦਾਜ਼ਾ ਹੀ ਨਹੀਂ ਕੋਈ, ਕਿਉਂਕਿ ਉਹਦਾ ਲਗਾਇਆ ਵੀ ਨਹੀਂ ਜਾ ਸਕਦਾ। ਪਰ ਇਸ ਸਿਕਿਉਰਿਟੀ ਸ਼ੌਕ ਨੇ ਇਨਵੈਸਟਰਸ ਨੂੰ ਪਿੱਛੇ ਧੱਕ ਦਿੱਤਾ, ਬੈਕਫੁੱਟ ਦੇ ਉੱਤੇ ਭੇਜਤਾ। ਨਵਾਂ ਇਨਵੈਸਟ ਕੋਈ ਹੋ ਨਹੀਂ ਰਿਹਾ, ਪੈਸਾ
ਪੁਰਾਣੀ ਇਨਵੈਸਟਮੈਂਟ ਬਾਹਰ ਹੋ ਰਹੀ ਹੈ, ਦੁਬਈ ਲੈਂਡ ਬਾਹਰ ਦਾ ਮਤਲਬ ਕਿ ਪੈਸਾ ਉੱਥੋਂ ਖਿੱਚਿਆ ਜਾ ਰਿਹਾ। ਜਿਹੜਾ ਦੁਬਈ ਲੈਂਡ ਡਿਪਾਰਟਮੈਂਟ ਹੈ ਉਹਨਾਂ ਦੇ ਅੰਕੜਿਆਂ ਦੇ ਮੁਤਾਬਕ ਸਿਰਫ ਜਦੋਂ ਫਰਵਰੀ ਮਹੀਨੇ 'ਚ ਜੰਗ ਹੋਈ ਸੀ ਕਿ ਉਦੋਂ ਹੀ ਪ੍ਰਾਪਰਟੀ ਦੇ ਸੌਦਿਆਂ 'ਚ 50% ਗਿਰਾਵਟ ਆ ਗਈ ਸੀ। ਦੁਬਈ 'ਚ ਲਗਭਗ 90% ਆਬਾਦੀ ਦੁਬਈ ਦੇ ਲੋਕਾਂ ਦੀ ਨਹੀਂ ਹੈਗੀ, ਫੋਰਨਰਸ ਨੇ, ਏਲੀਅਨਸ ਜਾਂ ਦੂਸਰੇ ਮੂਲ ਦੇ ਲੋਕ ਨੇ। ਜੇ ਆਸਟ੍ਰੇਲੀਆ ਅਤੇ ਹੋਰ ਦੇਸ਼ ਇੰਡੀਆ ਜਾਂ ਹੋਰ ਵੀ ਜਿੰਨੇ ਵੀ ਦੇਸ਼ ਹੈਗੇ ਨੇ, ਨਿਊਜ਼ੀਲੈਂਡ, ਚਾਈਨਾ, ਜਪਾਨ, ਸਿੰਗਾਪੁਰ, ਇੱਥੋਂ ਦੇ ਇਨਵੈਸਟਰ ਲਗਾਤਾਰ ਪਿੱਛੇ ਹਟਦੇ ਰਹੇ ਅਤੇ ਦੁਬਈ 'ਚ ਜਿਹੜੇ ਲਗਾਤਾਰ ਉਹ ਨਵੀਆਂ ਬਣ ਰਹੀਆਂ ਲਗਜ਼ਰੀ ਵਿਲਾਸ ਨੇ, ਅਪਾਰਟਮੈਂਟਸ ਦੀ ਮਾਰਕੀਟ ਹੈ, ਕ੍ਰੈਸ਼ ਹੋ ਜਾਏਗੀ। ਮਾਰਕੀਟ 'ਚ ਪ੍ਰੋਪਰਟੀ ਦੀ ਸਪਲਾਈ ਵੀ ਜ਼ਿਆਦਾ ਹੋ ਜਾਏਗੀ ਅਤੇ ਖਰੀਦਦਾਰ ਵੀ ਕੋਈ ਨਹੀਂ ਹੋਏਗਾ, ਜ਼ਾਹਰ ਜੀ ਗੱਲ ਹੈ ਕਿ ਕ੍ਰੈਸ਼ ਹੋ ਜਾਏਗੀ। ਹੁਣ ਆਸਟ੍ਰੇਲੀਅਨ ਗੌਰਮੈਂਟ ਜਿਹੜੀ ਐਂਥਨੀ ਐਲਬਨੀਜ਼ ਗੱਲ ਲਿਆ ਕੇ ਇੱਥੇ ਮੁੱਕਦੀ ਹੈ ਕਿ ਭਾਵੇਂ ਡਾਇਰੈਕਟਲੀ ਇਹਨਾਂ ਨੇ ਆਪਣੇ ਆਪ ਨੂੰ ਇਸ ਜੰਗ ਤੋਂ ਦੂਰ ਰੱਖਿਆ ਸੀ, ਸ਼ੁਰੂ ਸ਼ੁਰੂ ਦੇ ਵਿੱਚ ਅਮੈਰੀਕਾ ਨੇ ਕਹਿ ਰਹੇ ਨੇ ਕਿ ਮੰਗੀ ਸੀ ਮਦਦ, ਪਰ ਪਿਛਲੇ ਦਿਨ ਹੀ ਪ੍ਰਧਾਨ ਮੰਤਰੀ ਕਹਿੰਦੇ ਕਿ ਨਾ ਤਾਂ ਸਾਨੂੰ ਕੋਈ ਲਿਖਤੀ ਗਿਆ, ਨਾ ਟਰੰਪ ਨੇ ਕੋਈ ਫੋਨ ਕੀਤਾ, ਮੈਨੂੰ ਕਹਿੰਦੇ ਸੁਪਨੇ ਥੋੜ੍ਹੇ ਆ ਰਹੇ ਨੇ। ਉਹ ਅਲੱਗ ਗੱਲ ਹੈ ਕਿ ਉਹ ਡਰੋਨ ਮਾਰੀ ਜਾ ਰਹੇ ਨੇ, ਮਿਜ਼ਾਈਲਾਂ ਮਾਰੀ ਜਾ ਰਹੇ ਨੇ, ਪਰ ਐਂਥਨੀ ਐਲਬਨੀਜ਼ ਕਹਿੰਦੇ ਕਿ ਸਾਨੂੰ ਤਾਂ ਕਿਹਾ ਹੀ ਨਹੀਂ ਅਮਰੀਕਾ ਨੇ ਵੀ ਮਦਦ ਕਰੋ ਸਾਡੀ, ਅਫਗਾਨਿਸਤਾਨ ਵੇਲੇ ਕਿਹੜਾ ਕਿਹਾ ਸੀ। ਪਰ ਖੈਰ ਹੁਣ ਆਸਟ੍ਰੇਲੀਅਨ ਗੌਰਮੈਂਟ ਨੇ ਡਾਇਰੈਕਟਲੀ ਆਪਣੇ ਆਪ ਨੂੰ ਇਸ ਜੰਗ ਤੋਂ ਦੂਰ ਰੱਖਿਆ ਸੀ, ਬਟ ਇਨਡਾਇਰੈਕਟਲੀ ਜਿਹੜਾ ਉਹ ਪ੍ਰੋਬਲਮ ਜ਼ਰੂਰ ਆਸਟ੍ਰੇਲੀਆ ਨੂੰ ਵੀ ਭੁਗਤਣੀ ਪਈ ਹੈ, ਇੱਥੋਂ ਦੇ ਇਨਵੈਸਟਰਸ ਨੂੰ ਵੀ ਭੁਗਤਣੀ ਪਈ ਹੈ, ਦੁਨੀਆ ਭਰ ਨੂੰ ਭੁਗਤਣੀ ਪੈ ਰਹੀ ਹੈ, ਅਤੇ ਇਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ ਜਾਣਦੇ ਹੀ ਹੋ ਤੁਸੀਂ। ਫਿਲਹਾਲ ਮੈਨੂੰ ਦਿਓ ਇਜਾਜ਼ਤ ਇਸ ਖਾਸ ਰਿਪੋਰਟ ਦੇ ਵਿੱਚੋਂ, ਧੰਨਵਾਦ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ UVfinancial.com.au।

0: Yeah.
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
5: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
6: ਆਪਣੇ ਘਰ ਕੋ ਇਲੈਕਟ੍ਰਿਕ ਬਣਾਉਣ ਕੀ ਸੋਚ ਰਹੇ ਹੈਂ? ਐਸਾ ਕਰਨਾ ਆਪਕੀ ਸੋਚ ਸੇ ਅਧਿਕ ਆਸਾਨ ਹੋ ਸਕਤਾ ਹੈ। ਈਜ਼ੀ ਇਲੈਕਟ੍ਰਿਕ SEC ਆਪਕੋ ਛੂਟ ਔਰ ਬਚਤ ਕਾ ਹਿਸਾਬ ਲਗਾਨੇ, ਉਪਕਰਨੋ ਕੀ ਤੁਲਨਾ ਕਰਨੇ ਔਰ ਭਰੋਸੇਮੰਦ ਕਾਰੀਗਰੋ ਕੀ ਖੋਜ ਕਰਨੇ ਮੇਂ ਸਹਾਇਤਾ ਦੇਤਾ ਹੈ। ਯੇ ਸਭ ਕੁਛ ਏਕ ਹੀ ਸਥਾਨ ਪਰ। ਆਪ ਬਿਜਲੀ ਕੇ ਬਿਲੋਂ ਪਰ ਪ੍ਰਤੀ ਵਰਸ਼ $2,000 ਸੇ ਅਧਿਕ ਕੀ ਬਚਤ ਕਰ ਸਕਤੇ ਹੈਂ। ਸ਼ੁਰੂ ਕਰਨੇ ਕੇ ਲੀਏ ਤਿਆਰ ਹੈਂ? ਈਜ਼ੀ ਇਲੈਕਟ੍ਰਿਕ SEC.com.au ਪਰ ਜਾਏ। ਬਿਜਲੀ ਕੇ ਬਿਲੋਂ ਪਰ ਬਚਤ ਕਰਨਾ SEC ਕੇ ਸਾਥ ਇੱਕ ਬਹੁਤ ਹੀ ਸਰਲ ਪ੍ਰਕਿਰਿਆ ਹੈ। ਵਿਕਟੋਰੀਆ ਸਰਕਾਰ ਮੈਲਬਰਨ ਦੁਆਰਾ ਪ੍ਰਾਧਿਕ੍ਰਿਤ।

0: ਰੇਡੀਓ ਹਾਂਜੀ 1674 ਮੈਂ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਰੇਡੀਓ ਹਾਂਜੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਮੇਂ ਦਰ ਸਮੇਂ ਆਸ ਪਾਸ ਦੇਸ਼ ਦੁਨੀਆਂ ਦੇ ਵਿੱਚ ਜੋ ਕੁਛ ਹੋ ਵਾਪਰ ਰਿਹਾ ਉਹਦੇ ਨਾਲ ਤੁਹਾਡੀ ਸਾਂਝ ਜ਼ਰੂਰ ਬਣਾਈ ਰੱਖੀਏ। ਨਵੀਆਂ ਕੁਛ ਅਪਡੇਟਸ ਤੁਹਾਡੇ ਲਈ ਜ਼ਰੂਰ ਲੈ ਕੇ ਆਉਂਦੇ ਰਹੀਏ। ਕੁਛ ਇੱਕ ਸਾਡੀਆਂ ਬਣਦੀਆਂ ਸਰਦੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਵਿੱਚੋਂ ਕਲਾਈਮੇਟ ਅਤੇ ਵਾਤਾਵਰਣ ਦੇ ਪ੍ਰਤੀ ਵੀ ਨੇ, ਅਤੇ ਉਸ ਸੰਬੰਧ ਦੇ ਵਿੱਚ ਵੀ ਇੱਕ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਸੋ ਇਸ ਲੜੀ ਨੂੰ ਫਿਰ ਅੱਗੇ ਤੋਰਦੇ ਹਾਂ। ਇੱਕ ਵਾਰੀ ਫਿਰ ਤੋਂ ਸਾਡੇ ਨਾਲ ਹਰਮਿੰਦਰ ਜੀ ਨੇ ਟੋਰੋਂਟੋ ਤੋਂ, ਜਿਹੜੇ ਕਿ ਲਗਾਤਾਰ ਇਸ ਵਿਸ਼ੇ ਦੇ ਉੱਤੇ ਸਾਡੀ ਤੁਹਾਡੀ ਸਾਰਿਆਂ ਦੀ ਮਦਦ ਕਰਦੇ ਨੇ, ਸਾਨੂੰ ਦੱਸਦੇ ਨੇ ਕਿ ਦੇਸ਼ ਦੁਨੀਆਂ ਦੇ ਵਿੱਚ ਕੀ ਹੋ ਵਾਪਰ ਰਿਹਾ ਵਾ, ਇਸ ਟਾਈਮ ਦੇ ਉੱਤੇ ਵਾਤਾਵਰਣ ਨੂੰ ਲੈ ਕੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਨੇ, ਅਸੀਂ ਕੀ ਕਰ ਸਕਦੇ ਹਾਂ, ਕਿੱਦਾਂ ਆਪਾਂ ਯੋਗਦਾਨ ਪਾ ਸਕਦੇ ਹਾਂ। ਸੋ ਉਸ ਲੜੀ ਨੂੰ ਆਪਾਂ ਅੱਗੇ ਤੋਰਦੇ ਹਾਂ। ਹਾਲ ਹੀ ਦੇ ਵਿੱਚ ਇਹ ਭਾਰਤ ਹੋ ਕੇ ਆਏ ਨੇ ਅਤੇ ਉੱਥੇ ਕੁਛ ਹੈਰਾਨੀਜਨਕ ਚੀਜ਼ਾਂ ਇਹਨਾਂ ਨੇ ਵੇਖੀਆਂ ਚਾਖੀਆਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਨਗੇ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਇੱਕ ਵਾਰੀ ਫਿਰ ਤੋਂ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ।
0: ਜੀ ਸਤਿ ਸ਼੍ਰੀ ਅਕਾਲ ਭਾਜੀ, ਕਿਵੇਂ ਰਿਹਾ ਇੰਡੀਆ ਦਾ ਟੂਰ ਤੁਹਾਡਾ?
1: ਹਾਂਜੀ ਵੇਖੋ, ਤੁਸੀਂ ਇੰਡੀਆ ਦਾ ਟੂਰ, ਉੱਥੇ ਜਿਹੜੀ ਗਰਮੀ ਪੈ ਰਹੀ ਹੈ ਬਈ ਇੰਨੀ ਜ਼ਿਆਦਾ, ਤੁਸੀਂ ਵੀ ਖਬਰਾਂ ਪੜ੍ਹੀਆਂ ਹੋਣੀਆਂ ਬਈ ਪੰਜਾਬ ਦੇ ਵਿੱਚ ਟੈਂਪਰੇਚਰ ਕਈ ਥਾਵਾਂ ਤੇ 47 degrees ਤੱਕ ਹੈ, ਤੇ ਅੱਗੇ ਹੁੰਦਾ ਸੀ ਵੀ ਰਾਤ ਨੂੰ ਜਦੋਂ ਸੂਰਜ ਛਿਪਦਾ ਸੀ ਤੇ ਉਹ ਮੁੜ ਕੇ ਥੋੜਾ ਬਹੁਤ ਆ ਜਾਂਦਾ ਸੀ, ਹੁਣ ਰਾਤ ਨੂੰ ਵੀ ਜਿਹੜਾ ਸ਼ਾਮ ਨੂੰ ਰਾਤ ਨੂੰ ਵੀ ਟੈਂਪਰੇਚਰ ਆ ਉਹ 32-32 degrees 33-33 degrees ਹੈ, ਜਿੰਨਾ ਕਿ ਕੈਨੇਡਾ ਦੇ ਵਿੱਚ ਪੂਰੀਆਂ ਗਰਮੀਆਂ ਚ ਪੂਰੀ ਦੁਪਹਿਰ ਨੂੰ ਹੁੰਦਾ ਜਾ ਕੇ।
0: ਸੋ ਇਹ ਆਪਾਂ ਪੰਜਾਬ ਦੇ ਹਾਲਾਤ ਦੱਸ ਰਹੇ ਹਾਂ।
1: ਹਾਂ ਬਿਲਕੁਲ, ਤੇ ਪਾਕਿਸਤਾਨ ਦਾ ਇੱਕ ਸ਼ਹਿਰ ਆ ਦਾਦੂ, ਉਹਨਾਂ ਦਾ 52 degrees ਟੈਂਪਰੇਚਰ ਸੀ, ਤੇ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਪੂਰਾ ਮਈ ਦਾ ਮਹੀਨਾ ਬੀਤਿਆ ਇਹਦੇ ਵਿੱਚ ਤਕਰੀਬਨ ਪੂਰਾ ਮਹੀਨਾ ਹੀ ਇੰਡੀਆ ਦੁਨੀਆ ਦਾ ਸਭ ਤੋਂ ਵੱਧ ਗਰਮ ਮੁਲਕ ਸੀ। ਹੁਣ ਤੱਕ ਅਸੀਂ ਜਿਹੜੀ ਗਰਮੀ ਆ ਉਹਨੂੰ ਆਪਾਂ ਸਾਊਦੀ ਅਰਬ ਦੇ ਨਾਲ, ਡੁਬਈ ਦੇ ਨਾਲ ਜੋੜ ਕੇ ਵੇਖਦੇ ਹਾਂ, ਮਾਰੂਥਲ ਨਾਲ ਜੋੜ ਕੇ ਵੇਖਦੇ ਹਾਂ ਜਾਂ ਅਫਰੀਕਾ ਨਾਲ ਜੋੜ ਕੇ ਵੇਖਦੇ ਹਾਂ, ਪਰ ਪਿਛਲੇ ਪੂਰਾ ਮਹੀਨਾ ਦੇ ਮਹੀਨੇ ਦੇ ਕਰੀਬ ਦੁਨੀਆ ਦਾ ਸਭ ਤੋਂ ਵੱਧ ਗਰਮ ਜਿਹੜਾ ਮੁਲਕ ਸੀ ਉਹ ਹਿੰਦੁਸਤਾਨ ਸੀ, ਤੇ ਕੁਝ ਦਿਨ ਤਾਂ ਦੁਨੀਆਂ ਦੇ ਜਿਹੜੇ ਸਭ ਤੋਂ ਜ਼ਿਆਦਾ ਗਰਮੀ ਵਾਲੇ 100 ਥਾਵਾਂ ਸੀਗੀਆਂ, ਉਹ ਸਾਰੀਆਂ 100 ਦੀਆਂ 100 ਥਾਵਾਂ ਵੀ ਇੰਡੀਆ ਦੇ ਵਿੱਚ ਸੀ, ਤੇ ਇੰਡੀਆ ਹੁਣ ਦੁਨੀਆਂ ਦਾ ਸਭ ਤੋਂ ਵੱਡਾ ਮੁਲਕ ਹੈ। ਆਲਮੋਸਟ 146 crore ਦੇ ਕਰੀਬ ਉਹਨਾਂ ਦੀ ਆਬਾਦੀ ਹੈ, ਤੇ ਹੁਣ ਜਦੋਂ ਉੱਥੇ ਇੰਨਾ ਟੈਂਪਰੇਚਰ ਹਾਈ ਹੁੰਦਾ ਤੇ ਉਹਦਾ ਕੀ ਬਣੇਗਾ, ਔਰ ਉਹ ਵੀ ਜਿਹੜਾ ਇੰਨਾ ਲੰਬਾ ਸਮਾਂ ਰਹੇ। ਪਹਿਲਾਂ ਹੁੰਦਾ ਸੀ ਇੱਕ ਦਿਨ ਟੈਂਪਰੇਚਰ ਆਇਆ 20 ਮਤਲਬ 40 degrees 41 degrees ਹੋ ਗਿਆ, ਪਰ ਇੱਕ ਦਿਨ ਬਾਅਦ ਠੀਕ ਹੋ ਗਿਆ, ਤੇ ਇਹ ਹੁਣ ਜਿਹੜੀ ਨਵੀਂ ਹੀਟ ਵੇਵ ਹੈ ਚੱਲ ਰਹੇ ਇਹ ਦੇਖ ਲਓ ਜੀ, ਤਕਰੀਬਨ ਪੂਰਾ ਮਹੀਨਾ ਹੋ ਗਿਆ, ਤੇ ਜੂਨ ਦੇ ਵਿੱਚ ਜਦੋਂ ਤੱਕ ਨਹੀਂ ਆਉਣੀ ਮੌਨਸੂਨ, ਜੂਨ ਦੇ ਅੱਧ ਵਿੱਚ ਆਵੇ ਜੂਨ ਦੇ ਅੰਤ ਆਵੇ ਪੰਜਾਬ ਚ ਪਹੁੰਚਣੀ, ਤੇ ਉਹਨੂੰ ਜੁਲਾਈ ਤੱਕ ਅਗਸਤ ਚ ਆ ਜਾਂਦੀ ਹੈ, ਉਦੋਂ ਤੱਕ ਇੰਜ ਹੀ ਚੱਲਣ ਦੇ ਆਸਾਰ ਨੇ। ਸੋ ਇੰਨਾ ਮਾੜਾ ਹਾਲ।
0: ਸੋ ਆਪਾਂ ਇਹ ਵੇਖਦੇ ਹੁੰਦੇ, ਇੱਥੇ ਵੀ ਮੈਂ ਵੇਖਦਾ ਹੁੰਦਾ ਕਿ ਜਦੋਂ ਤਾਪਮਾਨ ਇੱਕ ਦਿਨ ਭਾਵੇਂ 35 ਤੱਕ ਚੱਲ ਜਾਏ 40 ਤੱਕ ਚੱਲ ਜਾਏ ਉਹ ਉਨਾ ਨੁਕਸਾਨ ਨਹੀਂ ਕਰਦਾ, ਪਰ ਲਗਾਤਾਰ ਭਾਵੇਂ 30 ਤੇ ਵੀ ਟਿਕਿਆ ਰਹੇ ਉਹ ਜ਼ਿਆਦਾ ਚੁੱਭਦਾ। ਸੋ ਉਹ ਤੁਸੀਂ ਦੱਸ ਰਹੇ ਹੋ ਵੀ ਉਹ ਹੁਣ
1: ਬਿਲਕੁਲ, ਹਾਂਜੀ ਹਾਂ, ਇਹ ਮਤਲਬ ਦੇਖੋ ਜੀ, ਮੈਂ ਅਬੋਹਰ ਦੇ ਲਾਗੇ ਨੇ ਜਿਹਨਾਂ ਨਾਲ ਮੈਂ ਰਲ ਕੇ ਇਸ ਤਰ੍ਹਾਂ ਕੰਮ ਕਰਦਾ, ਉਹਨਾਂ ਦੇ ਪਿੰਡ, ਉਹਨਾਂ ਨੇ ਮੈਨੂੰ ਫੋਟੋ ਭੇਜੀ, ਉਹਨਾਂ ਦੇ ਜਾਮਣ ਦੇ ਰੁੱਖ ਨੇ, ਤੇ ਜਦੋਂ ਗਰਮੀ ਪਈ ਤੇ ਜਾਮਣ ਤਾਂ ਰੁੱਖ ਹਾਲੇ ਗਾਂਹ ਜਾ ਕੇ ਜਾਮਣ ਪੱਕਣਾ, ਉਹਦੇ ਜਿਹੜੇ ਛੋਟੀ ਛੋਟੀਆਂ ਡੋਡੀਆਂ ਨੇ ਪੂਰੀ ਦੀਆਂ ਪੂਰੀਆਂ ਡੋਡੀਆਂ ਸਾਰੀਆਂ ਫੜ ਕੇ ਡਿੱਗ ਗਈਆਂ ਥੱਲੇ, ਇੰਜ ਲੱਗਦਾ ਜਿਵੇਂ ਧਰਤੀ ਤੇ ਹਰਾ ਰੰਗ ਕੀਤਾ ਹੋਵੇ, ਤੇ ਇਵੇਂ ਆੜੂਆਂ ਦੇ ਰੁੱਖ ਲੋਕਾਂ ਦੇ ਘਰਾਂ ਚ ਲੱਗੇ ਹੋਏ ਸੀ, ਵੱਡੇ ਉਹਨਾਂ ਨੂੰ ਆੜੂ ਲੱਗੇ ਹੋਏ ਸੀਗੇ, ਪੂਰੇ ਦਾ ਪੂਰੇ ਰੁੱਖ ਸੁੱਕ ਰਹੇ ਨੇ। ਤੇ ਦਿੱਲੀ ਦੀ ਮੈਂ ਖਬਰ ਵੇਖ ਰਿਹਾ ਸੀ ਵੀ ਕਈ ਬਾਜ਼ ਉੱਡਦੇ ਮਤਲਬ ਉਹ ਬੁਖਲਾ ਕੇ, ਤੇ ਆਪਣਾ ਜਦੋਂ ਉਹਨਾਂ ਦਾ ਸਾਹ ਨਹੀਂ ਆਇਆ ਥੱਲੇ ਡਿੱਗ ਕੇ ਮਰ ਗਏ, ਕਬੂਤਰ ਚਮਗਿੱਦੜ। ਸੋ ਕਿਉਂਕਿ ਦੇਖੋ ਜਿਹੜਾ ਮਨੁੱਖ ਹੈ, ਮਨੁੱਖ ਤਾਂ ਚਲੋ ਪਾਣੀ ਪੀ ਲਏਗਾ, ਛਤਰੀ ਲੈ ਲਏਗਾ, ਅੰਦਰ ਚਲੇ ਜਾਏਗਾ, ਏਸੀ ਲੱਗਾ ਹੋਏਗਾ, ਪਰ ਜਿਹੜੇ ਸਾਡੇ ਬਾਹਰ ਰੁੱਖ ਨੇ, ਫਲ ਨੇ, ਤੇ ਜਿਹੜੀਆਂ ਸਾਡੀਆਂ ਸਬਜ਼ੀਆਂ ਤੇ ਫਸਲਾਂ ਨੇ, ਜਿੱਥੋਂ ਸਾਨੂੰ ਖਾਣਾ ਮਿਲਣਾ ਹੈ, ਉਹਨਾਂ ਦਾ ਆਪਾਂ ਕੀ ਕਰਾਂਗੇ?
0: ਨਹੀਂ ਤੇ ਬੜਾ
1: ਜੇ ਜਾਮਣ ਦੇ ਜੇ ਜਾਮਣ ਦੇ ਰੁੱਖ ਇਸ ਤਰ੍ਹਾਂ ਉਹ ਫਲ ਉਹਨਾਂ ਦਾ ਫੜ ਰਿਹਾ, ਤੁਸੀਂ ਇਮੈਜਿਨ ਕਰ ਲਓ ਵੀ ਜੇ ਕਿਸੇ ਇੱਕ ਸਾਲ ਕੋਈ ਇੱਕ ਸਾਰੀ ਫਸਲ ਮਰ ਗਈ ਕਣਕ ਦੀ ਜਾਂ ਝੋਨੇ ਦੀ ਜਾਂ ਆਲੂਆਂ ਦੀ, ਤੇ ਕੀ ਹੋਏਗਾ? ਸੋ ਇਹ ਜਿਹੜੀ ਭਾਈ ਜੀ ਜਿਹੜੀ ਇਹ ਗੱਲ ਹੈ, ਜਿਹੜੀ ਇਹ ਗਰਮੀ ਹੈ ਨਾ, ਇਹ ਹੁਣ ਪੁਰਾਣੀ ਵਾਲੀ ਗਰਮੀ ਨਹੀਂ ਰਹੀ। ਇਹਨੂੰ ਗਰਮੀ ਕਹਿਣਾ ਵੀ ਜਿਹੜਾ ਉਹ ਤਾਂ ਮਤਲਬ ਅੱਗ ਵਰਦੀ ਦੇ ਆਪਾਂ ਮੁਹਾਵਰੇ ਸੁਣੇ ਸੀ ਨਾ, ਕਾਂ ਦੀ ਅੱਖ ਨਿਕਲਦੀ ਹੈ ਅੱਗ ਵਰਦੀ ਹੈ। ਮੇਰੇ ਮਾਸੀ ਜੀ ਰਹਿੰਦੇ ਨੇ, ਮੈਂ ਉਹਨਾਂ ਉੱਥੇ ਜਲੰਧਰ ਦੇ ਲਾਗੇ ਪਿੰਡ ਹੈ, ਤੇ ਮੈਂ ਉਹਨੂੰ ਪੁੱਛਿਆ ਵੀ ਗਰਮੀ ਕਿਵੇਂ ਆ। ਉਹ ਕਹਿੰਦੇ ਜੀ ਮੈਂ ਸਵੇਰ ਨੂੰ 8:30 9 ਵਜੇ ਅੰਦਰ ਚਲੀ ਜਾਂਦੀ ਹੈ, ਤੇ ਫਿਰ ਮੈਂ 4:30-5 ਤੋਂ ਪਹਿਲਾਂ ਬਾਹਰ ਨਹੀਂ ਨਿਕਲਦੀ।
0: ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ,
1: ਇੰਨੀ ਜ਼ਿਆਦਾ ਗਰਮੀ ਹੈ ਜਿਹੜੀ ਤੁਹਾਨੂੰ ਮਹਿਸੂਸ ਹੁੰਦੀ ਹੈ। ਤੁਸੀਂ ਪਾਣੀ ਵੀ ਪੀ ਜਾਓ ਤਾਂ ਵੀ ਠੀਕ ਨਹੀਂ ਹੁੰਦੀ। ਤੇ ਹੁਣ ਤੁਸੀਂ ਵੇਖੋ ਵੀ ਫਿਰ ਦਿਨ ਵਿੱਚ ਕੀ ਬਚਿਆ। ਜਿਹੜੇ ਲੋਕ ਨੇ ਚਲੋ ਉਹ ਤਾਂ ਰਿਟਾਇਰਡ ਨੇ, ਬਜ਼ੁਰਗ ਨੇ, ਪਰ ਜਿਹੜੇ ਲੋਕਾਂ ਦੇ ਕਿਸਾਨ ਆਪਣਾ ਕੰਮ ਕਰ ਰਹੇ ਨੇ, ਝੋਨੇ ਦੀ ਬਿਜਾਈ ਚੱਲ ਰਹੀ ਹੈ, ਜਿਹੜਾ ਇਸ ਤੋਂ ਪਹਿਲਾਂ ਲੋਕ ਆਪਣੇ ਆਲੂ ਸਾਂਭ ਰਹੇ ਸੀ, ਤੇ ਜਿਹੜੇ ਲੋਕ ਕੋਈ ਹੋਰ ਕੰਮ ਕਰਦੇ ਨੇ, ਦਿਹਾੜੀਦਾਰ, ਜਿੰਨੇ ਵੀ ਬਾਹਰ ਕੰਮ ਕਰ ਹੁੰਦੇ ਨੇ, ਜਿਹੜੇ ਬੱਸਾਂ ਦੇ ਡਰਾਈਵਰ ਨੇ, ਟਰੱਕਾਂ ਦੇ ਡਰਾਈਵਰ ਨੇ, ਤੁਸੀਂ ਉਹਨਾਂ ਦਾ ਹਾਲ ਵੇਖੋ ਕੀ ਹੁੰਦਾ ਹੋਵੇ।
0: ਸੋ ਕਾਫ਼ੀ ਜ਼ਿਆਦਾ ਇਸ ਟਾਈਮ ਦੇ ਉੱਤੇ ਅਲੱਗ ਅਲੱਗ ਇਲਾਕਿਆਂ ਦੇ ਵਿੱਚੋਂ, ਜਿੱਥੇ ਰਾਜਸਥਾਨ ਦੀਆਂ ਵੀ ਆਪਾਂ ਕਈ ਰੀਲਾਂ ਵੇਖ ਰਹੇ ਹਾਂ, ਭੀਲ ਵਾਲਾ ਇਲਾਕਾ ਵਾ, ਉੱਥੇ ਕਹਿੰਦੇ ਨੇ ਕਿ ਹਵਾਵਾਂ ਬੜੀਆਂ ਤੇਜ਼ ਵਗੀਆਂ ਨੇ, ਤੇ ਉਸ ਤੋਂ ਬਾਅਦ ਧੂੜ ਵਾਲੀਆਂ ਉਹ ਜਿੱਦਾਂ ਉੱਥੇ ਰੇਤ ਹੁੰਦੀ ਹੈ, ਰੇਤਲੀਆਂ ਹਵਾਵਾਂ ਤੋਂ ਬਾਅਦ ਜਾਂ ਫਿਰ ਉਸ ਚੱਕਰਵਰਤੀ ਤੂਫਾਨ ਤੋਂ ਬਾਅਦ ਇੱਕਦਮ ਮੁੜ ਕੇ ਮੀਂਹ ਅਤੇ ਗੜੇਮਾਰੀ, ਤਾਪਮਾਨ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨੂੰ ਜਾਈ ਜਾਂਦਾ, ਕੀ ਹੋਈ ਜਾਂਦਾ।
1: ਬਿਲਕੁਲ ਜੀ ਬਿਲਕੁਲ, ਮਈ ਦੇ ਵਿੱਚ ਹੀ ਗੱਲ ਹੈ, ਮਈ ਦੇ ਸ਼ੁਰੂ ਦੀ ਗੱਲ ਹੈ। ਇੱਧਰ ਅਬੋਹਰ ਫਾਜ਼ਿਲਕਾ ਦੇ ਕੋਲ ਕਈ ਸੌ ਏਕੜ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਗੜੇ ਪਏ, ਔਰ ਗੜੇ ਵੀ ਇੰਨੇ ਪਏ ਵੀ ਉਹ 1 ਇੰਚ 2-2 ਇੰਚ ਸੀ, ਉਹ ਤਾਂ ਪੂਰੀ ਫਸਲ ਉਦੋਂ ਨਸ਼ਟ ਹੋ ਗਈ ਕਣਕ ਵੱਢਣ ਤੋਂ ਪਹਿਲਾਂ। ਸੋ ਜਦੋਂ ਜਿਹੜਾ ਸਾਡਾ ਸਾਰਾ ਗਲੋਬਲ ਵਾਰਮਿੰਗ ਹੈ ਅਤੇ ਉਹਦੇ ਜਿਹਦੇ ਨਾਲ ਕਲਾਈਮੇਟ ਚੇਂਜ ਆਉਂਦੀ ਆ, ਇਹ ਇਵੇਂ ਜਦੋਂ ਅਸੀਂ ਕਹਿੰਦੇ ਹਾਂ ਆਪਣੇ ਪੁਰਾਣੇ ਪ੍ਰੋਗਰਾਮਾਂ 'ਚ ਵੀ ਕਿਹਾ ਵੀ ਅਗਲੇ 100-150 ਸਾਲ ਦੇ ਵਿੱਚ ਦੁਨੀਆ ਵਿੱਚ 100-500 ਕਰੋੜ ਮੌਤਾਂ ਹੋਣੀਆਂ, ਇਹ ਉਹਦੀ ਇੱਕ ਟ੍ਰੇਲਰ ਆ, ਉਹਦੀ ਝਲਕ ਹੈ। ਅੱਜ ਦੀ ਜਿਹੜੀ ਖਬਰ ਇਹ ਸੀ ਕਿ ਵੀ ਇੰਡੀਆ ਦੇ ਵਿੱਚ ਸਾਇੰਟਿਸਟ ਇਹ ਐਸਟੀਮੇਟ ਕਰ ਰਹੇ ਆ ਵੀ ਜਦੋਂ ਵੀ ਇਹ ਹੀਟ ਜਿੰਨੀ ਚੱਲ ਰਹੀ ਹੈ, ਹਰ ਰੋਜ਼ 3400 ਮੌਤ ਹੋ ਰਹੀ ਉਹਦੇ ਨਾਲ ਇੱਕ ਦਿਨ 'ਚ, 3400 ਮੌਤ ਹੋ ਰਹੀ ਹੈ। ਤੇ ਜਿਹੜਾ 9/11 ਹੋਇਆ ਸੀ ਨਿਊਯਾਰਕ ਦੇ ਵਿੱਚ ਟੈਰਿਸਟ ਅਟੈਕ, ਉਹਦੇ 'ਚ 2400 ਲੋਕ ਮਰੇ ਸੀ। ਸੋ ਉਹ 9/11 ਤੋਂ ਵੀ ਵੱਡੀ ਇਵੈਂਟ ਹਰ ਰੋਜ਼ ਇੰਡੀਆ ਦੇ ਵਿੱਚ ਵਾਪਰ ਰਹੀ ਹੈ।
0: ਕਮਾਲ ਹੈ, ਮਤਲਬ ਇਹ ਚੀਜ਼
1: ਅਖਬਾਰ ਦੀ ਸੁਰਖੀ ਨਹੀਂ ਹੈ, ਸਾਨੂੰ ਦਿਖਦੀ ਨਹੀਂ, ਕਿਉਂਕਿ ਜਿਹੜਾ ਜਿਹੜਾ ਕਲਾਈਮੇਟ ਚੇਂਜ ਨਾਲ ਡੈਥ ਹੁੰਦੀ ਹੈ, ਉਹਦਾ ਜਿਹੜਾ ਡੈਥ ਸਰਟੀਫਿਕੇਟ ਹੈ ਉੱਤੇ ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ ਨਹੀਂ ਲਿਖਿਆ ਹੁੰਦਾ, ਕਿਉਂਕਿ ਉਹਨੂੰ ਗਲੋਬਲ ਵਾਰਮਿੰਗ ਤਾਂ ਕੋਈ ਬਿਮਾਰੀ ਨਹੀਂ, ਉਹਨੂੰ ਜਿਹੜੀ ਡੈਥ ਹੋਏਗੀ ਉਹ ਹਾਰਟ ਅਟੈਕ ਨਾਲ ਹੋਏਗੀ, ਉਹਨੂੰ ਸਟ੍ਰੋਕ ਹੋ ਗਿਆ, ਉਹਦਾ ਬਲੱਡ ਪ੍ਰੈਸ਼ਰ ਖਰਾਬ ਹੋ ਗਿਆ, ਉਹਦੇ ਮਤਲਬ ਗੁਰਦੇ ਖਰਾਬ, ਕਿਉਂਕਿ ਜਿਹੜੀ ਸਾਡਾ ਮਨੁੱਖੀ ਸਰੀਰ ਹੈ ਇਹਨੇ ਕਦੀ ਇੰਨੇ ਟੈਂਪਰੇਚਰ 'ਤੇ ਰਿਹਾ ਹੀ ਨਹੀਂ ਹੈ। ਸੋ ਸਾਨੂੰ ਜਿਹੜੇ ਸਾਡੇ ਅੰਗ ਨੇ ਉਹਨਾਂ ਨੇ ਕਿੱਦਾਂ ਫੇਲ ਹੋਣਾ, ਇਹ ਸਾਇੰਟਿਸਟਾਂ ਨੂੰ ਵੀ ਨਹੀਂ ਪਤਾ, ਇਹ ਮਤਲਬ ਡਾਕਟਰਾਂ ਨੂੰ ਵੀ ਨਹੀਂ ਪਤਾ, ਕਿਉਂਕਿ ਇਹ ਕਦੀ ਭਾਣਾ ਵਰਤਿਆ ਹੀ ਨਹੀਂ ਹੈ।
0: ਸੋ ਇਸ ਟਾਈਮ ਦੇ ਉੱਤੇ ਨਵੀਆਂ ਨਵੀਆਂ ਚੀਜ਼ਾਂ, ਨਵੀਆਂ ਨਵੀਆਂ ਜਿਹੜੇ ਸਮੀਕਰਨ ਬਣ ਰਹੇ ਨੇ, ਉਹਦੇ ਨਾਲ ਹੁਣ ਟੈਕਲ ਕਿੱਦਾਂ ਕਰਨਾ ਵਾ, ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿੱਦਾਂ ਬਣ ਕੇ ਰਹਿਣਾ ਵਾ। ਸੋ ਇਹ ਸਾਰੀਆਂ ਚੀਜ਼ਾਂ ਹਾਲੇ ਲੋਕ ਪਰੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਏ ਸੀ ਦੇ ਨਾਲ ਸਰੀ ਜਾਂਦਾ, ਪਰ ਵੱਡੀ ਇਸ ਟਾਈਮ ਦੇ ਉੱਤੇ ਸਮੱਸਿਆ ਤੁਸੀਂ ਹੁਣ ਜਿੱਦਾਂ ਰੀਸੈਂਟ ਵੇਖ ਕੇ ਹੀ ਆਏ ਹੋ ਕਿ ਉੱਥੇ ਚਾਹੇ ਕੁਛ ਵੀ ਚੱਲ ਰਿਹਾ, ਕਿੱਦਾਂ ਦਾ ਵੀ ਚੱਲ ਰਿਹਾ, ਪਰ ਫਿਰ ਵੀ ਇਸ ਟਾਈਮ ਸਾਡੇ ਕੋਈ ਵੀ ਕੋਈ ਖਾਸ ਵੱਡੀ ਕੋਈ ਸੰਸਥਾ ਜਾਂ ਫਿਰ ਪੋਲੀਟੀਸ਼ੀਅਨ, ਕੋਈ ਪਾਰਟੀ, ਕਿਸੇ ਨੂੰ ਵੀ ਇਸ ਪਾਸੇ ਕੋਈ ਚਿੱਤ ਖਿਆਲ ਹੀ ਨਹੀਂ ਹੈ, ਕਿਸੇ ਨੇ ਕੋਈ ਗੱਲ ਹੀ ਨਹੀਂ ਕਦੀ ਕੀਤੀ।
1: ਹਾਂਜੀ ਹਾਂਜੀ ਬਿਲਕੁਲ, ਇਹਦੇ ਕਈ ਕਾਰਨ ਨੇ। ਇਹਦੇ ਇੱਕ ਕਾਰਨ ਤੇ ਆ ਵੀ ਉੱਥੇ ਹੋਰ ਸਮੱਸਿਆਵਾਂ ਬਹੁਤ ਨੇ, ਗਰੀਬੀ, ਲਾਅ ਐਂਡ ਆਰਡਰ, ਚੋਣਾਂ ਆ ਗਈਆਂ, ਜਦੋਂ ਚੋਣਾਂ ਆਉਂਦੀਆਂ ਫਿਰ ਤਾਂ ਕੋਈ ਗੱਲ ਨਹੀਂ ਹੁੰਦੀ। ਸੋ ਬੜੇ ਕਾਰਨ ਨੇ, ਉਹਦਾ ਇੱਕ ਨਾਲ ਕਾਰਨ ਇਹ ਹੈ ਕਿ ਜਿਹੜਾ ਸਾਡਾ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ ਦਾ ਇਹ ਵਿਸ਼ਾ, ਇਹ ਥੋੜ੍ਹਾ ਜਿਹਾ ਕੰਪਲੀਕੇਟਡ ਹੈ। ਅਤੇ ਮੈਂ ਇਹ ਸੱਚ ਮੰਨ ਕੇ ਜਾਣਦਾ ਕਿ ਜਿਹੜੇ ਸਾਡੇ ਲੀਡਰ ਨੇ ਨਾ, ਉਹਨਾਂ ਵਿਚਾਰਿਆਂ ਦੇ ਬਸ ਦੀ ਗੱਲ ਹੀ ਨਹੀਂ ਹੈ ਸਮਝਣ ਦੀ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ, ਉਹਨਾਂ ਦਾ ਫਰਜ਼ ਬਣਦਾ ਕਿ ਜੇ ਉਹਨਾਂ ਨੂੰ ਆਪ ਨੂੰ ਸਮਝ ਨਹੀਂ ਆਉਂਦੀ, ਉਹ ਕਿਸੇ ਬੰਦੇ ਨਾਲ ਗੱਲਬਾਤ ਕਰਨ ਜਿਹਨੂੰ ਸਮਝ ਆਉਂਦੀ ਹੈ, ਇਹਦੇ 'ਤੇ ਅਮਲ ਕਰਨ। ਪਰ ਮੈਂ ਗਰੰਟੀ ਦਿੰਦਾ ਵੀ ਜੇ ਤੁਸੀਂ ਭਗਵੰਤ ਮਾਨ ਨੂੰ ਜਾਂ ਕਿਸੇ ਕਾਂਗਰਸ ਦੇ ਲੀਡਰ ਨੂੰ ਜਾਂ ਕਿਸੇ ਅਕਾਲੀ ਲੀਡਰ ਨੂੰ ਪੁੱਛ ਲਓ ਵੀ ਜੀ ਗਲੋਬਲ ਵਾਰਮਿੰਗ ਕੀ ਹੁੰਦੀ ਆ, ਉਹ ਫੇਲ ਹੋਣਗੇ ਇਸ ਮਾਮਲੇ ਵਿੱਚ, ਕਿਉਂਕਿ ਉਹਨਾਂ ਦੇ ਪਾਸ ਇੰਨੀ ਟੈਕਨੀਕਲ ਬੈਕਗਰਾਉਂਡ ਹੀ ਨਹੀਂ ਹੈ ਅਤੇ ਉਹਨਾਂ ਦੀ ਮਨ ਦੀ ਇੱਛਾ ਨਹੀਂ ਹੈ। ਅਤੇ ਇਹ ਜਿਹੜੀ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਤੁਸੀਂ ਉੱਥੇ ਜਾਓ, ਤੈਨੂੰ ਲੱਗਦਾ ਵੀ ਇਹ ਹੋ ਕੀ ਰਿਹਾ। ਇਹ ਜਿਹੜਾ ਸਾਡਾ ਮਤਲਬ ਜਦੋਂ ਆਪਾਂ ਸਾਰੇ ਜਾਣਦੇ ਕੋਈ ਕਰਪਸ਼ਨ ਹੈ, ਤੇ ਜਦੋਂ ਕਰਪਸ਼ਨ ਹੁੰਦੀ ਹੈ ਜਿਹੜਾ ਸਰਕਾਰ ਦਾ ਦਾਰੋਮਦਾਰ ਹੈ ਉਹਨਾਂ ਦਾ ਜਦੋਂ ਸਵੇਰੇ ਉੱਠ ਕੇ ਕੋਈ ਮੰਤਰੀ ਕੰਮ ਤੇ ਜਾਂਦਾ ਜਾਂ ਕੋਈ ਜਿਹੜਾ IAS ਆਫਿਸਰ ਜਾਂਦਾ ਉਹ ਇਸ ਇਰਾਦੇ ਨਾਲ ਨਹੀਂ ਜਾਂਦਾ ਕਿ ਮੈਂ ਅੱਜ ਕਿਹੜੇ ਕੰਮ ਕਰਨੇ ਆ, ਉਹ ਇਸ ਇਰਾਦੇ ਨਾਲ ਜਾਂਦਾ ਕਿ ਅੱਜ ਮੈਂ ਕਿਹੜੇ ਬੰਦੇ ਤੋਂ ਕਿੰਨੇ ਪੈਸੇ ਵਟੋਰਨੇ।
0: ਬਿਲਕੁਲ,
1: ਇਸ ਲਈ ਇਹ ਉਹਨਾਂ ਦੇ ਆਏਗਾ ਹੀ ਨਹੀਂ। ਇਹ ਤਾਂ ਜਿਹੜੇ ਜਿਹੜੇ ਸਾਊਥ ਮਤਲਬ ਤਾਮਿਲਨਾਡ ਕੇਰਲਾ ਦੇ ਵਿੱਚ ਨੇ ਜਿੱਥੇ ਥੋੜੀਆਂ ਜਿਹੀਆਂ ਸਰਕਾਰਾਂ ਵਧੀਆ ਨੇ ਜਿੱਥੇ ਕੰਮ ਹੁੰਦੇ ਨੇ ਤੇ ਉੱਥੇ ਇਹਨਾਂ ਦੀ ਗੱਲ ਹੁੰਦੀ ਹੈ। ਉੱਥੇ ਉਹਨਾਂ ਨੇ 1996 ਦੇ ਵਿੱਚ ਤਾਮਿਲਨਾਡ ਸਰਕਾਰ ਨੇ ਕਾਨੂੰਨ ਬਣਾਇਆ ਸੀ ਵੀ ਤੁਸੀਂ ਆਪਣੇ ਘਰਾਂ ਦਾ ਛੱਤ ਦਾ ਪਾਣੀ ਜਿਹੜਾ ਮੀਂਹ ਦਾ ਆ ਉਹਨੂੰ ਫੜ ਕੇ ਮੁੜ ਕੇ ਧਰਤੀ ਚ ਪਾਓ, ਤੇ ਆਪਾਂ ਉਹ ਤੋਂ 30 ਸਾਲ ਬਾਅਦ ਵੀ ਜਿੱਥੇ ਪੰਜਾਬ ਦਾ ਸਾਰਾ ਭਵਿੱਖ ਹੀ ਪਾਣੀ ਨਾਲ ਜੁੜਿਆ ਹੋਇਆ, ਕਿਉਂਕਿ ਜੇ ਸਾਡੇ ਪਾਣੀ ਨਾ ਰਿਹਾ ਸਾਡੇ ਦਰਿਆ ਨਾ ਰਹੇ ਤੇ ਸਾਡੀ ਖੇਤੀ ਨੀ ਰਹਿਣੀ, ਜੇ ਖੇਤੀ ਨੀ ਰਹਿਣੀ ਤੇ ਪੰਜਾਬ ਨੀ ਰਹਿਣਾ। ਅੱਜ ਵੀ ਹਾਲੇ ਪੰਜਾਬ ਸਰਕਾਰ ਨੇ ਕੋਈ ਏਦਾਂ ਦਾ ਲਾ ਨੀ ਬਣਾਇਆ, ਉਹ ਆਪਣੇ ਕਾਲਜਾਂ ਆਪਣੀਆਂ ਸਰਕਾਰੀ ਦਫ਼ਤਰਾਂ ਦਾ ਪਾਣੀ ਨੀ ਪਾ ਰਹੇ। ਸੋ ਜਿਹੜੀ ਕਿ ਤੁਹਾਡੀ ਗੱਲ ਹੈ ਇਹ ਬਹੁਤ ਚਿੰਤਾ ਵਾਲੀ ਤੇ ਡਰ ਵਾਲੀ ਹੈ ਬਈ ਪੰਜਾਬ ਜਿਹੜਾ ਕਿਸੇ ਜ਼ਮਾਨੇ ਚ ਪੂਰੇ ਇੰਡੀਆ ਨੂੰ ਲੀਡਰਸ਼ਿਪ ਪ੍ਰਦਾਨ ਕਰਦਾ ਸੀ, ਚਾਹੇ ਉਹ ਆਜ਼ਾਦੀ ਸੰਗਰਾਮ ਦੀ ਗੱਲ ਹੋਵੇ, ਚਾਹੇ ਉਹ ਮੁੜ ਕੇ ਫਿਰ ਐਮਰਜੈਂਸੀ ਦੀ ਹੋਵੇ, ਜਾਂ ਉਸ ਤੋਂ ਬਾਅਦ ਈਵਨ ਆਮ ਆਦਮੀ ਪਾਰਟੀ ਵੀ ਸਭ ਤੋਂ ਪਹਿਲੀ ਜਿਹੜੀ ਸਟੇਟ ਦੇ ਵਿੱਚ ਸਰਕਾਰ ਬਣੀ। ਸੋ ਪੰਜਾਬ ਜਿਹੜਾ ਹੁਣ ਤੱਕ, ਔਰ ਇਹ ਤੁਸੀਂ ਮੁੜ ਕੇ ਇਹਨੂੰ ਤੁਸੀਂ ਸਿੱਖ ਧਰਮ ਨਾਲ ਤੇ ਸੂਫੀਆਂ ਨਾਲ ਤੇ ਭਗਤਾਂ ਨਾਲ ਜੋੜ ਲਓ, ਸੋ ਜਿਹੜਾ ਪੰਜਾਬ ਪਿਛਲੇ 1000-1500 ਸਾਲ ਤੋਂ ਪੂਰੇ ਖਿੱਤੇ ਨੂੰ ਲੀਡਰਸ਼ਿਪ ਪ੍ਰਦਾਨ ਕਰਦਾ ਸੀ, ਅੱਜ ਉਹ ਲਾਚਾਰ ਹੈ ਤੇ ਬੇਚਾਰ ਹੈ। ਉਹਦੇ ਆਪਣੇ ਪਾਸ ਲੀਡਰ ਨਹੀਂ ਹੈ, ਉੱਥੇ ਭਗਵੰਤ ਮਾਨ ਵਰਗੇ ਜਿਹੜੇ ਨੇ ਜਿਹੜੇ ਕਮੇਡੀਅਨ ਤੇ ਦੂਸਰੇ ਜਿਹੜੇ ਨੇ ਉਹਨਾਂ ਦਾ ਹਾਲ ਇਦੂ ਵੀ ਥੱਲੇ ਵਾਲਾ, ਚੁਟਕਲੇਬਾਜ਼ੀ ਲਤੀਫੇਬਾਜ਼ੀ ਤੋਂ ਬਿਨਾਂ ਗੱਲ ਹੀ ਕੋਈ ਨਹੀਂ ਹੈ। ਉਹ ਇਹ ਤਾਂ ਸਾਡੀ ਤਰਾਸਦੀ ਹੈ ਤੇ ਇਹਦਾ ਨੁਕਸਾਨ ਸਾਨੂੰ ਬਹੁਤ ਹੋ ਰਿਹਾ, ਕਿਉਂਕਿ ਜੇ ਸਾਡੀਆਂ ਫਸਲਾਂ ਜਿਵੇਂ ਮੈਂ ਆਪਾਂ ਗੱਲ ਕੀਤੀ ਜਾਮਣਾ ਦੀ, ਤੇ ਜੇ ਸਾਡੀਆਂ ਫਸਲਾਂ ਦਾ ਤੇ ਸਬਜ਼ੀਆਂ ਦਾ ਹੋਣ ਲੱਗ ਪਿਆ ਤੇ ਫਿਰ ਆਪਾਂ ਕੀ ਕਰ ਸਕਦੇ ਇਹਦੇ ਵਿੱਚ।
0: ਨਹੀਂ, ਵੱਡੀ ਸਮੱਸਿਆ ਇਸ ਟਾਈਮ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ, ਆਪਾਂ ਵੇਖ ਵੀ ਰਹੇ ਹਾਂ ਘਰੋਂ ਵੀ ਕਪੋਨ ਫਨ ਆ ਜਾਂਦੇ ਆ, 43-44 ਡਿਗਰੀ ਤੱਕ ਤਾਪਮਾਨ ਜਿਹੜਾ ਮਈ ਮਹੀਨੇ ਦੇ ਵਿੱਚ ਹੀ ਚਲਿਆ ਜਾਣਾ, ਅਤੇ ਇਹਦਾ ਮਤਲਬ ਕਿ ਫਿਰ ਜੂਨ ਜੁਲਾਈ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਬੁਰੇ ਹਾਲਾਤ ਬਣਨਗੇ।
1: ਬਿਲਕੁਲ ਜੀ, ਪੰਜਾਬ ਪਹੁੰਚ ਸਕਦਾ, ਪੰਜਾਬ 'ਚ 47 ਡਿਗਰੀ, ਪਟਿਆਲੇ 2-3 ਦਿਨ ਪਹਿਲਾਂ ਪਟਿਆਲੇ ਸੀਗਾ 47 ਡਿਗਰੀ ਟੈਂਪਰੇਚਰ, ਜਿਹੜੇ ਆਪਾਂ ਉੱਥੋਂ ਆ ਗਏ ਹਾਂ ਸਾਨੂੰ ਭੁੱਲ ਗਿਆ 47 ਡਿਗਰੀ ਟੈਂਪਰੇਚਰ ਕੀ ਹੁੰਦਾ, ਕਿਉਂਕਿ ਸਾਡਾ ਜਿਹੜਾ ਤੁਸੀਂ ਬਾਹਰ ਰੱਖੋ ਨਾ ਤੁਹਾਡੇ ਉਹ ਮਤਲਬ ਚਮੜੀ ਦੇ ਵਿੱਚ ਦੀ ਧੁੱਪ ਲੰਘਦੀ ਆ, ਤੁਹਾਨੂੰ ਤੁਹਾਨੂੰ ਦਰਦ ਮਹਿਸੂਸ ਹੁੰਦਾ ਵੀ ਇਹ ਜਲਣ ਮਹਿਸੂਸ ਹੁੰਦੀ ਆ, ਔਰ ਉਹਦੇ ਉਹ ਮਹਿਸੂਸ ਹੋਣ ਲਈ ਤੁਹਾਨੂੰ ਕੋਈ 1/2 ਘੰਟਾ ਉਡੀਕਣਾ ਨਹੀਂ ਪੈਂਦਾ, 25 ਮਿੰਟ ਉਡੀਕਣਾ ਨਹੀਂ ਪੈਂਦਾ। ਤੁਸੀਂ ਬਾਹਰ ਕੱਢੇ ਜਿਹੜਾ ਤੁਹਾਡਾ ਅੰਗ ਨੰਗਾ ਨਹੀਂ ਢੱਕਿਆ ਹੋਇਆ, ਬਾਂਹ ਹੱਥ ਮੂੰਹ ਤੁਹਾਡੇ ਉੱਤੇ ਇੰਜ ਹੋਊਗੀ ਜਿਵੇਂ ਕੋਈ ਤੁਹਾਡੇ ਅੱਗ ਲਾ ਰਿਹਾ ਹੁੰਦਾ, ਜਿਵੇਂ ਆਪਾਂ ਉਹ ਲੈਂਸ ਦੇ ਨਾਲ ਬੱਚੇ ਹੁੰਦੇ ਹੋਏ ਸੂਰਜ ਨੂੰ ਕਰਕੇ ਨਾ ਕਾਗਜ਼ ਨੂੰ ਅੱਗ ਲਾਉਂਦੇ ਸੀ ਲੈਂਸ ਲੈ ਕੇ, ਤੇ ਇਵੇਂ ਤੁਹਾਡੇ ਉਹਨੂੰ ਜਲਣ ਮਹਿਸੂਸ ਹੁੰਦੀ ਆ। ਸੋ ਜਿਹੜਾ ਇਹ ਵਰਤਾਰਾ ਹੈ ਜੀ, ਆਪਾਂ ਮਤਲਬ ਬੜੀ ਗੱਲਾਂ ਕੀਤੀਆਂ ਨੇ, ਇਹ ਹਾਲੇ ਸ਼ੁਰੂ ਹੋਇਆ, ਇਹ ਉਹਦੀ ਸਿਖਰ ਨਹੀਂ ਹੈ। ਹੁਣ ਤੁਸੀਂ ਇਮੈਜਿਨ ਕਰੋ ਵੀ ਜਦੋਂ ਇਹਦੀ ਸਿਖਰ ਆਏਗੀ ਉਹ 50 ਸਾਲ 'ਚ ਆਉਂਦੀ ਹੈ, 100 ਸਾਲ 'ਚ ਆਉਂਦੀ, ਅਤੇ ਇਹ ਅਗਲੇ ਸਾਲ ਜਿਹੜੀ ਗਰਮੀ ਪੈਣੀ ਆ ਉਹ ਇਦੋਂ ਵੀ ਵੱਧ ਪੈਣੀ ਆ, ਹੋ ਸਕਦਾ ਇੱਕ ਫਲ ਛੱਡ ਕੇ ਦੂਜੇ ਫਲ ਆ ਜਾਏ, ਪਰ ਜਿਹੜਾ ਇਹ ਪਿਛਲੇ 1,25,000 ਸਾਲ ਜਿਹੜੇ ਲੰਘ ਕੇ ਗਏ ਨੇ ਮਨੁੱਖਤਾ ਦੇ, ਕਿਉਂਕਿ ਮਨੁੱਖ ਨੂੰ ਹਾਲੇ 1,00,000 ਸਾਲ, ਸਾਨੂੰ ਬੰਦੇ ਨੂੰ ਗੁਫਾ 'ਚੋਂ ਨਿਕਲ ਕੇ ਬਾਹਰ ਖੇਤੀ ਖੁਤੀ ਕਰਦਿਆਂ ਨੂੰ ਸਾਨੂੰ ਹਾਲੇ 10,000 ਸਾਲ ਹੀ ਹੋਇਆ, 10-15,000 ਸਾਲ ਹੋਇਆ, ਸਾਡੀ ਸਿੰਧ ਘਾਟੀ ਦੀ ਸਭਿਅਤਾ ਜਿਹੜੀ ਆ ਉਹ 6,000 ਸਾਲ ਪੁਰਾਣੀ ਆ, ਤੇ ਉਦੋਂ ਪਹਿਲਾਂ 5,000 ਸਾਲ ਪਹਿਲਾਂ ਬੰਦੇ ਨੇ ਖੇਤੀ ਕਰਨੀ ਸ਼ੁਰੂ ਕੀਤੀ। ਸੋ ਪਿਛਲੇ 1,25,000 ਸਾਲਾਂ ਦੇ ਵਿੱਚ ਜਿਹੜੇ ਸਭ ਤੋਂ ਵੱਧ ਗਰਮ 15 ਸਾਲ ਸੀ ਉਹ ਪਿਛਲੇ 15 ਸਾਲ ਸੀ।
0: ਓਕੇ,
1: 1,24,985 ਸਾਲ ਅਸੀਂ ਬੜੇ ਚੰਗੇ ਲਗਾ ਲਏ, ਤੇ ਜਿਹੜੇ 15 ਸਾਲ ਆਖਰ ਵਾਲੇ ਆਏ ਅਸੀਂ ਉਹਦੇ ਨਾਲ ਅੱਗ ਮਚਾ ਦਿੱਤੀ, ਸਾਰੀ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਵਾਲੇ ਸੀਗੇ।
0: ਸੋ ਆਪਾਂ ਏਦਾਂ ਕਹਿ ਲਈਏ ਕਿ ਜਦੋਂ ਸਾਨੂੰ ਅਵੇਅਰਨੈਸ ਆਈ, ਜਦੋਂ ਆਪਾਂ ਉਹ ਚੀਜ਼ਾਂ ਤੇ ਕਾਬੂ ਪਾਉਣਾ ਸੀ, ਉਦੋਂ ਆਪਾਂ ਹੋਰ ਫੱਟੇ ਚੱਕਦੇ।
1: ਬਿਲਕੁਲ ਜੀ ਬਿਲਕੁਲ, ਕਿਉਂਕਿ ਜਿਹੜਾ ਗਲੋਬਲ ਵਾਰਮਿੰਗ ਹੈ ਇਹ ਸਾਡੇ ਕਾਰਬਨ ਮਿਸ਼ਨ ਨਾਲ ਜੁੜੀ ਹੋਈ ਹੈ, ਕਾਰਬਨ ਮਿਸ਼ਨ ਨੂੰ ਆਪਾਂ ਮੰਨਦੇ ਹਾਂ ਜਦੋਂ ਇੰਗਲੈਂਡ 'ਚ ਸਟੀਮ ਇੰਜਨ ਤੇ ਕੋਲੇ ਦੀ ਪਾਵਰ 1800 ਦੇ ਕਰੀਬ ਸ਼ੁਰੂ ਹੋਈ। ਸੋ ਸਾਨੂੰ ਤਕਰੀਬਨ 225 ਸਾਲ ਹੋ ਗਏ ਇਹ ਜਿਹੜੀ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਪਾਉਂਦਿਆਂ ਨੂੰ, ਤੇ ਸੋ ਜਿਹੜੀ ਮਤਲਬ ਆਮ ਤੁਸੀਂ ਵੀ ਤੁਹਾਡੇ ਮਨ 'ਚ ਵੀ ਹੋਏਗਾ ਫਿਰ ਇਹਦਾ ਕੀਤਾ ਕੀ ਜਾਵੇ, ਇਹਦਾ ਇਲਾਜ ਕੀ ਆ। ਬਈ ਸ਼ਾਰਟ ਟਰਮੇ ਦਾ ਕੋਈ ਇਲਾਜ ਨਹੀਂ, ਕੋਈ ਟੀਕਾ ਨਹੀਂ, ਕੋਈ ਇੱਕ ਚੀਜ਼ ਨਹੀਂ, ਤੁਸੀਂ ਕੱਲ ਨੂੰ ਕਰੋ, ਸਰਕਾਰ ਕਰੇ ਤੇ ਕੱਲ ਨੂੰ ਠੀਕ ਹੋ ਜਾਏ, ਕਿਉਂਕਿ ਇਹ ਵਿਗਾੜਨ 'ਚ ਸਾਨੂੰ 250 ਸਾਲ ਲੱਗਾ ਤੇ ਹੁਣ ਇਹਨੂੰ ਠੀਕ ਕਰਨ ਦੇ ਵਿੱਚ ਵੀ ਜਿਹੜੇ ਆ 250 ਸਾਲ ਤਾਂ ਨਹੀਂ ਲੱਗਣਾ ਚਾਹੀਦਾ, ਪਰ ਉਹ ਦਹਾਕਾ, 2 ਦਹਾਕੇ, 4-5 ਲੱਗਦੇ, ਉਹ ਵੀ ਤਾਂ ਜੇ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਕਰੀਏ, ਅੱਧ ਪਚੱਦੀ ਨਹੀਂ ਵੀ ਹਾਂ ਬਚ ਕਰ ਲਾਂਗੇ ਕੋਈ ਗੱਲ ਨਹੀਂ ਅੱਜ ਮੈਂ, ਕਿਉਂਕਿ ਜਿਹੜੇ ਕਾਰਬਨ ਮਿਸ਼ਨ ਨੇ ਉਹ ਹਰੇਕ ਚੀਜ਼ ਨਾਲ ਜੁੜੇ ਹੋਏ ਨੇ, ਹੁਣ ਜੇ ਸਾਡੇ ਉਹਦਾ ਜਿਹੜਾ ਇਲਾਜ ਹੈ ਉਹ ਇਹੀ ਹੈ ਕਿ ਅਸੀਂ ਆਪਣੇ ਕਾਰਬਨ ਮਿਸ਼ਨ ਕਿਵੇਂ ਘਟਾਉਣੇ ਨੇ, ਤੇ ਆਪਾਂ ਮੁੜ ਬੜੀਆਂ ਗੱਲਾਂ, ਸਭ ਤੋਂ ਵੱਡੇ ਕਾਰਬਨ ਮਿਸ਼ਨ ਜਿਹੜਾ ਤੁਹਾਡੇ ਸਾਰੇ ਸੁਣਨ ਵਾਲੇ ਆਸਟ੍ਰੇਲੀਆ 'ਚ ਨੇ ਜਾਂ ਨੌਰਥ ਅਮੈਰੀਕਾ 'ਚ ਨੇ, ਵੀ ਜਿਹੜਾ ਸਾਡੇ ਸਭ ਤੋਂ ਵੱਧ ਕਾਰਬਨ ਮਿਸ਼ਨ ਜੁੜੇ ਹੋਏ ਨੇ ਸਾਡੀਆਂ ਕਾਰਾਂ ਦੇ ਨਾਲ, ਟਰੱਕਾਂ ਦੇ ਨਾਲ।

0: ਐਡਮਿਸ਼ਨ ਨੇ ਉਹ ਬਿਜਲੀ ਨਾਲ ਜੁੜੇ ਹੋਏ ਨੇ, ਕਿਉਂਕਿ ਪੰਜਾਬ ਦੀ ਬਿਜਲੀ ਹਾਲੇ ਵੀ ਬਹੁਤ ਹੀ ਕੋਲੇ ਤੋਂ ਬਣਦੀ ਆ। ਸੋ ਜੇ ਪੰਜਾਬ 'ਚ ਰਹਿਣ ਵਾਲਾ ਬੰਦਾ ਸੋਲਰ ਪੈਨਲ ਲਵਾਉਂਦਾ ਉਹਦੇ ਉਹ ਕਾਰਬਨ ਐਡਮਿਸ਼ਨ ਘੱਟ ਜਾਂਦੇ ਨੇ। ਜਿਵੇਂ ਤੁਸੀਂ ਕਿਸੇ ਨੂੰ ਗਿਫਟ ਦੇਣਾ, ਤੁਹਾਡਾ ਕੋਈ ਰਿਸ਼ਤੇਦਾਰ ਰਹਿੰਦਾ, ਮੈਂ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਡੇ ਤੇ ਮੈਂ ਉਹਨਾਂ ਨੂੰ ਇੱਕ 6 ਕਿਲੋਵਾਟ ਦਾ ਜਿਹੜਾ ਸਿਸਟਮ ਹੈ ਉਹ ਡੋਨੇਟ ਕੀਤਾ, ਉਹਨਾਂ ਦੇ ਨਾਲੇ ਤਾਂ ਪੈਸੇ ਬਚਣ ਲੱਗ ਗਏ, ਬਿਜਲੀ ਦਾ ਬਿੱਲ ਮਾਫ਼ ਹੋ ਗਿਆ ਤੇ ਨਾਲੇ ਉਹਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਕਾਰਬਨ ਐਮਿਸ਼ਨ ਖਤਮ ਹੋ ਗਏ। ਸੋ ਸਾਡੀ ਜਿਹੜਾ ਫਰਜ਼ ਬਣਦਾ ਅੱਜ ਦੀ ਤਾਰੀਖ ਦੇ ਵਿੱਚ, ਸਾਡਾ ਜਿਹੜਾ ਧਰਮ ਹੈ ਸਾਡਾ ਇੱਕੋ ਹੀ ਧਰਮ ਹੈ, ਚਾਹੇ ਤੁਸੀਂ ਗੁਰਦੁਆਰੇ ਜਾਂਦੇ ਹੋ, ਚਾਹੇ ਮੰਦਰ ਜਾਂਦੇ ਮਸਜਿਦ ਜਾਂਦੇ ਹੋ, ਪਰ ਅੱਜ ਦੀ ਤਾਰੀਖ 'ਚ ਸਾਡਾ ਸਾਰਿਆਂ ਦਾ ਇੱਕੋ ਧਰਮ ਹੈ ਤੇ ਉਹ ਧਰਮ ਹੈ ਕਿ ਅਸੀਂ ਆਪਣੀ ਧਰਤੀ ਨੂੰ ਕਿਵੇਂ ਬਚਾਉਣਾ। ਕਿਉਂਕਿ ਜੇ ਸਾਡੀ ਧਰਤੀ ਨਾ ਰਹੀ ਤੇ ਸਾਡੇ ਧਰਮਾਂ ਦਾ ਕੋਈ ਮਤਲਬ ਨਹੀਂ ਰਹਿਣਾ, ਜੇ ਸਾਡੀ ਧਰਤੀ ਰਹੇਗੀ ਫਿਰ ਹੀ ਅਸੀਂ ਆਪਣੀ ਜੋ ਵੀ ਸਾਡਾ ਧਰਮ ਹੈ, ਸਿੱਖ ਹੈ, ਹਿੰਦੂ ਧਰਮ ਹੈ, ਮੁਸਲਿਮ ਇਸਲਾਮ ਹੈ, ਅਸੀਂ ਉਹ ਮਨਾ ਸਕਾਂਗੇ। ਤੇ ਇਹ ਸਾਨੂੰ ਇਸ ਪੱਧਰ ਤੇ ਲਿਆਉਣ ਦੀ ਲੋੜ ਹੈ। ਅਸੀਂ ਇਹਨੂੰ ਇਹ ਨਹੀਂ ਕਿ ਕੋਈ ਗੱਲ ਨਹੀਂ ਮੈਂ ਹਫ਼ਤੇ ਬਾਅਦ ਸੋਚ ਲਾਂਗਾ ਇਹਦੇ ਬਾਰੇ, ਹਾਲੇ ਮੇਰੇ ਮੈਂ ਘਰ ਵੱਡਾ ਬਣਾਉਣਾ, ਹਾਲੇ ਮੈਂ ਕਾਰ ਵੱਡੀ ਲੈਣੀ ਹੈ, ਇਲੈਕਟ੍ਰਿਕ ਕਾਰ ਮਹਿੰਗੀ ਹੈ, ਨਾ। ਸਾਨੂੰ ਇਹ ਹੈ ਵੀ ਅਸੀਂ ਜਲਦੀ ਤੋਂ ਜਲਦੀ ਇਹ ਆਪਣੀ ਜਿਹੜੀ ਟ੍ਰਾਂਜ਼ੀਸ਼ਨ ਹੈ ਕਿਵੇਂ ਲੈ ਕੇ ਆਉਣੀ।
1: ਵੱਡੀ ਸਮੱਸਿਆ ਵਾ ਸਰ, ਉਸ ਤੋਂ ਪਹਿਲਾਂ ਤਾਂ ਇਹ ਹੈ ਨਾ ਕਿ ਸਾਨੂੰ ਜਾਣਕਾਰੀ ਹੋਵੇ, ਆਪਾਂ ਇਸ ਚੀਜ਼ ਨੂੰ ਲੈ ਕੇ ਥੋੜ੍ਹੀ ਜਿਹੀ ਅਵੇਅਰ ਹੋਈਏ, ਚਿੰਤਾ ਹੋਵੇ, ਤਾਂ ਫਿਰ ਬੰਦਾ ਉਸ ਇਲਾਜ ਵਾਲੇ ਪਾਸੇ ਨੂੰ ਆਉਂਦਾ। ਸੋ ਹੁਣ ਜਿੱਦਾਂ ਆਮ ਆਪਾਂ ਕਈ ਚਲੋ ਕਈ ਅਖਬਾਰਾਂ ਜਿਹੜੀਆਂ ਛੋਟੇ ਛੋਟੇ ਆਰਟੀਕਲ ਲਿਖਦੀਆਂ ਵੀ ਰਹਿੰਦੀਆਂ ਨੇ, ਸੋ ਅਜਿਹੇ ਦੇ ਵਿੱਚ ਹੁਣ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਹੁਣ ਇਹ ਇੱਕ ਮੌਸਮੀ ਪਰੇਸ਼ਾਨੀ ਨਾ ਰਹਿ ਕੇ ਇੱਕ ਸਿਹਤ ਐਮਰਜੈਂਸੀ ਬਣ ਗਈ ਆ, ਹੁਣ ਇਸ ਟਾਈਮ ਦੇ ਉੱਤੇ ਸਾਡੀ ਹੈਲਥ ਦਾ ਇਸ਼ੂ ਬਣ ਗਿਆ ਜਿੱਦਾਂ ਤੁਸੀਂ ਪਹਿਲਾਂ ਦੱਸਿਆ। ਅਤੇ ਇਹ ਸਾਲ ਜਿਹੜਾ ਖਾਸ ਤੌਰ ਦੇ ਉੱਤੇ ਰੌਲਾ ਪੈ ਰਿਹਾ, ਇਸ ਸਾਲ ਦੇ ਵਿੱਚ ਕੀ ਇੱਦਾਂ ਦਾ ਕੀ ਐਲਨੀਨੋ ਸਾਈਕਲ ਜਿਹਦਾ ਬਾਰੇ ਕਈ ਜਾਣੇ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਸਾਲਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੋ ਸਕਦੀ ਐਲਨੀਨੋ ਕਰਕੇ, ਇਹਦਾ ਮਤਲਬ ਆਪਾਂ ਇਹ ਲਾਈਏ ਵੀ ਬਾਅਦ ਵਿੱਚ ਆਪਣੇ ਆਪ ਠੀਕ ਹੋ ਜਾਣੀ ਆ, ਲੋਕ ਇਸ ਚੀਜ਼ ਨੂੰ ਲੈ ਕੇ ਵੀ ਧਰਵਾਸ ਸੀ ਨੇ?
0: ਨਹੀਂ, ਹਾਂ ਨਹੀਂ, ਇਹ ਦੇਖੋ ਹੈ ਨਾ, ਇਹ ਹਮੇਸ਼ਾ ਮਨੁੱਖੀ ਮਨ ਹੁੰਦਾ ਕਾਫੀ, ਕਿਉਂਕਿ ਉਹਦੀ ਇੱਕ ਸੀਮਾ ਹੈ। ਜੇ ਆਪਾਂ ਕਿਸੇ ਨੂੰ ਪੁੱਛੀਏ ਵੀ ਪਿਛਲੇ ਸਾਲ ਗਰਮੀ ਕੀ ਸੀ, ਉਹਨੂੰ ਕੁਛ ਨਹੀਂ ਚੇਤਾ, ਕਿਉਂਕਿ ਜਿਹੜੇ ਨੰਬਰ ਨੇ 47 ਡਿਗਰੀ 50 ਡਿਗਰੀ ਤੁਹਾਨੂੰ ਕੁਛ ਇਹਨਾਂ ਦਾ ਕੋਈ ਮਤਲਬ ਨਹੀਂ, ਇਹ ਤੁਹਾਨੂੰ ਉਹਨੂੰ ਗਰਮੀ ਮਹਿਸੂਸ ਕਰਕੇ ਪਤਾ ਚੱਲਦਾ ਕਿੰਨੀ ਹੈ ਨਾ। ਸੋ ਮਨੁੱਖ ਨੂੰ ਕੁਛ ਨਹੀਂ ਪਤਾ। ਜਿਹੜਾ ਐਲਨੀਨੀਓ ਆ ਰਿਹਾ, ਐਲਨੀਨੀਓ ਇੱਕ ਸਿਸਟਮ ਹੈ ਜਿਹੜਾ ਸਾਡੀ ਹੀਟ ਜਮ੍ਹਾਂ ਹੁੰਦੀ ਪੈਸਿਫਿਕ ਓਸ਼ਨ 'ਚ ਅਤੇ ਕਈ ਸਾਲਾਂ ਵਾਦ ਆਉਂਦਾ, ਉਹ ਇਸ ਸਾਲ ਹਾਲੇ ਆਇਆ ਨਹੀਂ, ਉਹਦੇ ਆਉਣ ਦੀ ਡਰ ਹੈ। ਉਹਦੇ ਸਾਰੇ ਜਿੰਨੇ ਵੀ ਉਹਦੇ ਉਹ ਚਿੰਨ੍ਹ ਗਿਣਦੇ ਨੇ ਉਹ ਪੂਰੇ ਹੋ ਰਹੇ ਨੇ। ਤੇ ਜਦੋਂ 1886 'ਚ ਜਿੰਨਾ ਵੱਡਾ ਐਲਨੀਨੀਓ ਆ ਰਿਹਾ, ਉਹਦੀ ਵੀ ਕੈਟੇਗਰੀ ਹੁੰਦੀ ਹੈ ਇਹਦੇ ਨਾਲ ਜਿਵੇਂ ਤੂਫਾਨਾਂ ਦੀ ਹੁੰਦੀ ਆ, ਪਰ ਜਿੱਡਾ ਵੱਡਾ ਐਲਨੀਨੀਓ ਆ ਰਿਹਾ ਉਦੋਂ ਛੋਟਾ ਐਲਨੀਨੀਓ 1886 'ਚ ਆਇਆ ਸੀ। ਤੇ ਉਦੋਂ ਸਾਊਥ ਜਿਹੜਾ ਆਪਣਾ ਸਾਊਥ ਇੰਡੀਆ ਹੈ ਨਾ, ਉੱਥੇ ਇੰਨੀ ਭੁੱਖਮਰੀ ਪਈ ਸੀ ਵੀ ਲੱਖਾਂ ਲੋਕ ਭੁੱਖ ਨਾ ਮਰ ਗਏ ਸੀ। ਚਲੋ ਹੁਣ ਉੱਥੇ ਭੁੱਖਮਰੀ ਨਹੀਂ ਪਏਗੀ, ਕਿਉਂਕਿ ਸਾਡੇ ਕੋਲ ਸਰਕਾਰਾਂ ਨੇ ਆਪਣੇ ਜਿਹੜੇ ਅਨਾਜ ਵਗੈਰਾ ਹੁੰਦਾ ਜਮ੍ਹਾਂ ਕੀਤਾ ਹੁੰਦਾ ਪਾਣੀ ਲਈ, ਸਾਡੇ ਕੋਲ ਟਿਊਬਵੈੱਲ ਨੇ ਉਦੋਂ ਮੀਂਹ ਦਾ ਪਾਣੀ ਹੁੰਦਾ ਸੀ, ਜਾਂ ਹੋਰ ਅਸੀਂ ਖਾਣ ਦੇ ਹੋਰ ਵਸੀਲੇ ਨੇ। ਪਰ ਇਹ 1886 ਜਿਹੜਾ ਐਲਨੀਨੀਓ ਆਇਆ ਸੀ, ਜਿਹਨੇ ਪੂਰੇ ਔਰ ਦੁਨੀਆਂ ਵਿੱਚ ਸਭ ਤੋਂ ਵੱਧ ਉਹਦੀ ਬਰਬਾਦੀ ਇੰਡੀਆ 'ਚ ਹੋਈ ਸੀ, ਅਤੇ ਇੰਡੀਆ ਵਿੱਚ ਸਭ ਤੋਂ ਵੱਧ ਬਰਬਾਦੀ ਉਦੋਂ ਸਾਊਥ ਇੰਡੀਆ 'ਚ ਹੋਈ ਸੀ। ਅਤੇ ਇਹ ਵਾਲਾ ਜਿਹੜਾ ਐਲਨੀਨੀਓ ਆ ਰਿਹਾ, ਇਹ ਉਹਦੇ ਤੋਂ ਵੀ ਸਟਰੋਂਗ ਆ ਰਿਹਾ। ਪਰ ਇਹਦਾ ਮਤਲਬ ਇਹ ਨਹੀਂ ਕਿ ਅਗਲੇ ਸਾਲ ਆਪਣੇ ਆਪ ਠੀਕ ਹੋ ਜਾਣਾ, ਨਾ। ਜਿਹੜੀ ਗਰਮੀ 47 ਡਿਗਰੀ ਵਗੈਰਾ ਟੈਂਪਰੇਚਰ ਚੱਲ ਰਹੇ, ਇਹਨਾਂ ਦਾ ਐਲਨੀਨੀਓ ਨਾਲ ਹਾਲੇ ਕੋਈ ਚੱਕਰ ਨਹੀਂ ਹੈ। ਉਹ ਜਿਹੜਾ ਐਲਨੀਨੀਓ ਇਫੈਕਟ ਸ਼ੁਰੂ ਹੁੰਦਾ ਉਹ ਤਕਰੀਬਨ ਸਤੰਬਰ ਅਕਤੂਬਰ ਦੇ ਸਤੰਬਰ ਅਗਸਤ ਦੇ ਕਰੀਬ ਜਾ ਕੇ ਸ਼ੁਰੂ ਹੋਣਾ, ਅਤੇ ਉਹਨੇ ਫਿਰ ਇਹਦੀਆਂ ਜਿਹੜੀਆਂ ਚੀਜ਼ਾਂ ਆਲਰੇਡੀ ਮਾੜੀਆਂ ਚੱਲ ਰਹੀਆਂ ਉਹਨੇ ਇਹਨਾਂ ਨੂੰ ਹੋਰ ਵੀ ਵੱਧ ਮਾੜੀਆਂ ਅਤੇ ਖਤਰਨਾਕ ਕਰ ਦੇਣਾ।
1: ਜੀ, ਸੋ ਇਹ ਖਤਰਨਾਕ ਨਾ ਹੋਣ, ਇਸ ਕਰਕੇ ਜ਼ਰੂਰੀ ਆ ਕਿ ਆਪਾਂ ਇੱਦਾਂ ਦੀ ਇਨਫੋਰਮੇਸ਼ਨ ਇੱਕ ਦੂਸਰੇ ਦੇ ਨਾਲ ਸਾਂਝੇ ਕਰੀਏ, ਆਪ ਵੀ ਅਵੇਅਰ ਰਹੀਏ, ਕੁਛ ਨਾ ਕੁਛ ਆਪਾਂ ਆਪਣਾ ਸਰਦਾ ਬਾਂਦਾ ਕਰਦੇ ਰਹੀਏ। ਬਈ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ, ਪੰਜਾਬ ਦੇ ਪਰ ਇਹ ਵੀ ਚੀਜ਼ ਕਹੀ ਜਾ ਰਹੀ ਹੈ ਕਿ ਇਹ ਉਹ ਸਟੇਟ ਬਣ ਗਈ ਹੈ ਜਿਹੜੀ ਸਭ ਤੋਂ ਵਧੇਰੇ ਧਰਤੀ ਇੱਥੋਂ ਪਾਣੀ ਕੱਢ ਰਹੀ ਹੈ, ਅਤੇ ਸਭ ਤੋਂ ਵਧੇਰੇ ਚਿੰਤਾ ਜਿਹੜੀ ਆ ਉਹ ਇੱਥੇ ਹੀ ਆ ਉੱਤਰੀ ਭਾਰਤ ਦੇ ਵਿੱਚ ਹੀ। UP ਬੇਸ਼ੱਕ ਸਭ ਤੋਂ ਵਧੇਰੇ ਕਹਿੰਦੇ ਨੇ ਕਿ ਸਮੱਸਿਆ ਵਾ, ਤਾਪਮਾਨ ਸਭ ਤੋਂ ਵਧੇਰੇ ਉੱਥੇ ਚੱਲ ਰਿਹਾ, ਪਰ ਉੱਥੇ ਸ਼ਾਇਦ ਪਹਿਲਾਂ ਵੀ ਸਥਿਤੀ ਉਸੇ ਹਿਸਾਬ ਦੇ ਨਾਲ ਹੀ, ਪਰ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਇਹ ਜਾਂ ਫਿਰ ਪਾਕਿਸਤਾਨੀ ਪੰਜਾਬ ਹੋਵੇ ਜਾਂ ਆਪਣਾ ਹੋਵੇ, ਇੱਥੇ ਕਹਿੰਦੇ ਨੇ ਕਿ ਬਹੁਤ ਤੇਜ਼ੀ ਦੇ ਨਾਲ ਸਾਰਾ ਕੁਛ ਬਦਲਿਆ ਵਾ।
0: ਬਿਲਕੁਲ ਜੀ, ਪਾਣੀ ਦਾ ਜਿਹੜੀ ਡਿਪਲੀਸ਼ਨ ਹੋ ਰਹੀ ਹੈ ਸਾਡੇ ਨਾ ਪੰਜਾਬ 'ਚ ਤਿੰਨ ਪੱਤਣ ਨੇ, ਆਮ ਹੀ ਸ਼ਬਦ ਵਰਤ ਰਹੇ ਨੇ ਪੱਤਣ, ਐਕੁਆਫਰ ਹੁੰਦਾ,

0: ਪਹਿਲੇ ਪੰਜਾਬ 'ਚ ਹੁੰਦੇ ਸੀ ਜਿਹੜਾ ਪਾਣੀ, ਉਦੋਂ ਤੁਹਾਡਾ ਉਹ 40-50 ਫੁੱਟ ਤੋਂ ਲੈ ਕੇ 80 ਫੁੱਟ ਤੱਕ ਹੁੰਦਾ ਸੀ, ਅਸੀਂ ਉਹਨੂੰ ਖਤਮ ਕਰ ਦਿੱਤਾ। ਫਿਰ ਉਸ ਤੋਂ ਬਾਅਦ ਅਸੀਂ ਚਲੇ ਗਏ, ਉਹ ਸਾਰਾ 200 ਫੁੱਟ ਦੇ ਕਰੀਬ ਆ ਗਿਆ, ਫਿਰ ਅਸੀਂ ਉਹ ਵੀ ਖਤਮ ਕਰਤਾ। ਹੁਣ ਜਿਹੜੇ ਪੰਜਾਬ ਦੇ ਵਿੱਚ ਬੋਰ ਨਲਕੇ ਲੱਗ ਰਹੇ ਨੇ ਉਹ ਤਕਰੀਬਨ 300 ਫੁੱਟ 'ਤੇ ਲੱਗ ਰਹੇ ਨੇ, ਇਹ ਆਖਰੀ ਪੱਤਣ ਹੈ। ਅਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦਾ ਅੰਡਰਗਰਾਊਂਡ ਵਾਟਰ ਦੀ ਜਿਹੜੀ ਬਾਡੀ ਹੈ ਉਹਦੀ ਆਪਣੀ ਸਟੱਡੀ ਹੈ ਕਿ ਪੰਜਾਬ ਜਿਸ ਰਫਤਾਰ ਦੇ ਨਾਲ ਥੱਲਿਓ ਪਾਣੀ ਕੱਢ ਰਿਹਾ ਝੋਨਿਆਂ ਦੀ ਫਸਲਾਂ ਦੀ, ਸਭ ਤੋਂ ਵੱਡਾ ਉਹਦਾ ਕਾਰਨ ਝੋਨੇ ਨੇ, ਝੋਨੇ ਦੀ ਫਸਲ ਹੈ। ਜੇ ਅਸੀਂ ਇਹਨੂੰ ਨਹੀਂ ਬੰਦ ਕੀਤਾ ਤੇ 2039 'ਚ ਥੱਲੇ ਵਾਲਾ ਪਾਣੀ ਖਤਮ ਹੋ ਜੂ। ਸੋ ਤੁਸੀਂ ਇਮੈਜਿਨ ਕਰੋ ਵੀ ਪੰਜਾਬ ਕਿਵੇਂ ਬਚ ਸਕਦਾ ਜੇ ਥੱਲੇ ਵਾਲਾ ਪਾਣੀ ਖਤਮ ਹੋ ਜੇ। ਉਹ ਇਕੱਲਾ ਝੋਨੇ ਲਾਉਣ ਲਈ ਥੋੜ੍ਹਾ ਖਤਮ ਹੋਣਾ, ਉਹ ਸਾਡੇ ਪੀਣ ਲਈ ਵੀ ਖਤਮ ਹੋ ਜਾਣਾ, ਉਹ ਸਾਡੀਆਂ ਫੈਕਟਰੀਆਂ ਚੱਲਣ ਲਈ ਵੀ ਖਤਮ ਹੋਣਾ, ਉਹ ਜਿੱਥੇ ਸਾਡੀਆਂ ਯੂਨੀਵਰਸਿਟੀਆਂ ਕਾਲਜ ਹਸਪਤਾਲ ਨੇ ਉਹ ਤਾਂ ਸਾਰੇ ਲਈ ਖਤਮ ਹੋ ਜਾਣਾ, ਤੇ ਉਹ ਕਿਵੇਂ ਬਚੇਗਾ ਉਹ ਸਮਾਜ ਜਿਹੜਾ। ਬਿਲਕੁਲ ਤੁਹਾਨੂੰ ਯਾਦ ਹੋਣਾ ਕਿ ਮੈਂ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਕਲਾਈਮੇਟ ਚੇਂਜ ਦੀ ਬਰਬਾਦੀ ਹੈ, ਭਿਅੰਕਰਤਾ ਹੈ, ਉਹ ਪੂਰੀ ਦੁਨੀਆਂ 'ਚ ਆਏਗੀ, ਕਨੇਡਾ 'ਚ, ਆਸਟ੍ਰੇਲੀਆ 'ਚ, ਇੰਡੀਆ 'ਚ, ਅਮੈਰੀਕਾ 'ਚ ਆਏਗੀ, ਪਰ ਉਹਦਾ ਹਰ ਥਾਂ 'ਤੇ ਚਿਹਰਾ ਵੱਖਰਾ ਹੋਏਗਾ। ਅਤੇ ਉਹ ਦੁਨੀਆਂ ਵਿੱਚ ਸਭ ਤੋਂ ਵੱਧ ਜਿੱਥੇ ਆਉਣੀ ਹੈ ਉਹ ਭਾਰਤ ਅਤੇ ਪਾਕਿਸਤਾਨ ਨੇ, ਅਤੇ ਅਗਾਂਹ ਭਾਰਤ ਅਤੇ ਪਾਕਿਸਤਾਨ ਵਿੱਚ ਸਭ ਤੋਂ ਵੱਧ ਜਿੱਥੇ ਆਉਣੀ ਹੈ ਉਹ ਚੜ੍ਹਦਾ ਅਤੇ ਲਹਿੰਦਾ ਪੰਜਾਬ ਨੇ। ਸੋ ਪੰਜਾਬ ਉਹ ਹੈ ਜਿੱਥੇ ਇਸ ਬਰਬਾਦੀ ਦੇ ਤੂਫਾਨ ਦੀ ਅੱਖ ਹੈ।
1: ਸੋ ਚਾਈਨਾ ਕਹਿੰਦੇ ਨੇ ਕਿ ਕਾਫ਼ੀ ਇਸ ਵਿਸ਼ੇ ਦੇ ਉੱਤੇ ਜਿੱਥੇ ਤਰੱਕੀ ਕਰ ਰਿਹਾ ਵਾ, ਜਿੱਥੇ ਇਹ ਪਹਿਲਾਂ ਖ਼ਬਰਾਂ ਸੁਣ 'ਚ ਆ ਰਹੀਆਂ ਸੀ ਕਿ ਇਹ ਜਿਹੜੇ ਵਿਕਸਿਤ ਦੇਸ਼ ਨੇ ਇਹਨਾਂ ਨੇ ਸਭ ਤੋਂ ਵੱਧ ਕਾਰਬਨ ਇਹਨਾਂ ਨੇ ਫੈਲਾਇਆ, ਉੱਥੇ ਕਹਿੰਦੇ ਨੇ ਕਿ ਸਭ ਤੋਂ ਵੱਧ ਯਤਨ ਵੀ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਅਤੇ ਬਹੁਤ ਜਲਦ ਉਹ ਇਹਦੇ ਉੱਤੇ ਕਾਬੂ ਪਾਉਣ ਦਾ ਵੀ ਦਾਅਵਾ ਕਰ ਦੇਣਗੇ। ਬਹੁਤ ਜਲਦ ਦਾ ਮਤਲਬ ਇੱਕਦਮ ਤਾਂ ਨਹੀਂ, ਪਰ ਕਹਿੰਦੇ ਨੇ ਕਿ ਉਹ ਇਸ ਪਾਸੇ ਨੂੰ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੇ ਨੇ।
0: ਬਿਲਕੁਲ ਜੀ, ਦੇਖੋ ਕਾਰਬਨ ਮਿਸ਼ਨ ਨਿਕਲਦੇ ਆ ਜਿੱਥੇ ਵੀ ਅਸੀਂ ਡੀਜ਼ਲ, ਪੈਟਰੋਲ, ਕੋਲਾ ਅਤੇ ਗੈਸ ਵਰਤਦੇ ਹਾਂ, LPG, LNG ਜੋ ਵੀ ਕਹਿੰਦੇ ਉਹਨਾਂ ਨੂੰ। ਸੋ ਜਿੱਥੇ ਵੀ ਅਸੀਂ ਇਹਨਾਂ ਦੀਆਂ ਵਰਤਣੀ ਚੀਜ਼ਾਂ ਦੀ ਥਾਂ 'ਤੇ ਅਸੀਂ ਹੋਰ ਲਾਵਾਂਗੇ, ਬਿਜਲੀ ਇੱਕ ਸਭ ਤੋਂ ਵੱਧ ਕੋਲੇ ਨਾਲ ਬਣਦੀ ਸੀ, ਹੁਣ ਅਸੀਂ ਵੱਧ ਤੋਂ ਵੱਧ ਸੋਲਰ ਨਾਲ ਬਣਾ ਰਹੇ ਹਾਂ। ਇੰਡੀਆ ਦੇ ਵਿੱਚ ਤਕਰੀਬਨ ਅੱਜ ਤੋਂ ਈਵਨ 5 ਸਾਲ ਪਹਿਲਾਂ ਵੀ ਉਹਨਾਂ ਦੀ 90% ਬਿਜਲੀ ਕੋਲੇ ਤੋਂ ਬਣਦੀ ਸੀ, ਅਤੇ ਹੁਣ ਜਿਹੜੀ ਹੈ ਉਹ ਪਾਣੀ, ਨਿਊਕਲੀਅਰ ਅਤੇ ਸੋਲਰ ਅਤੇ ਵਿੰਡ ਨੂੰ ਲੈ ਕੇ 40% 'ਤੇ ਪਹੁੰਚ ਗਈ। ਸੋ 60% ਹਾਲੇ ਵੀ ਕੋਲੇ ਤੋਂ ਬਣਦੀ ਹੈ, ਇਹੀ ਇਵੇਂ ਚੀਨ ਦੇ ਵਿੱਚ ਹੈ, ਉੱਥੇ 50% ਤੋਂ ਵੱਧ ਜਿਹੜੀ ਕਲੀਨ ਹੋ ਗਈ। ਜਿਵੇਂ ਜਿਵੇਂ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵੱਧ ਰਹੀ ਹੈ ਉਵੇਂ ਉਵੇਂ ਸਾਡੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟੇਗੀ, ਅਤੇ ਉਹਦੇ ਨਾਲ ਜਿਹੜੇ ਜੁੜੇ ਹੋਏ ਜਿਹੜੇ ਕਾਰਬਨ ਮਿਸ਼ਨ ਨੇ ਆਪਣੇ ਆਪ ਖਤਮ ਹੋ ਜਾਣਗੇ। ਇਵੇਂ ਜਿਵੇਂ ਅਸੀਂ ਬਿਜਲੀ ਕੋਲੇ ਤੋਂ ਬਣਾਉਂਦੇ ਸੀ, ਹੁਣ ਜੋ ਬਿਜਲੀ ਅਸੀਂ ਸੋਲਰ ਤੋਂ ਬਣਾਵਾਂਗੇ ਉਹ ਵੀ ਜਿਹੜੇ ਕਾਰਬਨ ਮਿਸ਼ਨ ਖਤਮ ਹੋ ਗਏ। ਇਵੇਂ ਜਿਹੜੀਆਂ ਸਾਡੀਆਂ ਜੇ ਅਸੀਂ ਸਾਰਾ ਕੁਝ ਜਿਹੜਾ ਵੀ ਕੋਲੇ ਨਾਲ ਬਿਜਲੀ, ਕੋਲੇ, ਪੈਟਰੋਲ ਅਤੇ ਡੀਜ਼ਲ ਅਤੇ ਗੈਸ ਨਾਲ ਚੱਲਦਾ, ਜੇ ਅਸੀਂ ਉਹਨੂੰ ਹੌਲੀ ਹੌਲੀ ਬਿਜਲੀ 'ਤੇ ਲੈ ਆਵਾਂਗੇ ਅਤੇ ਬਿਜਲੀ ਜਿਹੜੀ ਆ ਉਹ ਅਸੀਂ ਉਹਨੂੰ ਸੋਲਰ ਅਤੇ ਵਿੰਡ 'ਤੇ ਲੈ ਆਵਾਂਗੇ ਅਤੇ ਸਾਡੇ ਉਹਨਾਂ ਕਾਰਬਨ ਮਿਸ਼ਨ ਬਹੁਤ ਜਿਹੜੇ ਘੱਟ ਸਕਦੇ ਆ। ਚਾਈਨਾ ਇਹਦੇ ਵਿੱਚ ਸਭ ਤੋਂ ਅੱਗੇ ਆ, ਔਰ ਇੰਨਾ ਅੱਗੇ ਹੈ ਵੀ ਜਿੰਨੀ ਹਰ ਸਾਲ ਦੁਨੀਆਂ ਦੇ ਭਰ ਵਿੱਚ ਸੋਲਰ ਅਤੇ ਵਿੰਡ ਐਨਰਜੀ ਪੈਦਾ ਕੀਤੀ ਜਾਂਦੀ, ਨਵੀਂ ਲਾਈ ਜਾਂਦੀ ਆ, ਚਾਈਨਾ ਬਾਕੀ ਦੁਨੀਆਂ ਨੂੰ ਕੁੱਲ ਮਿਲਾ ਕੇ ਉਦੋਂ ਵੱਧ ਲਾ ਰਿਹਾ
1: ਜੀ,
0: ਇੱਕ ਪਾਸੇ ਚਾਈਨਾ ਤੇ ਇੱਕ ਪਾਸੇ ਸਾਰੀ ਦੁਨੀਆਂ। ਸੋ ਇੰਡੀਆ ਦੇ ਵੀ ਇਹਦੇ 'ਚ ਕਾਫ਼ੀ ਬਹੁਤ ਪੱਧਰ 'ਤੇ ਲਗਾ ਰਹੇ ਨੇ, ਹੁਣ ਇੰਡੀਆ ਦੇ ਵਿੱਚ ਜਿਹੜੀ ਤਕਰੀਬਨ ਉਹ 3rd number 'ਤੇ ਨੇ, ਸਭ ਤੋਂ ਵੱਧ ਉਹ ਲਗਾਉਂਦੇ ਨੇ ਚਾਈਨਾ 'ਚ ਅਤੇ ਅਮੈਰੀਕਾ 'ਚ, ਪਰ ਚਾਈਨਾ ਅਤੇ ਅਮੈਰੀਕਾ 'ਚ ਬਹੁਤ ਜ਼ਿਆਦਾ ਫਰਕ ਹੈ, ਮਤਲਬ ਜੋ ਕੁਛ ਅਮੈਰੀਕਾ ਵਾਲੇ ਲਗਾਉਂਦੇ ਉਹ ਚਾਈਨਾ ਦੀ ਤਕਰੀਬਨ 20% ਵੀ ਨਹੀਂ, ਅਤੇ ਇੰਡੀਆ 3rd number 'ਤੇ ਆ। ਸੋ ਇੰਡੀਆ ਦੇ ਵਿੱਚ ਵੀ ਸੋਲਰ ਅਤੇ ਵਿੰਡ ਬਹੁਤ ਆ ਰਹੀ ਹੈ, ਅਤੇ ਉਹ ਜਿਵੇਂ ਵੀ ਨਵੀਆਂ ਨਵੀਆਂ ਪੋਲਿਸੀਜ਼ ਆ ਰਹੀਆਂ ਨੇ ਸਰਕਾਰ ਦੀਆਂ, ਇੰਡੀਆ ਦੇ ਵਿੱਚ ਅੱਜ ਉਹ ਜਿਹੜੀ ਸਰਕਾਰ ਦੀ ਘਰਾਂ 'ਚ ਲਾਉਣ ਦੀ ਸਬਸਿਡੀ ਦਿੰਦੇ ਆ, ਹਰ ਰੋਜ਼ 10,000 ਘਰਾਂ 'ਚ ਸੋਲਰ ਪੈਨਲ ਲੱਗਦੇ ਇੰਡੀਆ 'ਚ ਹਰ ਰੋਜ਼, ਅਤੇ ਇਹ ਉਹਨਾਂ ਨੇ ਤਕਰੀਬਨ 40 ਲੱਖ ਘਰਾਂ 'ਤੇ ਲੱਗ ਗਏ, ਅਤੇ ਇਹਨਾਂ ਨੂੰ ਤਕਰੀਬਨ 1 crore ਘਰਾਂ 'ਤੇ ਲਾਉਣਾ ਉਹਨੀ ਅਗਲੇ ਸਾਲ ਤੱਕ। ਸੋ ਜਿਹੜਾ ਆਪਣੇ ਕੋਲ 1 ਸਾਲ ਬਚਿਆ, 12 ਤੋਂ ਲੈ ਕੇ 18 ਮਹੀਨੇ ਨੇ, ਉਹਦੇ ਵਿੱਚ ਵਿੱਚ ਇੰਡੀਆ ਦਾ ਜਿਹੜਾ ਟਾਰਗੇਟ ਹੈ ਉਹ 1 crore ਘਰਾਂ 'ਤੇ ਲਾਉਣਾ। ਸੋ ਤੁਹਾਡੇ ਜਿਹੜੇ ਸੁਣਨ ਵਾਲੇ ਨੇ, ਆਸਟ੍ਰੇਲੀਆ ਦੀ ਸਰਕਾਰ ਨੇ ਬਹੁਤ ਵੱਡਾ ਸਬਸਿਡੀ ਦਿੱਤੀਆਂ ਨੇ ਸੋਲਰ 'ਤੇ ਅਤੇ ਬੈਟਰੀਜ਼ 'ਤੇ, ਅਤੇ ਉਹਦੇ ਨਾਲ ਕਾਫ਼ੀ ਫਰਕ ਪੈ ਰਿਹਾ, ਇਸ ਲਈ ਤੁਸੀਂ ਵੀ ਲਵਾਓ ਜਿੱਥੇ ਜੇ ਤੋਂ ਲਵਾ ਸਕਦੇ ਹੋ, ਆਪਣੀ ਕਾਰ ਨੂੰ ਇਲੈਕਟ੍ਰਿਕ ਕਰੋ, ਜਿਹੜਾ ਮੀਟ ਕਨਜ਼ੰਪਸ਼ਨ ਆ ਉਹਨੂੰ ਘਟਾਉਣਾ, ਉਂਝ ਜਿਹੜੇ ਕੱਪੜੇ ਨੇ, ਮੈਂ ਕੱਪੜੇ ਜਿਹੜੇ ਨੇ ਕਦੇ ਨਵੇਂ ਨਹੀਂ ਖਰੀਦਦਾ ਜਿਹੜੇ ਆਮ ਘਰਾਂ 'ਚ ਪਾਉਣ ਵਾਲੇ ਨੇ, ਤੁਸੀਂ ਜਿਹੜੇ ਪੁਰਾਣੇ ਕੱਪੜਿਆਂ ਦੇ ਸਟੋਰ ਨੇ ਜਿਹਨਾਂ ਨੂੰ ਥ੍ਰਿਫਟ ਸਟੋਰ ਕਹਿੰਦੇ ਕੁਛ, ਉੱਥੇ ਬਿਲਕੁਲ ਨਵਿਆਂ ਵਰਗੇ ਮਿਲ ਜਾਂਦੇ ਨੇ ਤੁਹਾਨੂੰ, ਕਿਉਂਕਿ ਜਿਹੜਾ ਇਹਦੇ ਨਾਲ ਵੀ ਜੁੜਿਆ ਹੋਇਆ। ਇੱਕ ਜਿਹੜੀ ਟੀ ਸ਼ਰਟ ਹੈ, ਟੀ ਸ਼ਰਟ ਦਾ ਕਪਾਹ ਉਗਾਉਣ ਤੋਂ ਲੈ ਕੇ ਉਹਦਾ ਕਪਾਹ ਚੁਗਣ, ਉਹਨੂੰ ਸਾਫ਼ ਕਰਨ, ਧਾਗਾ ਬਣਨ, ਕੱਪੜਾ ਬਣਨ, ਉਹਨੂੰ ਕਰਨ, ਅਤੇ ਤੁਹਾਡੀ ਟੀ ਸ਼ਰਟ ਬਣਨ ਤੱਕ, ਇੱਕ ਟੀ ਸ਼ਰਟ ਨੂੰ 2700 ਲੀਟਰ ਪਾਣੀ ਲੱਗਦਾ।
1: ਬਿਲਕੁਲ।
0: ਸੋ ਜੇ ਆਪਾਂ ਮੰਨ ਲਈਏ ਜਿਹੜਾ ਮਰਦਾਂ ਦਾ ਕੁੜਤਾ ਪਜਾਮਾ ਹੈ ਜਾਂ ਇੱਕ ਪੱਗ ਹੈ ਜਾਂ ਔਰਤਾਂ ਦਾ ਸਲਵਾਰ ਕਮੀਜ਼ ਹੈ, ਉਹਨੂੰ ਇੱਕ ਟੀ ਸ਼ਰਟ ਤੋਂ 5 ਗੁਣਾ ਵੱਧ ਕੱਪੜਾ ਲੱਗਾ ਤਕਰੀਬਨ ਤਕਰੀਬਨ। ਜੇ ਆਪਾਂ ਇਹ ਮੰਨ ਲਈਏ ਤਾਂ ਮਤਲਬ ਉਹਨਾਂ ਨੂੰ ਉਹ 14,000 ਲੀਟਰ ਪਾਣੀ ਲੱਗਾ ਇੱਕ ਸੂਟ ਨੂੰ, ਇੱਕ ਪੱਗ ਨੂੰ। ਤੇ ਜੇ ਤੁਹਾਡੇ ਕੋਲ 10 ਕੁੜਤੇ ਪਜਾਮੇ ਨੇ ਜਾਂ 10 ਪੱਗਾਂ ਨੇ ਤੇ ਉਹ ਹੋ ਗਿਆ 1,40,000। ਤੇ ਮੈਂ ਪੰਜਾਬ ਚ ਮੈਨੂੰ ਕਦੀ ਪਤਾ ਨਹੀਂ ਸੀ ਵੀ ਮੇਰੇ ਫਾਦਰ ਪੱਗ ਬੰਨਦੇ, ਉਹਨਾਂ ਨੇ ਸਾਰੀ ਉਮਰ 5 ਜਾਂ 6 ਜਾਂ 7 ਪੱਗਾਂ ਹੁੰਦੀਆਂ ਸੀ ਇਹਨਾਂ ਕੋਲ। ਮੈਨੂੰ 2 ਰਿਸ਼ਤੇਦਾਰ ਜਾਣਦੇ ਨੇ ਜਿਹਨਾਂ ਦੇ ਕੋਲ 400 ਤੋਂ ਵੱਧ ਵੀ ਪੱਗਾਂ ਨੇ। ਸੋ ਸਾਨੂੰ ਇਹ ਖਪਤ ਜਿਹੜੀ ਆ, ਅਸੀਂ ਅੰਨੇ ਅਸੀਂ ਇਹਨੂੰ ਪੈਸੇ ਨਾਲ ਜੋੜ ਲਿਆ, ਕਿਉਂਕਿ ਮੈਂ ਅਮੀਰ ਹੋ ਗਿਆ, ਮੇਰੇ ਕੋਲ ਪੈਸੇ ਨੇ, ਮੈਂ ਜੋ ਮਰਜ਼ੀ ਕਰਾਂ, ਜਿੰਨੇ ਮਰਜ਼ੀ ਸੂਟ ਖਰੀਦਾਂ, ਜਿੰਨੇ ਮਰਜ਼ੀ ਵੱਡੇ ਘਰ ਬਣਾਵਾਂ, ਜਿੰਨੀ ਮਰਜ਼ੀ ਵੱਡੀ ਜੀਪ ਕਾਰ ਚਲਾਵਾਂ। ਸੋ ਜਿਹੜੀ ਸਾਡੀ ਬਰਬਾਦੀ ਉਹਦੀ ਜੜ ਇਸ ਸੋਚ ਵਿੱਚ ਹੈ, ਅਤੇ ਸਾਨੂੰ ਇਹ ਸੋਚ ਬੋਲਣ ਵੀ ਇਹ ਜਿਹੜੀ ਧਰਤੀ ਹੈ, ਵਾਤਾਵਰਣ ਹੈ, ਇਹ ਮੇਰੀ ਨਿੱਜੀ ਜਾਇਦਾਦ ਨਹੀਂ, ਮੈਂ ਜੋ ਕਰਾਂ ਜੀ ਚਾਹਾਂ ਕਰ ਲਾਂ, ਇਹ ਤਾਂ ਮੇਰੀ ਸਾਂਝੀ ਥਾਂ ਆ ਦੂਜਿਆਂ ਲੋਕਾਂ ਦੇ ਨਾਲ ਅਤੇ ਆਉਣ ਵਾਲੀਆਂ ਨਸਲਾਂ ਦੇ ਨਾਲ ਅਤੇ ਸਾਡੀ ਜਿਹੜੀ ਪੂਰੇ ਪਸ਼ੂ ਪੰਛੀ ਚਿੜੀਆਂ ਨੇ ਉਹਨਾਂ ਦੇ ਨਾਲ ਸਾਂਝੀ ਹੈ। ਸੋ ਇਹ ਮੇਰੀ ਇਕੱਲੇ ਦੀ ਨਹੀਂ ਹੈ ਅਤੇ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਇਹਨੂੰ ਲਿਤਾਣਾ। ਅਤੇ ਮਤਲਬ ਅਖੀਰ 'ਤੇ ਮੈਂ ਬਾਈ ਜੀ ਇਹੀ ਕਹਾਂਗਾ, ਦੇਖੋ 550 ਸਾਲ ਪਹਿਲਾਂ ਸਾਡੇ ਗੁਰੂ ਨਾਨਕ ਦੇਵ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਉਹਨਾਂ ਨੇ ਕਿਹਾ ਪਵਨ ਗੁਰੂ। ਸੋ ਸਾਡੇ ਗੁਰੂ ਕਹਿ ਰਹੇ ਆ ਕਿ ਮੇਰਾ ਗਾ ਗੁਰੂ ਜਿਹੜੀ ਆ ਉਹ ਪਵਨ ਹੈ, ਤੇ ਅਸੀਂ ਉਸ ਪਵਨ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਜ਼ਹਿਰ ਪਾ ਰਹੇ ਹਾਂ। ਸੋ ਅਸੀਂ ਆਪਣੇ ਗੁਰੂ ਦੇ ਗੁਰੂ ਨੂੰ ਜ਼ਹਿਰ ਦੇ ਰਹੇ ਹਾਂ। ਹੁਣ ਇਦੂ ਸੌਖੇ ਸ਼ਬਦਾਂ 'ਚ ਕੋਈ ਹੋਰ ਨਹੀਂ ਕਹਿ ਸਕਦਾ।
1: ਹਾਂ ਨਹੀਂ, ਇਹ ਵਾਲੀ ਜਿਹੜੀ ਸਮਝ ਹੈ, ਇਹ ਵਾਲੀ ਵਿਆਖਿਆ ਵਾ, ਇਹ ਕੋਈ ਕਰੇ ਦੱਸੇ ਜੋ ਆਪਾਂ ਸਮਝੀਏ ਤਾਂ ਫਿਰ ਆ ਨਾ। ਸੋ ਆਪਾਂ ਇਹ ਚੀਜ਼ਾਂ ਸਮਝ ਲੈਣੀਆਂ, ਸਾਡੇ ਲਈ ਸਮੇਂ ਸਿਰ ਸਾਡੇ ਲਈ ਸਮਝ ਲੈਣੀਆਂ ਬਹੁਤ ਜ਼ਰੂਰੀ ਨੇ ਕਿ ਇਹ ਕਿੰਨਾ ਵੱਡਾ ਨੁਕਸਾਨ ਕਰ ਰਹੀਆਂ ਨੇ। ਸੁੱਤੇ ਸਿੱਧੀ ਇਹ ਬੈਕਐਂਡ ਦੇ ਉੱਤੇ ਕੀ ਕੁਛ ਕਰ ਰਹੀਆਂ ਨੇ ਸਾਡੀ ਸਿਹਤ ਦੇ ਲਈ, ਔਲਰੇਡੀ ਕਿੰਨੇ ਜ਼ਿਆਦਾ ਨੁਕਸਾਨ ਨੇ, ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ ਕਿ ਸਾਰਾ ਕੁਛ ਵਾਤਾਵਰਣ ਦੇ ਕਰਕੇ ਆ। ਜਾਂ ਫਿਰ ਉਹ ਕਹਿ ਲਈਏ ਆਪਾਂ ਵੀ ਆਪਾਂ ਪਤਾ ਹੈਗਾ ਵਾ, ਅੱਖਾਂ ਮੀਟ ਕੇ ਹਲੇ ਤੁਰੇ ਜਾਂਦੇ ਹਾਂ ਵੀ ਚਲੋ ਵੇਖੋ ਕਿੱਥੋਂ ਕੁ ਤੱਕ ਆਪਾਂ ਜਾ ਸਕਦੇ ਹਾਂ, ਪਰ ਹੁਣ ਸ਼ਾਇਦ ਸਮਾਂ ਆ ਗਿਆ ਕਿ ਆਪਾਂ ਆਪਣੇ ਆਪਣੇ ਬਣਦੇ ਯੋਗਦਾਨ ਜ਼ਰੂਰ ਪਾਈਏ।
0: ਬਿਲਕੁਲ ਬਿਲਕੁਲ ਬਾਈ ਜੀ, ਇਹ ਸਾਨੂੰ ਅਸੀਂ ਜਿਹੜੀ ਅਸੀਂ ਕੰਪਨੀਆਂ ਸਰਕਾਰਾਂ ਨੇ ਜਾਂ ਪੋਲਿਸੀ ਨੇ ਰਲ ਕੇ ਇਹ ਸਾਰਾ ਜੋ ਬਰਬਾਦੀ ਆ ਹੋਈ ਹੈ ਅਤੇ ਇਹਦੀ ਸ਼ੁਰੂਆਤ ਵੀ ਸਾਡੇ ਤੋਂ ਹੋਏਗੀ। ਸਰਕਾਰਾਂ ਨੇ ਕੀ ਕਰਨਾ ਉਹ ਸਾਡੇ ਹੱਥ ਵਿੱਚ ਨਹੀਂ, ਤੁਸੀਂ ਵੋਟ ਪਾਓ ਉਦੋਂ ਉਹਨਾਂ ਤੋਂ ਪੁੱਛ ਪੜਤਾਲ ਕਰੋ, ਕੰਪਨੀਆਂ ਨੇ ਕੀ ਕਰਨਾ ਉਹ ਸਰਕਾਰਾਂ ਨੇ ਕੰਟਰੋਲ ਕਰਨਾ, ਪਰ ਆਪਣੇ ਹੱਥ ਵਿੱਚ ਹੈ ਤੁਹਾਡਾ ਆਪਣਾ ਘਰ ਦਾ ਜੀਵਨ, ਤੁਸੀਂ ਆਪਣੇ ਘਰ 'ਚ ਕੀ ਕਰਦੇ ਹੋ। ਸੋ ਅੱਜ ਕੱਲ੍ਹ ਇੰਟਰਨੈਟ 'ਤੇ ਸਾਰਾ ਹਰੇਕ ਚੀਜ਼ ਦਾ ਤੁਹਾਡੇ ਕੋਲ ਕਾਰਬਨ ਫੁੱਟਪ੍ਰਿੰਟ ਹੈ, ਤੁਸੀਂ ਜਿਹਨੂੰ ਵੀ ਗੂਗਲ ਵਰਤਣਾ ਆਉਂਦਾ ਤੁਸੀਂ ਪੜ੍ਹ ਸਕਦੇ ਹੋ ਵੀ ਇੱਕ ਪਲਾਸਟਿਕ ਦੀ ਪਾਣੀ ਦੀ ਬੋਤਲ ਦਾ ਕੀ ਹੈ, ਇੱਕ ਜਿਹੜੇ ਪਲਾਸਟਿਕ ਸਾਡੇ ਸ਼ੋਪਿੰਗ ਬੈਗ ਨੇ ਉਹਦਾ ਕੀ ਹੈ, ਕਾਰ ਦਾ ਕਿੰਨਾ। ਸੋ ਤੁਸੀਂ ਉਹਨਾਂ ਨੂੰ ਜਿੰਨਾ ਵੀ ਹੈਗਾ, ਇਹ ਕਾਰਾਂ, ਹੀਟ ਪੰਪ, ਸੋਲਰ ਪੈਨਲ ਵੱਡੀਆਂ ਚੀਜ਼ਾਂ ਨੇ, ਪਰ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨਾਲ ਵੀ ਕਾਰਬਨ ਫੁੱਟਪ੍ਰਿੰਟ ਹੈ। ਅਤੇ ਸਾਨੂੰ ਆਪਾਂ ਆਉਣ ਵਾਲੇ ਮਤਲਬ ਸ਼ੋਅ ਦੇ ਵਿੱਚ ਇਹਨਾਂ ਦੇ ਬਾਰੇ ਗੱਲ ਕਰਦੇ ਰਹਾਂਗੇ। ਅਤੇ ਮੈਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣਾ ਕਾਰਬਨ ਫੁੱਟਪ੍ਰਿੰਟ ਘਟਾਉਣਾ ਅਤੇ ਤੁਹਾਡੇ ਉੱਤੇ ਪੈਸੇ ਲੱਗਦੇ ਨੇ, ਬਿਲਕੁਲ ਨਹੀਂ, ਇਹਦਾ ਸਗੋਂ ਉਲਟ ਹੈ। ਜੇ ਤੁਸੀਂ ਆਪਣਾ ਜੀਵਨ ਜਿਹੜਾ ਹੈ ਉਹਨੂੰ ਤੁਸੀਂ ਢਾਲਦੇ ਹੋ ਜਿਹੜਾ ਧਰਤੀ ਲਈ ਚੰਗਾ ਹੋਵੇ, ਉਹ ਅਸਲ 'ਚ ਤੁਹਾਡੇ ਲਈ ਵੀ ਚੰਗਾ, ਤੁਹਾਡੀ ਸਿਹਤ ਲਈ ਵੀ ਚੰਗਾ ਅਤੇ ਤੁਹਾਡੀ ਉਹ ਬੈਂਕ ਖਾਤੇ ਲਈ ਵੀ ਚੰਗਾ। ਇਹ ਹੁਣ ਮਤਲਬ ਸਾਇੰਟਿਸਟ ਨੇ ਉਹ ਕਹਿੰਦੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਧਰਤੀ ਨੂੰ ਬਰਬਾਦ ਕਰਨਾ ਧਰਤੀ ਨਾਲੋਂ ਬਚਾਉਣ ਨਾਲੋਂ ਮਹਿੰਗਾ ਹੈ। ਜੇ ਅਸੀਂ ਧਰਤੀ ਨੂੰ ਬਚਾਵਾਂਗੇ ਉਹ ਸਸਤਾ ਪੈਂਦਾ ਸਾਨੂੰ। ਕਿਵੇਂ ਪੈਂਦਾ? ਜਿਹੜੀ ਦੁਨੀਆਂ ਦੀ ਮੀਟ ਇੰਡਸਟਰੀ ਹੈ ਉਹਦਾ ਕਾਰਬਨ ਫੁੱਟਪ੍ਰਿੰਟ ਓਡਾ ਹੀ ਵੱਡਾ ਹੈ ਜਿੱਡਾ ਦੁਨੀਆਂ ਭਰ ਦੀ ਟਰਾਂਸਪੋਰਟ ਸੈਕਟਰ ਦਾ। ਦੁਨੀਆਂ ਭਰ ਦੀਆਂ ਕਾਰਾਂ, ਟਰੱਕ, ਬੱਸਾਂ, ਟ੍ਰੇਨਾਂ, ਜਹਾਜ਼, ਸਮੁੰਦਰੀ ਜਹਾਜ਼ ਸਾਰੇ ਇਕੱਠੇ ਕਰ ਲਓ, ਜਿੰਨਾ ਕਾਰਬਨ ਮਿਸ਼ਨ ਉਹਨਾਂ ਦੇ ਨੇ ਉਨੇ ਹੀ ਕਾਰਬਨ ਮਿਸ਼ਨ ਮੀਟ ਇੰਡਸਟਰੀ ਦੇ ਨੇ। ਸੋ ਜੇ ਤੁਸੀਂ ਮੀਟ ਬੰਦ ਕਰ ਦੋਗੇ ਖਾਣਾ, ਖਾਸ ਕਰਕੇ ਰੈੱਡ ਮੀਟ, ਤੇ ਜਿਹੜਾ ਦੂਸਰਾ ਮੀਟ ਹੈ ਤੁਸੀਂ ਉਹਨੂੰ ਘਟਾ ਦੋਗੇ ਤੇ ਇਹ ਵੀ ਤੁਹਾਡਾ ਕਾਰਬਨ ਮਿਸ਼ਨ ਘਟਾਉਣ ਵਾਲਾ ਹੈ, ਇਹਦੇ ਨਾਲ ਤੁਹਾਡੇ ਪੈਸੇ ਬਚੇ ਨਾ। ਜਿਹੜਾ ਚਿਕਨ ਮਿਲਦਾ ਉਹ ਗੋਭੀ ਤੋਂ ਮਹਿੰਗਾ ਹੁੰਦਾ, ਸੋ ਤੁਸੀਂ ਚਿਕਨ ਨੂੰ ਛੱਡ ਕੇ ਗੋਭੀ, ਸ਼ਲਗਮ, ਗਾਜਰਾਂ ਖਾਓਗੇ, ਸਾਗ ਖਾਓਗੇ ਤੇ ਤੁਹਾਡੀ ਸਿਹਤ ਵੀ ਵਧੀਆ ਤੇ ਤੁਹਾਡੀ ਮਤਲਬ ਪੈਸੇ ਵੀ ਘੱਟ ਲੱਗ ਰਹੇ ਨੇ ਤੇ ਤੁਹਾਡਾ ਜਿਹੜੀ ਇਹ ਧਰਤੀ ਆ ਉਹ ਵੀ ਬਚ ਰਹੀ ਹੈ।
1: ਬਿਲਕੁਲ, ਸੋ ਆਪਾਂ ਨੂੰ ਆਪਣੀਆਂ ਪਾਰਟੀਆਂ ਦੇ ਵੀ ਤੌਰ ਤਰੀਕੇ ਬਦਲਣੇ ਪੈਣਗੇ, ਨਿਰਾਸ਼ ਪਰ ਇਹ ਨਹੀਂ ਵੀ ਆਪਣੇ ਘਰਾਂ ਦੇ ਵਿੱਚ। ਭਾਈ ਬਹੁਤ ਧੰਨਵਾਦ ਤੁਹਾਡਾ ਇਹ ਵਡਮੁੱਲੀ ਜਾਣਕਾਰੀ ਦੇਣ ਦੇ ਲਈ।
0: ਓਕੇ ਜੀ, ਧੰਨਵਾਦ ਤੁਹਾਡਾ ਤੇ ਖਾਸ ਕਰਕੇ ਸੁਣਨ ਵਾਲਿਆਂ ਦਾ। ਆਪਾਂ ਜਿੰਨੇ ਵੀ ਹੁਣ ਇਹ ਪ੍ਰੋਗਰਾਮ ਆਪਾਂ ਇਹ ਸੋਮਵਾਰ 1 ਵਜੇ ਤੁਹਾਡੇ ਟਾਈਮ ਨਾਲ ਕਰਿਆ ਕਰਾਂਗੇ। ਜੇ ਵੀ ਕਿਸੇ ਦੇ ਸਵਾਲ ਨੇ ਤੁਸੀਂ ਉਹ ਤੁਹਾਨੂੰ ਟੈਕਸਟ ਕਰ ਦੇਣ, ਮੈਂ ਕੋਸ਼ਿਸ਼ ਕਰਾਂਗਾ ਦੇਣ ਦੀ। ਜੇ ਤੁਸੀਂ ਉਂਝ ਵੇਖਣ, ਮੈਂ ਸਾਰਾ ਕੁਛ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਾ ਰਹਿੰਦਾ, ਮੇਰਾ ਫੇਸਬੁੱਕ ਤੇ ਤੁਸੀਂ ਲੱਭ ਸਕਦੇ ਹੋ ਤੇ ਇੰਸਟਾਗ੍ਰਾਮ ਤੇ ਟਿਕਟੋਕ ਤੇ, ਉੱਥੇ ਮੇਰੀ ਆਈ ਟੀ ਆ ਕਲਾਈਮੇਟ ਬਾਬਾ ਤੇ ਈਵਨ ਥਰੈਡਸ ਦੇ ਉੱਤੇ ਜਿਹੜਾ ਹੈਗਾ। ਤੇ ਜੇ ਕਿਸੇ ਦਾ ਸਵਾਲ ਆ ਮੈਨੂੰ ਫੇਸਬੁੱਕ ਤੇ ਉਹ ਭੇਜ ਵੀ ਸਕਦੇ, ਮੈਂ ਪੂਰੀ ਕੋਸ਼ਿਸ਼ ਕਰਾਂਗਾ ਜਵਾਬ ਦੇਣ ਦੀ। ਪਰ ਕੋਸ਼ਿਸ਼ ਕਰੋ ਤੁਸੀਂ ਰੇਡੀਓ ਦੇ ਵਿੱਚ ਵੀ ਸਾਨੂੰ ਟੈਕਸਟ ਮੈਸੇਜ ਕਰੋ ਤੇ ਇਹ ਜਿਹੜੀ ਰਿਕਾਰਡਿੰਗ ਹੈ ਇਹਦੀ ਸੁਣੋ ਤੇ ਸ਼ੇਅਰ ਕਰੋ।
1: ਜੀ ਬਿਲਕੁਲ, ਇਹ ਰਿਕਾਰਡਿੰਗ ਸਾਡੇ ਐਪਲੀਕੇਸ਼ਨ ਸਾਡੇ ਪੋਡਕਾਸਟ ਦੇ ਉੱਤੇ ਵੀ ਜਾ ਕੇ ਤੁਸੀਂ ਸੁਣ ਸਕਦੇ ਹੋ, ਚਾਹੇ ਉਹ ਸਪੋਟੀਫਾਈ, ਐਮਾਜ਼ੋਨ, ਕਿਸੇ ਵੀ ਸੋਰਸ ਦੇ ਉੱਤੇ ਹੋਵੇ, ਚਾਹੇ ਉਹ ਐਪਲ ਦੇ ਪੋਡਕਾਸਟ ਹੋਣ, ਹਰ ਇੱਕ ਜਗ੍ਹਾ ਦੇ ਉੱਤੇ ਤੁਹਾਨੂੰ ਇਹ ਉਪਲਬਧ ਮਿਲ ਜਾਊਗੀ ਅਤੇ ਆਪਣੀ ਪੋਡਕਾਸਟ 'ਤੇ ਸਾਨੂੰ ਜਾਂ ਫਿਰ ਇਸ ਗੱਲਬਾਤ ਦੇ ਫੀਡਬੈਕ ਜਿਹੜੇ ਜ਼ਰੂਰ ਸਾਨੂੰ ਤੁਸੀਂ ਦਿੰਦੇ ਰਹੋ। ਇਹ ਸਨ ਸਾਡੇ ਨਾਲ ਹਰਮਿੰਦਰ ਜੀ। ਭਾਈ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ।
0: ਧੰਨਵਾਦ ਜੀ।
1: ਜੀ ਸੋ ਹਰਮਿੰਦਰ ਜੀ ਸਾਨੂੰ ਪੰਜਾਬੀ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੰਦੇ ਰਹਿੰਦੇ ਨੇ। ਆਮ ਤੌਰ ਦੇ ਉੱਤੇ ਸਾਨੂੰ ਇਹ ਅੰਗਰੇਜ਼ੀ ਦੇ ਵਿੱਚ ਮਿਲਣ ਕਰਕੇ ਆਪਾਂ ਬੜੀਆਂ ਜਾਣਕਾਰੀਆਂ ਤੋਂ ਊਣੇ ਰਹਿ ਜਾਂਦੇ ਹਾਂ ਅਤੇ ਹੁਣ ਕੋਸ਼ਿਸ਼ ਆਪਾਂ ਇਹ ਕਰੀਏ ਕਿ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਤੌਰ ਤਰੀਕਿਆਂ ਦੇ ਵਿੱਚ ਵੀ ਬਦਲਾਅ ਕਰੀਏ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਪਣੇ ਵਾਤਾਵਰਣ ਦਾ, ਆਪਣੇ ਆਸ ਪਾਸ ਦਾ, ਇਸ ਚੁਗਿਰਤੇ ਦਾ ਖਿਆਲ ਕਰੋ। ਕੁਦਰਤ ਬਹੁਤ ਕੁਛ ਸਾਨੂੰ ਜਿੱਥੇ ਦਿੰਦੀ ਹੈ ਉੱਥੇ ਆਪਣਾ ਕੀ ਫਰਜ਼ ਬਣਦਾ, ਆਪਾਂ ਕੁਦਰਤ ਨੂੰ ਕੀ ਦੇਣਾ, ਹੁਣ ਉਹ ਵੀ ਸਮਾਂ ਆ ਗਿਆ। ਸੋ ਇਸ ਪਾਸੇ ਨੂੰ ਵੀ ਸੋਚ ਵਿਚਾਰ ਆਪਾਂ ਕਰੀਏ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਕਿ ਇਸ ਆਸ ਦੇ ਨਾਲ ਕਿ ਤੁਸੀਂ ਇਹ ਪ੍ਰੋਗਰਾਮ ਪਸੰਦ ਕੀਤਾ ਹੋਵੇਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਨਾਲ ਦੀ ਨਾਲ ਇਹ ਦੱਸ ਦਿਜੇ ਕਿ ਪ੍ਰੋਗਰਾਮ ਤੁਸੀਂ ਜੇਕਰ ਰਿਪੀਟ ਸੁਣ ਰਹੇ ਹੋ ਅਤੇ ਇਸ ਪ੍ਰੋਗਰਾਮ ਦੇ ਜਿਹੜੇ ਰਿਪੀਟ ਬ੍ਰੋਡਕਾਸਟ ਨੇ ਉਹ ਤੁਹਾਡੇ ਨਾਲ ਆਪਾਂ ਫੇਸਬੁੱਕ ਦੇ ਉੱਤੇ ਵੀ ਸਾਂਝ ਪਾਉਂਦੇ ਰਹਿੰਦੇ ਹਾਂ। ਸੋ ਜੇਕਰ ਵਧੀਆ ਲੱਗੇ ਤਾਂ ਆਪਣੀ ਫੀਡਬੈਕ ਸਾਨੂੰ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾਂ ਫਿਰ 044-747-1674 ਸਾਡੇ ਵਟਸਐਪ ਦੇ ਉੱਤੇ ਵੀ ਭੇਜ ਸਕਦੇ ਹੋ।

0: Trio, Nirvan.
1: Ready, set, go! Chadston Ford. Dandenong Road te tuhanu udik rahe hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 10 saal di free service. Chadston Ford. Ready, set,
2: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
3: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
2: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ
4: ਲਾਦੇ

ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332502।

ਇੱਕ ਵਾਰੀ ਦੀ ਗੱਲ ਹੈ, ਕਿਸੇ ਮੁਲਕ ਦੇ ਵਿੱਚ ਦੋ ਕਿਸਾਨ ਰਹਿੰਦੇ ਸੀ। ਇੱਕ ਦਾ ਨਾਂ ਸੀ ਇਵਾਨ ਅਤੇ ਦੂਸਰੇ ਦਾ ਨਾਂ ਸੀ ਨਾਇਓਮ। ਦੋਵੇਂ ਕਮਾਉਣ ਦੇ ਲਈ ਇਕੱਠੇ ਇੱਕੋ ਪਿੰਡ ਦੇ ਵਿੱਚ ਚਲੇ ਗਏ। ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ। ਹਫ਼ਤਾ ਭਰ ਕੰਮ ਕੀਤਾ ਅਤੇ ਫਿਰ ਹਫ਼ਤੇ ਬਾਅਦ ਐਤਵਾਰ ਨੂੰ ਆਪਸ ਦੇ ਵਿੱਚ ਮਿਲੇ। ਇਵਾਨ ਨੇ ਪੁੱਛਿਆ, ਭਰਾਵਾ ਕੀ ਕਮਾਇਆ ਜੀ? ਉਸਨੇ ਉੱਤਰ ਦਿੱਤਾ, ਰੱਬ ਨੇ ਮੈਨੂੰ 5 ਰੂਬਲ ਬਖਸ਼ੇ ਨੇ। ਰੱਬ ਨੇ ਦਿੱਤੇ ਨੇ? ਉਸਨੇ ਅੱਗੋਂ ਪੁੱਛਿਆ। ਉਹ ਤਾਂ ਮਜ਼ਦੂਰੀ ਨਾਲੋਂ ਵੱਧ ਕੋਈ ਦੀਵਾਨੀ ਵੀ ਨਹੀਂ ਦਿੰਦਾ। ਤੂੰ ਇੱਦਾਂ ਕਹਿ ਕਿ ਅਸੀਂ ਆਪਣੀ ਮਿਹਨਤ ਦੇ ਨਾਲ ਕਮਾਏ ਨੇ, ਜਿੰਨੀ ਸਾਡੇ 'ਚ ਹਿੰਮਤ ਸੀ ਉਨੇ ਅਸੀਂ ਕਮਾ ਲਏ। ਨਾ ਉਹ ਭਰਾਵਾ, ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। 5 ਰੂਬਲ ਤੱਕ ਕੀ ਇੱਕ ਪੈਸਾ ਵੀ ਨਹੀਂ ਕਮਾ ਸਕਦੇ ਆਪਾਂ? ਬੜੀ ਦੇਰ ਤੱਕ ਦੋਵੇਂ ਆਪਸ ਦੇ ਵਿੱਚ ਇਸੇ ਵਿਸ਼ੇ ਦੇ ਉੱਤੇ ਝਗੜਦੇ ਰਹੇ, ਬਹਿਸਦੇ ਰਹੇ। ਆਖਿਰਕਾਰ ਇਹ ਫੈਸਲਾ ਕੀਤਾ ਕਿ ਆਪਾਂ ਆਪਣੇ ਰਾਹ ਪੈਂਦੇ ਹਾਂ ਅਤੇ ਰਾਹ ਦੇ ਵਿੱਚ ਜਿਹੜਾ ਵੀ ਸਭ ਤੋਂ ਪਹਿਲਾਂ ਬੰਦਾ ਟੱਕਰੂਗਾ ਉਹ ਸਾਡਾ ਜੱਜ ਹੋਊਗਾ। ਸਾਡੇ ਵਿੱਚੋਂ ਜਿਹੜਾ ਵੀ ਹਾਰ ਜਾਊਗਾ ਉਹ ਆਪਣੀ ਕਮਾਈ ਦੂਸਰੇ ਦੇ ਹਵਾਲੇ ਕਰ ਦਊਗਾ। ਬਸ ਇਹ ਫੈਸਲਾ ਕਰਕੇ ਹਲੇ ਉਹ ਚੱਲੇ ਹੀ ਸੀ। ਥੋੜ੍ਹੀ ਦੂਰ ਗਏ ਤਾਂ ਇੱਕ ਆਦਮੀ ਸ਼ੈਤਾਨ ਦੇ ਰੂਪ ਦੇ ਵਿੱਚ ਟੱਕਰਿਆ, ਜਾਂ ਫਿਰ ਸ਼ੈਤਾਨ ਆਦਮੀ ਦੇ ਰੂਪ ਦੇ ਵਿੱਚ ਟੱਕਰਿਆ। ਉਹਨੂੰ ਫੈਸਲਾ ਕਰਨ ਦੇ ਲਈ ਕਹਿ ਦਿੱਤਾ। ਜੱਜ ਬਣੇ ਸ਼ੈਤਾਨ ਨੇ ਕਿਹਾ, ਰੱਬ 'ਤੇ ਕੋਈ ਭਰੋਸਾ ਨਾ ਕਰਿਓ, ਜੋ ਤੁਸੀਂ ਕਮਾ ਸਕਦੇ ਹੋ ਉਹ ਤੁਸੀਂ ਕਮਾਉਂਦੇ ਜਾਓ। ਰੱਬ ਕੌਣ ਹੁੰਦਾ? ਤੁਹਾਡੀ ਆਪਣੀ ਹਿੰਮਤ ਆ, ਤੁਹਾਡੀ ਆਪਣੀ ਮਿਹਨਤ ਹੈ। ਨਾਇਓਮ ਸ਼ਰਤ ਹਾਰ ਗਿਆ, ਆਪਣਾ ਸਾਰਾ ਕਮਾਇਆ ਧਨ ਇਵਾਨ ਦੇ ਹਵਾਲੇ ਕਰ ਦਿੱਤਾ ਅਤੇ ਖਾਲੀ ਹੱਥ ਵਾਪਸ ਘਰ ਨੂੰ ਆ ਗਿਆ। ਹੁਣ ਇੱਕ ਹਫ਼ਤੇ ਬਾਅਦ ਫਿਰ ਦੁਬਾਰਾ ਦੋਵੇਂ ਇਕੱਠੇ ਹੋਏ। ਬਹਿਸ ਦਾ ਵਿਸ਼ਾ ਫਿਰ ਉਹੀ ਸੀ, ਜਿੱਤਿਆ ਬੰਦਾ ਆਪਣੀ ਜਿੱਤ ਦਾ ਜਸ਼ਨ ਹਾਲੇ ਤੱਕ ਮਨਾਉਣਾ ਚਾਹੁੰਦਾ ਸੀ ਅਤੇ ਹਾਰਿਆ ਹਾਲੇ ਵੀ ਰੱਬ ਦੇ ਉੱਤੇ ਵੋਟ ਰੱਖ ਕੇ ਬੈਠਾ। ਨਾਇਓਮ ਬੋਲਿਆ, ਇਵਾਨ ਤੂੰ ਪਿਛਲੀ ਵਾਰੀ ਮੇਰਾ ਰੁਪਈਆ ਜਿੱਤ ਗਿਆ ਸੀ ਨਾ, ਪਿਛਲੀ ਵਾਰ ਚਾਹੇ ਤੂੰ ਮੇਰੇ ਸਾਰੇ ਪੈਸੇ ਜਿੱਤ ਗਿਆ ਸੀ ਨਾ, ਰੱਬ ਨੇ ਮੈਨੂੰ ਹੋਰ ਦੇ ਦਿੱਤੇ। ਤੈਨੂੰ ਪਤਾ ਮੈਨੂੰ ਕੋਈ ਔਕੜ ਨਹੀਂ ਆਈ, ਰੋਟੀ ਖਾਣ ਜੋਗੇ ਪੈਸੇ ਚਾਹੀਦੇ ਸੀ, ਮੈਂ ਰੱਜ ਕੇ ਰੋਟੀ ਖਾਧੀ ਆ। ਅੱਛਾ, ਅਤੇ ਜੇਕਰ ਤੈਨੂੰ ਰੱਬ ਨੇ ਹੀ ਪੈਸੇ ਦਿੱਤੇ ਸੀ ਤਾਂ ਫਿਰ ਆ ਆਪਾਂ ਇੱਕ ਵਾਰੀ ਫਿਰ ਫੈਸਲਾ ਕਰ ਲੈਂਦੇ। ਉਸਨੂੰ ਆਪਣੇ ਜਿੱਤਣ ਦੇ ਉੱਤੇ ਕਮਾਣ ਸੀ। ਅੱਜ ਫਿਰ ਉਵੇਂ ਹੀ ਕਰਦੇ ਹਾਂ, ਜਿਹੜਾ ਪਹਿਲਾ ਬੰਦਾ ਸਾਨੂੰ ਮਿਲੂਗਾ ਉਹੀ ਸਾਡਾ ਜੱਜ ਹੋਊਗਾ। ਸ਼ਰਤ ਹਾਰਨ ਵਾਲਾ ਆਪਣੇ ਪੈਸੇ ਲਵੇਗਾ ਅਤੇ ਨਾਲ ਆਪਣਾ ਸੱਜਾ ਹੱਥ ਵੀ ਵੱਢ ਕੇ ਦਊਗਾ। ਦੋਵਾਂ ਨੇ ਸ਼ਰਤ ਦੇ ਉੱਤੇ ਹਾਮੀ ਭਰੀ। ਰਸਤੇ ਦੇ ਵਿੱਚ ਫਿਰ ਉਹੀ ਸ਼ੈਤਾਨ ਮਿਲ ਗਿਆ ਇਨਸਾਨ ਦੇ ਰੂਪ ਦੇ ਵਿੱਚ। ਉਸਨੇ ਜਵਾਬ ਦਿੱਤਾ, ਬਿਲਕੁਲ, ਤੁਹਾਡੀ ਆਪਣੀ ਮਿਹਨਤ ਹੈ, ਤੁਹਾਡੀ ਆਪਣੀ ਹਿੰਮਤ ਹੈ, ਰੱਬ ਕੌਣ ਹੁੰਦਾ ਕੁਛ ਕਰਨ ਵਾਲਾ? ਰੱਬ ਤੇ ਮਿਹਨਤ ਕਰਨ ਵਾਲਿਆਂ ਦੇ ਨਾਲ ਧੱਕਾ ਹੀ ਕਰਦਾ ਹਮੇਸ਼ਾ, ਉਹਨਾਂ ਦੇ ਘਰਾਂ ਦੇ ਵਿੱਚ ਦੁੱਖ ਤਕਲੀਫਾਂ ਹੀ ਦਿੰਦਾ। ਫਿਰ ਕੀ ਸੀ, ਉਹ ਇੱਕ ਵਾਰੀ ਫਿਰ ਹਾਰ ਗਿਆ, ਆਪਣੇ ਪੈਸੇ ਵੀ ਦਿੱਤੇ ਅਤੇ ਆਪਣਾ ਸੱਜਾ ਹੱਥ ਵੀ ਵੱਢ ਕੇ ਦੇਣਾ ਪਿਆ। ਨਾਇਓਮ ਸੋਚਣ ਦੇ ਲਈ ਮਜਬੂਰ ਹੋ ਗਿਆ। ਬਹੁਤ ਦੇਰ ਤੱਕ ਸੋਚਦਾ ਰਿਹਾ, ਮੈਂ ਬਿਨਾਂ ਸੱਜੇ ਹੱਥ ਦੇ ਹੁਣ ਕੰਮ ਕਿੱਦਾਂ ਕਰੂੰਗਾ, ਮੈਨੂੰ ਰੋਟੀ ਕੌਣ ਖਵਾਊਗਾ, ਕੀ ਵਾਕਈ ਰੱਬ ਹੈਗਾ? ਇੱਕ ਵਾਰੀ ਤਾਂ ਮਨ ਦੇ ਵਿੱਚ ਸ਼ੰਕਾ ਆ ਗਿਆ, ਪਰ ਉਹਦਾ ਨਿਸ਼ਚਾ, ਉਹਦਾ ਇਰਾਦਾ ਬੜਾ ਦ੍ਰਿੜ ਸੀ। ਇੱਕ ਮਨ ਕਹਿੰਦਾ ਕਿ ਤੂੰ ਸ਼ਾਇਦ ਐਵੇਂ ਹੀ ਮੰਨੀ ਜਾਂਦਾ, ਪਰ ਦੂਸਰਾ ਮਨ ਕਹਿੰਦਾ ਨਹੀਂ, ਰੱਬ ਹੈਗਾ ਵਾ, ਜੋ ਵੀ ਉਹ ਕਰ ਰਿਹਾ ਉਹ ਚੰਗਾ ਕਰ ਰਿਹਾ। ਇਹਨਾਂ ਸੋਚਿਆ
ਤੇ ਉੱਠ ਕੇ ਦਰਿਆ ਕੰਢੇ ਜਾ ਬੈਠਾ। ਦਰਿਆ ਕੰਢੇ ਇੱਕ ਕਿਸ਼ਤੀ ਦੇ ਵਿੱਚ ਪੈ ਗਿਆ। ਅੱਧੀ ਰਾਤ ਹੋਈ, ਕਰੀਬ ਬਹੁਤ ਸਾਰੇ ਸ਼ੈਤਾਨ ਉਸ ਕਿਸ਼ਤੀ ਦੇ ਵਿੱਚ ਜਮ੍ਹਾਂ ਹੋਏ, ਇੱਕ ਦੂਸਰੇ ਦੇ ਨਾਲ ਆਪਣੀਆਂ ਕਾਰਸਤਾਨੀਆਂ ਬਿਆਨ ਕਰਨ ਦੇ ਲਈ। ਅੱਧੀ ਰਾਤ ਦੇ ਸਮੇਂ ਜੋ ਸ਼ੈਤਾਨਾਂ ਦੀ ਉੱਥੇ ਮੀਟਿੰਗ ਹੋਈ, ਉਹਦੇ ਵਿੱਚ ਇੱਕ ਨੇ ਕਿਹਾ, ਮੈਂ ਅੱਜ ਦੋ ਕਿਸਾਨਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ। ਉਹਨਾਂ ਨੇ ਮੇਰੀ ਮਦਦ ਲੈਣ ਦੇ ਲਈ ਬੜੀ ਵੱਡੀ ਗਲਤੀ ਕਰ ਦਿੱਤੀ। ਤੁਹਾਨੂੰ ਪਤਾ ਉਹ ਨੰਗ ਤੇ ਕੀਤਾ ਕੀਤਾ, ਮੈਂ ਉਹਦਾ ਅੱਜ ਸੱਜਾ ਹੱਥ ਵੀ ਕਟਵਾ ਦਿੱਤਾ। ਦੂਜੇ ਨੇ ਕਿਹਾ, ਇਹ ਕਿਹੜੀ ਵੱਡੀ ਗੱਲ ਹੈ, ਜੇਕਰ ਉਹ ਆਪਣੇ ਹੱਥ ਨੂੰ ਤਰੇਲ ਦੇ ਉੱਤੇ ਤਿੰਨ ਵਾਰੀ ਫੇਰੂਗਾ ਤੇ ਹੱਥ ਤੇ ਉਹਦਾ ਫੇਰ ਵਾਪਸ ਉੱਗ ਆਉਣਾ, ਸੋ ਇਹ ਕੋਈ ਵੱਡੀ ਗੱਲ ਨਾ ਹੋਈ। ਤੂੰ ਮੇਰੀ ਸੁਣ, ਮੈਂ ਇੱਕ ਅਮੀਰ ਆਦਮੀ ਦੀ ਕੁੜੀ ਦਾ ਖੂਨ ਚੂਸ ਕੇ ਆਇਆ, ਅੱਧ ਮੋਇਆ ਕਰਕੇ ਛੱਡ ਆਇਆ, ਬਿਸਤਰ ਤੇ ਹਿੱਲ ਵੀ ਨਹੀਂ ਸਕਦੀ। ਚੌਥਾ ਬੋਲਿਆ, ਇਹ ਕਿਹੜਾ ਵੱਡਾ ਕੰਮ ਹੈ, ਜੇਕਰ ਕੋਈ ਸ਼ਖਸ ਉਸ ਕੁੜੀ ਨੂੰ ਠੀਕ ਕਰਨਾ ਚਾਹੇ ਤਾਂ ਫਲਾਂ ਫਲਾਂ ਬੂਟੀ ਉਹ ਰਗੜ ਕੇ ਉਬਾਲ ਕੇ ਤਿੰਨ ਵਾਰੀ ਉਹਨੂੰ ਦੇਵੇ ਤਾਂ ਤੰਦਰੁਸਤ ਹੋ ਜਾਵੇਗੀ, ਚੰਗੀ ਭਲੀ ਹੋ ਜਾਵੇਗੀ। ਇਹ ਕੋਈ ਵੱਡੀ ਗੱਲ ਥੋੜ੍ਹੀ ਹੋਈ, ਅਤੇ ਨਾਲ ਉਹਨੇ ਬੂਟੀ ਵੱਲ ਨੂੰ ਇਸ਼ਾਰਾ ਵੀ ਕਰ ਦਿੱਤਾ। ਪੰਜਵਾਂ ਸ਼ੈਤਾਨ ਬੋਲਿਆ, ਇਹ ਕੋਈ ਗੱਲਾਂ ਹੋਈਆਂ ਭਲਾ, ਇੱਕ ਤਲਾਬ ਦੇ ਨਾਲ ਉਹ ਵੇਖਦੇ ਹੋ ਜਿਹੜੀ ਕਿਸਾਨ ਦੀ ਚੱਕੀ ਆ, ਉਹ ਵੀ ਬੜਾ ਰੱਬ ਨੂੰ ਮੰਨਦਾ, ਚਿਰਾਂ ਤੋਂ ਕੋਸ਼ਿਸ਼ ਕਰ ਰਿਹਾ ਕਿ ਉਹਦੀ ਚੱਕੀ ਸਹੀ ਚੱਲੇ, ਪਰ ਜਦੋਂ ਕਦੇ ਉਹ ਪਾਣੀ ਦਾ ਵਹਾਅ ਇੱਕ ਤਰਫ ਛੱਡਦਾ ਤਾਂ ਮੈਂ ਬੰਦ ਵਿੱਚ ਮੋਰੀ ਕਰ ਦਿੰਦਾ। ਛੇਵੇਂ ਸ਼ੈਤਾਨ ਨੇ ਕਿਹਾ, ਇਹ 'ਚ ਤੇਰੀ ਕੀ ਕਾਰਸਤਾਨੀ ਆ, ਇਹ ਤਾਂ ਉਹ ਕਿਸਾਨ ਹੀ ਬੇਵਕੂਫ ਹੋਇਆ ਨਾ, ਉਹਨੂੰ ਚਾਹੀਦਾ ਸੀ ਕਿ ਉਸ ਬੰਦ ਦੇ ਨਾਲ ਬਹੁਤ ਸਾਰਾ ਘਾਹ ਫੂਸ ਇਕੱਤਰ ਕਰਕੇ ਲਗਾ ਦੇਵੇ ਤੇ ਬਸ ਮਸਲਾ ਹੱਲ। ਤੇਰਾ ਇਹਦੇ ਵਿੱਚ ਕੀ ਕੰਮ ਹੋਇਆ? ਹੁਣ ਉੱਧਰ ਨਿਯੋਮ ਸ਼ੈਤਾਨਾਂ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ, ਬੜੇ ਧਿਆਨ ਦੇ ਨਾਲ, ਬੜੇ ਗੌਰ ਦੇ ਨਾਲ। ਇਸ ਦੇ ਲਈ ਸ਼ਾਇਦ ਰੱਬ ਨੇ ਉਹਦਾ ਸਾਥ ਦਿੱਤਾ ਸੀ। ਸ਼ੈਤਾਨਾਂ ਤੋਂ ਸੁਣੇ ਦੇ ਮੁਤਾਬਕ ਅਗਲੇ ਦਿਨ ਉੱਠਿਆ, ਤਰੇਲ 'ਤੇ ਆਪਣਾ ਹੱਥ ਰਗੜਿਆ ਅਤੇ ਉਹਦਾ ਹੱਥ ਵਾਪਸ ਆ ਚੁੱਕਾ ਸੀ। ਫਿਰ ਉਹਨੇ ਕਿਸਾਨ ਦੀ ਚੱਕੀ ਵੀ ਦਰੁਸਤ ਕਰ ਦਿੱਤੀ ਅਤੇ ਫਿਰ ਉਹਨੇ ਅਮੀਰ ਆਦਮੀ ਦੀ ਕੁੜੀ ਨੂੰ ਵੀ ਤੰਦਰੁਸਤ ਕਰ ਦਿੱਤਾ। ਅਮੀਰ ਆਦਮੀ ਦੇ ਕਿਸਾਨਾਂ ਨੇ ਉਸ ਤੋਂ ਖੁਸ਼ੀ ਜ਼ਾਹਰ ਕੀਤੀ, ਬਹੁਤ ਸਾਰਾ ਉਹਨੂੰ ਇਨਾਮ ਦਿੱਤਾ, ਮਾਲਾ ਮਾਲ ਕਰ ਦਿੱਤਾ ਅਤੇ ਹੁਣ ਉਹ ਬੜੀ ਸੋਹਣੀ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗਾ ਸੀ। ਇੱਕ ਦਿਨ ਉਹੀ ਪੁਰਾਣਾ ਸਾਥੀ ਉਹਨੂੰ ਦੁਬਾਰਾ ਮਿਲਿਆ, ਵੇਖ ਕੇ ਬਹੁਤ ਹੈਰਾਨ ਹੋਇਆ, ਤੇਰਾ ਇੱਕ ਹੱਥ ਵਾਪਸ ਕਿੱਦਾਂ ਆ ਗਿਆ, ਭਲਾ ਦੱਸ ਤੂੰ ਇੰਨਾ ਅਮੀਰ ਕਿੱਦਾਂ ਹੋ ਗਿਆ। ਬੜੇ ਸਾਰੇ ਸਵਾਲ ਸੀ ਉਹਦੇ ਕੋਲ, ਕਿਉਂਕਿ ਉਹ ਵੀ ਅਮੀਰ ਹੋਣਾ ਚਾਹੁੰਦਾ ਸੀ, ਨਿਯਮ ਝੂਠ ਨਹੀਂ ਸੀ ਮਾਰਨਾ ਚਾਹੁੰਦਾ, ਉਹ ਰੱਬ ਦਾ ਬੰਦਾ ਸੀ ਅਤੇ ਰੱਬ ਦੇ ਬੰਦੇ ਕਦੀ ਝੂਠ ਨਹੀਂ ਬੋਲਦੇ। ਉਹਨੇ ਸਾਰੀ ਦੀ ਸਾਰੀ ਕਹਾਣੀ ਆਪਣੇ ਦੋਸਤ ਨੂੰ ਬਿਆਨ ਕਰ ਦਿੱਤੀ। ਇਵਾਨ ਨੇ ਉਹ ਸਾਰੀ ਕਹਾਣੀ ਸੁਣੀ, ਬੜੇ ਗੌਰ ਦੇ ਨਾਲ ਸੁਣੀ ਅਤੇ ਸੋਚਿਆ, ਮੈਂ ਵੀ ਇੱਦਾਂ ਹੀ ਕਰੂੰਗਾ, ਮੈਂ ਵੀ ਅਮੀਰ ਬਣ ਜਾਊਂਗਾ, ਇਹਦੇ ਤੋਂ ਵੀ ਜ਼ਿਆਦਾ ਅਮੀਰ ਬਣੂੰਗਾ। ਉਨਾ ਕੀ ਸਮਾਂ ਹੋਇਆ, ਉਸੇ ਦਰਿਆ ਦੇ ਉੱਤੇ ਉਸੇ ਕਿਸ਼ਤੀ ਦੇ ਕੰਢੇ ਜਾ ਪਿਆ। ਅੱਧੀ ਰਾਤ ਦੇ ਨੇੜੇ ਫਿਰ ਸਾਰੇ ਸ਼ੈਤਾਨ ਜਮ੍ਹਾਂ ਹੋਏ, ਆਪਸ ਦੇ ਵਿੱਚ ਫਿਰ ਦੁਬਾਰਾ ਉਹੀ ਗੱਲਾਂ ਬਾਤਾਂ ਹੋਈਆਂ। ਇੱਕ ਕਹਿਣ ਲੱਗਾ, ਓਏ ਮੈਨੂੰ ਸ਼ੱਕ ਆ ਸਾਡੀਆਂ ਕੋਈ ਗੱਲਾਂ ਸੁਣਦਾ ਰਾਤ ਨੂੰ, ਨਹੀਂ ਤਾਂ ਕਿਸਾਨ ਦਾ ਕੰਮ ਨਾ ਸਹੀ ਚੱਲਦਾ, ਉਹ ਕੁੜੀ ਚੰਗੀ ਭਲੀ ਨਾ ਹੋ ਜਾਂਦੀ, ਉਹ ਬੰਦੇ ਦਾ ਹੱਥ ਨਾ ਵਾਪਸ ਆ ਜਾਂਦਾ, ਇਹਦਾ ਮਤਲਬ ਕਿ ਸਾਡੀਆਂ ਗੱਲਾਂ ਕੋਈ ਰਾਤ ਨੂੰ ਬਹਿ ਕੇ ਇੱਥੇ ਸੁਣਦਾ, ਹੋਵੇ ਨਾ ਤਾਂ ਪਹਿਲਾਂ ਆਸ ਪਾਸ ਚੈੱਕ ਕਰ ਲਿਆ ਜਾਵੇ। ਸਾਰੇ ਸ਼ੈਤਾਨ ਆਸ ਪਾਸ ਜਦੋਂ ਵੇਖਣ ਲੱਗੇ ਤਾਂ ਬਹੁਤਾ ਸਮਾਂ ਨਾ ਲੱਗਾ, ਇਵਾਨ ਉਹਨਾਂ ਦੇ ਹੱਥ ਆ ਗਿਆ। ਫਿਰ ਕੀ ਸੀ, ਕਹਿੰਦੇ ਨੇ ਉਹਨਾਂ ਨੇ ਇਵਾਨ ਦੀ ਬੋਟੀ ਬੋਟੀ ਕਰ ਛੱਡੀ। ਮਸਾ ਮਸਾ ਜਿੰਨਾ ਇਵਾਨ ਸ਼ੈਤਾਨਾਂ ਦੇ ਹੱਥੇ ਆਇਆ,

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 70 48 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
0: ਸੂਰਜ ਦੇਵਤਾ
2: ਕੀ ਮਤਲਬ?
0: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
0: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ ਹਾਂਜੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

What, Chunga?

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਉ ਅਪਾਰ ਆਖੈ ਮੰਗੈ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਦ ਦਿਸੈ ਦਰਬਾਰ ਮੋਹ ਕੇ ਬੋਲਣ ਬੋਲਿਆ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀਂ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ,

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਸੁ ਆਸਨ ਲੋਇ ਲੋਇ ਪੰਡਾਰ ਜੋ ਕੁਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਤਰਾਹ ਪਥ ਪਵੜਿਆ ਚੜਿਐ ਹੋਏ ਅਕੀਸ ਸੁਨ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾਟ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਮਲਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਾਗੇ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨੰਕਾਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤਨਾਂਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਭਾਓ ਅੰਮ੍ਰਿਤ ਤਿਤ ਕਾਲ ਕੜੀਐ ਸ਼ਬਦ ਸੱਚੀ ਟਕਸ

ਪੌਣਿਆਂ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ

ਪੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

0: ਕੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸ ਨੂੰ ਹੋਰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ

0: ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇ ਲਾ।

ਸਤਿਗੁਰੂ ਸਾਹਿਬ ਜੀ ਦੇ ਸਾਜੇ ਨਵਾਜੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪਣੀ ਕਿਰਪਾ ਸਦਕਾ ਰਹਿਮਤ ਕਰਕੇ ਦਇਆ ਦੇ ਘਰ ਵਿੱਚ ਆਣ ਕਰਕੇ ਇਹ ਅੰਮ੍ਰਿਤਮਈ ਸਤਸੰਗਤ ਦੀਆਂ ਘੜੀਆਂ ਆਪ ਦਿਆਲਤਾ ਕਰਕੇ ਆਪਣੇ ਸਿੱਖਾਂ ਸੇਵਕਾਂ ਨੂੰ ਪ੍ਰਾਪਤ ਕਰਵਾਈਆਂ ਹਨ। ਧੰਨ ਗਰੀਬ ਨਵਾਜ ਚੋਜੀ ਪ੍ਰੀਤਮ ਜੀ ਦੇ ਬਖਸ਼ਿਸ਼ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਗੁਰਦੁਆਰਾ ਦੀਵਾਨ ਮੰਜੀ ਸਾਲ ਵਿਖੇ ਸੁਭਾਏਮਾਨ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਹੁਣ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਪ੍ਰਾਪਤ ਹੋਈ ਹੈ ਤੇ ਇਸ ਪਾਵਨ ਹੁਕਮ ਦੀ ਵਿਚਾਰ ਜਿੱਥੇ ਕਰਨੀ ਹੈ ਉੱਥੇ ਨਾਲ ਦੇ ਨਾਲ ਖਾਲਸਾ ਜੀ ਜੋ ਪੰਥ ਦੇ ਉੱਤੇ ਵੱਡਾ ਹਮਲਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ ਉਹ ਦਿਹਾੜੇ ਕੱਲ ਦੇ ਦਿਹਾੜੇ ਤੋਂ ਪ੍ਰਾਰੰਭ ਹੋਏ ਹਨ। 1 ਜੂਨ 1984 ਨੂੰ ਜੋ ਕੱਲ ਦਿਹਾੜਾ ਲੰਘਿਆ ਹੈ ਸੋ ਗੁਰਸਿੱਖੋ 11 ਸਿੰਘਾਂ ਦੀ ਸ਼ਹਾਦਤ ਹੋਈ ਸੀ। ਭਾਈ ਰਾਮ ਸਿੰਘ ਜੀ ਆਦਿਕ, ਭਾਈ ਮਹਿੰਗਾ ਸਿੰਘ ਜੀ ਆਦਿਕ 11 ਸਿੰਘਾਂ ਦੀ ਸ਼ਹਾਦਤ ਹੋਣੀ ਬਿਨਾਂ ਕਿਸੇ ਗੱਲ ਤੋਂ ਹਿੰਦੁਸਤਾਨ ਦੀ ਸਰਕਾਰ ਵੱਲੋਂ ਪਹਿਲਾ ਹਮਲਾ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਹਰ ਕੀ ਪੌੜੀ ਵਾਲੇ ਅਸਥਾਨ ਤੇ ਵੀ ਉਹ ਗੋਲੀਆਂ ਜਾ ਕਰਕੇ ਵੱਜੀਆਂ ਸਨ। ਉਸ ਸਮੇਂ ਦੇ ਪੱਤਰਕਾਰਾਂ ਨੇ ਉਹ ਫੋਟੋਆਂ ਤਸਵੀਰਾਂ ਖਿੱਚੀਆਂ ਜੋ ਅੱਜ ਦਾ ਦਿਹਾੜਾ ਹੈ। ਅੱਜ ਦੇ ਦਿਨ ਭਾਈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਪਾਵਨ ਜਨਮ ਦਿਹਾੜਾ ਵੀ ਅੱਜ ਹੈ। ਅੱਜ ਦੇ ਦਿਹਾੜੇ ਹੀ ਰੋਡੇ ਨਗਰ ਵਿਖੇ ਸੋ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਸੋ ਮਹਾਂਪੁਰਖਾਂ ਨੇ ਪਾਵਨ ਜਨਮ ਧਾਰਨ ਕੀਤਾ। ਸਾਹਿਬ ਬਾਬਾ ਜੋਗਿੰਦਰ ਸਿੰਘ ਜੀ ਤਿੰਨਾਂ ਦੇ ਗ੍ਰਹਿ ਵਿਖੇ ਜਿਨ੍ਹਾਂ ਤੇ ਇਹ ਬਖਸ਼ਿਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਹੋਈ ਹੈ। ਸੋ ਬਾਬਾ ਜੋਗਿੰਦਰ ਸਿੰਘ ਜੀ ਆਪ ਗੁਰਮੁਖ ਬਾਣੀ ਗੁਰਮੁਖ ਪਿਆਰੇ ਨਾਮ ਅਭਿਆਸੀ ਹਨ ਜਿਨ੍ਹਾਂ ਦਾ ਆਪਣਾ ਜੀਵਨ ਵੀ ਅਜਿਹਾ ਹੈ ਕਿ ਭਾਵੇਂ ਖੇਤੀਬਾੜੀ ਕਰਦੇ ਹਨ, ਸਧਾਰਨ ਜ਼ਿਮੀਂਦਾਰ ਪਰਿਵਾਰ ਹੈ, ਪਰ ਕਿਰਤ ਕਰਦਿਆਂ ਹੋਇਆਂ ਹਰ ਸਮੇਂ ਸ੍ਰੀ ਜਪਜੀ ਸਾਹਿਬ ਜੀ ਦਾ ਅਭਿਆਸ ਬਾਬਾ ਜੋਗਿੰਦਰ ਸਿੰਘ ਜੀ ਆਪਣੀ ਰਸਨਾ ਤੋਂ ਕਰਦੇ ਰਹਿੰਦੇ ਹਨ। ਮਾਤਾ ਨਿਹਾਲ ਕੌਰ ਜੀ ਸੋ ਜਿਵੇਂ ਸਾਡੀਆਂ ਬਜ਼ੁਰਗ ਮਾਤਾਵਾਂ ਘਰ ਵਿਚ ਰਹਿ ਕਰਕੇ ਸਾਰੇ ਕਾਰ ਵਿਹਾਰ ਕਰਦੀਆਂ ਘਰੇਲੂ ਗ੍ਰਹਿਣੀ ਹੈ, ਨਾਲ ਦੇ ਨਾਲ ਗੁਰਸਿੱਖ ਗੁਰਮੁਖ ਮਹਾਤਮਾ ਮਹਾਂਪੁਰਖਾਂ ਦੀ ਸੇਵਾ ਕਰਕੇ ਸਿੱਖ ਸੰਗਤਾਂ ਦੀ ਸੇਵਾ ਕਰਕੇ ਆਨੰਦ ਮਾਨਣ ਵਾਲੇ ਐਸੇ ਮਾਤਾ ਜੀ ਪਤੀਬਰਤਾ ਧਰਮ ਨੂੰ ਨਿਭਾਉਣ ਵਾਲੇ ਜਿਨ੍ਹਾਂ ਦੇ ਗ੍ਰਹਿ ਵਿਖੇ ਸੋ ਭਾਈ ਮਹਾਂਪੁਰਖਾਂ ਨੇ ਅੱਜ ਦੇ ਦਿਹਾੜੇ 1947 ਵਿਚ ਜਨਮ ਲਿਆ ਸੀ ਉਹਨਾਂ ਮਹਾਂਪੁਰਖਾਂ ਦੇ ਨਾਲ ਹੀ ਇਹ ਸੰਬੰਧਿਤ ਸਾਰੇ ਦਿਹਾੜੇ ਉਹਨਾਂ ਮਹਾਂਪੁਰਖਾਂ ਦੀ ਅਗਵਾਈ ਵਿਚ ਗੁਰੂ ਕੇ ਪਿਆਰੇ ਖਾਲਸੇ ਨੇ ਇਹ ਸੰਸਾਰ ਨੂੰ ਦੱਸਿਆ ਹੈ। ਜੋ ਇਹ ਦਿਹਾੜੇ ਹਨ ਖਾਲਸਾ ਜੀ ਇਹਨਾਂ ਨੂੰ ਇਵੇਂ ਜਾਣਨਾ ਪਹਿਲਾਂ ਅਤਿਅੰਤ ਜ਼ਰੂਰੀ ਹੈ ਕਿ ਜੇ ਕੋਈ ਆਖੇ ਜੀ ਕਿ ਇਹ ਜੀ ਕਿਸੇ ਦੇ ਉੱਤੇ ਸਰਕਾਰ ਵੱਲੋਂ ਕਿਸੇ ਮੂਵਮੈਂਟ ਨੂੰ ਦਬਾਉਣ ਵਾਸਤੇ ਹਮਲਾ ਕੀਤਾ ਗਿਆ ਇਵੇਂ ਨਹੀਂ ਹੈ। ਸੋ ਅਜਿਹੇ ਦਿਨਾਂ ਦੇ ਵਿੱਚ ਇਹ ਬਾਤ ਤਾਂ ਨਿਸ਼ਚਿਤ ਰੂਪ ਹਰ ਸਿੱਖ ਦੇ ਹਿਰਦੇ ਵਿੱਚ ਵਸ ਜਾਣੀ ਚਾਹੀਦੀ ਹੈ ਕਿ ਸਿੱਖਾਂ ਦੀ ਨਸਲ ਕੁਸ਼ੀ ਕਰਨ ਵਾਸਤੇ ਹਿੰਦੁਸਤਾਨ ਦੀ ਸਰਕਾਰ ਨੇ ਯਤਨ ਕੀਤਾ ਹੈ। ਉਸ ਸਮੇਂ ਦੀ ਜਿਹੜੀ ਕਾਂਗਰਸ ਸਰਕਾਰ ਸੀ ਕਿ ਕਦੀ ਵਾਸਤੇ ਵੀ ਸਿੱਖ ਆਗਾਹਾਂ ਤੋਂ ਸਿਰ ਨਾ ਚੁੱਕ ਸਕਣ ਤੇ ਅਥਵਾ ਨਹੀਂ ਤੇ ਇਹਨਾਂ ਨੂੰ ਖਤਮ ਹੀ ਕਰ ਦਿੱਤਾ ਜਾਵੇ, ਇਹ ਦੁਬਾਰਾ ਕਿਸੇ ਤਰੀਕੇ ਦੇ ਨਾਲ ਇਸ ਧਰਤੀ ਦੇ ਉੱਤੇ ਆਪਣਾ ਦਾਅਵਾ ਨਾ ਕਰ ਸਕਣ। ਜੋ ਇਹਨਾਂ ਦੇ ਬਜ਼ੁਰਗਾਂ ਦੀ ਧਰਤੀ ਹੈ, ਜੋ ਇਹਨਾਂ ਦੇ ਵੱਡੇ ਵਡੇਰਿਆਂ ਨੇ ਹਿੰਦੁਸਤਾਨ ਦੇ ਵਿੱਚ ਮੰਗ ਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਸ ਸਮੇਂ, ਜਾਂ ਮਹਾਂਪੁਰਖਾਂ ਦੀਆਂ ਮੰਗਾਂ ਕੀ ਹਨ, ਧਰਮਯੁੱਧ ਮੋਰਚਾ ਮੰਗਦਾ ਕੀ ਹੈ ਕਿ ਜਿਸ ਦੇਸ਼ ਦੀ ਆਜ਼ਾਦੀ ਲਈ ਅਸੀਂ 100 ਵਿੱਚੋਂ 90 ਸਿਰ ਦਿੱਤੇ ਹਨ, ਉਸ ਦੇਸ਼ ਦੀ ਆਜ਼ਾਦੀ ਦੇ ਵਿੱਚ ਸਾਨੂੰ ਦੱਸੋ ਕਿ ਸਾਨੂੰ ਕਿਸ ਦਰਜੇ ਦੇ ਸ਼ਹਿਰੀ ਬਣਾ ਕੇ ਤੁਸੀਂ ਰੱਖਣਾ ਚਾਹੁੰਦੇ। ਜੇ ਅਧਿਕਾਰ ਤਾਂ ਬਰਾਬਰ ਵਾਲੇ ਹਨ ਫਿਰ ਤੇ ਭਾਈ ਕੋਈ ਬਾਤ ਨਹੀਂ, ਜੇ ਬਰਾਬਰ ਦੇ ਅਧਿਕਾਰੀ ਨਹੀਂ ਕੀ ਅਜਿਹੀ ਘਟਨਾ ਘਟ ਗਈ ਸੀ
ਕਿ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਗਿਆ ਹੈ? ਕੀ ਕਾਰਨ ਹੈ ਕਿ ਇਨ੍ਹਾਂ ਦੇ ਉੱਤੇ ਵਿਸ਼ੇਸ਼ ਨਿਗਰਾਨੀ ਰੱਖਣ ਲਈ ਸਮੂਹ ਡੀਸੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ? ਕੀ ਕਾਰਨ ਇਹ ਸਾਰੀਆਂ ਮੰਗਾਂ ਨੂੰ ਲੈ ਕਰਕੇ ਜ਼ਿਮੀਂਦਾਰਾਂ ਦੀਆਂ ਮੰਗਾਂ ਜਿਹੜੀਆਂ ਹੁਣ ਤੱਕ ਮੰਗਦੇ ਫਿਰਦੇ ਹੋ, ਇਹ ਸਾਰੀਆਂ ਮੰਗਾਂ ਨੂੰ ਲੈ ਕਰਕੇ ਧਰਮਯੁੱਧ ਮੋਰਚਾ ਪ੍ਰਾਰੰਭ ਹੋਇਆ ਹੈ? ਸਿੱਖਾਂ ਦੇ ਵੱਧ ਅਧਿਕਾਰ ਨਹੀਂ, ਕਈ ਵਾਰੀ ਕਹਿੰਦੇ ਸਿੱਖ ਵੱਧ ਅਧਿਕਾਰ ਵਾਸਤੇ ਮੋਰਚਾ ਸੀ, ਨਹੀਂ, ਬਰਾਬਰ ਦੇ ਅਧਿਕਾਰਾਂ ਦਾ ਮੋਰਚਾ ਸੀ। ਜੋ ਇੱਕ ਦੇਸ਼ ਦੇ ਵਿੱਚ ਇੱਕ ਘਰ ਦੇ ਵਿੱਚ ਜਿਵੇਂ ਇੱਕ ਭਰਾ ਨੂੰ ਤੇ ਅਧਿਕਾਰ ਵੱਧ ਹੋਣ ਤੇ ਦੂਸਰੇ ਨੂੰ ਘੱਟ ਹੋਣ ਤੇ ਦੂਜਾ ਕਹਿ ਸਕਦਾ ਕਿ ਭਾਈ ਮੈਨੂੰ ਵੀ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ, ਉਹ ਬਰਾਬਰ ਦੇ ਅਧਿਕਾਰਾਂ ਵਾਸਤੇ ਇਹ ਮੋਰਚੇ ਪ੍ਰਾਰੰਭ ਹੋਏ ਸਨ। ਇਹ ਮੋਰਚੇ ਨੂੰ ਖਤਮ ਕਰਨ ਵਾਸਤੇ ਨਹੀਂ ਸੀ, ਇਹ ਹਮਲਾ ਸਿੱਖਾਂ ਨੂੰ ਖਤਮ ਕਰਨ ਵਾਸਤੇ ਕੀਤਾ ਗਿਆ ਸੀ। ਸੋ ਜਿਹੜਾ ਅੱਜ ਦਾ ਦਿਹਾੜਾ ਹੈ, ਸੋ ਅੱਜ ਦੇ ਦਿਹਾੜੇ ਜਿਹੜੀਆਂ ਘਟਨਾਵਾਂ ਘਟੀਆਂ ਹਨ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ। ਅੱਜ ਦਾ ਉਹੀ ਦਿਹਾੜਾ ਹੈ ਜਿਸ ਦਿਨ ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਦਿਹਾੜਾ ਵੀ ਇਹ ਦਿਨ ਕਿਉਂ ਚੁਣਿਆ ਗਿਆ, ਕਾਰਨ ਕੀ ਹੈ, ਇਹ ਵੀ ਵਿਚਾਰ। ਜੇ ਕੋਈ ਆਖੇ ਜੀ ਨਸਲਕੁਸ਼ੀ ਕਿਉਂ ਹੈ, ਤੇ ਜਾਣਦੇ ਹਨ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ, ਤੇ ਇਹ ਸ਼ਹੀਦੀ ਦਿਹਾੜੇ ਦੇ ਉੱਤੇ ਵੱਧ ਤੋਂ ਵੱਧ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕਰਕੇ ਆਪਣੇ ਜਨਮ ਦਾ ਲਾਹਾ ਪ੍ਰਾਪਤ ਕਰਨ ਗਈਆਂ। ਜਿੰਨੀ ਸੰਗਤ ਵੱਧ ਇਕੱਤਰ ਹੋਵੇਗੀ ਓਨਾ ਹੀ ਵੱਧ ਕਤਲੇਆਮ ਹੋਵੇਗਾ, ਜਿੰਨਾ ਵੱਧ ਕਤਲੇਆਮ ਹੋਵੇਗਾ ਕਿਸੇ ਕੌਮ ਨੂੰ ਥਾਵਾਂ ਥਾਵਾਂ ਤੇ ਅਜਿਹੇ ਇੱਥੇ ਹੀ ਨਹੀਂ ਵੱਖੋ ਵੱਖਰੇ ਮੁਲਕਾਂ ਦਾ ਇਤਿਹਾਸ ਪੜ੍ਹ ਲਵੋ, ਜਦੋਂ ਵੀ ਕਿਸੇ ਕੌਮ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਹੈ ਅਜਿਹੇ ਥਾਂ ਦੇ ਉੱਤੇ ਉੱਥੋਂ ਦੀ ਮੌਜੂਦਾ ਸਰਕਾਰ ਨੇ ਹਮਲਾ ਕੀਤਾ ਜਿੱਥੇ ਬਹੁਤਾ ਨੁਕਸਾਨ ਭਾਵ ਜਾਨੀ ਤੇ ਮਾਲੀ ਨੁਕਸਾਨ ਦੋਵੇਂ ਕੀਤੇ ਜਾ ਸਕਣ। ਜਾਨੀ ਨੁਕਸਾਨ ਜਿੰਨਾ ਵੱਧ ਤੋਂ ਵੱਧ ਹੋ ਸਕੇ ਓਨਾ ਹੀ ਚੰਗਾ, ਕਿਉਂਕਿ ਜਿੰਨੇ ਲੋਕ ਜ਼ਿਆਦਾ ਮਾਰ ਦਿੱਤੇ ਜਾਣਗੇ, ਜਿਵੇਂ ਇਸ ਤੋਂ ਪਹਿਲਾਂ ਸੋ ਵਿਸਾਖੀ ਦੇ ਦਿਹਾੜੇ ਤੇ ਜਿਹੜਾ ਅੰਗਰੇਜ਼ਾਂ ਵੱਲੋਂ ਹਮਲਾ ਕੀਤਾ ਗਿਆ ਸੀ ਉਦੋਂ ਵੀ ਵਿਸਾਖੀ ਦਾ ਦਿਹਾੜਾ ਚੁਣਿਆ ਗਿਆ ਸੀ ਜਲ੍ਹਿਆਂਵਾਲੇ ਬਾਗ ਦੇ ਹਮਲੇ ਦੀ ਜਿੱਕ ਤੇ ਤੁਸੀਂ ਸਾਰਾ ਹੀ। ਉਹਦਾ ਵੀ ਕਾਰਨ ਇਹੋ ਸੀ ਕਿ ਜਿੰਨੇ ਵੱਧ ਤੋਂ ਵੱਧ ਮਾਰੇ ਜਾਣਗੇ ਓਨੀ ਦਹਿਸ਼ਤ ਤੇ ਡਰ ਬਹੁਤਾ ਪੈਦਾ ਹੋਵੇਗਾ। ਇਹ ਦਿਨ ਵੀ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੀ ਵਿਸ਼ੇਸ਼ ਤੌਰ ਤੇ ਚੁਣਨਾ ਕਾਰਨ ਹੈ ਕਿ ਵੱਧ ਤੋਂ ਵੱਧ ਸਿੱਖਾਂ ਦਾ ਨੁਕਸਾਨ ਕੀਤਾ ਜਾ ਸਕੇ। ਸੋ ਇਸ ਗੱਲ ਦੀ ਸ਼ਰਮ ਭਾਵੇਂ ਸਿੱਕੇ ਟੰਗ ਕਰਕੇ ਆਏ ਹਨ। ਹੁਣ ਜੇ ਕੋਈ ਇਹ ਪੁੱਛੇ ਜੀ ਅੱਗੋਂ ਸਿੱਖਾਂ ਨੇ ਹਮਲਾ ਕਿਉਂ ਕੀਤਾ ਤੇ ਇਹਦਾ ਅਧਿਕਾਰ ਕਿਵੇਂ ਮਿਲ ਗਿਆ ਜੀ, ਕਾਨੂੰਨ ਸਿੱਖਾਂ ਨੂੰ ਹੱਥ ਵਿੱਚ ਨਹੀਂ ਸੀ ਲੈਣਾ ਚਾਹੀਦਾ। ਕੱਲ ਪਰਸੋਂ ਹੀ ਕੋਈ ਗੁਰਮੁਖ ਇਹ ਗੱਲ ਕਹਿ ਰਿਹਾ ਸੀ ਕਿ ਸਿੱਖਾਂ ਨੂੰ ਤੇ ਸ਼ਾਂਤੀ ਦੇ ਸੁਨੇਹੇ ਦੇਣੇ ਚਾਹੀਦੇ ਨੇ। ਵੇਖੋ ਜੀ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਇਹ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਤੇ ਮੈਂ ਬੇਨਤੀ ਕੀਤੀ ਸੀ ਜੀ ਕਿ ਜਿਹੜਾ ਪੰਜਾਬ ਦੇ ਵਿੱਚ ਬੈਠਦਾ ਹੈ ਉਹ ਤੇ ਕਹਿੰਦਾ ਕਿ ਮੈਂ ਸ਼ੇਰੇ ਪੰਜਾਬ ਵਾਲਾ ਰਾਜ ਦਵਾਂਗਾ, ਤੇ ਜਿਹੜਾ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਦਾ ਉਹ ਕਹਿੰਦਾ ਮੈਂ ਰਾਮ ਰਾਜ ਲਿਆਵਾਂਗਾ ਰਾਮ ਰਾਜ। ਤੇ ਰਾਮ ਚੰਦਰ ਜੀ, ਭਗਵਾਨ ਸ੍ਰੀ ਰਾਮ ਚੰਦਰ ਜੀ, ਜੇ ਤੁਸੀਂ ਤੁਲਸੀਦਾਸ ਜੀ ਦੀ ਰਮਾਇਣ ਪੜ੍ਹੋ ਤੇ ਉਹਦੇ ਵਿੱਚ ਬਚਨ ਆਉਂਦੇ ਹਨ ਕਿ ਅਣਜ ਬਧੂ ਬਗਣੀ ਸੁਤ ਨਾਰੀ ਸੁਣ ਸੱਠ ਇਹ ਕੰਨਿਆ ਸਮਚਾਰੀ ਇਨਹੇ ਕੁਦਰਸ਼ਟ ਬਲੋਕ ਤਜੋ ਤਿਨੇ ਹਤੇ ਕਛ ਪਾਪ ਨਾ ਹੋ। ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਬਚਨ ਨੇ ਜਿਨ੍ਹਾਂ ਦਾ ਰਾਮ ਰਾਜ ਲਿਆਉਣਾ ਹੈ। ਕਹਿੰਦੇ ਪਾਏ ਅਣਜ ਬਧੂ, ਅਣਜ ਨਾਮ ਹੈ ਛੋਟੇ ਭਰਾ ਦਾ, ਉਹਦੀ ਬਧੂ ਧਰਮ ਪਤਨੀ, ਤੇ ਫਿਰ ਅਣਜ ਬਧੂ ਬਗਣੀ ਸੁੱਤ ਤੇ ਪੁੱਤਰ ਦੀ ਘਰਵਾਲੀ ਬਗਣੀ ਸੋ ਫਿਰ ਇਸੇ ਤਰੀਕੇ ਦੇ ਨਾਲ ਭੈਣ ਤੇ ਪੁੱਤਰ ਦੀ ਅਣਜ ਬਧੂ ਬਗਣੀ ਸੁੱਤ ਨਾਰੀ ਸੋ ਛੋਟੀ ਭੈਣ ਆਪਣੀ ਫਿਰ ਇਸੇ ਤਰੀਕੇ ਦੇ ਨਾਲ ਭਰਾ ਦੀ ਘਰਵਾਲੀ ਤੇ ਪੁੱਤਰ ਦੀ ਘਰਵਾਲੀ ਤੇ ਸੁਣ ਸੱਠ ਇਹ ਕੰਨਿਆ ਸਮਚਾਰੀ ਚੌਥੀ ਤੇਰੀ ਧੀ ਆਪਣੀ। ਕਹਿੰਦੇ ਇਨਹੇ ਕੁਦਰਸ਼ਟ ਬਲੋਕ ਤਜੋ, ਕਹਿੰਦੇ ਹੇ ਮੂਰਖ ਜਿਹੜਾ ਇਹਨਾਂ ਨੂੰ ਖੋਟੀ ਨਿਗਾਹ ਨਾਲ ਵੇਖੇ, ਇਹਨਾਂ ਨੂੰ ਖੋਟੀ ਨਿਗਾਹ ਨਾਲ। ਤੇ ਭਗਵਾਨ ਸ੍ਰੀ ਰਾਮ ਚੰਦਰ ਕਹਿੰਦੇ ਤਿਨੇ ਹਤੇ ਕਛ ਪਾਪ ਨਾ ਹੋ, ਜੇ ਉਹਨਾਂ ਨੂੰ ਮਾਰ ਦਵੋ ਨਾ ਤੇ ਕੋਈ ਪਾਪ ਨਹੀਂ ਲੱਗਦਾ। ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਬਚਨ ਜਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀ ਕਥਾ ਤੇ ਬਾਅਦ ਚ ਸੁਣਾਵਾਂਗੇ।

ਲੱਗੇਗਾ ਜਿਹੜਾ ਮਾੜੀ ਨਿਗਾਹ ਨਾਲ ਵੇਖੇ ਤੇ ਜਿਹੜਾ ਹੱਥ ਪਾਉਣ ਦਾ ਯਤਨ ਕਰੇ ਫਿਰ ਭਾਈ ਉਹਦੇ ਨਾਲ ਕੀ ਕਰਨਾ ਚਾਹੀਦਾ ਜਿਹੜਾ ਹੱਥ ਪਾਉਣ ਦਾ ਯਤਨ ਕਰੇ ਫਿਰ ਉਹਦੇ ਨਾਲ ਕੀ ਹੋਣਾ ਚਾਹੀਦਾ ਆਪ ਹੀ ਵਿਚਾਰ ਲਈਏ ਭਗਵਾਨ ਰਾਮ ਚੰਦਰ ਤੇ ਕਹਿੰਦਾ ਜਿਹੜਾ ਮਾੜੀ ਨਿਗਾਹ ਨਾਲ ਵੇਖੇ ਮਾਰ ਕੇ ਪਾਸੇ ਕਰ ਦਵੋ ਸਿੱਖਾਂ ਨੇ ਕੋਈ ਵੱਖਰਾ ਕਾਰਜ ਨਹੀਂ ਕੀਤਾ ਖਾਲਸਾ ਜੀ ਅਜਿਹਿਆਂ ਨੂੰ ਸਜਾਵਾਂ ਦਿੱਤੀਆਂ ਸਨ ਉਸ ਤੋਂ ਬਾਅਦ ਫਿਰ ਹਿੰਦੁਸਤਾਨ ਦੀ ਸਰਕਾਰ ਨੇ ਤੇ ਸਾਡੇ ਨਿੱਕੇ ਨਿੱਕੇ ਬੱਚੇ ਦੁੱਧ ਪੀਣੇ ਬੱਚੇ ਤੱਕ ਵੀ ਮਾਰ ਕਰਕੇ ਤੇ ਸਾਨੂੰ ਇਹ ਦੱਸਿਆ ਹੈ ਕਿ ਅਸੀਂ ਤੁਹਾਡੀ ਨਸਲ ਕੁਛ ਕੀ ਕਰਨਾ ਚਾਹੁੰਦੇ ਹਾਂ ਰਹੋ ਵਿਚਾਰ ਉਹ ਲੰਮੀ ਕਥਾ ਹੈ ਸੀਮਿਤ ਸਮਾਂ ਹੈ ਦਾਸ ਬੇਨਤੀ ਕਰੇ 1984 2 ਜੂਨ ਦੇ ਦਿਹਾੜੇ ਵੱਖੋ ਵੱਖਰੇ ਅਖਬਾਰਾਂ ਦੇ ਪੱਤਰਕਾਰਾਂ ਨੇ ਇੱਥੋਂ ਦੇ DC ਜਦੋਂ ਕਰਫਿਊ ਲੱਗਾ ਹੋਇਆ ਸੀ ਉਹਦੇ ਪਾਸੋਂ ਕਰਫਿਊ ਪਾਸ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਣ ਕਰਕੇ ਉਸ ਸਮੇਂ ਦੀਆਂ ਤਸਵੀਰਾਂ ਆਪ ਜੀ ਨੂੰ ਪ੍ਰਾਪਤ ਹੋ ਜਾਣਗੀਆਂ ਟਾਈਮਸ ਆਫ ਇੰਡੀਆ ਵਾਲਿਆਂ ਨੇ ਵੀ ਤੇ ਹੋਰ ਪੱਤਰਕਾਰਾਂ ਨੇ ਵੀ ਇੰਗਲੈਂਡ ਵਾਲਿਆਂ ਨੇ ਵੀ ਉਹ ਤਸਵੀਰਾਂ ਖਿੱਚੀਆਂ ਆਣ ਕਰਕੇ ਇੱਥੇ ਫਿਰ ਸੋ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਲੌਂਗੋਵਾਲ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਟੌੜਾ ਸਾਹਿਬ ਨੂੰ ਜਾ ਕਰਕੇ ਮਿਲੇ ਹਨ ਉਹਨਾਂ ਦੇ ਪਾਸੋਂ ਜਾ ਕਰਕੇ ਉਸ ਸਮੇਂ ਉਹਨਾਂ ਨੇ ਕਿਹਾ ਕਿ ਕੀ ਗੱਲ ਹੈ ਇਹ ਸਰਕਾਰ ਨੇ ਕੱਲ ਦੇ ਦਿਹਾੜੇ ਹਮਲਾ ਕਿਉਂ ਕੀਤਾ BSF ਨੇ ਉਹਨਾਂ ਨੇ ਆਖਿਆ ਜੀ ਸਾਡੀ ਕੋਈ ਜਾਣਕਾਰੀ ਨੀ ਕਾਹਦੇ ਵਾਸਤੇ ਕੀਤਾ ਗਿਆ ਸੋ ਸਾਡੀ ਸਰਕਾਰ ਦੇ ਨਾਲ ਤੇ ਬੜੀ ਚੰਗੀ ਗੱਲਬਾਤ ਚੱਲ ਰਹੀ ਸੀ ਅਸੀਂ ਆਪਣੀਆਂ ਮੰਗਾਂ ਨੂੰ ਲੈ ਕਰਕੇ ਇਹ ਧਰਮ ਯੁੱਧ ਮੋਰਚਾ ਬੜੇ ਪੁਨਰ ਇਮਾਨਦਾਰੀ ਦੇ ਸਹਿਤ ਬੜੇ ਸ਼ਾਂਤਮਈ ਢੰਗ ਦੇ ਨਾਲ ਇਹ ਮੋਰਚਾ ਚੱਲ ਰਿਹਾ ਸੀ ਅਸੀਂ ਨੀ ਜਾਣਦੇ ਕਿਉਂ ਕੀਤਾ ਕਹਿੰਦੇ ਜੀ ਫਿਰ ਤੁਹਾਡੀ ਸਰਕਾਰ ਨਾਲ ਕੋਈ ਗੱਲ ਹੋਈ ਹੈ ਇਹ 2 ਤਰੀਕ ਦੀ ਘਟਨਾ ਹੈ ਕਹਿਣ ਲੱਗੇ ਨਹੀਂ ਜੀ ਅਸੀਂ ਫੋਨ ਕਰ ਰਹੇ ਹਾਂ ਵਾਰ ਵਾਰ ਸਾਡਾ ਕੋਈ ਫੋਨ ਉਠਾ ਨਹੀਂ ਰਿਹਾ ਕੋਈ ਸਾਡੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਕਿਸੇ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਕਿ ਇਹ ਹਮਲਾ ਕਿਉਂ ਕੀਤਾ ਗਿਆ ਜਿਹਦੇ ਵਿੱਚ 11 ਸਿੰਘਾਂ ਦੀ ਸ਼ਹਾਦਤ ਹੋਈ ਹੈ ਸੋ ਫਿਰ ਜੀ ਆਗਾਹ ਤੁਸੀਂ ਕੀ ਕਰੋਗੇ ਪੱਤਰਕਾਰਾਂ ਦੇ ਸਵਾਲ ਸਨ ਕਹਿਣ ਲੱਗੇ ਜੀ ਅਸੀਂ ਫੇਰ ਯਤਨ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੱਲਬਾਤ ਕੀਤੀ ਜਾ ਸਕੇ ਕੋਈ ਢੰਗ ਜਿਸ ਢੰਗ ਦੇ ਨਾਲ ਇਹਨਾਂ ਨਾਲ ਗੱਲਬਾਤ ਹੋ ਸਕੇ ਆਖੇ ਜੀ ਜੇ ਭਲਾ ਸਰਕਾਰ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਇਹ ਹਮਲੇ ਫਿਰ ਵੀ ਜਾਰੀ ਰਹਿੰਦੇ ਨੇ ਫਿਰ ਕੀ ਕਰੋਗੇ ਉਸ ਸਮੇਂ ਇਹਨਾਂ ਨੇ ਬਚਨ ਕੀਤੇ ਸਨ ਕਹੇ ਸਨ ਕਿ ਫਿਰ ਸੇ ਕੌਮ ਬਰਦਾਸ਼ਤ ਨਹੀਂ ਕਰੇਗੀ ਇਹ ਇੱਥੋਂ ਉੱਠੇ ਤੇ ਮਹਾਂਪੁਰਖਾਂ ਦੇ ਪਾਸ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਚਲੇ ਗਏ ਜਾ ਕੇ ਕਹਿਣ ਲੱਗੇ ਜੀ ਅਕਾਲੀ ਦਲ ਵਾਲੇ ਤੇ ਆਹ ਗੱਲ ਕਹਿੰਦੇ ਨੇ ਤੁਸੀਂ ਦੱਸੋ ਇਹਦੇ ਬਾਬਤ ਤੁਹਾਡਾ ਕੀ ਵਿਚਾਰ ਹੈ ਮਨ ਵਿੱਚ ਇਹਨਾਂ ਦੇ ਇਹ ਸ਼ਾਇਦ ਭਰਮ ਸੀ ਕਿ ਜਦੋਂ ਇਹਨਾਂ ਬਾਬਤ ਮਹਾਂਪੁਰਖ ਕੋ ਸੁਣ ਗਏ ਤੇ ਬੜੇ ਕਾਹਲੇ ਪੈ ਕਰਕੇ ਜਿਹੜਾ ਆਮ ਹੀ ਸਾਨੂੰ ਲੱਗਦਾ ਹੈ ਕਿ ਪਾਏ ਸੋ ਮਹਾਂਪੁਰਖ ਬੜੇ ਕਾਹਲੇ ਪੈ ਕਰਕੇ ਸ਼ਾਇਦ ਬਚਨ ਕਰਦੇ ਹੁਣ ਨਹੀਂ ਭਾਈ ਗੁਰੂ ਕੀ ਬਾਣੀ ਦਾ ਫਰਮਾਨ ਹੈ ਸੰਤ ਨਾ ਛੱਡ ਹੈ ਸੰਤਈ ਜੋ ਕੋਟਕ ਮਿਲੈ ਅਸੰਤ ਸੰਤੀ ਕੌਣ ਹੈ ਭਾਈ ਜੇ ਭਲਾ ਉਹ ਤੱਤਾ ਹੋ ਜਾਵੇ ਨਹੀਂ ਜੀ ਸੰਤ ਆਪਣਾ ਸੁਭਾਅ ਕਦੀ ਵਾਸਤੇ ਛੱਡ ਹੀ ਨਹੀਂ ਸਕਦਾ ਜਿਹਨੂੰ ਆਪਾਂ ਪੜ੍ਹਦੇ ਹਾਂ ਕਿ ਸੰਤ ਹਿਰਦਾ ਨਵਨੀਤ ਸਮਾਨਾ ਕਹਿਆ ਕਵਣੇ ਭਰ ਕੇ ਹਾਣਾ ਜਾਣਾ ਸੰਤ ਦਾ ਹਿਰਦਾ ਮੱਖਣ ਵਰਗਾ ਪਹਿਲਾਂ ਕਹਿ ਦਿੱਤਾ ਤੁਲਸੀ ਦਾਸ ਨੇ ਫਿਰ ਕਹਿਣ ਲੱਗਾ ਨਹੀਂ ਦੁਨੀਆਂ ਦੇ ਲੋਕੋ ਸੰਤ ਮੱਖਣ ਨਾਲੋਂ ਕਿਤੇ ਮਹਾਨ ਮੱਖਣ ਦੀ ਵਰਿਆਈ ਹੈ ਕਿ ਮੱਖਣ ਨੂੰ ਆਪਣੇ ਆਪ ਨੂੰ ਸੇਕ ਲੱਗੇ ਤੇ ਤਾਂ ਪਗੜਦਾ ਹੈ ਸੰਤ ਉਹ ਹੈ ਕਿ ਸੇਕ ਲੱਗੇ ਕਿਸੇ ਹੋਰ ਨੂੰ ਤੇ ਪਗੜੇ ਸੰਤ ਦਾ ਹਿਰਦਾ ਸੇਕ ਤੇ ਪੂਰੇ ਪੰਜਾਬੀਆਂ ਨੂੰ ਲੱਗ ਰਿਹਾ ਹੈ ਪੂਰੀ ਕੌਮ ਨੂੰ ਸੇਕ ਲੱਗਾ ਹੈ ਪਰ ਹਿਰਦਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਪਗੜਿਆ ਹੋਇਆ ਹੈ ਜਾ ਕੇ ਕਹਿਣ ਲੱਗੇ ਜੀ ਅਕਾਲੀ ਦਲ ਵਾਲੇ ਕਹਿੰਦੇ ਨੇ ਜੇ ਭਲਾ ਸਰਕਾਰ ਨੇ ਹਮਲਾ ਕੀਤਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਬਿਆਨਾਂ ਨਾਲ ਤੁਸੀਂ ਸਹਿਮਤ ਹੋ ਮਹਾਂਪੁਰਖ ਕਹਿਣ ਲੱਗੇ ਬਿਲਕੁਲ ਸਹਿਮਤ ਆ ਜੋ ਉਹਨਾਂ ਨੇ ਕਿਹਾ ਬਿਲਕੁਲ ਉਵੇਂ ਹੀ ਹੋਵੇਗਾ ਕੌਮ ਬਰਦਾਸ਼ਤ ਨਹੀਂ ਕਰੇਗੀ ਕਹਿਣ ਲੱਗੇ ਜੀ ਜੇ ਭਲਾ ਸਰਕਾਰ ਹਮਲਾ ਕਰਦੀ ਹੈ ਫਿਰ ਤੁਸੀਂ ਕੀ ਕਰੋਗੇ ਧੰਨ ਮਹਾਂਪੁਰਖ ਕਹਿਣ ਲੱਗੇ ਭਾਈ ਜਦੋਂ ਉਹ ਸਮਾਂ ਬਣੇਗਾ ਇਹ ਆਏ ਤੇ ਸਰਕਾਰ ਵੱਲੋਂ ਸੂਹੇ ਵੀ ਹੁੰਦੇ ਨੇ ਨਾ ਕਿ ਜਾ ਕੇ ਵੇਖ ਕੇ ਆਈਏ ਕਿ ਕਿੰਨੀ ਕੁ ਭਲਾ ਇਹਨਾਂ ਦੇ ਪਾਸ ਸੱਤਿਆ ਕੀ ਕਰ ਦੇਣਗੇ ਅੱਗੋਂ ਕਾਲੇ ਪੈ ਕੇ ਸ਼ਾਇਦ ਸਾਨੂੰ ਕੁਝ ਦੱਸ ਦੇਣਗੇ ਉਹ KS ਬਰਾੜ ਨੇ ਵੀ ਆਪਣੀ ਲਿਖਤ ਵਿੱਚ ਲਿਖਿਆ ਸਾਰੇ ਦਾ ਸਾਰਾ ਕਹਿੰਦਾ 1 ਤਰੀਕ ਦਾ ਜਿਹੜਾ ਹਮਲਾ ਸੀ ਨਾ ਉਹ ਇਹੋ ਹੀ ਵੇਖਣ ਵਾਸਤੇ ਕੀਤਾ ਸੀ ਕਿ ਇਹਨਾਂ ਦਾ ਪ੍ਰਬੰਧ ਕਿਹੋ ਜਿਹਾ ਮੋਰਚੇ ਤੇ ਬਣਾਈ ਬੈਠੇ ਨੇ ਉਹਨੇ ਜਿਹੜੀ ਉਹਦੇ ਵਾਲੀ ਪੁਸਤਕ ਹੈ ਉਹਦੇ ਵਿੱਚ ਵੀ ਸਾਰਾ ਲਿਖਿਆ ਹੋਇਆ ਹਵਾਲੇ ਦਿੱਤੇ ਨੇ
ਕਹਿੰਦੇ ਪਰ ਬੜੇ ਜ਼ਿਆਦਾ ਉਹ ਸਿਆਣੇ ਨਿਕਲੇ ਕਹਿੰਦੇ ਅਸੀਂ ਤੇ ਪੱਕੀਆਂ ਰਾਈਫਲਾਂ ਚਲਾਈਆਂ ਕਹਿੰਦੇ ਉਹਨਾਂ ਅੱਗੋਂ ਕੱਚੀਆਂ ਹੀ ਚਲਾ ਕੇ ਸਾਨੂੰ ਵਿਖਾਲਿਆ ਕਿ ਬਹੁਤੀ

ਸਾਡੇ ਪਾਸ ਸ਼ਮਤਾ ਹੈ ਨਹੀਂ। ਸੋ ਕਹਿੰਦੇ ਅਸੀਂ ਇਹੋ ਹੀ ਜਾਣਦੇ ਸਾਂ ਕਿ ਇਹ ਜਿਹੜੇ ਮੰਜੀ ਸਾਹਿਬ ਦਮ ਗਜੇ ਮਾਰਦੇ ਨੇ ਇਹੋ ਹੀ ਦੀਵਾਨ ਹਾਲ ਹੈ। ਇਸੇ ਦੀਵਾਨ ਹਾਲ ਤੋਂ ਜਿਹੜੇ ਦਮ ਗਜੇ ਮਾਰੇ ਜਾਂਦੇ ਨੇ ਇਹ ਤੇ ਐਵੇਂ ਜਿਹੀਆਂ ਗੱਲਾਂ ਨੇ ਨਾ। ਕਹਿੰਦੇ ਜਦੋਂ ਕੱਚੀਆਂ ਰਾਇਫਲਾਂ ਅੱਗੋਂ ਚੱਲੀਆਂ, ਰਵਾਇਤੀ ਰਾਇਫਲਾਂ ਜਿਹੜੀਆਂ ਲਸੰਸੀ ਹਥਿਆਰ ਸਨ, ਕਹਿੰਦਾ ਅਸੀਂ ਸਮਝ ਲਿਆ ਹੈ ਕਿ ਜੇ ਫੌਜੀ ਕਾਰਵਾਈ ਸ਼ੁਰੂ ਹੋਈ ਤੇ ਕੋਈ ਬਹੁਤਾ ਸਮਾਂ ਨਹੀਂ ਲੱਗੇਗਾ, ਇੱਕ ਦੋ ਘੰਟਿਆਂ ਦੇ ਵਿੱਚ ਇਹਨਾਂ ਨੂੰ ਪਕੜ ਕੇ ਤੇ ਦਿੱਲੀ ਨੂੰ ਜਾ ਤੇ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਮਾਰ ਦੇਵਾਂਗੇ, ਨਹੀਂ ਤੇ ਇਹਨਾਂ ਨੂੰ ਫੜ ਕਰਕੇ ਤੇ ਇੱਥੇ ਦਿੱਲੀ ਨੂੰ ਲੈ ਕੇ ਤੁਰ ਪਵਾਂਗੇ। ਕਹਿੰਦੇ ਇਹ ਸਾਡੀ ਸਾਰੀ ਦੀ ਸਾਰੀ ਜਿਹੜੀ ਸੀ ਇਹ ਪਲੈਨਿੰਗ ਸੀ ਕਿ ਪਹਿਲਾਂ ਹਮਲਾ ਕਰਕੇ ਵੇਖੋ, ਫਾਇਰ ਕਰਕੇ ਵੇਖੋ ਕਿ ਅੱਗੋਂ ਇਹ ਕਿਹੋ ਜਿਹਾ ਜਵਾਬ ਦਿੰਦੇ ਹਨ। ਪਰ ਧੰਨ ਗੁਰੂ ਕੇ ਲਾਲ ਧੰਨ ਮਹਾਂਪੁਰਖ ਉਸ ਸਮੇਂ ਕਹਿਣ ਲੱਗੇ, ਭਾਈ ਕੋਈ ਨੀ, ਜਦੋਂ ਸਰਕਾਰ ਹਮਲਾ ਕਰੇਗੀ ਉਹ ਸਮਾਂ ਫੇਰ ਵੇਖਿਆ ਜਾਵੇਗਾ। ਕਹਿਣ ਲੱਗੇ ਜੀ ਤੁਹਾਡੀ ਕੋਈ ਤਿਆਰੀ ਹੋਵੇਗੀ? ਕਹਿੰਦੇ ਅਸੀਂ ਇੰਨੇ ਚਿਰ ਤੋਂ ਸਟੇਜਾਂ ਤੋਂ ਦੱਸਦੇ ਹੀ ਆਏ ਹਾਂ ਕਿ ਸਾਡੀ ਤਿਆਰੀ ਕੀ ਹੈ, ਇਹ ਤੁਸੀਂ ਜਾ ਕੇ ਸਾਡੇ ਪਹਿਲੇ ਭਾਸ਼ਣ ਸੁਣ ਲਿਓ, ਤੁਹਾਨੂੰ ਨਵੀਂ ਜਾਣਕਾਰੀ ਕੋਈ ਅਸੀਂ ਕੀ ਦੱਸ ਸਕਦੇ। ਜਿਵੇਂ ਸਰਕਾਰ ਚੱਲੇਗੀ ਉਵੇਂ ਮਗਰ ਮਗਰ ਤੁਰਦੇ ਜਾਵਾਂਗੇ, ਪਹਿਲ ਨਹੀਂ ਕਰਦੇ। ਜੇ ਤੁਸੀਂ ਆਖੋ ਕਿ ਅਸੀਂ ਪਹਿਲ ਕਰਾਂਗੇ ਤੇ ਇਹ ਖਾਲਸੇ ਦਾ ਧਰਮ ਹੀ ਨਹੀਂ, ਅੱਜ ਤੱਕ ਪਹਿਲ ਕੀਤੀ ਨਹੀਂ, ਇਹ ਕੋਈ ਸਾਡਾ ਤਖੀਆ ਕਲਾਮ ਨਹੀਂ ਹੈ। ਜਿਹੜੇ ਬਚਨ ਆਮ ਹੀ ਸਾਡੇ ਬੱਚੇ ਬੱਚੇ ਦੀ ਜ਼ਬਾਨ ਤੇ ਚੜੇ ਹੋਏ ਹਨ ਕਿ ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਸਾਡਾ ਜੀਵਨ ਹੈ, ਇਹ ਖਾਲਸੇ ਦੀ ਹੋਣੀ ਹੈ ਕਿ ਜੇ ਤੇ ਭਾਈ ਆਵੇਗਾ ਪ੍ਰੇਮ ਤੇ ਭਾਵਨਾ ਦੇ ਨਾਲ ਤੇ ਫਿਰ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰ ਚੋਂ ਛਕਾਵਾਂਗੇ ਪ੍ਰਸ਼ਾਦਾ ਤੇ ਨਾਲ ਤੇਰੇ ਜੋੜੇ ਵੀ ਝਾੜਾਂਗੇ, ਤੇਰੇ ਚਰਨਾਂ ਦੀ ਧੂੜ ਚੁੱਕ ਕੇ ਮੱਥੇ ਨੂੰ ਲਾਵਾਂਗੇ, ਕਵਾਂਗੇ ਧੰਨ ਤੂੰ ਜਿਹਨੇ ਗੁਰੂ ਕੇ ਦਰਬਾਰ ਦੇ ਆਣ ਕਰਕੇ ਦਰਸ਼ਨ ਕੀਤੇ ਨੇ। ਪਰ ਜੇ ਭਾਈ ਤੂੰ ਹਮਲਾਵਰ ਹੋ ਕਰਕੇ ਤੇ ਚੜ ਕੇ ਆਵੇਗਾ ਤੇ ਫਿਰ ਇਹ ਚੇਤਾ ਰੱਖੇ, ਫਿਰ ਸਾਡੇ ਬਾਪੂ ਦਾ ਹੁਕਮ ਹੈ ਸਾਨੂੰ, ਅਸੀਂ ਉਹ ਨਹੀਂ ਕਿ ਜਿਨ੍ਹਾਂ ਦਾ ਬਾਪੂ ਇਹ ਕਹਿੰਦਾ ਹੋਵੇ ਕਿ ਜਿਹੜਾ ਇੱਕ ਗੱਲ ਤੇ ਮਾਰੇ ਤੇ ਦੂਜੀ ਗੱਲ ਅੱਗੇ ਕਰ ਦਿਓ। ਨਹੀਂ ਭਾਈ, ਸਾਡਾ ਬਾਪੂ ਤੇ ਇਹ ਕਹਿੰਦਾ ਜੇ ਤੂੰ ਮਾਰੇ ਈਟ ਟੀਮ ਪਾਥਰ ਹਣੇ ਰਸਾਏ, ਜੇ ਕੋਈ ਇੱਟੇ ਮਾਰਦਾ ਤੇ ਪੱਥਰ ਮਾਰ ਕੇ ਉਹਦਾ ਸਿਰ ਪਾੜ ਕੇ ਤੇ ਪਾਸੇ ਘਰ ਤੁਰ ਦੀ ਟਿਕਟ ਕੱਟ ਦੇਵੇ। ਸਾਡਾ ਬਾਪੂ ਤੇ ਸਾਨੂੰ ਇਹ ਕਹਿੰਦਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਬਚਨ ਕੀਤੇ ਪਿੱਛੇ ਪਿੱਛੇ ਜ਼ਰੂਰ ਚੱਲਾਂਗੇ, ਅਗਾਹ ਨਹੀਂ ਲੱਗਦੇ। ਜਿਵੇਂ ਸਰਕਾਰ ਚਲਾਉਣਾ ਚਾਹੇਗੀ ਉਵੇਂ ਚੱਲੀ ਜਾਵਾਂਗੇ। ਇਸ ਤੋਂ ਬਾਅਦ ਮਹਾਂਪੁਰਖਾਂ ਨੇ ਸਾਰੇ ਸਿੰਘਾਂ ਨੂੰ, ਫੈਡਰੇਸ਼ਨ ਵਾਲਿਆਂ ਨੂੰ, ਸੋ ਹੋਰ ਗੁਰਮੁਖ ਪਿਆਰੇ ਸਿੰਘਾਂ ਨੂੰ, ਜਥੇ ਦੇ ਸਿੰਘਾਂ ਨੂੰ, ਹੋਰ ਜਿੰਨੇ ਸੰਗਤ ਵਿੱਚ ਨਾਲ, ਜਾਂ ਭਾਵੇਂ ਬਾਬੇ ਹਜ਼ੂਰ ਸਾਹਿਬ ਵਾਲੇ ਮਹਾਂਪੁਰਖਾਂ ਦੇ ਪਾਸੋਂ ਸਿੰਘ ਆਏ ਸਨ, ਹੋਰ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਸਿੰਘ, ਸੋ ਖੰਡ ਕੀਰਤਨੀ ਜਥੇ ਦੇ ਕੁਝ ਸਿੰਘ ਸਨ, ਉਹ ਸਾਰੇ ਸਿੰਘਾਂ ਨੂੰ ਪਾਸ ਬੁਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘਾਂ ਨੂੰ ਆਖਿਆ, ਭਾਈ ਗੁਰਮੁਖੋ ਸਰਕਾਰ ਦੀ ਨੀਤ ਚੰਗੀ ਨਹੀਂ ਲੱਗਦੀ, ਐਵੇਂ ਲੱਗਦਾ ਹੈ ਕਿ ਵੱਡਾ ਹਮਲਾ ਸਰਕਾਰ ਇਸ ਸਮੇਂ ਕਰਨ ਦੀ ਤਿਆਰੀ ਵਿੱਚ ਹੈ, ਸੋ ਜੇ ਕਿਸੇ ਦਾਸ ਦੀ ਅਤਿਅੰਤ ਪ੍ਰਸੰਨਤਾ ਹੈ ਤੁਹਾਡੇ ਉੱਤੇ, ਇਹ ਮਨ ਚ ਨਾ ਰੱਖਿਆ ਜੇ ਕਿ ਅਸੀਂ ਤੁਹਾਡੇ ਨਾਲ ਕਿਸੇ ਨਾਲ ਨਾਰਾਜ਼ ਹੋ ਜਾਵਾਂਗੇ। ਜੇ ਤੁਹਾਡੇ ਚਿੱਤ ਚ ਕੋਈ ਘਰ ਨੂੰ ਇੱਥੋਂ ਜਾਣਾ ਚਾਹਵੇ, ਸਰਕਾਰ ਦੀ ਨੀਤ ਚੰਗੀ ਨਹੀਂ ਦਿਸ ਰਹੀ, ਸੋ ਇਸ ਕਰਕੇ ਜੇ ਕੋਈ ਘਰ ਨੂੰ ਜਾਣਾ ਚਾਹਵੇ ਉਹਨੂੰ ਬੜੇ ਪ੍ਰੇਮ ਭਾਵਨਾ ਨਾਲ ਸਰਪਾਓ ਦੇ ਕਰਕੇ, ਬਖਸ਼ਿਸ਼ ਦੇ ਕਰਕੇ ਘਰ ਨੂੰ ਤੋਰਿਆ ਜਾਵੇਗਾ। ਤੁਸੀਂ ਜੇ ਜਾਣਾ ਚਾਹੁੰਦੇ ਜੇ ਤੇ ਘਰਾਂ ਨੂੰ ਸਾਰੇ ਸਿੰਘ ਜਾ ਸਕਦੇ ਜੇ, ਕੋਈ ਬਾਤ ਨਹੀਂ, ਜਿੰਨੇ ਵੀ ਜਾਣਾ ਹੈ ਜਿਹੜੇ ਇੱਥੋਂ ਤੱਕ ਨਿਭ ਗਏ ਤੁਹਾਡਾ ਧੰਨਵਾਦ, ਬਹੁਤ ਅਤਿਅੰਤ ਖੁਸ਼ੀ ਹੈ ਤੁਹਾਡੇ ਉੱਤੇ। ਇਹ ਮਹਾਂਪੁਰਖਾਂ ਨੇ ਬਚਨ ਅੱਜ ਦੇ ਦਿਹਾੜੇ ਸਿੰਘਾਂ ਦੇ ਨਾਲ ਕੀਤੇ। ਧੰਨ ਗੁਰੂ ਕਾ ਖਾਲਸਾ। ਇਹ ਉਹੋ ਹੀ ਹੈ ਜਿਹੜੇ ਲਕੀਰ ਸਾਰੇ ਪਾਰ ਕਰਨ ਵਾਲੇ ਨੇ, ਕਹਿਣ ਲੱਗੇ ਨਹੀਂ ਮਹਾਂਪੁਰਖੋ ਅਸੀਂ ਇੱਥੇ ਹੀ ਆਪ ਜੀ ਦੇ ਨਾਲ ਹੀ ਨਿਭਾਂਗੇ। ਇਹ ਮਾਹੌਲ ਨੂੰ ਵੇਖਣਾ ਹੋਵੇ ਇਹ ਕਿਹੋ ਜਿਹੇ ਸਿੰਘ ਨੇ। ਕੁਝ ਕੁ ਇਹਨਾਂ ਸਿੰਘਾਂ ਦੀ ਸ਼ਹਾਦਤ ਬਾਰੇ ਤੁਸੀਂ ਅਗਲੇ ਦਿਹਾੜਿਆਂ ਚ ਸੁਣਨਾ ਹੈ, ਕਿਵੇਂ ਕਿਵੇਂ ਕਿੱਥੇ ਕਿੱਥੇ ਕਿਹੜੇ ਗੁਰਮੁਖ ਪਿਆਰੇ ਸਿੰਘ ਨੇ ਸ਼ਹਾਦਤ ਦਿੱਤੀ ਹੈ, ਪਰ ਉਹਨਾਂ ਦੀ ਚਿੱਤ ਦੀ ਅਵਸਥਾ ਕੀ ਹੈ। ਮੈਨੂੰ ਕੁਝ ਕੁ ਬਚਨ ਚੇਤੇ ਆ ਗਏ ਦਾਸ ਸਾਂਝੇ ਕਰੇ। ਡਾਕਟਰ ਗੁਰਨਾਮ ਸਿੰਘ ਹੋਣਾ ਨੇ ਦੱਸਿਆ, ਕਹਿੰਦੇ ਮੈਂ ਜਨਰਲ ਸ਼ਬੇਕ ਸਿੰਘ ਹੋਣਾ ਦੇ ਪਾਸ ਬੈਠਾ ਸਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਜੇ ਭਲਾ ਸਰਕਾਰ ਵੱਡਾ ਹਮਲਾ ਕਰ ਦੇਵੇ ਤੇ ਤੁਹਾਡੀ ਸ਼ਹਾਦਤ ਹੋ ਜਾਵੇ ਤੇ ਤੁਸੀਂ ਕੀ ਮੰਨਦੇ ਜੇ ਜੇ ਭਲਾ ਬੰਦਾ ਇੱਥੇ ਚੜਾਈ ਕਰ ਜਾਵੇ? ਉਹ ਕਹਿਣ ਲੱਗੇ, ਭਾਊ ਵੇਖ, ਦੋ ਥਾਂ ਹੁੰਦੇ ਨੇ ਮਨੁੱਖ ਦੇ ਮਰਨ ਵਾਲੇ, ਦੋ ਥਾਂ। ਇੱਕ ਤੇ ਉਹ ਥਾਂ ਜਿਹੜਾ ਉਹਦਾ ਧਾਰਮਿਕ ਅਸਥਾਨ ਹੋਵੇ, ਧਰਮ ਦਾ ਅਸਥਾਨ,
ਤੇ ਦੂਜੀ ਉਹ ਜਗ੍ਹਾ ਦੋ ਜਗ੍ਹਾ ਕਹਿੰਦੇ ਸਭ ਨਾਲੋਂ ਮਹੱਤਵਪੂਰਨ ਹਨ ਕਿਸੇ ਮਨੁੱਖ ਦੇ ਸੰਸਾਰ ਤੋਂ ਜਾਣ ਵਾਲੀਆਂ ਇੱਕ ਤੇ ਧਾਰਮਿਕ ਸਥਾਨ ਤੇ ਦੂਸਰੀ ਉਹਦੇ ਪੂਰਵਜਾਂ ਦੀ ਜਗ੍ਹਾ ਉਹ ਥਾਂ ਜਿੱਥੇ ਉਹਦੇ ਵੱਡੇ ਵਡੇਰੇ ਰਹੇ ਹੋਣ ਕਹਿਣ ਲੱਗੇ ਮੇਰੇ ਲਈ ਇਹ ਦੋਵੇਂ ਹੀ ਥਾਵਾਂ ਨੇ ਮੇਰੇ ਵੱਡੇ ਵਡੇਰੇ ਮੇਰੇ ਸਤਿਗੁਰੂ ਸਾਹਿਬ ਜੀ ਦੀ ਇਹ ਆਪਣੀ ਜਗ੍ਹਾ ਹੈ ਤੇ ਮੇਰੇ ਧਰਮ ਦੀ ਜਗ੍ਹਾ ਇਹਨਾਂ ਪਵਿੱਤਰ ਸਥਾਨ ਹੋਰ ਕਿਹੜਾ ਹੋ ਸਕਦਾ ਹੈ ਜੇ ਭਲਾ ਇੱਥੇ ਸਰੀਰ ਲੇਖੇ ਲੱਗ ਜਾਵੇ ਇਹ ਉਹੋ ਹੀ ਅਵਸਥਾ ਹੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੈ ਦੁਆਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਸੋ ਇਹ ਚਾਹ ਤੇ ਉਤਸ਼ਾਹ ਮਨ ਵਿੱਚ ਹੈ ਸੋ ਕਿਹੋ ਜੀ ਭਾਵਨਾ ਉਹਨਾਂ ਦੇ ਹੁਣ ਤੇ ਅਸੀਂ ਅੱਜ ਕੱਲ ਭਾਈ ਕੀ ਕਹੀਏ ਸਾਧ ਵੀ ਉਹੋ ਜੇ ਤੇ ਚੇਲੇ ਵੀ ਉਹੋ ਜੇ ਬਣੇ ਫਿਰਦੇ ਨੇ ਕੀ ਕਹਿਣਾ ਕਿਸੇ ਨੂੰ ਕਿਸੇ ਦਾ ਇਹ ਤੇ ਉਹਨਾਂ ਦੀ ਭਾਵਨਾ ਭਾਈ ਸੁਜਾਨ ਸਿੰਘ ਜੀ ਹੋਣਾ ਦਾ ਬਚਨ ਚੇਤੇ ਆ ਗਿਆ ਭਾਈ ਸੁਜਾਨ ਸਿੰਘ ਹੋਣਾ ਦਾ ਜਥੇਦਾਰ ਗੁਰਨਾਮ ਸਿੰਘ ਬੰਡਾਲਾ ਮੇਰੇ ਮਾਥੜ ਜੀ ਨੇ ਉਹਨਾਂ ਨੇ ਸੁਣਾਇਆ ਕਹਿੰਦੇ ਨਾਨਕ ਨਿਵਾਸ ਦੇ ਉੱਤੇ ਅਸੀਂ ਕੁਝ ਕੁ ਸਿੰਘ ਭਾਈ ਗੁਰਜੀਤ ਸਿੰਘ ਹਰੀਹਰ ਚੋਕ ਭਾਈ ਗੁਰਦੇਵ ਸਿੰਘ ਸਮਾਨ ਵਾਲਾ ਸ਼ਹੀਦ ਹੋਰ ਗੁਰਮੁਖ ਪਿਆਰੇ ਕਹਿੰਦੇ ਬੈਠੇ ਸਾਂ ਅਸੀਂ ਨੌਜਵਾਨ ਸਾਂ ਤੇ ਅਸੀਂ ਆਪਸ ਵਿੱਚ ਸਲਾਹ ਕਰੀਏ ਕਿ ਸੰਤਾਂ ਨੂੰ ਆਹ ਰਾਇ ਦਈਏ ਆਹ ਵਾਲੀ ਰਾਇ ਕਹਿੰਦੇ ਭਾਈ ਸੁਜਾਨ ਸਿੰਘ ਜਿਨ੍ਹਾਂ ਨੂੰ ਮਹਾਂਪੁਰਖਾਂ ਦੇ ਸੜਬਾਲੇ ਵੀ ਕਿਹਾ ਜਾਂਦਾ ਮਨਾਵਿਆਂ ਵਾਲੇ ਕਹਿਣ ਲੱਗੇ ਸਾਨੂੰ ਪਾਸ ਬਾਣੀ ਪੜ੍ਹਦੇ ਸਨ ਪਾਸ ਬੈਠੇ ਸਾਡੀਆਂ ਗੱਲਾਂ ਸੁਣਦੇ ਰਹੇ ਕਹਿਣ ਲੱਗੇ ਨੇੜੇ ਆਵਾਜ਼ ਮਾਰੀ ਸਾਨੂੰ ਜਦੋਂ ਬਾਣੀ ਸਮਾਪਤ ਕੀਤੀ ਕਹਿਣ ਲੱਗੇ ਭਚੰਗੀ ਉਹ ਗੱਲ ਸੁਣੋ ਕਹਿੰਦੇ ਅਸੀਂ ਪਾਸ ਚਲੇ ਗਏ ਹਾਂਜੀ ਬਾਬਾ ਜੀ ਦੱਸੋ ਕਹਿਣ ਲੱਗੇ ਉਹ ਮਹਾਂਪੁਰਖਾਂ ਨੂੰ ਰੈਵਾਂ ਨਹੀਂ ਦਿੱਤੀਆਂ ਜਾਂਦੀਆਂ ਮਹਾਂਪੁਰਖਾਂ ਦੇ ਬਚਨ ਮੰਨੇ ਜਾਂਦੇ ਜੇ ਭਲਾ ਕਰਾਉਣਾ ਹੋਵੇ ਤੇ ਉਹਨਾਂ ਦਾ ਜਿਵੇਂ ਬਚਨ ਹੋਵੇ ਉਵੇਂ ਮੰਨਿਆ ਜੇ ਆਪਣੀਆਂ ਰੈਵਾਂ ਸਾਡੀਆਂ ਸੰਸਾਰੀ ਰੈਵਾਂ ਹਨ ਮਹਾਂਪੁਰਖ ਅਗਲਾ ਪਿਛਲਾ ਸਾਰਾ ਹੀ ਜਾਣਦੇ ਨੇ ਉਹਨਾਂ ਦੇ ਪਾਸ ਜਾ ਕਰਕੇ ਉਹਨਾਂ ਦਾ ਹੁਕਮ ਮੰਨਿਆ ਜਾਂਦਾ ਬੇਨਤੀ ਕਰਕੇ ਉਹਨਾਂ ਦਾ ਹੁਕਮ ਉਹਨਾਂ ਦੇ ਪਾਸੋਂ ਲਿਆ ਕਹਿਣ ਲੱਗੇ ਇਹੋ ਜੀ ਉਹਨਾਂ ਗੁਰਮੁਖਾਂ ਦੇ ਬਚਨਾਂ ਦੀ ਸ਼ਕਤੀ ਸੀ ਆਪਣੀਆਂ ਰੈਵਾਂ ਤੇ ਉਸ ਦਿਹਾੜੇ ਤੋਂ ਜਾਂਦੀਆਂ ਹੀ ਲੱਗੀਆਂ ਇੱਕੋ ਹੀ ਗੱਲ ਚੇਤੇ ਰਹਿ ਗਈ ਕੇਵਲ ਮਹਾਂਪੁਰਖਾਂ ਦੇ ਬਚਨ ਮੰਨਣੇ ਹਨ ਰਹੋ ਵਿਚਾਰ ਸੋ ਮਹਾਂਪੁਰਖਾਂ ਨੇ ਸਿੰਘਾਂ ਨੂੰ ਜਿਸ ਸਮੇਂ ਕਿਹਾ ਬੇਨਤੀ ਕੀਤੀ ਮਹਾਂਪੁਰਖੋ ਤੁਹਾਡੇ ਨਾਲ ਹੀ ਰਵਾਂਗੇ ਕਿਤੇ ਨਹੀਂ ਜਾਣਾ ਚਾਹੁੰਦੇ ਵਿਸ਼ੇਸ਼ ਤੌਰ ਤੇ ਭਾਈ ਅਮਰੀਕ ਸਿੰਘ ਜੀ ਨੂੰ ਮਹਾਂਪੁਰਖਾਂ ਨੇ ਕਿਹਾ ਕਹਿਣ ਲੱਗੇ ਭਾਈ ਅਮਰੀਕ ਸਿੰਘ ਜੀ ਦੇ ਤਾਂ ਹੀ ਬਚਨ ਕੀਤੇ ਜੇ ਤੁਸੀਂ ਜਾਣਾ ਚਾਹੋ ਸਾਡੀ ਚਿੱਤ ਦੀ ਇੱਛਾ ਹੈ ਤੁਸੀਂ ਚਲੇ ਜਾਵੋ ਕਿਉਂਕਿ ਤੁਸੀਂ ਨੌਜਵਾਨਾਂ ਨੂੰ ਪ੍ਰੇਰ ਕਰਕੇ ਹੋਰ ਨੌਜਵਾਨ ਵੱਡੀ ਫੈਡਰੇਸ਼ਨ ਤੁਸੀਂ ਤਿਆਰ ਕੀਤੀ ਹੈ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਸਿੱਖੀ ਦੀ ਗੱਲ ਚੱਲਣ ਲੱਗੀ ਹੈ ਬੜਾ ਵੱਡਾ ਗੁਰਮਤ ਦਾ ਪ੍ਰਚਾਰ ਕੇਵਲ ਇੰਨਾ ਕਿ ਨਹੀਂ ਭਾਈ ਅਮਰੀਕ ਸਿੰਘ ਜੀ ਨੂੰ ਵੇਖਣਾ ਚਾਹੀਦਾ ਕਿ ਜੀ ਸ਼ਹਾਦਤ ਦਿੱਤੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਜਿਹੜੇ ਪੁਰਾਣੇ ਬਜ਼ੁਰਗ ਹੋ ਗਏ ਨੇ ਹੁਣ ਤੇ ਸਾਡੇ ਤਾਂ ਨੌਜਵਾਨ ਹੀ ਨੇ ਉਹਨਾਂ ਪੁਰਾਣੇ ਨੌਜਵਾਨਾਂ ਨੂੰ ਪੁੱਛ ਲਵੋ ਫੈਡਰੇਸ਼ਨ ਵਾਲੇ ਜਿਹੜੇ ਸਿੰਘ ਬਜ਼ੁਰਗ ਹਨ ਘਰਾਂ ਵਿੱਚ ਭਾਈ ਹਰਿੰਦਰ ਸਿੰਘ ਜੀ ਖਾਲਸਾ ਆਦਿਕ ਭਾਈ ਸੁਖਪਾਲ ਸਿੰਘ ਜੀ ਬਾਸਰ ਕੇ ਆਦਿਕ ਅਜੇ ਅਜੇ ਅਜੇ ਵੀ ਸਾਡੇ ਪਾਸ ਉਹ ਗੁਰਮੁਖ ਪਿਆਰੇ ਸਿੰਘ ਹਨ ਉਹਨਾਂ ਦੇ ਪਾਸੋਂ ਬੈਠ ਕਰਕੇ ਪੁੱਛਿਆ ਜਾ ਸਕਦਾ ਹੈ ਜਿਸ ਸਮੇਂ ਹਿੰਦੁਸਤਾਨ ਦੀ ਸਰਕਾਰ ਦੀ ਸ਼ਹਿਰ ਤੇ ਪਲ ਰਹੇ ਕੌਮਨਿਸਟਾਂ ਨੇ ਸਿੱਖਾਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਇਹ ਪ੍ਰਚਲਿਤ ਕਰ ਦਿੱਤਾ ਸੀ ਕਿ ਪੱਗ ਬੰਨ ਕੇ ਵੀ ਕੋਈ ਬੀੜੀ ਪੀ ਸਕਦਾ ਹੈ ਫਿਰ ਕੀ ਹੋਇਆ ਜੇ ਸਿਗਰਟ ਲਾ ਕਰਕੇ ਤੁਰਿਆ ਫਿਰੇ ਉਹ ਸਮੇਂ ਜਦੋਂ ਸਿੱਖਾਂ ਦੀਆਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਸੋ ਐਨਲ ਮਕਸ ਵਰਗਿਆਂ ਵਾਹਿਗੁਰੂ ਐ ਪੀ ਕੂਰਸ ਵਰਗਿਆਂ ਦੇ ਦਿਹਾੜੇ ਤੇ ਮਨਾਏ ਜਾਂਦੇ ਸਨ ਰਸ਼ੀਆ ਵਾਲਿਆਂ ਦੇ ਦਿਨ ਤੇ ਮਨਾਏ ਜਾਂਦੇ ਸਨ ਪਰ ਸਿੱਖਾਂ ਦੇ ਰਹਿਬਰਾਂ ਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਿਹਾੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਵੀ ਮਨਾਉਣ ਦੀ ਮਨਾਹੀ ਕਰ ਦਿੱਤੀ ਗਈ ਸੀ ਉਹਨਾਂ ਦਿਹਾੜਿਆਂ ਮੁੜ ਸਿੱਖੀ ਦਾ ਹਰਿਆਵਲ ਦਸਤਾ ਜਿਹੜਾ ਹੈ ਸਿੱਖ ਸਟੂਡੈਂਟ ਫੈਡਰੇਸ਼ਨ ਇਹਦੀ ਬਹਾਲੀ ਕਰਨੀ ਤੇ ਘਰ ਘਰ ਵਿੱਚ ਜਿੱਥੇ ਜਾ ਕਰਕੇ ਸਿੱਖੀ ਦੀਆਂ ਜੜਾਂ ਨੂੰ ਘੁਣ ਲਾਇਆ ਜਾ ਰਿਹਾ ਸੀ ਉੱਥੇ ਜਾ ਕਰਕੇ ਇਲਾਜ ਕੀਤਾ ਇਹ ਭਾਈ ਅਮਰੀਕ ਸਿੰਘ ਜੀ ਨੂੰ ਵੱਡਾ ਸਿਹਰਾ ਜਾਂਦਾ ਉੱਥੋਂ ਹੀ ਆਰੰਭਤਾ ਕੀਤੀ ਉਹਨਾਂ ਯੂਨੀਵਰਸਿਟੀਆਂ ਕਾਲਜਾਂ ਵਿੱਚ ਅੱਜ ਵੀ ਜਿਹੜੇ ਉਹਨਾਂ ਕਾਲਜਾਂ ਯੂਨੀਵਰਸਿਟੀਆਂ ਚ ਜਿਹੜੇ ਘਰੋ ਘਰੀ ਉਹ ਨਹੀਂ ਜਿਹੜੇ ਉਹਨਾਂ ਕਾਲਜਾਂ ਯੂਨੀਵਰਸਿਟੀਆਂ ਚੱਲ ਰਹੇ ਹਰਿਆਵਲ ਦਸਤੇ ਹਨ ਇਹ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਦੇਣ ਹੈ ਉੱਥੋਂ ਆਰੰਭਤਾ ਕੀਤੀ ਸਿੱਖਾਂ ਨੂੰ ਇਹ ਗਿਆਨ ਕਰਵਾਇਆ ਉਹ ਅਸੀਂ ਸ਼ੇਰਾਂ ਦੇ ਪੁੱਤਰ ਸ਼ੇਰ ਹਾਂ ਬੀੜੀਆਂ ਪੀਣੀਆਂ ਦਾੜੇ ਤੇ ਕੇਸ ਰੱਖ ਕਰਕੇ ਭੈੜੇ ਕੰਮ ਕਰਨੇ ਇਹ ਸਾਡੇ ਹਿੱਸੇ ਨਹੀਂ ਆਇਆ ਸਾਡੇ ਹਿੱਸੇ ਤੇ ਕਲਗੀਧਰ ਪਿਤਾ ਜੀ ਨੇ ਸਰਦਾਰੀਆਂ ਬਖਸ਼ਿਸ਼ ਕੀਤੀਆਂ ਹੋਈਆਂ ਹਨ
ਉਹ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੂੰ ਵਚਨ ਕੀਤੇ ਮਹਾਂਪੁਰਖਾਂ ਨੇ ਕਹਿਣ ਲੱਗੇ ਤੁਸੀਂ ਘਰ ਨੂੰ ਚਲੇ ਜਾਵੋ, ਹੋਰ ਨੌਜਵਾਨਾਂ ਨੂੰ ਪ੍ਰੇਰੋਗੇ, ਤੁਸੀਂ ਗੁਰਮਤਿ ਸਿਧਾਂਤ ਵਿਚ ਗੁਰਮਤਿ ਲਹਿਰ ਵਿਚ ਪ੍ਰਪਕ ਕਰੋਗੇ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਂਪੁਰਖ ਮੇਰੇ ਪਾਸੋਂ ਕੋਈ ਗਲਤੀ ਹੋਈ ਹੈ, ਕੋਈ ਗੁਨਾਹ ਹੋ ਗਿਆ ਹੈ? ਜੇ ਆਪ ਜੀ ਜਾਣਦੇ ਹੋ, ਪਿਤਾ ਜੀ ਦੇ ਵੀ ਬਚਨ ਹਨ ਕਿ ਇੱਕ ਪੁੱਤ ਕੌਮ ਦੇ ਲੇਖੇ ਜ਼ਰੂਰ ਲੱਗੇਗਾ, ਸੋ ਉਹ ਸੇਵਾ ਦਾ ਮੌਕਾ ਆਇਆ। ਪਿਤਾ ਜੀ ਦੇ ਬਚਨ ਮਹਾਂਪੁਰਖਾਂ ਦੇ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਬਚਨ ਵੀ ਪੂਰੇ ਹੋਣਗੇ। ਆਪ ਕਿਰਪਾ ਕਰੋ, ਜੇ ਸਰੀਰ ਇੱਥੇ ਕੌਮ ਦੇ ਲੇਖੇ ਲੱਗਦਾ ਹੈ ਤੇ ਮੈਨੂੰ ਘਰ ਜਾਣ ਦੀ ਆਪ ਜੀ ਆਗਿਆ ਨਾ ਕਰੋ। ਮਹਾਂਪੁਰਖਾਂ ਦੇ ਪਾਸ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਇਹ ਸਾਰੇ ਉਹ ਬਚਨ ਨੇ ਜਿਹੜੇ 2 ਜੂਨ 1984 ਨੂੰ, ਅੱਜ ਵੀ 2 ਜੂਨ ਦਾ ਦਿਹਾੜਾ ਹੈ, ਅੱਜ ਦੇ ਦਿਹਾੜੇ ਜਿਹੜੇ ਮਹਾਂਪੁਰਖਾਂ ਦੇ ਨਾਲ ਗੁਰੂ ਕੇ ਸਿੰਘਾਂ ਦੇ ਬਚਨ ਹੋਏ ਹਨ, ਉਧਰ ਹਿੰਦੁਸਤਾਨ ਦੀ ਸਰਕਾਰ ਕੀ ਕਰ ਰਹੀ ਹੈ? ਸੋ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਰਾਸ਼ਟਰ ਨੂੰ ਸੰਬੋਧਨ ਹੋਵੇਗੀ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ। ਵਾਰ ਵਾਰ ਸਮਾਂ ਬਦਲਿਆ ਜਾ ਰਿਹਾ, ਵਾਰ ਵਾਰ 15-15 ਮਿੰਟ ਕਈ ਵਾਰੀ ਲੇਟ ਕਰਕੇ ਓੜਕ 9 ਵਜੇ ਨੂੰ। ਇਹ ਸੁਬ੍ਰਹਮਣਿਅਮ ਸਵਾਮੀ ਵਰਗਿਆਂ ਨੇ ਵੀ ਇੰਟਰਵਿਊਆਂ ਚ ਬੜਾ ਸਾਫ਼ ਕਰ ਦਿੱਤਾ, ਸਾਨੂੰ ਬਹੁਤਾ ਕਹਿਣ ਦੀ ਲੋੜ ਤੇ ਨਹੀਂ, ਪਰ ਫਿਰ ਵੀ ਆ ਜਿਹੜੀ ਦੋਹਰੀ ਜੀ ਮਾਨਸਿਕਤਾ ਅੱਜ ਵੀ ਆਪਣੇ ਵਿੱਚ ਹੈ ਨਾ, ਦੋਹਰੀ ਜੀ ਗੱਲ ਕਰਕੇ ਸਿੱਖਾਂ ਨੂੰ ਭਰਮਾ ਲਿਆ ਜਾਂਦਾ ਜੀ ਸਿੱਖ ਤੇ ਬੜੀ ਮਾਰਸ਼ਲ ਕੌਮ ਹੈ। ਪਹਿਲਾਂ ਤੇ ਇਹ ਕਹਿਣਾ ਕਿ ਬੜੀ ਮਾਰਸ਼ਲ ਕੌਮ ਹੈ, ਇਹਦਾ ਬੜਾ ਵੱਡਾ ਅਸਾਨ ਹੈ ਜੀ ਹਿੰਦੁਸਤਾਨ ਦੀ ਆਜ਼ਾਦੀ ਚ, ਪਰ ਨਾਲ ਸਿੱਖੋ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਜਿਹੜਾ ਜਨਮ ਹੈ ਨਾ, ਖਾਲਸੇ ਦਾ ਜਿਹੜਾ ਜਨਮ ਹੈ, ਉਹ ਫਲਾਣੇ ਧਰਮ ਦੀ ਰਾਖੀ ਵਾਸਤੇ ਹੋਇਆ, ਫਲਾਣੇ ਧਰਮ ਦੀ ਰਾਖੀ ਵਾਸਤੇ। ਇਹ ਸਰਬੱਤਰ ਧਰਮਾਂ ਨੂੰ ਚੇਤਾ ਕਰ ਲੈਣਾ ਚਾਹੀਦਾ, ਸਰਬੱਤਰ ਧਰਮਾਂ ਨੂੰ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੇ ਕਿਸੇ ਇੱਕ ਧਰਮ ਵਾਸਤੇ ਨਹੀਂ। ਸਾਡੇ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ, ਮੇਰੇ ਕਲਗੀਧਰ ਪ੍ਰੀਤਮ ਜੀ ਨੇ ਸਾਨੂੰ ਦੱਸ ਦਿੱਤਾ ਹੈ ਕਿ ਅਸੀਂ ਜੰਮੇ ਕਿਉਂ ਹਾਂ, ਸਾਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ। ਹਾਂ, ਉਹਨਾਂ ਦੀ ਕਮਜ਼ੋਰੀ ਹੋ ਸਕਦੀ ਹੈ ਜਿਹੜੇ ਅੱਜ ਵੀ ਕਿਸੇ ਤੋਂ ਹੋਰ ਤੋਂ ਪੁੱਛਣਾ ਚਾਹੁੰਦੇ, ਪਰ ਸਾਨੂੰ ਸਾਡਾ ਬਾਪੂ ਦੱਸ ਗਿਆ ਹੈ, ਸਾਨੂੰ ਦੱਸਿਆ ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਜਾਹੀ ਕਾਜ ਧਰਾ ਹਮ ਜਨਮ ਸਮਝ ਲਿਹੋ ਸਾਧੂ ਸੁਭ ਮਨਮ। ਸੋ ਨਾਲ ਇਹ ਵੀ ਬਚਨ ਕੀਤੇ ਹਨ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਤੇ ਨਾਲ ਬਚਨ ਕੀ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੀ ਮੌਜ ਵਿਚ ਖਾਲਸਾ ਪੈਦਾ ਹੋਇਆ, ਧਰਮ ਨੂੰ ਚਲਾਉਣ ਵਾਸਤੇ, ਸੰਤਾਂ ਦੇ ਉਬਾਰ ਲਈ ਤੇ ਦੁਸ਼ਟਾਂ ਦਾ ਨਾਸ ਕਰਨ ਲਈ। ਤੇ ਦੁਸ਼ਟ ਦੀ ਇਹ ਕੋਈ ਇਹ ਤੇ ਹੈ ਨਹੀਂ ਕਿ ਦੁਸ਼ਟ ਫਲਾਣਿਆਂ ਵੱਲ ਹੀ ਜੰਮੂਗਾ, ਦੁਸ਼ਟ ਜਿਹੜੇ ਵੀ ਘਰ ਜੰਮੇਗਾ, ਜਿਹੜੇ ਵੀ ਘਰ, ਉਹ ਭਾਵੇਂ ਸਿੱਖਾਂ ਦੇ ਘਰ ਵੀ ਕਿਉਂ ਨਾ ਜੰਮ ਪਵੇ, ਉਹਨੂੰ ਇਸ ਧਰਤੀ ਤੋਂ ਉਹਨੂੰ ਨੇਸ ਤੋਂ ਨਬੂਦ ਕਰਨ ਵਾਸਤੇ ਅਕਾਲ ਪੁਰਖ ਦੀ ਫੌਜ ਖਾਲਸਾ ਉੱਥੇ ਜਾ ਕੇ ਦਰਸ਼ਨ ਜ਼ਰੂਰ ਦੇਵੇਗਾ। ਉਹਦਾ ਕਾਰਨ ਹੈ ਕਿ ਰਾਜ ਹੈ ਅਕਾਲ ਪੁਰਖ ਦਾ ਸ੍ਰਿਸ਼ਟੀ ਤੇ, ਇਹ ਰਾਜ ਨੂੰ ਬਹਾਲ ਰੱਖਣ ਵਾਸਤੇ ਜਿਵੇਂ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਦੇਸ਼ ਚ ਹੁੰਦੀ ਹੋਈ ਬਗਾਵਤ ਨੂੰ ਰੋਕਣ ਵਾਸਤੇ ਆਪਣੀਆਂ ਫੌਜਾਂ ਨੂੰ ਭੇਜਦੀਆਂ ਨੇ, ਇਵੇਂ ਹੀ ਧਰਮ ਦਾ ਰਾਜ ਅਕਾਲ ਪੁਰਖ ਵਾਹਿਗੁਰੂ ਸ੍ਰਿਸ਼ਟੀ ਤੇ ਚਲਾਉਂਦਾ ਹੈ, ਤੇ ਧਰਮ ਦੇ ਰਾਜ ਨੂੰ ਕਾਇਮ ਰੱਖਣ ਵਾਸਤੇ ਅਕਾਲ ਪੁਰਖ ਦੀ ਫੌਜ ਖਾਲਸਾ ਦੁਸ਼ਟ ਦਮਨ ਹੋ ਕਰਕੇ ਉੱਥੇ ਜਾ ਕੇ ਦਰਸ਼ਨ ਦਿੰਦਾ। ਦੁਸ਼ਟ ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਦੁਸ਼ਟ ਕੋਈ ਵੀ ਹੋਵੇ, ਉੱਥੇ ਖਾਲਸਾ ਵਿਸ਼ੇਸ਼ ਰੂਪ ਧਾਰਨ ਕਰਕੇ ਪਹੁੰਚ ਜਾਂਦਾ ਹੈ। ਉਹ ਭਾਵੇਂ ਬੀਬੀ ਇੰਦਰਾ ਹੋਵੇ, ਭਾਵੇਂ ਵੈਦਿਆ ਹੋਵੇ, ਭਾਵੇਂ ਉਹ ਬੇਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਾ ਹੋਵੇ, ਖਾਲਸਾ ਪਹੁੰਚ ਜ਼ਰੂਰ ਜਾਂਦਾ ਹੈ। ਆ ਕਈ ਪੁਲਿਸ ਵਾਲੇ ਭਰਾ ਪਿੱਛੇ ਜੇ ਕਹਿਣ ਲੱਗੇ ਜੀ ਤੁਸੀਂ ਸਾਬ ਜੇ ਨਾ ਬੋਲਿਆ ਕਰੋ, ਮੈਂ ਕਿਹਾ ਭਾਊ ਅਸੀਂ ਤੇ ਸੁਣਾਉਂਦੇ ਹੀ ਤੁਹਾਡੀ ਹੈ, ਸਾਰੇ ਕੰਮ ਕੀਤੇ ਹੀ ਤੁਸੀਂ ਹੈ, ਐਵੇਂ ਨਾ ਮੰਨਿਆ ਕਰੋ ਕਿ ਇਹ ਪੁਲਸੀਏ ਨੇ ਦੂਜੇ ਨੇ। ਜਿਹੜੇ ਸਿੱਖਾਂ ਦੇ ਘਰ ਜਨਮੇ ਨੇ, ਇਹ ਕੱਲਾ ਕੱਲਾ ਖਾਲਸਾ ਜੇ ਕਿੱਥੇ ਜਾ ਕੇ ਕਿੰਨੇ ਦਰਸ਼ਨ ਦੇ ਆਉਣੇ, ਗੁਰੂ ਸਾਹਿਬ ਹੀ ਜਾਣਦੇ। ਇਹ ਗੁਰੂ ਜਾਣਦਾ ਹੈ ਕਿਹਦੇ ਤੇ ਕਦੋਂ ਕਿਰਪਾ ਕਰਨੀ ਹੈ, ਸਾਰੇ ਕੰਮ ਇਹਨਾਂ ਦੇ ਕੀਤੇ ਹੋਏ ਨੇ, ਵੱਡੇ ਵੱਡੇ ਕਾਰਜ ਗੁਰੂ ਸਾਹਿਬ ਜਾਣਨ ਕਿਹਦੇ ਪਾਸੋਂ ਕੀ ਕਰਾ ਲੈਣਾ, ਇਹ ਤੇ ਮਹਾਂਪੁਰਖ ਜਾਣਦੇ ਨੇ ਨਾ। ਇਹ ਤੇ ਭਾਈ ਬੇਅੰਤ ਸਿੰਘ ਨੂੰ ਸੀਸਗੰਜ ਸਾਹਿਬ ਮਿਲਣਾ ਮਹਾਂਪੁਰਖਾਂ ਦਾ, ਅਜੇ ਉਸ ਦਿਹਾੜੇ ਕੇਸਾਂ ਦੀ ਬੇਅਦਬੀ ਕਰਦੇ ਨੇ,
ਤੇ ਮੂੰਹ ਤੇ ਹੱਥ ਲਾ ਕੇ ਕਹਿਣਾ ਬੱਚੂ ਦਾੜਾ ਕੇਸ ਰੱਖ ਲਾ, ਸਤਿਗੁਰੂ ਸਾਹਿਬ ਜੀ ਨੇ ਵੱਡੀ ਸੇਵਾ ਤੇਰੇ ਪਾਸੋਂ ਲੈਣੀ, ਇਹ ਤੇ ਮਹਾਂਪੁਰਖ ਜਾਣਨ ਤੇ ਉਹ ਜਾਣੇ, ਇਹ ਸਤਿਗੁਰੂ ਸਾਹਿਬ ਜੀ ਨੇ, ਇਸ ਕਰਕੇ ਖਾਲਸਾ ਜੀ ਤਿਆਰ ਬਰ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ। ਇਹ ਨਾ ਮੰਨੋ ਕਿ ਸਾਡੇ ਮਹਿਕਮੇ ਕਿਹੜੇ ਨੇ, ਇਹ ਜਾਣੋ ਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਧੀਆਂ ਪੁੱਤਰ ਹਾਂ। ਰਹੋ ਵਿਚਾਰ, ਬੇਨਤੀ ਦਾ ਆਸ ਕਰ ਰਿਹਾ ਸੀ, ਹਿੰਦੁਸਤਾਨ ਦੀ ਨੀਤੀ ਕੀ ਹੈ? ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਟੀਵੀ ਤੇ 2 ਜੂਨ ਨੂੰ ਬੋਲਦੀ ਹੈ, ਸਿੱਖ ਤੇ ਬੜੇ ਸਿਦਕਵਾਨ ਕੌਮ ਹੈ ਸਾਡਾ, ਤੇ ਬੜੀ ਚੰਗੀ ਵਾਰਤਾ ਇਹਨਾਂ ਨਾਲ ਚੱਲ ਰਹੀ ਸੀ, ਅਸੀਂ ਤੇ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਸਾਂ, ਪਰ ਅਕਾਲੀ ਦਲ ਹੋਰ ਮੰਗਾਂ ਵਧਾਈ ਜਾਂਦਾ, ਤਾਂ ਕਰਕੇ ਸ਼ਾਇਦ ਸਾਨੂੰ ਫੌਜੀ ਕਾਰਵਾਈ ਕਰਨੀ ਪਵੇ। ਇਹ ਝੂਠ ਦੇ ਪਲੰਦੇ ਬੁਣ ਬੁਣ ਕੇ ਨਵੇਂ ਸਲਾਹਕਾਰਾਂ ਨੇ, ਐਵੇਂ ਮੰਨ ਲਓ ਕਿ ਅੰਤੀ ਆਉਣਾ ਸੀ ਨਾ ਅੰਤੀ, ਅਗਾਂਹ ਵੀ ਸਤਿਗੁਰੂ ਸਾਹਿਬ ਕਿਰਪਾ ਰੱਖਣ, ਜਿਨ੍ਹੇ ਇਸ ਘਰ ਦੇ ਨਾਲ ਮੱਥਾ ਲਾਇਆ ਹੈ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ, ਮੈਂ ਕੋਈ ਐਵੇਂ ਨਾ ਕਵਾਂ ਜਜ਼ਬਾਤੀ ਹੋ ਕਰਕੇ ਬਚਨ ਕੋਈ ਨਹੀਂ, ਬੇਨਤੀ ਹੈ ਖਾਲਸਾ ਜੀ ਇਸ ਘਰ ਨਾਲ ਮੱਥਾ ਲਾਉਣ ਵਾਲਿਆਂ ਦੀਆਂ, ਗਰੀਬ ਨਵਾਜ਼ ਕਿਰਪਾ ਕਰਨਗੇ, ਕੁੱਲਾਂ ਤੱਕ ਨਾਸ ਹੋ ਜਾਂਦੀਆਂ, ਗਾਂ ਅੰਸਾ ਨਹੀਂ ਚੱਲਦੀ, ਇਹ ਘਰ ਨਾ ਮੱਥਾ ਨਾ ਲਾਵੇ। ਉਹ ਪਊ ਆਪਾਂ ਤੇ ਆਮ ਜੇ ਬੰਦੇ, ਆਮ ਜੇ ਆਪਸ ਵਿੱਚ ਦੋ ਜਾਣੇ ਲੜਦੇ ਹੋਣ ਤੇ ਇੱਕ ਦੂਜੇ ਨੂੰ ਕਹਿੰਦਾ ਪਊ ਮੈਂ ਕੁੱਲ ਨਾਸ ਕਰ ਦਵਾਂਗਾ, ਰੱਬ ਨਾਲ ਲੜਾਈ ਕਰਕੇ ਵਾਰਾ ਖਾਂਦਾ ਜੇ ਕਿਤੇ, ਪਰਮੇਸ਼ਰ ਕਿਰਪਾ ਰੱਖੇ ਇੱਕ ਪਾਸੇ ਤੇ ਕੌਮ ਲਈ ਮਰਨ ਵਾਸਤੇ ਪੰਥ ਦੀ ਚੜ੍ਹਦੀ ਕਲਾ ਲਈ, ਖਾਲਸੇ ਦੀ ਆਜ਼ਾਦੀ ਲਈ ਲੜਨ ਤੇ ਮਰਨ ਵਾਸਤੇ ਕੌਮ ਤਿਆਰ ਹੈ, ਦੂਜੇ ਪਾਸੇ ਹਿੰਦੁਸਤਾਨ ਦੀ ਸਰਕਾਰ ਝੂਠ ਦੇ ਪਲੰਦੇ ਅੱਜ ਦੇ ਦਿਹਾੜੇ ਪੜ ਰਹੀ ਸੀ। ਉਹਦੇ ਤੋਂ ਅੱਗੇ ਕੀ ਵਰਤਿਆ ਉਹ ਆਪ ਜੀ ਕੱਲ ਦੇ ਦਿਹਾੜੇ ਹੋਰਨਾਂ ਸਿੰਘਾਂ ਪਾਸੋਂ ਜਿਵੇਂ ਜਿਵੇਂ ਜਿਹੜੇ ਜਿਹੜੇ ਦਿਨਾਂ ਚ ਜੋ ਵਾਰਤਾ ਹੋਈ ਹੈ ਗੁਰਮੁਖ ਪਿਆਰੇ ਆਪ ਜੀ ਨੂੰ ਸੁਣਾਉਣਗੇ, ਇਹ ਉਹ ਸਾਖੀ ਹੈ, ਉਹ ਕਥਾ ਹੈ, ਜੇ ਭਾਈ ਸਾਰੀ ਕੌਮ ਰਲ ਕੇ ਵੀ ਇਹਨੂੰ ਸੁਣਾਉਣ ਲੱਗੀਏ ਤੇ ਪੂਰੀ ਸੁਣਾਈ ਨਹੀਂ ਜਾਣੀ। ਇੱਥੇ ਜਰੇ ਜਰੇ ਦੇ ਵਿੱਚ ਇਹ ਜੋ ਪਾਵਨ ਅਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇੱਥੇ ਇੱਕ ਮਹਾਂਪੁਰਖਾਂ ਦਾ, ਬਾਬਾ ਜਵਾਹਰ ਸਿੰਘ ਜੀ ਖੁੰਡੇ ਵਾਲੇ ਮਹਾਂਪੁਰਖਾਂ ਦਾ ਜ਼ਿਕਰ ਆਉਂਦਾ, ਕਹਿੰਦੇ ਮਹਾਂਪੁਰਖ ਬੜੀ ਹੌਲੀ ਪਰਿਕਰਮਾ ਇੱਥੇ ਕਰਿਆ ਕਰਦੇ। ਕਿਸੇ ਸਿੰਘ ਨੇ ਪੁੱਛ ਲਿਆ ਮਹਾਂਪੁਰਖੋ ਤੁਸੀਂ 2-2, 3-3 ਘੰਟੇ ਇੱਕ ਪਰਿਕਰਮਾ ਕਰਦੇ ਲਾ ਦਿੰਦੇ ਜੇ, ਕਾਰਨ ਕੀ ਹੈ? ਕਹਿਣ ਲੱਗੇ ਸਿੰਘਾਂ ਇੱਕ ਇੱਕ ਇੱਟ ਥੱਲੇ ਕਈ ਕਈ ਸਿੰਘਾਂ ਦੇ ਸਿਰ ਲੱਗੇ ਹੋਏ ਨੇ ਇੱਥੇ, ਇੱਕ ਇੱਕ ਇੱਟ ਥੱਲੇ, ਜਦੋਂ ਮੈਂ ਇੱਥੇ ਤੁਰਦਾ ਹਰ ਸਿੰਘ ਨੂੰ ਨਮਸਕਾਰ ਕਰਕੇ ਅੱਗੇ ਲੰਘਦਾ, ਧੰਨ ਗੁਰੂ ਕੇ ਲਾ ਲੋ, ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਸੇਵਾ ਲਈ ਆਪਾ ਵਾਰ ਦਿੱਤਾ, ਇਹ ਉਹ ਘਰ ਹੈ, ਇਸ ਘਰ ਦੀ ਬਾਤ ਕੌਣ ਹੈ ਜਿਹੜਾ ਸੁਣਾ ਸਕਦਾ ਹੋਵੇ। ਜਿਵੇਂ ਜਿਵੇਂ ਅੱਗੇ ਵਾਰਤਾ ਆਵੇਗੀ ਆਪ ਜੀ ਨੇ ਸਰਵਣ ਕਰਨੇ, ਹੁਣ ਜੋ ਅੱਜ ਦੇ ਦਿਹਾੜੇ ਗੁਰੂ ਸਾਹਿਬ ਜੀ ਨੇ ਪਾਵਨ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਆਓ ਉਹਨਾਂ ਦੀ ਵਿਚਾਰ ਕਰੀਏ, ਮਨ ਚਿਤ ਬਿਰਤੀਆਂ ਨੂੰ ਕਰੋ ਇਕਾਗਰ, ਪ੍ਰੇਮ ਸ਼ਰਧਾ ਸਤਿਕਾਰ ਸਾਹਿਬ ਜਪੋ ਜੀ, ਸਤਨਾਮ।

ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਸਾਰਾ ਭਗਤ ਕਬੀਰ ਜੀ ਦੀ ਪਾਵਨ ਅੰਮ੍ਰਿਤ ਰਸਾਂ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਧੰਨ ਭਗਤ ਕਬੀਰ ਜੀ ਬੰਦਗੀ ਭਗਤੀ ਕਰ ਰਹੇ ਸਨ। ਉਸ ਸਮੇਂ ਦੋ ਮਨੁੱਖ ਆਪਸ ਝਗੜਾ ਕਰਦੇ ਹੋਏ, ਇਹ ਵਸਤੂ ਮੇਰੀ ਹੈ, ਦੂਸਰਾ ਕਹਿੰਦਾ ਨਹੀਂ ਮੇਰੀ ਹੈ, ਅਜਿਹਾ ਝਗੜਾ ਕਰ ਰਹੇ ਸਨ। ਉਸ ਸਮੇਂ ਇਹਨਾਂ ਨੂੰ ਝਗੜਾ ਕਰਦਿਆਂ ਹੋਇਆਂ ਨੂੰ ਵੇਖ ਕਰਕੇ ਇਹ ਪਾਵਨ ਅੰਮ੍ਰਿਤ ਉਪਦੇਸ਼ ਇਹਨਾਂ ਨੂੰ ਵੀ ਦ੍ਰਿੜ ਕਰਵਾਉਣ ਵਾਸਤੇ ਅਥਵਾ ਸਾਨੂੰ ਮਨਮੁੱਖ ਜੀਵਾਂ ਨੂੰ ਇਹ ਕਿਰਪਾ ਸਾਡੇ ਤੇ ਕਰਨ ਵਾਸਤੇ ਅੱਜ ਕਲਿਆਣਕਾਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਇਹਨਾਂ ਨੂੰ ਝਗੜਾ ਕਰਦਿਆਂ ਹੋਇਆਂ ਨੂੰ ਵੀ ਇਹ ਉਪਦੇਸ਼ ਦੇ ਰਹੇ ਨੇ, ਮੇਰੀ ਮੇਰੀ ਕਰਤੇ ਜਨਮ ਗਏ, ਸੋ ਸਮਝਾ ਰਹੇ ਹਨ। 12 ਬਰਸ ਬਾਲ ਤਨ ਬੀਤੇ, ਉਹ ਮਨੁੱਖ ਵਿਚਾਰ ਕਰਕੇ ਵੇਖ 12 ਵਰਿਆਂ ਤੱਕ ਤੇ ਬਾਲਪੁਣੇ ਚ ਤੂੰ ਲੰਘਾ ਲਿਆ, ਬਾਲਪੁਣੇ ਚ। ਸੋ 5 ਵਰੇ ਤੇ ਗੰਦਾ ਹੀ ਹੁੰਦਾ ਰਿਹਾ, ਗੰਦਾ ਗੰਦਗੀ ਦੇ ਵਿੱਚ ਹੀ ਤੂੰ ਕੱਢ ਦਿੱਤਾ। ਫਿਰ ਅੱਗੇ ਬਾਲਪੁਣੇ ਚ 12 ਸਾਲ ਤੱਕ

0: ਤਿੱਤੀ ਬਾਠ ਕਹਿੰਦੇ ਉਹ ਤੋਂ ਅੱਗੇ ਤੀਹ ਜਿਹੜੇ ਸਨ ਉਹਨਾਂ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕੋਈ ਦੇਵ ਪੂਜਾ ਆਦਿ ਕੋਈ ਇਸ਼ਟ ਦੇਵ ਦੀ ਪੂਜਾ ਚੇਸ਼ਟਾ ਉਪਾਸ਼ਨਾ ਕਰਦਾ ਕੋਈ ਅਸਥਾਨ ਧਾਰਮਿਕ ਅਸਥਾਨ ਤੇ ਜਾ ਕੇ ਸੇਵਾ ਦੇ ਵਿੱਚ ਚਿੱਤ ਲਾਉਂਦਾ ਕਹਿੰਦੇ ਅਜਿਹਾ ਸੁਭਾਅ ਬਣਾਇਆ ਹੀ ਨਹੀਂ ਤੂੰ ਵੇਖ ਇਸੇ ਤਰੀਕੇ ਦੇ ਨਾਲ ਹੀ ਬਤੀਤ ਹੋ ਗਈ ਨਾ ਆ ਖਾਣ ਪੀਣ ਹੰਡਾਉਣ ਦੇ ਵਿੱਚ ਹੀ ਸੋ ਸਾਰੇ ਦਾ ਸਾਰਾ ਜੀਵਨ ਬਤੀਤ ਹੋਈ ਜਾ ਰਿਹਾ ਕਹਿੰਦਾ ਅਜੇ ਮੇਰੇ ਹੱਡ ਪੈਰ ਚੱਲਦੇ ਨੇ ਜਦੋਂ ਬੁੱਢਾ ਹੋ ਗਿਆ ਉਦੋਂ ਆ ਜਾ ਕਰੂੰਗਾ ਗੁਰਦੁਆਰੇ ਅਜੇ ਕੋਈ ਲੋੜ ਨਹੀਂ ਮੈਨੂੰ ਜਾਣ ਦੀ ਜੇ ਅੰਮ੍ਰਿਤ ਛਕਣ ਲਈ ਕਿਹਾ ਕਹਿਣ ਲੱਗਾ ਜੀ ਅਜੇ ਤੇ ਖਾਣ ਪੀਣ ਦੇ ਦਿਹਾੜੇ ਨੇ ਜਦੋਂ ਖਾਣਾ ਪੀਣਾ ਪਊ ਬੰਦ ਹੋ ਗਿਆ ਉਦੋਂ ਸਾਹ ਵੀ ਨਾਲ ਦੇ ਨਾਲ ਹੀ ਬੰਦ ਹੋ ਜਾਣੇ ਨੇ ਵਿਚਾਰ ਕਰਕੇ ਵੇਖ ਸਿਮਰਨ ਭਗਤੀ ਵਾਸਤੇ ਤਰਨ ਜਵਾਨੀ ਅਵਸਥਾ ਹੀ ਹੈ ਜਵਾਨੀ ਅਵਸਥਾ ਕਹਿਣ ਲੱਗੇ ਵੇਖ ਤੇਰਾ ਸੁਭਾਗ ਕੀ ਬਣਿਆ ਹੈ ਕਹਿੰਦੇ ਪਊ ਇਸੇ ਤਰੀਕੇ ਦੇ ਨਾਲ ਫੇਰ ਤੀਹ ਵਰੇ ਹੋਰ ਜਿਹੜਾ ਕਿਸੇ ਦੇਵ ਪੂਜਾ ਦੇ ਵਿੱਚ ਚਿੱਤ ਨਹੀਂ ਲਾਉਣਾ ਕੀਤਾ
1: ਫਿਰ ਪਛਤਾਨਾ ਬਿਰਧ ਪਇਓ
0: ਜਦੋਂ ਬਾਠਾਂ ਦਾ ਹੋ ਗਿਆ ਫਿਰ ਪਛਤਾਤਾਪ ਕਰਦਾ ਜਦੋਂ ਬਜੁਰਗ ਹੋ ਗਿਆ ਬੁੱਢਾ ਕਿਉਂ ਜੀ ਇਹਦਾ ਕਾਰਨ ਕੀ ਆਪਾਂ ਪੜ੍ਹਦੇ ਦਾਸ ਬਾਲ ਤਨ ਬੀਸ ਰਮਨ ਤੀਸਾਂ ਕਾ ਸੁੰਦਰ ਕਹਾਵੇ ਚਾਲੀ ਸੀ ਪਰ ਹੋਏ ਪਚਾਸੀ ਪੱਗ ਖਿਸੈ ਸੱਠੀ ਕੇ ਬੁਢੇਪਾ ਆਵੇ ਜਦੋਂ ਪੰਜਾਹ ਫਿਰ ਕਹਿੰਦੇ ਤੀਹ ਚਾਲੀ ਤੇ ਪੰਜਾਹ ਜਵਾਨੀ ਚ ਕੱਢ ਲਏ ਕਹਿੰਦੇ ਇਸ ਤਰੀਕੇ ਦੇ ਨਾਲ ਜਦੋਂ ਸੱਠਾਂ ਦਾ ਹੋ ਗਿਆ ਤੇ ਫਿਰ ਬੁਢੇਪਾ ਆ ਗਿਆ ਬੁਢੇਪਾ ਬੁੱਢਾ ਹੋ ਗਿਆ ਜਿਹਨੂੰ ਆਪਾਂ ਬਾਬਾ ਫਰੀਦ ਜੀ ਨੇ ਵੀ ਕਿਹਾ ਨਾ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇਹ ਕਹਿਣ ਲੱਗੇ ਭਾਈ ਇਸ ਕਰਕੇ ਵਿਚਾਰ ਕਰਕੇ ਵੇਖ ਜਵਾਨੀ ਤੇ ਗਵਾਲੀ ਐਵੇਂ ਤੂੰ ਬਾਰਾਂ ਬਾਲ ਤਨ ਦੇ ਵਿੱਚ ਫਿਰ ਇਸੇ ਤਰੀਕੇ ਦੇ ਨਾਲ ਅਗਲੇ ਵੀ ਜਿਹੜੇ ਹਨ ਉਦੋਂ ਵੀ ਕੋਈ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ ਫਿਰ ਅਗਲੇ ਤੀਹ ਹੋਰ ਜਿਹੜੇ ਨੇ ਉਹ ਕੱਢ ਲਏ ਖਾਣ ਪੀਣ ਹੰਡਾਉਣ ਚ ਹੁਣ ਕਹਿੰਦੇ ਬੁੱਢਾ ਹੋ ਗਿਆ ਹੁਣ ਪਛਤਾਇਆ ਕੀ ਕਰਦਾ ਹੁਣ ਪਛਤਾਪ ਕੀ ਕਰੇਗਾ ਹੁਣ ਬਜੁਰਗ ਹੋ ਗਿਆ ਹੈ ਹੁਣ ਨਿਰਬਲ ਹੋਣਾ ਸ਼ੁਰੂ ਹੋ ਗਿਆ ਹੈ ਹੁਣ ਭਾਵੇਂ ਖੁਰਾਕਾਂ ਖਾਈ ਵੀ ਜਾ ਪਰ ਕਿਸੇ ਕੰਮ ਦੀਆਂ ਨਹੀਂ
1: ਮੇਰੀ ਮੇਰੀ ਕਰਤੇ ਜਨਮ ਗਯੋ
0: ਮੇਰੇ ਮੇਰੇ ਕਰਦੇ ਨੇ ਸਾਰਾ ਹੀ ਜਨਮ ਐਵੇਂ ਗਵਾ ਲਿਆ ਸਾਰੇ ਦਾ ਸਾਰਾ ਜਨਮ ਭੱਜਾ ਫਿਰਦਾ ਰਿਹਾ ਮੇਰੀ ਮੇਰੀ ਕਰਦਿਆਂ ਬਤੀਤ ਹੋ ਗਿਆ ਜੇ
1: ਸਾਇਰ ਸੋਖ ਭੁਜੰਗ ਬਲਿਓ
0: ਸਾਇਰ ਸੋਖ ਭੁਜੰਗ ਬਲਿਓ ਕਹਿੰਦੇ ਵੇਖ ਜਿਵੇਂ ਸਾਇਰ ਨਾਮ ਹੈ ਸਮੁੰਦਰ ਦਾ ਸੋਖ ਸੁੱਕ ਜਾਵੇ ਉਹਦਾ ਪਾਣੀ ਜਿਵੇਂ ਸੂਰਜ ਦੇ ਨਾਲ ਦੇ ਬਹੁਤੀ ਤਪਸ਼ ਨਾਲ ਕਹਿੰਦੇ ਭਾਈ ਸਮੁੰਦਰ ਦਾ ਪਾਣੀ ਸੁੱਕ ਜਾਂਦਾ ਹੈ ਇਵੇਂ ਜਦੋਂ ਕਾਲ ਰੂਪੀ ਸੂਰਜ ਚੜਿਆ ਨਾ ਇਹ ਜੋਬਨ ਰੂਪੀ ਜਿਹੜਾ ਜਾਲ ਹੈ ਸਰੀਰ ਦਾ ਇਹ ਸੁੱਕ ਜਾਣਾ ਉਸ ਸਮੇਂ ਫਿਰ ਕਹਿੰਦੇ ਇਸ ਤਰੀਕੇ ਭੁਜੰਗ ਬਲਿਓ ਜਿਹੜੇ ਭੁਜੰਗ ਭਜਾਵਾਂ ਦਾ ਬਲ ਸੀ ਬਹੁਤਾ ਜ਼ੋਰ ਸੀ ਜਿਹੜਾ ਬਾਹਾਂ ਦੇ ਵਿੱਚ ਕਹਿੰਦਾ ਮੈਂ ਤੇ ਪਹਾੜ ਚੂਰ ਕਰ ਦਵਾਂ ਪਹਾੜ ਉਹ ਭਜਾਵਾਂ ਦਾ ਬਲ ਵੀ ਜਾਂਦਾ ਲੱਗਾ ਕਹਿੰਦੇ ਸਾਇਰ ਸੋਖ ਜਿਵੇਂ ਅਗਸਤ ਮੁਨੀ ਨੇ ਕਹਿੰਦੇ ਸਾਰਾ ਸਮੁੰਦਰ ਹੀ ਪੀ ਲਿਆ ਸੀ ਸੋ ਸਮੁੰਦਰ ਦਾ ਸਾਰਾ ਹੀ ਪਾਣੀ ਪੀ ਲਿਆ ਸੀ ਉਸਨੇ ਕਹਿੰਦੇ ਐਵੇਂ ਅਗਸਤ ਮੁਨੀ ਰੂਪ ਜਦੋਂ ਬੁਢੇਪਾ ਆ ਗਿਆ ਨਾ ਬੁਢੇਪਾ ਅਗਸਤ ਮੁਨੀ ਜਾਨਣਾ ਕਰ ਇਹਨੇ ਜੋਬਨ ਰੂਪੀ ਜਲ ਸਾਰੇ ਦਾ ਸਾਰਾ ਪੀ ਲਿਆ ਫਿਰ ਪਜਾਵਾਂ ਦਾ ਬਲ ਜਾਂਦਾ ਲੱਗਾ ਫਿਰ ਬਾਹਾਂ ਚ ਬਲ ਨਹੀਂ ਰਿਹਾ ਹੁਣ ਸਲਾਮ ਦੇ ਕੇ ਬਖਸ਼ਿਸ਼ ਕਰਦੇ ਹਨ
1: ਸਰਵਰ ਪਾਲ ਬੰਧਾਵੇ
0: ਜੇ ਕੋਈ ਸੁੱਕਾ ਸਰਵਰ ਸੁੱਕ ਜਾਵੇ ਤੇ ਕੋਈ ਉੱਤੇ ਪਲਾ ਪਾਲ ਪੁਲ ਬਣਾਈ ਜਾਵੇ ਤੇ ਕੀ ਅਰਥ ਹੈ ਸੁੱਕੇ ਚੋ ਤੇ ਵੈਸੇ ਹੀ ਦੁਨੀਆਂ ਲੰਘਦੀ ਜਾਂਦੀ ਹੈ ਕਹਿੰਦੇ ਹੁਣ ਤੇ ਜਦੋਂ ਸੁੱਕ ਗਿਆ ਹੈ ਜੋਬਨ ਰੂਪੀ ਜਲ ਜਾਂਦਾ ਲੱਗਾ ਹੈ ਸੱਠਾਂ ਤੋਂ ਉੱਪਰ ਚੜਿਆ ਗਿਆ ਕਹਿੰਦਾ ਹੁਣ ਖੁਰਾਕ ਦਵੋ ਬੁੱਢੇ ਘਰ ਦਾ ਤਾਲਾ ਹੁੰਦੇ ਨੇ ਤਾਲਾ ਮੈਨੂੰ ਸਾਂਭ ਕੇ ਰੱਖੋ ਮੈਂ ਬੈਠਾ ਵੀ ਤੁਹਾਡੇ ਕੰਮ ਦਾ ਪਰ ਜੇ ਕਿਤੇ ਖੁਰਾਕ ਖਰੂਕ ਖਵਾ ਕੇ ਮੈਨੂੰ ਤਗੜਾ ਕਰ ਦਵੋ ਤੇ ਅਜੇ ਵੀ ਤੁਹਾਡੇ ਨਾਲੋਂ ਬਹੁਤਾ ਕੰਮ ਕਰ ਲਵਾਂਗਾ ਨਿਆਣੇ ਕਹਿੰਦੇ ਬਾਪੂ ਬੈਠਾ ਰਹਿ ਹੁਣ ਖਾਧੀ ਖੁਰਾਕ ਤੇ ਨਾਲ ਦੇ ਨਾਲ ਹੀ ਤੈਨੂੰ ਕੋਈ ਹੋਰ ਬਿਮਾਰੀ ਲੱਗ ਜਾਣੀ ਬੈਠਾ ਰਹਿ ਹੁਣ ਤੂੰ ਕਿਸੇ ਕੰਮ ਦਾ ਨਹੀਂ ਕਹਿੰਦੇ ਸੁੱਕੇ ਸਰਵਰ ਪਾਲ ਬੰਧਾ ਸੁੱਕੇ ਸਰਵਰ ਦੇ ਉੱਤੇ ਕਹਿੰਦੇ ਹੁਣ ਪੁਲ ਬੰਨਣ ਦਾ ਯਤਨ ਕਰਦਾ ਹੈ
1: ਲੂਣਾ ਖੇਤ ਹੱਥ ਵਾਰ ਕਰ
0: ਸੁਭਾਅ ਬਣਿਆ ਲੂਣਾ ਖੇਤ लूण है लूण वाला केड़ा जी कलर वाले खेत नू कोई वाड़ा करदा फिरे बार कहिंदा जी इहदे दुआले इह खेत मेरा है लूण वाला भावे कलर वाला पर वाड़ कर दवो कोई जानवर आण के चोगना जावे कहिंदे कोई फायदा है भाई जा लूणा खेत लूणा नाम है भाई वड्डे होए खेत विचों जिथों फसल सांभली होवे उथे भला वाड़ करन दा फायदा की हुण जदों बड़ेपा आ गया कहिंदे हुण कादियां वाड़ा करदा फिरदा है हुण ते घरदियां ने मंजा बाहर कढ के कुत्ते मोड़ नू रखिया होया हुण बंदगी भगती वाली गल जांदी लगी हुण ते कहिंदे भाईआ नाले मझां दे अगे हो के बैठा रह ते नाले कुत्ते मोड़ी जा कोई घर नू ना आवे तेरा हुण एहो ही कम रह गया है जे
1: आयो चोर तुरंत है ले गयो
0: जाम रूपी चोर आया है तुरंत बड़ी छेती ना ले जाना कीता संसार तो
1: मेरी राखत मुगद फिर
0: मेरी मेरी करके रखदा फिरदा सी मुगद मूर्ख सारी जिंदगी अजाई बतीत करा दिती है केंदे जिन्हू सांभ के रखना चाहुंदा सी जेड़े शरीर नू मेरा मेरा करदा सी सो वार वार समझाया सी जे सिर रच रच बांध पाग सो सिर चुंच सवार काग केंदे ए अवस्था बन गई जे
1: चरण सीस कर कंपन लागे
0: केंदा जी नहीं नहीं अजे ते मैं जीना हां अजे केड़ी गल कर दे जे भाई जी कोई फर्क थोड़ा पिया है केंदे क्यों नहीं पिया पहु चरण सीस कर कंपन लागे केंदे पैर भी कंबदे ने तेरे आ बैठे दा सिर भी डोली जांदा है कर हाथ भी कंबी जांदे ने जवाक हाथ च दही दी कौली फड़ा के जांदे ने पहु इन्ने कम दे लस्सी बन जांदी सो दही पीना ही पैंदा है ओड़क खादा ते तेरे कोलो जांदा नहीं केंदे इस करके चरण कंबी जां सो चलदे नहीं जे खलोना ते लत्तां पार नहीं चलदियां लत्तां कंबदियां हन सिर डोली जांदा है हथ कंबी जांदे हन
1: नैनी नीर असार बहै
0: अखां चो नीर पानी चली जांदा है असार बेंती बिना रोके तो हर वेले पानी अखां चो वगी जांदा कहिंदा ओं तां कैम आ पर आ अखां दा बेड़ा बह जे चो पानी वगदा रहिंदा हर वेले इन्हां दा इलाज करवा दवो जे
1: जिहवा बचन शुद्ध नहीं निकसै
0: जबान तो भी बचन शुद्ध नहीं निकलदा हुण जिहड़ी जबान लतरो सारे पिंड दियां चुगलियां करदी सारे पिंड नूं माड़ा कहिंदी थकदी नहीं सी हुण मुंह चो दंद निकल गए ते हुण गल ते करना चाहुंदा आवाज ही निकलदी हवा आवाज आउंदी कोई नहीं अथवा जबान बुजुर्ग होए दी हुण भला किवें वाहिगुरु कह लवेंगा किवें गुरु गुरु जपेंगा हुण जबान तो शुद्ध नाम उचारण नहीं हुंदा किसे तरीके दे नाल कोई शुद्ध बचन निकलदा नहीं जी
1: तबरे धर्म की आस करै
0: की हुण धर्म दी आसा करदा नहीं धर्म दी कमाई कीती जानी कारण की हुण ते जवाकां वाला फिर उसे अवस्था च पहुंच गया हुण ते कोई सांभदा है हुण ते ककार सामने भी औखे हो गए हुण की धर्म दी आसा करदा है भाई अगला की धर्म कमावेंगा
1: हर जीओ कृपा करै लिव लावै
0: महाराज केवें होवे जी कहिंदे जे भाई परमेश्वर वाहिगुरु कृपा करे ते महाराज जी दे चरणा नाल लिव लगे प्रेम दे
1: लाहा हर हर नाम लियो
0: कृपा होई उन्हां ने लाहा लिया ए जन्म दा उन्हां हरि परमेश्वर वाहिगुरु दा नाम जपिया है जी
1: प्रसादी हर धन पायो
0: की प्रसाद कृपा सदका हरि परमेश्वर वाहिगुरु दा नाम रूपी धन प्राप्त कर लिया है
1: अंते चलदिया नाल चलियो
0: संसारिया दे महल माड़िया इथे रह गए उथे परमेश्वर वाहिगुरु दे प्यारियां दा नाम रूपी धन उन्हां दे नाल चलिया है जी
1: कहत कबीर सुन हो रे संतो हो
0: कबीर जी कहिंदे हे गुरु के सिखो हे संतो भगत जनो सुनना करो
1: अन धन कछुऐ लै ना गयो
0: विचार करो ना किसे ने अन ए कणक जवार छोले ए आदक ए अन्न जेड़ा है ए भी कोई नाल लै करके नहीं गया ਇਹ ਧਨ ਰੋਕੜੀ ਮਾਇਆ ਵੀ ਕੋਈ ਨਾਲ ਲੈ ਕਰਕੇ ਨਹੀਂ ਗਿਆ ਜੇ
1: ਆਈ ਤਲਬ ਗੋਪਾਲ ਰਾਏ ਕੀ
0: ਜਿਸ ਸਮੇਂ ਗੋਪਾਲ ਰਾਏ ਅਕਾਲ ਪੁਰਖ ਦਾ ਹੁਕਮ ਆਇਆ ਜੀ
1: ਮਾਇਆ ਮੰਦਰ ਛੋੜ ਚੱਲਿਓ
0: ਜਦੋਂ ਪ੍ਰਿਥਵੀ ਦੇ ਮਾਲਕ ਦਾ ਸੁਨੇਹਾ ਆਇਆ ਫਿਰ ਮਾਇਆ ਦੇ ਮੰਦਰ ਇੱਥੇ ਛੱਡ ਕਰਕੇ ਤੇ ਓੜਕ ਇੱਥੋਂ ਜਾਣਾ ਪੈ ਗਿਆ ਸਭ ਕੁਝ ਧਰਿਆ ਧਰਾਇਆ ਹੀ ਰਹਿ ਗਿਆ ਕੀ ਅਵਸਥਾ ਬਣੀ ਅੰਤਕਾਲ ਜੇ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਸਰਪ ਜੋਨ ਵਲ ਵਲ ਅਵਤਰੈ ਜੇ ਮਾਇਆ ਚੇਤੇ ਕਰਦਾ ਰਿਹਾ ਤੇ ਸੱਪ ਬਣਨਾ ਪਿਆ ਜੇ ਮੰਦਰਾਂ ਨੂੰ ਚੇਤੇ ਕਰਦਾ ਰਿਹਾ ਅੰਤਕਾਲ ਜੇ ਮੰਦਰ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਪ੍ਰੇਤ ਜੋਨ ਵਲ ਵਲ ਅਵਤਰੈ ਫਿਰ ਪ੍ਰੇਤ ਦੀ ਜੂਨੀ ਵਿਚ ਪੈਣਾ ਪਿਆ ਇਹ ਅਵਸਥਾ ਬਣ ਗਈ ਜੀ
1: ਸਲੋਕ ਮਹੱਲਾ ਪਹਿਲਾ ਭੂਲ ਤਨ ਪੈ ਮਨ ਵਸੈ
0: ਧਨ ਗਰੀਬ ਨਵਾਜ ਬਖਸ਼ਿਸ਼ ਕਰਦੇ ਹਨ ਸੋ ਲੜੀਵਾਰ ਕਥਾ ਵਿਚ ਕਹਿੰਦੇ ਮਹਾਰਾਜ ਫਿਰ ਕਿਵੇਂ ਬਚੀਏ ਜੀ ਆਪ ਕਿਰਪਾ ਕਹਿੰਦੇ ਜਿਹਦੇ ਹਿਰਦੇ ਵਿਚ ਭੋਲਾਪਣ ਵਸ ਜਾਵੇ ਭੋਲਾਪਣ ਕੀ ਹੈ ਸਭ ਕੁਝ ਭਾਵੇਂ ਹੋਵੇ ਸਿੱਧਾ ਜਿਹਾ ਸਿੱਧਰਾ ਜਿਹਾ ਬਹੁਤੀਆਂ ਚਲਾਕੀਆਂ ਵਾਲਾ ਭਾਵੇਂ ਨਾ ਹੋਵੇ ਕਹਿੰਦੇ ਭੋਲਾ ਤਨ ਪੈ ਮਨ ਵਸੈ ਜਿਹਦੇ ਭੋਲਾਪਣ ਭੈ ਰੱਬ ਦਾ ਡਰ ਮਨ ਚ ਵਸਦਾ ਪਰਮੇਸ਼ਰ ਵਾਹਿਗੁਰੂ ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ ਜੋ ਕੁਝ ਕਰ ਰਿਹਾ ਰੱਬ ਕਰ ਰਿਹਾ ਇਹ ਭੋਲਾਪਣ ਜਿਹਦੇ ਮਨ ਵਿਚ ਵਸਦਾ ਹੈ ਜੀ
1: ਪਾਦਰ ਹੀੜ
0: ਕਹਿੰਦੇ ਭਾਈ ਉਹ ਜਿਹੜਾ ਹੈ ਉਹਦੇ ਸਾਰੇ ਰਸਤੇ ਪੱਧਰੇ ਹਨ ਉਹ ਤੇ ਬਖਸ਼ਿਸ਼ ਹੁੰਦੀ ਹੈ ਜੀ
1: ਡਹਪਣ ਦੁੱਖ ਕਣੋ
0: ਕਹਿੰਦੇ ਜਿਹਦੇ ਅੰਦਰ ਡਹਪਣ ਸਿੰਧੀ ਵਿਚ ਡਹਪਣ ਕਹਿੰਦੇ ਨੇ ਚਲਾਕੀ ਨੂੰ ਜਿਹਦੇ ਵਿਚ ਕਹਿੰਦੇ ਬਹੁਤੀ ਚਲਾਕੀ ਹੈ ਜੀ ਬਹੁਤੀਆਂ ਚਲਾਕੀਆਂ ਕਰਨ ਵਾਲਾ ਜਿਹੜਾ
1: ਤਿੰਨੇ ਥਾਵ ਪਰੀੜ
0: ਉਹਦੇ ਤਿੰਨੇ ਥਾਂ ਮਨ ਬਾਣੀ ਸਰੀਰ ਕਰਕੇ ਭ੍ਰਿਸ਼ਟੀ ਰਹਿੰਦਾ ਉਹ ਭ੍ਰਿਸ਼ਟੀ ਉਹਨੇ ਤਿੰਨੇ ਥਾਂ ਆ ਮਾਤ ਲੋਕ ਵੀ ਸਵਰਗ ਵੀ ਤੇ ਬਕੁੰਠ ਵੀ ਉਹਨੇ ਗਵਾ ਲੈਣਾ ਕੀਤੇ ਹਨ
1: ਮਹੱਲਾ ਪਹਿਲਾ ਮਾਂਦਲ ਵੇਦ ਸਿਬਾਜਣਾ
0: ਗਰੀਬ ਨਵਾਜ ਵੇਦਾਂ ਦੀ ਕਿਰਿਆ ਜਾਣ ਲਈਏ ਫਿਰ ਵੇਦਾਂ ਦੀ ਵੇਦ ਪੜ੍ਹ ਲਿਆ ਕਰੀਏ ਜੀ ਗਰੀਬ ਨਵਾਜ ਕਹਿੰਦੇ ਵੇਦਾਂ ਦਾ ਢੋਲ ਵੱਜ ਰਿਹਾ ਸੰਸਾਰ ਦੇ ਉੱਤੇ ਸੋ ਇੱਕ ਸੁਰਤੀ ਜਿਸ ਚੀਜ਼ ਨੂੰ ਵਿਧੀ ਪੱਖ ਵਿਚ ਦੱਸ ਰਹੀ ਹੈ ਅਗਲੀ ਸੁਰਤੀ ਉਹਦੀ ਨਿਖੇਧੀ ਕਰੀ ਜਾਂਦੀ ਕਹਿੰਦੇ ਐਵੇਂ ਢੋਲ ਹੀ ਵੱਜ ਰਹੇ ਹਨ
1: ਧੜੀਆ ਜੋਏ
0: ਘਣੇ ਧੜੇ ਬਣੇ ਹੋਏ ਹਨ ਅਨੇਕ ਤਰੀਕਿਆਂ ਦੀਆਂ ਪੂਜਾ ਚੇਸਟਾਵਾਂ ਦੱਸੀਆਂ ਹੋਈਆਂ ਹਨ ਕੋਈ ਪਰਮਾਣੂਆਂ ਤੋਂ ਸ੍ਰਿਸ਼ਟੀ ਦੱਸੀ ਜਾਂਦਾ ਹੈ ਜੀ
1: ਨਾਨਕ ਨਾਮ ਸੰਭਾਲ ਤੂੰ
0: ਮਹਾਰਾਜ ਸੌਖਾ ਜਿਹਾ ਰਾਹ ਦੱਸ ਦੋ ਕਹਿੰਦੇ ਇਸ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸੰਭਾਲ ਕਰਨਾ ਕਰ ਕੀ ਵੇਦ ਕਿਰਿਆ ਚ ਪੈ ਕੇ ਲੈਣਾ
1: ਤੂੰ
0: ਹੋਰ ਕੋਈ ਰਸਤਾ ਸੁਖੈਨ ਨਹੀਂ ਇੱਕ ਨਾਮ ਪਰਮੇਸ਼ਰ ਵਾਹਿਗੁਰੂ ਜੀ ਦਾ ਸੰਭਾਲਣਾ ਕਰ ਇਹਦੇ ਦੁਆਰਾ ਕੋਈ ਤੇਰਾ ਪਾਸੋਂ ਲੇਖਾ ਨਹੀਂ ਮੰਗੇਗਾ
1: ਮਹੱਲਾ ਪਹਿਲਾ ਸਾਗਰ ਗੁਣੀ ਅਥਾਹ
0: ਮੈਂ ਰੱਬ ਦਾ ਭੇਦ ਪਾ ਲਵਾਂਗ ਕਹਿੰਦੇ ਨਹੀਂ ਭਾਈ ਉਹ ਸਾਗਰ ਅਥਾਹ ਹੈ ਉਹਦਾ ਥਾਹ ਭੇਦ ਨਹੀਂ ਪਾਇਆ ਜਾ ਸਕਦਾ
1: ਕਿਨਹਾ ਥਾਲਾ ਦੇਖੀਐ
0: ਕਿੰਨੇ ਭਾਈ ਪਰਮੇਸ਼ਰ ਵਾਹਿਗੁਰੂ ਦਾ ਥਾਹ ਪਾਇਆ ਕਿੰਨਾ ਡੂੰਘਾ ਹੈ ਕਿੰਨਾ ਗਹਿਰ ਗੰਭੀਰ ਹੈ ਕੋਈ ਨਹੀਂ ਜਾਣ ਸਕਦਾ ਅਗਮ ਅਗੋਚਰ ਹੈ ਉਹ
1: ਵੱਡਾ ਬੇਪਰਵਾਹ
0: ਵੱਡਾ ਹੈ ਸਾਰਿਆਂ ਦੇ ਨਾਲੋਂ ਸੋ ਬੇਪਰਵਾਹ ਬੇਖਾਸ਼ ਹੈ ਇਹ ਵੀ ਖਾਸ਼ ਨਹੀਂ ਕਰਦਾ ਤੂੰ ਉਹਦੀ ਭਗਤੀ ਕਰੇ
1: ਸਤਿਗੁਰ ਮਿਲੇ ਤਾਂ ਪਾਰ ਪਵਾ
0: ਕਿਵੇਂ ਬਾਤ ਬਣੇਗੀ ਕਹਿੰਦੇ ਜੇ ਪੂਰੇ ਗੁਰੂ ਸਾਹਿਬ ਮਿਲ ਜਾਣ ਤੇ ਤਾਂ ਪਾਰ ਉਤਾਰਾ ਹੋਵੇਗਾ ਜੀ
1: ਮਜ ਪਾਰ ਦੁੱਖ ਬਦੁੱਖ
0: ਕਹਿੰਦੇ ਭਾਈ ਜਿਨ੍ਹਾਂ ਦੇ ਮਨ ਮੰਜ ਅੰਦਰ ਹਿਰਦੇ ਵਿਚ ਅਜੇ ਵੀ ਦਵੈਤ ਭਾਵਨਾ ਬਣੀ ਹੋਈ ਹੈ ਦੁੱਖਾਂ ਦੇ ਮਾਰੇ ਹੋਏ ਹਨ ਦੁੱਖਾਂ ਤੋਂ ਰਹਿਤ ਹੋ ਸਕਦੇ ਨੇ ਜੇ ਮੰਜ ਅੰਦਰ ਨਾਮ ਵਸ ਜਾਵੇ
1: ਨਾਨਕ ਸੱਚੇ ਨਾਮ ਬਿਨਾ
0: ਭਾਈ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾ
1: ਕਿਸੇ ਨਾ ਲੱਥੀ ਭੁੱਖ
0: ਕਿਸੇ ਦੀ ਆਸਾ ਰੂਪੀ ਭੁੱਖ ਲੱਥਦੀ ਨਹੀਂ ਜਿੰਨਾ ਚਿਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਆਸਾ ਰੂਪੀ ਭੁੱਖਾਂ ਲੱਗੀਆਂ ਹੀ ਰਹਿੰਦੀਆਂ ਹਨ
1: ਪੌੜੀ ਜਿਨੀ ਅੰਦਰ ਭਾਲਿਆ
0: ਜਿਨ੍ਹਾਂ ਨੇ ਭਾਈ ਅੰਦਰੋਂ ਭਾਲਣਾ ਕੀਤਾ ਹੈ ਲੱਭਣਾ ਕੀਤਾ ਹੈ ਹਿਰਦੇ ਦੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਨੂੰ
1: ਗੁਰ ਸ਼ਬਦ ਸੁਹਾਵੇ
0: ਗੁਰੂ ਕੇ ਸ਼ਬਦ ਦੁਆਰਾ ਸੁਹਾਵੇ ਸੋਭਨੀਕ ਹੋ ਗਏ ਹਨ
1: ਜੋ ਇੱਛਨ ਸੋ ਪਾਏ ਦੇ
0: ਜੋ ਉਹ ਇੱਛਾ ਕਰਦੇ ਹਨ ਉਹੋ ਹੀ ਪਾ ਲੈਂਦੇ ਨੇ ਧਰਮ ਅਰਥ ਕਾਮ ਮੋਖ ਦੇ
1: ਹਰ ਨਾਮ ਧਿਆਵੇ
0: ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜੋ ਧਿਆਉਂਦੇ ਹਨ
1: ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ
0: ਮਹਾਰਾਜ ਨਾਮ ਕਿਵੇਂ ਜਪਿਆ ਜਾਂਦਾ ਕਹਿੰਦੇ ਜਿਨ੍ਹਾਂ ਤੇ ਕਿਰਪਾ ਹੋਵੇ ਉਹਨਾਂ ਨੂੰ ਗੁਰੂ ਸਾਹਿਬ ਜੀ ਮਿਲ ਜਾਂਦੇ ਹਨ ਪੂਰੇ ਗੁਰੂ
1: ਸੋ ਹਰ ਗੁਣ ਗਾਵੇ
0: ਫਿਰ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਉਹ ਕਿਸੇ ਫਿਰ ਹਨੇ ਜਾ ਕਰਕੇ ਕੋਈ ਹੰਨੇ ਦੀ ਕੋਈ ਬੰਨੇ ਦੀ ਕੋਈ ਪਹਾੜਾਂ ਵਾਲੇ ਰੰਨੇ ਦੀ ਕੋਈ ਢੋਲ ਢਮੱਕਾ ਸਰਵਰ ਦਾ ਐਵੇਂ ਨੀ ਜਾ ਕਰਕੇ ਥਾਂ ਥਾਂ ਤੇ ਮੱਥੇ ਟੇਕਦੇ ਫਿਰਦੇ ਉਹ ਤੇ ਫਿਰ ਭਾਈ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਉਹ ਕਿਸੇ ਦੀਆਂ ਭੇਡਾਂ ਨਹੀਂ ਉਹ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੇ ਖਾਸ ਰੂਪ ਖਾਲਸਾ ਬਣ ਜਾਂਦੇ ਹਨ
1: ਧਰਮ ਰਾਏ ਤਿਨ ਕਾ ਮਿੱਤ ਹੈ
0: ਧਰਮ ਰਾਏ ਭਾਈ ਉਹਨਾਂ ਦਾ ਮਿੱਤਰ ਹੋ ਜਾਂਦਾ ਰੇਰੇ ਦਰਗਹਿ ਕਹਿ ਨਾ ਕੋ
1: ਜਮ ਮਗ ਨਾ ਪਾਵੇ
0: ਉਹਨਾਂ ਨੂੰ ਫਿਰ ਜਮਾਂ ਦੇ ਮਗ ਰਸਤੇ ਵਿੱਚ ਨਹੀਂ ਪਾਇਆ ਜਾਂਦਾ ਜੀ
1: ਹਰ ਨਾਮ ਧਿਆਵੇ ਦਿਨ ਸਰਾਤ
0: ਮਹਾਰਾਜ ਉਹ ਕਿ ਮਿੱਤਰਤਾ ਹੀ ਕਰਦਾ ਕਹਿੰਦੇ ਉਹ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਦਿਨ ਰਾਤ ਧਿਆਉਂਦੇ ਹਨ
1: ਹਰ ਨਾਮ ਸਮਾਵੇ
0: ਕੋਟਕ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਹੀ ਸਮਾ ਜਾਂਦੇ ਹਨ ਇਹ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੁਆਰਾ ਤੇ ਲੜੀਵਾਰ ਕਥਾ ਦੁਆਰਾ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਗੁਰਬਾਣੀ ਦੀ ਕਥਾ ਕਰਦੇ ਆ ਸੂਰਮਿਆਂ ਦੀਆਂ ਵਾਰਤਾਂ ਕਹਿੰਦੇ ਆ ਮਹਾਂਪੁਰਖਾਂ ਦੇ ਬਚਨ ਸੁਣਾਉਂਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣੀਆਂ ਜੀ ਅਗਾਹ ਤੋਂ ਸਮਤ ਬਖਸ਼ਣੇ ਜੇ
1: ਧਰਮ ਰਾਏ ਤਿਨ ਕਾ ਮਿੱਤ ਹੈ ਜਮ ਮਗ

0: ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਇੰਸ਼ੋਰੈਂਸ ਸ਼ਰਤਾਂ ਲਾਗੂ
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tirefors.com.au

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

ਰੇਡੀਓ। ਹਾਂਜੀ, ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰੱਜ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ ਜਿਹਨੇ ਚੜ੍ਹਦੀ ਕਲਾ ਦਿੱਤੀ, ਜਿਹਨੇ ਸਵਾਸ ਦਿੱਤੇ ਨੇ, ਅੱਜ ਦਾ ਇੱਕ ਹੋਰ ਦਿਨ ਦਿੱਤਾ। ਅਤੇ ਅੱਜ ਦੇ ਦਿਨ ਦੇ ਲਈ ਅਰਦਾਸ ਇਹੀ ਕਿ ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ, ਤੰਦਰੁਸਤੀ ਲੈ ਕੇ ਆਵੇ, ਚੜ੍ਹਦੀ ਕਲਾ ਲੈ ਕੇ ਆਵੇ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਪਰਤੋ। ਜੋ ਕੁਛ ਵੀ ਮਨ ਦੇ ਵਿੱਚ ਅੱਜ ਦੇ ਦਿਨ ਲਈ ਧਾਰਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ, ਅੜੇ ਫੜੇ ਕੰਮ ਤੁਹਾਡੇ ਨੇਪਰੇ ਚਾੜਨ। ਅੱਜ 3 ਤਰੀਕ ਹੈ ਜੂਨ ਦਾ ਮਹੀਨਾ, 7:10 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਬੁੱਧਵਾਰ ਦਾ ਦਿਨ, ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਅੱਗੇ ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

रेडियो हांजी 1674 प्रोग्राम हांजी मेलबर्न, मैं रणजोत सिंह एकरी फिर तो ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਟਾਈਮ 7:20 ਹੋ ਚੱਲੇ ਨੇ ਮੈਲਬਨ ਦੇ ਵਿੱਚ ਸਵੇਰ ਦੇ। ਅੱਜ 3 ਤਰੀਕ ਹੈ, ਜੂਨ ਦਾ ਮਹੀਨਾ 2026, ਜੂਨ ਦਾ ਮਹੀਨਾ 3 ਤਰੀਕ। ਇਤਿਹਾਸ ਦੇ ਵਿੱਚ ਕੀ ਮਹੱਤਤਾ ਰੱਖਦਾ ਸੁਣਨ ਵਾਲਿਆਂ ਨੂੰ ਸ਼ਾਇਦ ਮੇਰੇ ਨਾਲੋਂ ਵੀ ਵੱਧ ਪਤਾ ਹੋਵੇ। 3 ਜੂਨ 1984, ਅੱਜ ਦੇ ਦਿਨ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਸੀ। 3 ਜੂਨ 1984 ਦੀਆਂ ਮੁੱਖ ਘਟਨਾਵਾਂ ਤੁਹਾਡੇ ਨਾਲ ਇੱਕ ਵਿਸਥਾਰ ਦੇ ਵਿੱਚ ਰਿਪੋਰਟ ਦੇ ਵਿੱਚ ਸਾਂਝੀਆਂ ਕਰਾਂਗੇ। ਇਸ ਪ੍ਰੋਗਰਾਮ ਤੋਂ ਬਾਅਦ 1 ਵਜੇ ਉਸ ਪ੍ਰੋਗਰਾਮ ਨੂੰ ਤੁਸੀਂ ਜ਼ਰੂਰ ਸੁਣ ਸਕਦੇ ਹੋ। 3 ਜੂਨ ਉਹ ਦਿਨ ਸੀ ਜਦੋਂ ਸਿੱਖਾਂ ਦੇ 5ਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਸੋ ਇਹ ਸ਼ਹੀਦੀ ਦਿਹਾੜੇ ਦਾ ਦਿਨ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਦੂਰ ਦਰੇਡੇ ਤੋਂ ਚੱਲ ਕੇ ਸੰਗਤਾਂ ਦਰਸ਼ਨ ਦੇ ਲਈ ਆਇਆ ਸੀ, ਉਹਨਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਨੂੰ ਸ਼ਾਇਦ ਕਹਿੰਦੇ ਨੇ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਅੱਜ ਦਾ ਦਿਨ ਚੁਣਿਆ ਗਿਆ। ਸੋ ਅੱਜ ਦਾ ਦਿਨ ਸੀ ਜਦੋਂ ਸਾਰੇ ਸ਼ਹਿਰ ਦੇ ਵਿੱਚ, ਸਾਰੇ ਸੂਬੇ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ, ਨਾਕਾਬੰਦੀ ਕਰ ਦਿੱਤੀ ਗਈ। ਫੌਜਾਂ ਦੇ ਇਰਾਦੇ ਜਿਹੜੇ ਪ੍ਰਤੱਖ ਅੱਜ ਦੇ ਦਿਨ ਦਿਖਣ ਲੱਗ ਪਏ, ਦਰਬਾਰ ਸਾਹਿਬ ਦੀ ਘੇਰਾਬੰਦੀ ਕਰ ਲਈ ਗਈ। ਸੋ ਇਹਦੇ ਕੀ ਇਤਿਹਾਸਿਕ ਪ੍ਰਭਾਵ ਪਏ, ਕੀ ਉਸ ਸਮੇਂ ਦੇ ਹਾਲਾਤ ਸੀ, ਕੀ ਕਾਰਨ ਬਣੇ, ਉਸ ਤੋਂ ਪਹਿਲਾਂ ਕੀ ਕੀ ਘਟਨਾਵਾਂ ਵਾਪਰੀਆਂ, ਮਾਫ਼ੀ ਚਾਹੁੰਦਾ, ਉਸ ਤੋਂ ਪਹਿਲਾਂ ਕਿਹੜੇ ਕਿਹੜੇ ਸਮੀਕਰਨ ਸੀ, ਕਿੱਦਾਂ ਕਿੱਦਾਂ ਇਹ ਸਾਰਾ ਕੁਛ ਹੋਇਆ ਵਾਪਰਿਆ। ਸੋ ਇਸ ਸੰਬੰਧ ਦੇ ਵਿੱਚ ਇੱਕ ਵਿਸਥਾਰ ਪ੍ਰੋਗਰਾਮ, ਲਗਭਗ ਇੱਕ ਘੰਟੇ ਦੀ ਸਾਡੀ ਪੋਡਕਾਸਟ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ 'ਚ ਸੁਣ ਸਕਦੇ ਹੋ। ਰੇਡੀਓ ਹਾਂਜੀ 1674 ਐਮ। ਸੋ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਆਪਾਂ ਇਤਿਹਾਸ ਦੇ ਵਿੱਚ ਜੋ ਕੁਛ ਵੀ ਹੋਇਆ ਵਾਪਰਿਆ ਤੁਹਾਡੇ ਨਾਲ ਜ਼ਰੂਰ ਸਾਂਝ ਪਾਉਂਦੇ ਰਹੀਏ, ਜਿੰਨਾ ਕੁ ਤੁਹਾਨੂੰ ਪਤਾ ਤੁਹਾਡੇ ਕੋਲੋਂ ਜਾਣਦੇ ਰਹੀਏ। ਇੱਕ ਅਲੱਗ ਪੱਖ ਤੋਂ ਅਲੱਗ ਅਲੱਗ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਕੇ ਵੀ ਜ਼ਰੂਰ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਜਾਣਦੇ ਰਹੀਏ, ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰਦੇ ਰਹੀਏ। ਅੱਜ ਦਿਨ ਬੁੱਧਵਾਰ ਦਾ, ਅੱਜ 3 ਤਰੀਕ ਜੂਨ ਦਾ ਮਹੀਨਾ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ ਦੇ ਉੱਤੇ ਵੀ ਝਾਤ ਮਾਰਾਂਗੇ, ਟ੍ਰੈਫਿਕ ਦੇ ਉੱਤੇ ਵੀ ਝਾਤ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ ਦੇ ਉੱਤੇ ਵੀ ਝਾਤ ਮਾਰਾਂਗੇ। ਅਤੇ ਅਰਦਾਸ ਕਰਦਿਆਂ ਅੱਗੇ ਵਧਾਂਗੇ ਕਿ ਤੁਹਾਡਾ ਦਿਨ ਵਧੀਆ ਵਧੀਆ ਰਹੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਅੱਗੇ ਵਧਾਂਗੇ। ਆਪਸ ਦੇ ਵਿੱਚ ਪਿਆਰ ਬਣਿਆ ਰਹੇ, ਆਪਸ ਦੇ ਵਿੱਚ ਸਤਿਕਾਰ ਬਣਿਆ ਰਹੇ, ਇਹ ਅਰਦਾਸ ਕਰਦਿਆਂ ਅੱਗੇ ਵਧਾਂਗੇ। ਪ੍ਰੋਗਰਾਮ ਦੇ ਵਿੱਚ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ ਅਤੇ ਸਿਡਨੀ ਦੇ ਵਿੱਚ ਅੱਜ ਸੋਹਣੀ ਧੁੱਪ ਲੱਗੂਗੀ। ਅੱਜ ਕੀ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, 15 ਦੇ ਆਸ ਪਾਸ ਸਵੇਰੇ ਦੇ ਸਮੇਂ ਚਲਾ ਗਿਆ। ਅਤੇ ਮੈਲਬਨ ਦੇ ਵਿੱਚ ਇਸ ਟਾਈਮ 13 ਦੇ ਆਸ ਪਾਸ ਹੈ, 15 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ। ਅੱਜ ਦੇ ਦਿਨ ਮੀਂਹ ਦੇ ਆਸਾਰ 80% ਦਿਖਾਈ ਦੇ ਰਹੇ ਨੇ, 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਦੇ ਨਾਲ ਹੀ ਛੁਟਕਾਰਾ ਹੋ ਜੂਗਾ। ਅਤੇ ਸੋਹਣੀ ਧੁੱਪ ਵੀ ਅੱਜ ਦੇ ਦਿਨ ਲੱਗਣੀ ਹੈ। ਸੋ ਮਤਲਬ ਇਹ ਕਿ ਧੁੱਪ ਦਾ ਆਨੰਦ ਤੁਸੀਂ ਜ਼ਰੂਰ ਮਾਣ ਲਿਓ, ਉਸ ਤੋਂ ਬਾਅਦ ਲੱਭੇ ਨਾ ਲੱਭੇ। ਡੈਨਲੋਂਗ ਦੇ ਵਿੱਚ ਤੇਜ਼ ਜਾਂ ਫਿਰ ਮੱਧਮ ਗਤੀ ਦੇ ਵਿੱਚ ਹਵਾਵਾਂ ਵੀ ਪਰੇਸ਼ਾਨ ਕਰ ਸਕਦੀਆਂ ਨੇ। ਨੌਰਥ ਵੈਸਟ ਵਾਲੇ ਪਾਸੇ ਵੀ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੇ ਰਫ਼ਤਾਰ ਦੇ ਨਾਲ ਹਵਾਵਾਂ। ਸੋ ਰਲਵਾਂ ਮਿਲਵਾਂ ਜਿਹਾ ਅਲੱਗ ਅਲੱਗ ਦਿਸ਼ਾਵਾਂ ਦੇ ਵਿੱਚ ਮੌਸਮ ਹੈ, ਉਸ ਲਿਹਾਜ਼ ਦੇ ਨਾਲ ਤੁਸੀਂ ਜ਼ਰੂਰ ਇੱਕ ਵਾਰੀ ਵੇਖ ਲਿਓ, ਪਲੈਨ ਕਰ ਲਿਓ। ਕੱਲ੍ਹ ਦੇ ਦਿਨ ਜੇਕਰ ਕੁਛ ਪਲੈਨ ਹੈ ਤਾਂ ਧਿਆਨ ਰੱਖਿਓ, ਕੱਲ੍ਹ ਦੇ ਦਿਨ ਕਾਫ਼ੀ ਮੀਂਹ ਸ਼ੋਅ ਹੋ ਰਿਹਾ ਵਾ ਮੈਲਬਨ ਦੇ ਵਿੱਚ। ਬ੍ਰਿਸਬੇਨ ਦੇ ਵਿੱਚ ਅੱਜ ਗਰਮੀ ਵਰਗਾ ਮਾਹੌਲ ਚਾਲੀ ਬਣੂਗਾ, 26 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ। ਸੋ ਅੱਜ ਤਿੱਖੜ ਧੁੱਪ ਚੜ੍ਹੀ ਰਹੂਗੀ। ਬ੍ਰਿਸਬੇਨ ਤੋਂ ਬਾਅਦ ਜੇ ਆਪਾਂ ਪਰਥ ਵੱਲ ਨੂੰ ਚੱਲੀਏ ਤਾਂ ਇਸ ਟਾਈਮ ਸਵੇਰੇ ਦੇ ਸਮੇਂ ਠੰਡ ਮਹਿਸੂਸ ਕਰ ਰਹੇ ਹੋਗੇ, 8 ਦੇ ਆਸ ਪਾਸ ਤਾਪਮਾਨ ਹੈ, 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਧੁੱਪ ਸੋਹਣੀ ਲੱਗੂਗੀ, ਕਈ ਇਲਾਕਿਆਂ ਦੇ ਵਿੱਚ ਹਲਕੇ ਮੀਂਹ ਦੇ ਵੀ ਚਾਂਸ ਦਿਖਾਈ ਦੇ ਰਹੇ ਨੇ। ਇੱਧਰ ਐਡੀਲੇਡ ਵੱਲ ਨੂੰ ਚੱਲੀਏ ਤਾਂ ਐਡੀਲੇਡ ਦੇ ਵਿੱਚ 12 ਦੇ ਆਸ ਪਾਸ ਤਾਪਮਾਨ ਹੈ, 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਮੀਂਹ ਦੇ ਚਾਂਸ ਅੱਜ ਕਰੀ ਫਿਰ ਤੋਂ ਬਣੇ ਨੇ, 90% ਚਾਂਸ ਨੇ, 5 ਤੋਂ 10 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਹੈ। ਸੋ ਅੱਜ ਸਿਰਫ ਅਤੇ ਸਿਰਫ ਮੀਂਹ ਦਿਖਾਈ ਦੇ ਰਿਹਾ ਅੱਜ, ਅਤੇ ਜਾਂ ਫਿਰ ਹਵਾਵਾਂ ਨੇ ਵੈਸਟ ਵਾਲੇ ਪਾਸੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ। ਸੋ ਕਈ ਇਲਾਕਿਆਂ ਦੇ ਵਿੱਚ ਇਹਨਾਂ ਨੂੰ ਆਪਾਂ ਹਨੇਰੀਆਂ ਕਹਿ ਲਈਏ ਤਾਂ ਗਲਤ ਨਹੀਂ ਹੋਊਗਾ। ਹਵਾੜ ਦੇ ਵਿੱਚ 15 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਮੀਂਹ ਦੀ ਮਾਤਰਾ ਕਾਫ਼ੀ ਅੱਜ, 10 ਤੋਂ 20 ਮਿਲੀਮੀਟਰ ਤੱਕ ਅੱਜ ਮੀਂਹ ਦੀ ਮਾਤਰਾ ਹੋ ਸਕਦੀ ਹੈ, 90% ਚਾਂਸ

ਦੇ ਚਾਂਸ ਨੇ। ਸੋ ਮੀਂਹ ਦੇ ਚਾਂਸ 70% ਨੇ, 1 ਤੋਂ 5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਆ। ਤੁਸੀਂ ਇਸ ਟਾਈਮ 4 ਕੁ ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ ਅਤੇ 10 ਕੁ ਵੈਸੇ ਕਹਿਣ ਨੂੰ ਚਲਾ ਗਿਆ। ਅਤੇ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਆ, 30+ ਤਾਪਮਾਨ ਅੱਜ ਵੀ ਜਾਊਗਾ ਅਤੇ ਸਾਰਾ ਦਿਨ ਇਸੇ ਤਰ੍ਹਾਂ ਦੇ ਨਾਲ ਗਰਮੀ ਬਰਕਰਾਰ ਰਹਿਣ ਦੇ ਚਾਂਸ ਨੇ। ਇਸ ਤੋਂ ਬਾਅਦ ਆਪਾਂ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ। ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ। 044-747-1674 044-7171674 ਦੇ ਉੱਤੇ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਭੇਜ ਸਕਦੇ ਹੋ। ਸੋ ਫਿਲਹਾਲ ਜੋ ਆਈਆਂ ਸਾਡੇ ਕੋਲ ਵੈਬਸਾਈਟ ਦੇ ਰਾਹੀਂ ਅਪਡੇਟ ਨੇ, ਉਹਨਾਂ ਦੇ ਵਿੱਚ 1 ਘੰਟਾ ਪਹਿਲਾਂ ਦੀ ਅਪਡੇਟ ਸੀ ਜਿਹੜੀ ਹਾਲੇ ਤੱਕ ਵੀ ਹੋ ਸਕਦਾ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀ ਹੋਵੇ, ਕਿਉਂਕਿ ਇਹ ਮਨੈਸ਼ ਫਰੀਵੇ ਆ। ਮਨੈਸ਼ ਫਰੀਵੇ ਦੇ ਉੱਤੇ ਮਲਗਰੇਵ ਦੇ ਇਲਾਕੇ ਦੇ ਵਿੱਚ ਐਕਸੀਡੈਂਟ ਹੋਇਆ ਸੀ। 2 ਲੇਨਾਂ ਜਿਹੜੀਆਂ ਸਿਟੀ ਬਾਉਂਡ ਵਾਲੇ ਪਾਸੇ ਦੀਆਂ ਸਪ੍ਰਿੰਗਵੇਅਰ ਰੋਡ ਤੋਂ ਪਹਿਲਾਂ ਇਹੋ ਐਕਸੀਡੈਂਟ ਕਰਕੇ ਬਲੋਕ, ਅਤੇ 2 ਹੀ ਲੇਨਾਂ ਓਪਨ ਸੀ 40 ਦੀ ਸਪੀਡ ਕਰਕੇ ਰੱਖੀ ਗਈ ਸੀ। ਸੋ ਹੁਣ ਵਾਪਸ ਜੋ ਅਪਡੇਟ ਹੈ, ਲੇਨਾਂ ਖੋਲ੍ਹ ਤਾਂ ਦਿੱਤੀਆਂ ਗਈਆਂ ਨੇ ਪਰ ਇਸ ਟਾਈਮ ਦੇ ਉੱਤੇ 1 ਹੋਰ ਵੀ ਇੰਸੀਡੈਂਟ ਫਿਲਹਾਲ ਰਿਪੋਰਟ ਹੋਇਆ ਨਜ਼ਰ ਆ ਰਿਹਾ। ਹਾਲੇ ਉਹਦੇ ਉੱਤੇ ਜਾਣਕਾਰੀ ਕੋਈ ਵਧੇਰੇ ਆਉਣੀ ਬਾਕੀ ਆ, ਪਰ ਲੱਗ ਰਿਹਾ ਕਿ ਹੋਰ ਵੀ ਐਕਸੀਡੈਂਟ ਹੋਇਆ ਵਾ। ਸੋ ਇਸ ਵਜ੍ਹਾ ਕਰਕੇ ਕਾਫੀ ਕੰਜੈਸ਼ਨ ਹੈ ਇਸ ਟਾਈਮ ਦੇ ਉੱਤੇ। ਸੋ ਲਗਭਗ 1.5 ਘੰਟੇ ਦਾ ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ ਵਾ ਜੇਕਰ ਤੁਸੀਂ ਸਾਊਥ ਕਿਪਸਲੈਂਡ ਫਰੀਵੇ ਵਾਲੇ ਪਾਸੇ ਦਾ ਸੋਚ ਰਹੇ ਹੋ। ਅਤੇ ਪੇਸ਼ੈਂਸ ਬਣਾਈ ਰੱਖਿਓ, ਡਿਲੇ ਅੱਜ ਦੇ ਦਿਨ ਮਨੈਸ਼ ਫਰੀਵੇ ਦੇ ਉੱਤੇ ਰਹਿਣਗੇ ਸਿਟੀ ਬਾਉਂਡ ਵਾਲੇ ਪਾਸੇ ਨੂੰ ਜੇਕਰ ਤੁਸੀਂ ਸ਼ਹਿਰ ਨੂੰ ਆ ਰਹੇ ਹੋ ਤਾਂ। ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਸਾਡੇ ਤੱਕ ਜ਼ਰੂਰ ਤੁਸੀਂ ਪਹੁੰਚਾ ਦਿਓ। ਦੂਸਰੀ ਅਪਡੇਟ ਵੀ ਆ ਚੁੱਕੀ ਹੈ, ਦੂਸਰੀ ਅਪਡੇਟ ਵੀ ਮਨੈਸ਼ ਫਰੀਵੇ ਕੋਯੋਂਗ ਦਾ ਇਲਾਕਾ ਵਾ ਹੈ। ਸੋ ਇੱਥੇ ਵੀ ਐਕਸੀਡੈਂਟ ਹੋਇਆ ਵਾ, ਤੁਰਕ ਰੋਡ ਦੇ ਉੱਤੇ ਇੱਕ ਵਾਹਨ ਖਰਾਬ ਹੋਇਆ ਵਾ ਸ਼ਾਇਦ। ਸੋ ਸਪੀਡ ਘਟਾ ਕੇ ਇੱਥੇ ਵੀ 40 ਦੀ ਕੀਤੀ ਗਈ ਹੈ। ਸੋ ਇਹ ਵੀ ਸਿਟੀ ਬਾਉਂਡ ਵਾਲੇ ਪਾਸੇ ਨੂੰ ਜਾਂਦੀਆਂ ਲੇਨਾਂ ਨੇ, ਲੈਫਟ ਲੇਨ ਜਿਹੜੀ ਹੈ ਉਹਦੇ ਵਿੱਚ ਸਮੱਸਿਆ। ਸੋ ਹੋਰ ਵੀ ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ। ਸੋ ਅੱਜ ਦੇ ਦਿਨ 1.5 ਤੋਂ 1.25 ਘੰਟਾ ਕਈਆਂ ਨੂੰ ਵੱਧ ਲੱਗਣ ਦੇ ਚਾਂਸ ਨੇ। ਸੋ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। ਕੋਈ ਵੀ ਅਲਟਰਨੇਟ ਤੁਹਾਨੂੰ ਲੱਭਦਾ ਰਾਹ ਅਤੇ ਉਹਦੇ ਉੱਤੇ ਚੈੱਕ ਕਰ ਲਿਓ ਕਿ ਕਿੰਨਾ ਕੁ ਸਮਾਂ ਤੁਹਾਡਾ ਬਚਦਾ। ਬਾਕੀ ਬੇਨਤੀ ਇਹ ਹੋਈ ਕਿ ਪੇਸ਼ੈਂਸ ਬਣਾਈ ਰੱਖਿਓ। ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਤੁਸੀਂ ਵੇਖ ਰਹੇ ਹੋ ਅਤੇ ਦੇਰ ਸਵੇਰ ਹੁੰਦੀ ਲੱਗ ਰਹੀ ਆ, ਅਤੇ ਯਾਦ ਰਵੇ ਕਿ ਕੁਛ ਚੀਜ਼ਾਂ ਤੁਹਾਡੇ ਹੱਥ 'ਚ ਹੁੰਦੀਆਂ ਨੇ ਅਤੇ ਕੋਈ ਚੀਜ਼ਾਂ ਤੁਹਾਡੇ ਹੱਥ 'ਚ ਬਿਲਕੁਲ ਵੀ ਨਹੀਂ ਹੁੰਦੀਆਂ। ਉਹਨਾਂ ਦੇ ਨਾਲ ਬਹੁਤਾ ਛੇੜਛਾੜ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ। ਸੋ ਇਸ ਕਰਕੇ ਪੇਸ਼ੈਂਸ ਜ਼ਰੂਰ ਬਣਾਈ ਰੱਖਿਓ। ਇਹ ਸਮਾਂ ਉਹ ਆ ਜਿਹੜਾ ਤੁਸੀਂ ਕਿਸੇ ਚੰਗੇ ਪਾਸੇ ਲਾ ਸਕਦੇ ਹੋ। ਚੰਗੇ ਪਾਸੇ ਦਾ ਭਾਵ ਇਹ ਕਿ ਤੁਸੀਂ ਕੋਈ ਸੋਹਣਾ, ਕੋਈ ਸੋਚ ਵਿਚਾਰ, ਕੋਈ ਵਿਉਂਤਬੰਦੀ ਕੋਈ ਇਸ ਸਮੇਂ ਦੇ ਵਿੱਚ ਜਿਹੜੀ ਰਹਿ ਗਈ ਸੀ ਉਹ ਤੁਸੀਂ ਕਰ ਸਕਦੇ ਹੋ। ਬਾਕੀ ਸਿਡਨੀ ਦੇ ਵਿੱਚ ਵੀ ਟ੍ਰੈਫਿਕ ਦਿਖਾਈ ਤਾਂ ਦੇ ਰਹੀ ਹੈ ਪਰ ਕਿਉਂਕਿ ਵੱਡਾ ਸ਼ਹਿਰ ਆ ਅਤੇ ਵੱਡੇ ਸ਼ਹਿਰ ਦੇ ਵਿੱਚ ਫਿਰ ਟ੍ਰੈਫਿਕ ਤਾਂ ਰਹਿਣੀ ਆ। ਸੋ ਇਸ ਟ੍ਰੈਫਿਕ ਦੇ ਨਾਲ ਟ੍ਰੈਫਿਕ 'ਤੇ ਹਾਣੀ ਹੋ ਕੇ ਚੱਲਿਓ, ਯਾਨੀ ਕਿ ਹੁਣ ਸਾਨੂੰ ਆਦਤ ਪਾ ਲੈਣੀ ਚਾਹੀਦੀ ਆ ਟ੍ਰੈਫਿਕ ਦੀ। ਅਤੇ ਜੇ ਤੁਹਾਡੇ ਕੋਲ ਕੋਈ ਵਧੇਰੇ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ। ਸੋ ਫਿਲਹਾਲ ਕੋਸ਼ਿਸ਼ ਇਹ ਕਰੀ ਰਿਫਰੈਸ਼ ਕਰਕੇ ਜ਼ਰੂਰ ਝਾਤੀ ਮਾਰ ਲੈਂਦੇ, ਜੇਕਰ ਕੁਛ ਲੱਭਦਾ ਤਾਂ ਤੁਹਾਡੇ ਨਾਲ ਜ਼ਰੂਰ ਸਾਂਝ ਪਾ ਦਾਂਗੇ। ਹਾਂ, ਇੱਕ 4 ਕੁ ਵਜੇ ਦੇ ਕਰੀਬ ਸਵੇਰੇ CBD ਦੇ ਇਲਾਕੇ ਦੇ ਵਿੱਚ ਕੋਈ ਇੰਸੀਡੈਂਟ ਜ਼ਰੂਰ ਰਿਪੋਰਟ ਹੋਇਆ ਵਾ। ਸੋ ਇੱਕ ਗੱਡੀ ਜਿਹੜੀ ਆ ਉਹ ਆਰਚੀਬਾਦ ਫਾਊਂਟੇਨ, ਇਹ ਹਾਈਡ ਪਾਰਕ ਦਾ ਇਲਾਕਾ ਵਾ ਅਤੇ ਇੱਥੇ ਐਕਸੀਡੈਂਟ ਹੋਇਆ ਵਾ। ਕੋਈ ਇੰਜਰੀ ਦੀ ਤਾਂ ਖਬਰ ਨਹੀਂ ਆ, ਕਿ ਖਬਰਾਂ ਦੇ ਵਿੱਚ ਹੋਰ ਵਧੇਰੇ ਇਹਨੂੰ ਆਪਾਂ ਖੋਲ੍ਹ ਕੇ ਵੇਖ ਲਾਂਗੇ। ਜੇਮਸ ਰੋਡ ਦੇ ਉੱਤੇ ਵੀ ਬਲੋਕ ਇਹਦੇ ਕਰਕੇ ਨਜ਼ਰ ਆ ਰਿਹਾ ਵਾ। ਸੋ ਸਵੇਰੇ ਸਵੇਰੇ ਦੇ ਸਮੇਂ 4 ਵਜੇ ਵਾਪਰਿਆ ਸੀ, ਹੋ ਸਕਦਾ ਕਿ ਹੁਣ ਤੱਕ ਸਾਰਾ ਕੁਛ ਕਲੀਅਰ ਹੋ ਗਿਆ ਹੋਵੇ। ਨਿਊ ਸਾਊਥ ਵੇਲ ਪੁਲਿਸ ਦੇ ਵੱਲੋਂ ਵੀ ਇਹਨੂੰ ਅਪਡੇਟ ਕੀਤਾ ਗਿਆ ਸੀ। ਸੋ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਜ਼ਰੂਰ ਦੱਸ ਦਿਓ, ਨਹੀਂ ਤਾਂ ਫਿਰ ਇਸ ਇਲਾਕੇ ਨੂੰ ਜਾ ਰਹੇ ਹੋ ਅਤੇ ਇੱਕ ਵਾਰੀ ਭਰ ਕੇ ਵੇਖ ਲਿਓ ਤੁਸੀਂ ਆਪਣੇ ਨੈਵੀਗੇਟਰ ਦੇ ਵਿੱਚ। ਅਤੇ ਅੱਜ ਦੇ ਦਿਨ ਤੋਂ, ਅੱਜ 3 ਜੂਨ ਹੈ, ਸੋ ਅੱਜ ਦੇ ਦਿਨ ਤੋਂ ਰਾਤ ਦੇ ਸਮੇਂ ਟ੍ਰੈਫਿਕ ਜਿਹੜੀ ਆ ਉਹ ਹੈਨਰੀ ਲੋਸਨ ਡਰਾਈਵ ਦੇ ਉੱਤੇ ਵੀ ਤੁਹਾਨੂੰ ਪਰੇਸ਼ਾਨ ਕਰੂਗੀ, ਖਾਸ ਤੌਰ ਦੇ ਉੱਤੇ ਕ੍ਰੇਨਿਆ ਰੋਡ ਅਤੇ ਸਿਲਵਨ ਗਰੋਵ ਦੇ ਦਰਮਿਆਨ ਦਾ ਇਲਾਕਾ। ਸੋ ਇੱਥੇ ਪਿਕਨਿਕ ਪੁਆਇੰਟ ਦੇ ਉੱਤੇ ਤੁਹਾਨੂੰ ਸਮੱਸਿਆ ਜਿਹੜੀ ਉਹ ਆ ਰਹੀ ਆ, ਹੈਨਰੀ ਲੋਸਨ ਡਰਾਈਵ ਪਿਕਨਿਕ ਪੁਆਇੰਟ, ਪਰ ਇਹ ਰਾਤ ਦੇ ਲਈ ਆ। ਵਧੇਰੇ ਜਾਣਕਾਰੀਆਂ ਉਸ ਹਿਸਾਬ ਦੇ ਨਾਲ ਤੁਸੀਂ ਵੇਖ ਲਿਓ ਅਤੇ ਬਾਕੀ ਜਿੱਥੇ ਕੰਮ ਕਾਰ ਚੱਲ ਰਹੇ ਨੇ

0: ਉੱਥੇ ਤਾਂ ਸਮੱਸਿਆ ਹੈ ਹੀ ਆ। ਆਓ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਵੱਧਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਆਪਾਂ ਵਧਾਂਗੇ ਅੱਜ ਦੀ ਕਹਾਣੀ ਵੱਲ ਨੂੰ। ਮਨ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਐਡੀਲੇਡ ਤੋਂ ਅਤੇ ਕਹਿੰਦੇ ਨੇ ਕਿ ਸਮਾਈਲ ਦੇ ਨਾਲ ਸਾਰੇ ਸਰੋਤਿਆਂ ਦੇ ਲਈ ਸ਼ੁਭ ਸਵੇਰਾ। ਅਤੇ ਹਰਚੰਦ ਸਿੰਘ ਢਿੱਲੋਂ ਜੀ ਰੇਡੀਓ ਹਾਂਜੀ ਦੀ ਸਾਰੀ ਟੀਮ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਅਤੇ ਧੰਨਵਾਦ ਜੀ। ਕਹਿੰਦੇ ਕਿ ਧੰਨਵਾਦ ਮਿਹਰਬਾਨੀ। ਅਤੇ ਕਹਿੰਦੇ ਕਿ ਗੌਤਮ ਜੀ ਨੇ ਈ ਸਿਗਰਟ ਦੇ ਉੱਤੇ ਪੌਡਕਾਸਟ ਕੀਤਾ ਸੀ ਅਤੇ ਸਰਚ ਦੇ ਵਿੱਚ ਮਿਲ ਨਹੀਂ ਰਿਹਾ, ਅਤੇ ਮੈਂ ਵੀ ਸਰਚ ਮਾਰ ਕੇ ਵੇਖ ਲੂੰਗਾ ਜੀ, ਜੇ ਮਿਲੂਗਾ ਤਾਂ ਫਿਰ ਮੈਂ ਤੁਹਾਨੂੰ ਜ਼ਰੂਰ ਭੇਜ ਦਿੰਦਾ ਵਾਂ। ਅਤੇ ਬਾਅਦ ਵਿੱਚ ਬ੍ਰੇਕ 'ਚ ਯਾਦ ਕਰਵਾਓਗੇ ਤਾਂ ਜ਼ਿਆਦਾ ਬਿਹਤਰ ਹੈ, ਜੇ ਮੈਨੂੰ ਨਾ ਯਾਦ ਰਿਹਾ ਤਾਂ ਯਾਦ ਕਰਵਾ ਦਿਓ। ਸਤਿ ਸ਼੍ਰੀ ਅਕਾਲ ਜੀ। ਅਤੇ ਜੇਕਰ ਕੋਈ ਸੁਣ ਰਿਹਾ ਵਾ, ਕਿਸੇ ਨੂੰ ਪਤਾ ਵਾ, ਕੋਈ ਨੇ ਸੁਣਿਆ ਵਾ ਪੌਡਕਾਸਟ ਵੇਪਿੰਗ ਵਾਲਾ, ਅਤੇ ਜੇਕਰ ਤੁਸੀਂ ਇੰਨੀ ਕੁ ਮਦਦ ਕਰ ਸਕਦੇ ਹੋ, ਵਿਹਲੇ ਬੈਠੇ ਹੋ ਅਤੇ ਤੁਹਾਡੇ ਕੋਲ ਸਮਾਂ ਜੇਕਰ ਹੈਗਾ ਅਤੇ ਲਿੰਕ ਤੁਸੀਂ ਭੇਜ ਦਿਓ, ਮੈਂ ਫਿਰ ਇਹਨਾਂ ਵੀਰਾਂ ਨੂੰ ਅੱਗੇ ਭੇਜ ਦੂੰਗਾ। ਸਿਮਰਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਡਿਫੀਕਲਟ ਡਰਾਈਵਿੰਗ ਕੰਡੀਸ਼ਨਸ ਅਤੇ ਡਰਾਈਵ ਕੇਅਰਫੁਲੀ। ਬਿਲਕੁਲ ਜੀ, ਸਾਲ ਦੇ ਦਿਨਾਂ ਦੇ ਵਿੱਚ ਵੈਸੇ ਵੀ ਆਪਾਂ ਲੇੜੇ ਕੱਪੜੇ ਜ਼ਿਆਦਾ ਪਾਏ ਹੁੰਦੇ ਆ, ਉੱਦਾਂ ਵੀ ਟ੍ਰੈਫਿਕ ਅਤੇ ਡਰਾਈਵਿੰਗ ਸਾਨੂੰ ਔਖੀ ਜੀ ਲੱਗਦੀ ਹੈ, ਅਤੇ ਉੱਤੋਂ ਗਿੱਲਬਾਤ ਹੋਵੇ ਤਾਂ ਹੋਰ ਵੀ ਔਖੀ, ਅਤੇ ਜੇ ਐਕਸੀਡੈਂਟ ਹੋਇਆ ਹੋਵੇ ਮਾੜੀ ਮੋਟੀ ਕੋਈ ਸਮੱਸਿਆ ਤਾਂ ਫਿਰ ਹੋਰ ਵੀ ਜ਼ਿਆਦਾ ਔਖੀ। ਖਿਆਲ ਰੱਖਿਓ ਆਪਣਾ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਯੈਸਟਰਡੇ ਡਿਨਰ ਸੀ ਸਾਡਾ ਪਾਓ ਭਾਜੀ, ਵਾਹ ਵੈਰੀ ਨਾਈਸ ਜੀ। ਬੱਚਿਆਂ ਦਾ ਲਗਭਗ ਫੇਵਰੇਟ ਹੈ ਅੱਜ ਕੱਲ੍ਹ ਹਰ ਘਰ ਦੇ ਵਿੱਚ। ਗੁਰਨਿਸ਼ਾਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਅੱਜ ਦਾ ਸ਼ਬਦ ਸੀ ਭੋਲਾ। ਬੈਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਈ ਹੈ ਜੀ। ਪ੍ਰੀਆ ਜੀ, ਅਮਨ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਈ ਹੈ। ਸੰਦੀਪ ਸਿੰਘ ਦੱਤਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖਣ। ਅਤੇ ਕੁਛ ਬਦਲਾਅ ਕਹਿੰਦੇ ਨੇ ਔਖੇ ਨੇ, ਕੁਝ ਬਦਲਾਅ ਔਖੇ ਨੇ ਪਰ ਜ਼ਰੂਰੀ ਹੁੰਦੇ ਨੇ। ਸਤਿ ਸ਼੍ਰੀ ਅਕਾਲ ਅਤੇ ਸਾਰੇ ਰੇਡੀਓ ਹਾਂਜੀ ਦੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਸਭਨਾਂ ਨੂੰ ਮਿਹਰ ਭਰਿਆ ਹੱਥ ਰੱਖਣ ਸਭ 'ਤੇ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨਾ, ਅਰਦਾਸਾਂ ਮਨਜ਼ੂਰ ਕਰਨੀਆਂ, ਸਭਨਾਂ ਦੇ ਮਿਹਨਤ ਨੂੰ ਫਲ ਲਾਉਣਾ, ਸਭਨਾਂ ਦਾ ਦਿਨ ਸੁੱਖ ਸੁੱਖਾਂ ਨਾਲ ਚੜਾਉਣਾ ਹਰ ਰੋਜ਼ ਦੀ ਤਰ੍ਹਾਂ। ਪਿਆਰਾ ਜਿਹਾ ਮੈਸੇਜ ਅੰਮ੍ਰਿਤ ਜੀ ਕਰਦੇ ਨੇ, ਕਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸੁਖਦੀਪ ਜੀ ਇੱਕ ਪਿਆਰੀ ਜੀ ਕਹਾਣੀ ਭੇਜਦੇ ਨੇ, ਬਹੁਤ ਧੰਨਵਾਦ ਜੀ, ਜ਼ਰੂਰ ਮੈਂ ਰੱਖਦਾ ਵਾਂ ਸਾਈਡ ਦੇ ਉੱਤੇ। ਜਸਵਾਲ ਸਾਹਿਬ ਹਰ ਰੋਜ਼ ਦੀ ਤਰ੍ਹਾਂ ਬੜਾ ਪਿਆਰਾ ਜਿਹਾ ਮੈਸੇਜ ਭੇਜਦੇ ਨੇ, ਕਹਿੰਦੇ ਕਿ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਬਿਲਕੁਲ ਵਿਲੱਖਣ ਹੋ, ਬਸ ਹੋਰ ਸਾਰਿਆਂ ਦੀ ਤਰ੍ਹਾਂ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸ਼ੁਭ ਸਵੇਰਾ ਤੁਹਾਨੂੰ ਵੀ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਕਿ ਅੱਜ ਦਾ ਦਿਨ ਸਭ ਦਾ ਵਧੀਆ ਵਧੀਆ ਰਹੇ। ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ ਨੇ, ਬਹੁਤ ਮਿਹਰਬਾਨੀ। ਲਵਜੋ ਧੁਨਾ ਜੀ, ਧੁਨਾ ਜ਼ਰੂਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਐਡੀਲੇਡ ਤੋਂ ਸਾਂਝਾਂ ਪੈਂਦੀਆਂ ਨੇ। ਗੁਰਦੀਪ ਦਿਓਲ ਜੀ ਵਲਗੂਲਗਾ ਤੋਂ ਸਾਂਝਾਂ ਪਾਉਂਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਬਹੁਤ ਵਧੀਆ ਵਧੀਆ ਰਹੇ। ਰਕੇਸ਼ ਕੁਮਾਰ ਜੀ ਇਸ ਟਾਈਮ ਹੁਸ਼ਿਆਰਪੁਰ ਨੇ ਪੰਜਾਬ ਦੇ ਵਿੱਚ, ਅਤੇ ਦੁਆਵਾਂ ਉਹੀ ਕਿ ਸਤਿ ਸ਼੍ਰੀ ਅਕਾਲ, ਚੰਗੀ ਸਿਹਤ ਅਤੇ ਤੰਦਰੁਸਤੀ ਦੀਆਂ, ਚੜ੍ਹਦੀ ਕਲਾ ਦੀਆਂ। ਕਹਿੰਦੇ ਨੇ ਹੱਸਦੇ ਵਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਤੈ ਦਿਲੋਂ ਧੰਨਵਾਦ ਜੀ। ਅੱਜ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਅੱਜ 20 ਤਰੀਕ ਹੋ ਗਈ ਹੈ ਜੇਠ ਦੇ ਮਹੀਨੇ ਦੀ, ਬੁੱਧਵਾਰ ਦਾ ਦਿਨ, 3 ਤਰੀਕ ਅਤੇ ਅੰਗਰੇਜ਼ੀ ਮਹੀਨਾ ਜੂਨ ਦਾ। ਅਤੇ ਸਾਡੇ ਨਾਲ ਗੁਰਵਿੰਦਰ ਸੰਧੂ ਜੀ ਸਾਂਝ ਪਾਉਂਦੇ ਨੇ, ਬਹੁਤ ਮਿਹਰਬਾਨੀ। ਗੁਰਵਿੰਦਰ ਜੀ ਠੀਕ ਠਾਕ ਹੋ, ਰਾਜੀ ਖੁਸ਼ੀ ਹੋ, ਕਾਫੀ ਦਿਨਾਂ ਬਾਅਦ ਸਾਂਝ ਪਾਈ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ, ਸਾਰਿਆਂ ਦੇ ਲਈ ਬਹੁਤ ਮਿਹਰਬਾਨੀ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਸੁਖਦੀਪ ਸਿੰਘ ਘੁੰਮਣ ਜੀ ਮਿਹਰਬਾਨੀ, ਕਹਿੰਦੇ ਨੇ ਓਸ਼ੋ ਦਾ ਵਿਚਾਰ ਸਾਂਝਾ ਕਰਦੇ ਨੇ, ਕਹਿੰਦੇ ਨੇ ਹੰਕਾਰ ਤੁਹਾਡੀ ਅੱਖ ਵਿੱਚ ਪਿਆ ਹੋਇਆ ਕੰਕਰ ਹੈ, ਉਸਦੇ ਹਟਦਿਆਂ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ। ਸ਼ੁਭ ਸਵੇਰਾ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸੁਖਦੀਪ ਸਿੰਘ ਘੁੰਮਣ ਜੀ, ਅਤੇ ਬੜਾ ਸੋਹਣਾ ਪਿਆਰਾ ਵਿਚਾਰ। ਮਾਨਸਾ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ, ਕਹਿੰਦੇ ਨੇ ਕਿ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਤੁਹਾਡਾ ਧੰਨਵਾਦ। ਅਤੇ ਚਾਹ ਕੌਫੀ ਭੇਜਦੇ ਨੇ, ਅਤੇ ਨਾਲ ਭੇਜਦੇ ਨੇ ਡੋਨਟ ਅਤੇ ਕੁੱਕੀਆਂ। ਅਤੇ ਮੈਂ ਚਾਹ ਪੀ ਕੇ ਵਾਪਸ ਆਇਆ, ਅਤੇ ਆ ਕੇ ਫਿਰ ਆਪਾਂ ਕਹਾਣੀ ਪੜ੍ਹਦੇ ਹਾਂ। ਸ਼ੇਰਗਿੱਲ ਸਾਹਿਬ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ ਧੰਨਵਾਦ। ਅਤੇ ਇੱਕ ਆਪਾਂ ਨਿੱਕੀ ਜਿਹੀ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਆ ਕੇ ਅੱਜ ਦੀ ਕਹਾਣੀ ਪੜ੍ਹਦੇ ਹਾਂ।
1: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
2: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
1: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
3: यार तू इत्थे इनी छेती आके पक्का भी हो गया, की जुगाड़ लाया है?
4: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्ना ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
5: चलदी दा नाम गड्डी, आ ते सुनिया ही होना। ते तुहाडी गड्डी कोई भी होवे, उनु चलाउण लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सोमर्टन रोड, कैंपलफील्ड। कॉल 0390866655 और विजिट tireforce.com.au।

0: ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
1: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
2: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
0: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton. Orbit Homes अपने इरादे वांग सिर्फ इमारत नहीं बल्कि अपने हर एक ग्राहक लिए बनाउंदे ने उना दे सुपने आदा एक मजबूत कर हाउस एंड लैंड एक्सपर्ट्स Orbit Homes अपने 44 वर्यां ते तजुर्बे नाल थनु दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नु 0433-280-252 ते 0433-280-252 ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ
5: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
6: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
7: ਜਾਂ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਮੁਸਕਰਾਹਟ ਹੋਊਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜ਼ਿੰਦਗੀ ਦੇ ਵਿੱਚ ਬਹੁਤ ਕੁਛ ਆਉਣਾ, ਬਹੁਤ ਕੁਛ ਜਾਣਾ, ਬੜੇ ਇੱਦਾਂ ਦੇ ਪਲ ਆਉਣੇ ਨੇ ਹੱਸਣ ਨੂੰ, ਮੁਸਕਰਾਉਣ ਨੂੰ ਦਿਲ ਨਹੀਂ ਕਰਨਾ, ਪਰ ਯਾਦ ਰਹੇ ਕਿ ਇਹ ਸਾਨੂੰ ਕੰਮ ਕਰਨਾ ਹੀ ਪੈਣਾ। ਅੱਜ ਦੀ ਕਹਾਣੀ ਖਾਸ ਤੌਰ ਦੇ ਉੱਤੇ ਕਿਉਂਕਿ ਇਹਦੇ ਨਾਲ ਹੀ ਸੰਬੰਧਿਤ ਹੈ, ਇਸ ਕਰਕੇ ਪਹਿਲਾਂ ਜ਼ਰੂਰ ਇੱਕ ਵਾਰੀ ਆਪਣੇ ਚਿਹਰੇ 'ਤੇ ਖੁਸ਼ੀ ਲੈ ਆਓ, ਫਿਰ ਸ਼ਾਇਦ ਤੁਹਾਨੂੰ ਇਹ ਅੱਜ ਦੀ ਕਹਾਣੀ ਦਾ ਕਰੈਕਟਰ ਆਪਣਾ ਆਪਣਾ ਲੱਗੇ ਜਾਂ ਫਿਰ ਤੁਹਾਡੇ ਆਸ ਪਾਸ ਲੱਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਰੂਸ ਦੇ ਮਹਾਨ ਕਹਾਣੀਕਾਰ ਲੀਓ ਟੋਲਸਟੋਏ ਦੇ ਦੁਆਰਾ ਲਿਖੀ ਗਈ। ਕਹਾਣੀ ਦਾ ਨਾਂ ਹੈ ਅਲਯੋਸ਼ਾ, ਅਲਯੋਸ਼ਾ ਦੀ ਪੌਟ। ਅਲਯੋਸ਼ਾ ਇੱਕ ਰੂਸ ਦੇ ਵਿੱਚ ਛੋਟਾ ਜਿਹਾ ਮੁੰਡਾ ਵਾ, ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦਾ, ਘਰੋਂ ਗਰੀਬ ਆ, ਕੋ ਬਹੁਤਾ ਵਧੀਆ ਗੁਜ਼ਾਰਾ ਨਹੀਂ ਚੱਲਦਾ। ਇਹਦਾ ਨਾਂ ਇਹਦੇ ਹਾਣ ਦੇ ਮੁੰਡਿਆਂ ਨੇ ਦਾ ਪੌਟ ਪਾਇਆ, ਪੌਟ ਯਾਨੀ ਕਿ ਭਾਂਡਾ। ਭਾਂਡਾ ਨਾਂ ਇਸ ਕਰਕੇ ਪਾ ਦਿੱਤਾ ਕਿਉਂਕਿ ਇੱਕ ਵਾਰੀ ਕਹਿੰਦੇ ਨੇ ਇਹਦੀ ਮਾਂ ਨੇ ਇਹਨੂੰ ਭਾਂਡਾ ਦੇ ਕੇ ਦੁੱਧ ਲੈਣ ਭੇਜਿਆ ਸੀ। ਇਹ ਬੜਾ ਇੱਕ ਬੜਾ ਮਰੀਅਲ ਜਿਹਾ, ਬੜੇ ਕਾਰੇ ਜਿਹੇ ਸਰੀਰ ਦਾ ਕਮਜ਼ੋਰ ਜਿਹਾ ਮੁੰਡਾ ਸੀ। ਇਹਦੇ ਕੋਲੋਂ ਰਾਹ ਦੇ ਵਿੱਚ ਭਾਂਡਾ ਡਿੱਗ ਕੇ ਟੁੱਟ ਗਿਆ, ਗਲਤੀ ਦੇ ਨਾਲ ਇਸ ਟੁੱਟੇ ਭਾਂਡੇ ਦੇ ਕਰਕੇ। ਕਹਿੰਦੇ ਨੇ ਇਹਦੀ ਮਾਂ ਨੇ ਇੱਕ ਵਾਰੀ ਇਹਨੂੰ ਬਹੁਤ ਕੁੱਟਿਆ, ਅਤੇ ਉਦੋਂ ਤੋਂ ਹੀ ਫਿਰ ਬਾਕੀ ਨਿਆਣੇ ਇਹਨੂੰ ਪੋਟ ਕਹਿ ਕੇ, ਭਾਂਡਾ ਕਹਿ ਕੇ ਚੜਾਉਣ ਲੱਗ ਪਏ। ਇਸ ਮੁੰਡੇ ਦੀ ਸ਼ਖਸੀਅਤ ਬਾਰੇ ਜਾਣ ਲੈਣਾ ਬਹੁਤ ਜ਼ਰੂਰੀ ਹੈ, ਅੱਗੇ ਚੱਲ ਕੇ ਕਹਾਣੀ ਦਾ ਆਨੰਦ ਹੀ ਤਾਂ ਵੱਜਦਾ। ਇਹਨੂੰ ਚਾਹੇ ਮੁੰਡੇ ਚਾਹੇ ਫਿਰ ਇਹਦੇ ਹਾਣੀ ਪੋਟ ਕਹਿ ਕੇ ਬੁਲਾਉਂਦੇ, ਭਾਂਡਾ ਕਹਿੰਦੇ, ਚੜਾਉਂਦੇ, ਪਰ ਇਹਨੇ ਕਦੀ ਗੁੱਸਾ ਨਹੀਂ ਕੀਤਾ। ਜਾਂ ਇਹ ਅੱਗੋਂ ਹੱਸ ਚੜ੍ਹਦਾ ਅਤੇ ਜਾਂ ਫਿਰ ਇਹ ਉੱਥੋਂ ਚਲਿਆ ਜਾਂਦਾ, ਇਸ ਕਰਕੇ ਨਹੀਂ ਕਿ ਗੁੱਸਾ ਕਰਕੇ, ਇਸ ਕਰਕੇ ਕਿਉਂਕਿ ਇਹ ਹਰ ਵੇਲੇ ਕਿਸੇ ਨਾ ਕਿਸੇ ਕੰਮ ਦੇ ਵਿੱਚ ਬਿਜ਼ੀ ਰਹਿੰਦਾ ਸੀ, ਆਪਣੇ ਮਾਂ ਪਿਓ ਦੇ ਕੰਮਾਂ ਦੇ ਵਿੱਚ ਹੱਥ ਵੰਡਾਉਂਦਾ। ਜੇ ਥੋੜ੍ਹਾ ਬਹੁਤਾ ਇਹਦੇ ਕੋਲ ਵਿਹਲ ਹੁੰਦਾ ਤਾਂ ਆਂਢ ਗੁਆਂਢ ਦੇ ਵਿੱਚ, ਪਿੰਡ ਦੇ ਵਿੱਚ ਕਿਸੇ ਨੂੰ ਵੀ ਕੰਮ ਕਾਰ ਵੇਂਦਿਆਂ ਆਪ ਜਾ ਕੇ ਉਹਦੇ ਨਾਲ ਹੱਥ ਵੰਡਾਉਣ ਲੱਗ ਪੈਂਦਾ। ਫਿਰ ਇਹ ਵੀ ਨਹੀਂ ਕਿ ਉਹਦੇ ਬਦਲੇ ਉਹਨੂੰ ਕੁਛ ਚਾਹੀਦਾ ਸੀ, ਬਸ ਪਤਾ ਹੀ ਨਹੀਂ ਲੱਗਦਾ ਕਦੋਂ ਕੰਮ ਕਰਾ ਕੇ ਉੱਥੋਂ ਗਾਂਹ ਫੇਰ ਚਲੇ ਜਾਂਦਾ। ਹੌਲੀ ਹੌਲੀ ਸਾਰਿਆਂ ਦਾ ਇਹਦੇ ਪ੍ਰਤੀ ਸੁਭਾਅ ਇੱਦਾਂ ਦਾ ਸੀ ਕਿ ਇਹਨੂੰ ਜਦੋਂ ਮਰਜ਼ੀ ਆਵਾਜ਼ ਮਾਰ ਲਓ, ਇਹਨੇ ਤਾਂ ਖਿੜੇ ਮੱਥੇ ਸਾਥ ਦੇ ਹੀ ਦੇਣਾ। ਇਸੇ ਵਜ੍ਹਾ ਕਰਕੇ ਕਈ ਵਾਰੀ ਇਹਨੂੰ ਘਰੋਂ ਹੋਰ ਵਧੇਰੇ ਝਿੜਕਾਂ ਪੈਂਦੀਆਂ, ਪਿਓ ਦਾ ਗੁੱਸਾ ਤਾਂ ਹੋਰ ਵੀ ਵਧੇਰੇ ਸੀ, ਪਰ ਫਿਰ ਵੀ ਹਮੇਸ਼ਾ ਇਹ ਸਾਰਿਆਂ ਦੇ ਨਾਲ ਹੱਸ ਕੇ ਗੱਲ ਕਰਦਾ। ਉਮਰ ਚਾਹੇ ਛੋਟੀ ਸੀ ਪਰ ਚਾਰ ਚੁਫੇਰੇ ਹਰ ਇੱਕ ਦੀ ਜ਼ਬਾਨ ਦੇ ਉੱਤੇ ਇੱਕੋ ਹੀ ਨਾਂ ਹੁੰਦਾ, ਆਹ ਕੰਮ ਅਲਯੋਸ਼ਾ ਕਰ ਲੂਗਾ। ਅਲਯੋਸ਼ਾ ਨੂੰ ਆਵਾਜ਼ ਮਾਰ ਲੈਂਦਾ, ਉਹ ਆਉਂਦਾ ਹੀ ਹੋਣਾ। ਇਸੇ ਸੁਭਾਅ ਦੇ ਕਰਕੇ ਕਈ ਉਹਦਾ ਫਾਇਦਾ ਵੀ ਉਠਾਉਂਦੇ। ਕਈਆਂ ਨੂੰ ਲੱਗਦਾ ਕਿ ਇਹਦੀ ਕਿਹੜੀ ਗੱਲ ਹੈ, ਜਿਹੜੀਆਂ ਚੀਜ਼ਾਂ ਸਾਡੇ ਆਸ ਪਾਸ, ਜਿਹੜੇ ਲੋਕ ਸਾਡੇ ਆਸ ਪਾਸ ਬੜੀ ਆਸਾਨੀ ਦੇ ਨਾਲ ਉਪਲਬਧ ਹੁੰਦੇ ਨੇ ਨਾ, ਆਪਾਂ ਉਹਨਾਂ ਨੂੰ ਫੋਰ ਗਰੰਟਿਡ ਵੀ ਲੈਣਾ ਸ਼ੁਰੂ ਕਰ ਦਿੰਦੇ ਹਾਂ। ਆਪਾਂ ਉਹਨਾਂ ਦੀ ਅਹਿਮੀਅਤ ਦਾ ਕਦੀ ਉਸ ਹਿਸਾਬ ਦੇ ਨਾਲ ਮੁੱਲ ਪਾਇਆ ਹੀ ਨਹੀਂ। ਬੜੇ ਸ਼ਾਂਤ ਸੁਭਾਅ ਵਾਲਾ, ਬੜਾ ਮਿਹਨਤੀ, ਬੜਾ ਆਗਿਆਕਾਰੀ ਲੜਕਾ ਸੀ, ਹਰ ਕੰਮ ਨੂੰ ਖਿੜੇ ਮੱਥੇ ਕਰਨ ਵਾਲਾ। ਕਦੀ ਕਿਸੇ ਦੀ ਸ਼ਿਕਾਇਤ ਨਹੀਂ ਇਹਨੇ ਕੀਤੀ। ਇਹਦੇ ਸੁਭਾਅ ਦਾ ਇੱਕ ਹੋਰ ਸੋਹਣਾ ਅੰਗ ਸੀ, ਜੋ ਮਰਜ਼ੀ ਕੋਈ ਕਹਿ ਜੇ, ਜੋ ਮਰਜ਼ੀ ਕੋਈ ਕਰ ਜੇ, ਕਦੀ ਇਹ ਨਹੀਂ ਕਿਹਾ ਇਹਨੇ ਮੇਰੇ ਨਾਲ ਧੱਕਾ ਕੀਤਾ, ਇਹਨੇ ਮੇਰੇ ਕੋਲ ਕੰਮ ਕਰਾ ਕੇ ਮੈਨੂੰ ਧੰਨਵਾਦ ਤੱਕ ਨਹੀਂ ਕਿਹਾ, ਜਾਂ ਫਿਰ ਮੈਂ ਅੱਗੇ ਤੋਂ ਇਹਦਾ ਕੰਮ ਨਹੀਂ ਕਰਾਉਣਾ। ਇੱਦਾਂ ਦੇ ਸੁਭਾਅ ਦਾ ਮਾਲਕ ਸੀ। ਇਸੇ ਤਰ੍ਹਾਂ ਦੇ ਨਾਲ ਪਿੰਡ ਦੇ ਵਿੱਚ ਬੜਿਆਂ ਦਾ ਪਿਆਰ, ਅਤੇ ਉਸ ਤੋਂ ਬਾਅਦ ਜਦੋਂ 19 ਕੁ ਸਾਲਾਂ ਦਾ ਹੋਇਆ ਤਾਂ ਉਹਦਾ ਵੱਡਾ ਭਰਾ ਕਹਿੰਦੇ ਨੇ ਕਿ ਭਰਤੀ ਹੋ ਗਿਆ ਸੀ ਫੌਜ ਦੇ ਵਿੱਚ। ਭਰਤੀ ਹੋਣ ਕਰਕੇ ਜਿਹੜੇ ਵਪਾਰੀ ਦੇ ਕੋਲ ਉਹ ਕੰਮ ਕਰਦਾ ਸੀ, ਉਹਦੇ ਪਿਓ ਨੇ ਸੋਚਿਆ ਕਿ ਅਲਯੋਸ਼ਾ ਨੂੰ ਹੁਣ ਮੈਂ ਉਹ ਵਾਲੀ ਨੌਕਰੀ ਦਵਾ ਦਿਆਂ, ਘਰ ਦਾ ਗੁਜ਼ਾਰਾ ਸੌਖਾ ਚੱਲਦਾ ਰਹੇ।
ਉਹ ਸ਼ਹਿਰ ਦੇ ਇੱਕ ਵਪਾਰੀ ਦੇ ਕੋਲ ਨੌਕਰੀ ਕਰਦਾ ਸੀ। ਬਸ ਉਸੇ ਜਗ੍ਹਾ ਦੇ ਉੱਤੇ ਉਹਨੇ ਜਾ ਕੇ ਅਲਯੋਸ਼ਾ ਨੂੰ ਵੀ ਨੌਕਰੀ ਲਵਾ ਦਿੱਤੀ। ਪਹਿਲਾਂ ਤਾਂ ਵਪਾਰੀ ਨੇ ਵਪਾਰੀ ਦੀ ਵਹੁਟੀ ਨੇ ਨੱਕ ਮੂੰਹ ਵੱਟਿਆ, ਇਹ ਕਿੱਦਾਂ ਦਾ ਮੁੰਡਾ, ਨਾ ਇਹਦੇ ਉੱਤੇ ਹੱਡ ਨਾ ਮਾਸ, ਇਹਨੇ ਸਵਾਹ ਕੰਮ ਕਰਨਾ, ਕੋਈ ਲਿਆਉਣਾ ਸੀ ਤਾਂ ਚੱਜ ਦਾ ਬੰਦਾ ਲਿਆ ਕੇ ਦਿੰਦੇ। ਪਹਿਲਾ ਮੁੰਡਾ ਤੁਹਾਡਾ ਬਹੁਤ ਵਧੀਆ ਸੀ, ਉਹ ਸਰੀਰੋਂ ਸਖਤ ਸੀ, ਉਹ ਚੱਲ ਮਾਂ ਜਵਾਨ ਸੀ, ਉਹ ਤਾਂ ਸਾਡੇ ਭਾਰੇ ਹੌਲੇ ਕੰਮ ਕਰ ਲੈਂਦਾ ਸੀ, ਇਹ ਭਲਾ ਕੀ ਕਰੂੰ। ਅਤੇ ਪਿਓ ਨੇ ਹੱਥ ਜੋੜ ਕੇ ਮਿੰਨਤਾਂ ਕੀਤੀਆਂ, ਜੀ ਤੁਸੀਂ ਦੋ ਚਾਰ ਦਿਨ ਇਹਦੇ ਕੋਲੋਂ ਕੰਮ ਕਰਾ ਕੇ ਵੇਖ ਲਓ, ਇਹ ਬੜਾ ਮਿਹਨਤੀ ਮੁੰਡਾ, ਇਹ ਤੁਹਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਆਉਣ ਦਊਗਾ। ਬਸ ਉਹਦੇ ਕਹਿਣ ਦੇ ਉੱਤੇ ਉਹਨਾਂ ਨੇ ਦੋ ਚਾਰ ਦਿਨ ਅਲਯੋਸ਼ਾ ਨੂੰ ਆਪਣੇ ਘਰ ਦੇ ਵਿੱਚ ਟਰਾਇਲ ਦੇ ਲਈ ਰੱਖ ਲਿਆ। ਪਰ ਉਸ ਟਰਾਇਲ ਦੇ ਦਰਮਿਆਨ ਉਹਨਾਂ ਨੂੰ ਪਤਾ ਲੱਗਾ ਕਿ ਜੋ ਇਹਦੇ ਵਿੱਚ ਖੂਬੀਆਂ ਨੇ ਉਹ ਤਾਂ ਪਹਿਲੇ ਵਿੱਚ ਵੀ ਨਹੀਂ ਸੀ। ਇੱਦਾਂ ਦਾ ਬੰਦਾ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਦੀ ਵੇਖਿਆ ਹੀ ਨਹੀਂ। ਸਾਰੇ ਘਰ ਦੇ ਕੰਮ ਭੱਜ ਭੱਜ ਕੇ ਨਿਬੇੜਨੇ, ਜਿਹੜੇ ਉਹਦੇ ਹਿੱਸੇ ਨਹੀਂ ਆਉਂਦੇ ਉਹ ਵੀ ਉਹਨੇ ਭੱਜ ਭੱਜ ਕੇ ਨਿਬੇੜਨੇ। ਕਦੀ ਕੱਪੜੇ ਧੋਬੀ ਨੂੰ ਦੇ ਆ, ਕਦੀ ਆਟਾ ਫੜ ਲਿਆ, ਕਦੀ ਦਾਲ ਛੱਡਿਆ, ਜੇ ਵਿਹਲਾ ਬੈਠਾ ਤਾਂ ਰਸੋਈ ਦੇ ਵਿੱਚ ਜੋ ਕੰਮ ਕਾਰ ਕਰਨ ਵਾਲੀ ਕੁੜੀ ਆ ਉਹਦੀ ਮਦਦ ਕਰ ਦਿੰਦਾ, ਹੋਰ ਨਹੀਂ ਕੁਛ ਤਾਂ ਭੱਜ ਕੇ ਲੋਕਾਂ ਦੇ ਬੂਹੇ ਅੱਗੋਂ ਬਰਫੀ ਹਟਾਉਣ ਲੱਗ ਪੈਂਦਾ। ਇਸ ਵਜ੍ਹਾ ਕਰਕੇ ਕਈ ਵਾਰ ਉਹਨੂੰ ਝਿੜਕਾਂ ਵੀ ਪਈਆਂ, ਤੂੰ ਸਿਰਫ ਸਾਡੇ ਘਰ ਦਾ ਕੰਮ ਕਰਨਾ, ਅਤੇ ਹੁਣ ਜਾਣੇ ਅਣਜਾਣੇ ਉਹ ਬਹੁਤ ਸਾਰੇ ਇੱਦਾਂ ਦੇ ਕੰਮ ਵੀ ਕਰਨ ਲੱਗ ਪਿਆ ਜਿਹੜੇ ਉਹਦੇ ਪੋਰਟਫੋਲੀਓ 'ਚ ਹੈਗੇ ਹੀ ਨਹੀਂ। ਜਿੱਦਾਂ ਕਿ ਅਸਤਬਲ ਦੇ ਵਿੱਚ ਘੋੜੇ ਦੀ ਲਿੱਦ ਸੁੱਟਣ ਦੇ ਲਈ ਵੀ ਕਈ ਵਾਰੀ ਨੂੰ ਆਵਾਜ਼ ਮਾਰ ਲਈ ਜਾਂਦੀ, ਜਿਹੜਾ ਵੀ ਉਹਨੂੰ ਵਿਹਲਾ ਬੈਠਦਾ ਵਹਿੰਦਾ ਉਹਨੂੰ ਆਵਾਜ਼ ਮਾਰ ਲੈਂਦਾ। ਪਤਾ ਸੀ ਵੀ ਇਹਨੇ ਕਦੀ ਨਾਂਹ ਨਹੀਂ ਕਰਨੀ, ਪਤਾ ਸੀ ਵੀ ਇਹਨੇ ਖਿੜੇ ਮੱਥੇ ਹਰ ਕੰਮ ਕਰ ਦੇਣਾ, ਅਤੇ ਬਿਲਕੁਲ ਪਿੰਡ ਵਾਲਾ ਸੁਭਾਅ ਉਹਨੇ ਇਸ ਉਮਰ ਦੇ ਵਿੱਚ ਵੀ ਅਤੇ ਸ਼ਹਿਰ ਆ ਕੇ ਵੀ ਉਸੇ ਤਰ੍ਹਾਂ ਬਰਕਰਾਰ ਰੱਖਿਆ, ਨਾ ਤਾਂ ਕਦੀ ਇਸ ਮੁੰਡੇ ਨੇ ਸਿੱਖੀ ਨਹੀਂ ਸੀ। ਇਹ ਸਾਰਾ ਕੁਛ ਕਰਦਿਆਂ ਫਿਰ ਵੀ ਕਦੀ ਕਦੀ ਉਹਨੂੰ ਝਿੜਕਾਂ ਜ਼ਰੂਰ ਪੈ ਜਾਂਦੀਆਂ, ਕਿਸੇ ਨਾ ਕਿਸੇ ਗੱਲੋਂ, ਨਿੱਕੀ ਨਿੱਕੀ ਗੱਲੋਂ। ਇਸ ਘਰ ਦੇ ਵਿੱਚ ਜਿਹੜੀ ਕੁੜੀ ਰਸੋਈ ਦੇ ਵਿੱਚ ਕੰਮ ਕਰਦੀ ਸੀ ਉਹ ਜਦੋਂ ਉਹਨੂੰ ਕੰਮ ਕਾਰ ਕਰਦਿਆਂ ਵੇਖਦੀ ਤਾਂ ਉਹਦੇ ਮਨ ਦੇ ਵਿੱਚ ਬੜੀ ਵਾਰੀ ਤਰਸ ਆਉਂਦਾ, ਬੜੀ ਵਾਰੀ ਪਿਆਰ ਆਉਂਦਾ। ਉਹ ਰਸੋਈਆ ਕੁੜੀ ਉਹਨੂੰ ਆਵਾਜ਼ ਮਾਰ ਕੇ ਕਈ ਵਾਰੀ ਠੰਡਾ ਖਾਣਾ ਗਰਮ ਕਰਕੇ ਦਿੰਦੀ, ਉਹ ਤਾਂ ਠੰਡਾ ਹੀ ਖਾਣ ਨੂੰ ਤਿਆਰ ਹੁੰਦਾ ਸੀ ਕਿਉਂਕਿ ਇਹਨੇ ਬੜੀ ਵਾਰੀ ਉਹਦੀ ਮਦਦ ਕਰਾਈ ਸੀ। ਬਿਨਾਂ ਉਹਦੇ ਕਿਹਾ ਬੜਾ ਕੁਛ ਉਹਦੇ ਨਾਲ ਰਸੋਈ ਦੇ ਵਿੱਚ ਕਰਵਾ ਦੇਣਾ, ਕਿਤੇ ਉਹਨੇ ਮਾੜੀ ਮੋਟੀ ਢਿੱਲੀ ਮੱਠੀ ਹੋਣਾ, ਕੋਲੋਂ ਭਾਂਡੇ ਵੀ ਮਾਂਜ ਦੇਣੇ, ਗੰਢੇ ਛਿੱਲ ਦੇਣੇ, ਲੰਘਦੇ ਵੜਦੇ ਨੇ ਕਿਤੇ ਸਬਜ਼ੀ ਭਾਜੀ ਦੇ ਵਿੱਚ ਕੜਛੀ ਵੀ ਮਾਰ ਦੇਣੀ। ਗੱਲ ਕਾਹਦੀ ਕਿ ਉਹ ਵੀ ਕੰਮ ਜਿਹੜੇ ਉਹਦੇ ਨਹੀਂ ਸੀ ਕਰਨ ਵਾਲੇ, ਰਸੋਈ ਦੇ ਲਈ ਇੱਕ ਵੱਖਰਾ ਨੌਕਰ ਰੱਖਿਆ ਜ਼ਰੂਰ ਸੀ, ਪਰ ਇਹ ਵੀ ਕੰਮ ਇਹ ਮੁੰਡਾ ਭੱਜ ਨੱਠ ਕਰਕੇ ਕਰ ਦਿੰਦਾ। ਰਸੋਈ ਦੇ ਵਿੱਚ ਇਹ ਜਿਹੜੀ ਕੰਮ ਕਰਨ ਵਾਲੀ ਕੁੜੀ ਸੀ ਉਹਦਾ ਨਾਂ ਸੀ ਉਸਤੀਨੀਆ, ਇਹ ਰਸ਼ੀਅਨ ਨਾਂ ਨੇ, ਹੋ ਸਕਦਾ ਤੁਹਾਨੂੰ ਤਾਂ ਕਰਕੇ ਥੋੜ੍ਹੇ ਅਲੱਗ ਲੱਗ ਰਹੇ ਹੋਣ, ਪਰ ਇਨਸਾਨ ਤਾਂ ਹਰ ਥਾਂ ਦੇ ਉੱਤੇ ਇੱਕੋ ਜਿਹਾ। ਹੌਲੀ ਹੌਲੀ ਸਮਾਂ ਬੀਤਦਾ ਗਿਆ ਅਤੇ ਇਹ ਮੁੰਡਾ ਉਸ ਘਰ ਦੇ ਵਿੱਚ ਸਾਰਿਆਂ ਨਾਲੋਂ ਵੱਧ ਹਰਮਨ ਪਿਆਰਾ ਹੋ ਗਿਆ। ਜਦੋਂ ਸਾਰਿਆਂ ਨਾਲੋਂ ਵੱਧ ਹਰਮਨ ਪਿਆਰਾ ਹੋ ਗਿਆ ਤਾਂ ਇੱਕ ਦਿਨ ਉਸਤੀਨੀਆਂ ਦੇ ਨਾਲ ਕੰਮ ਕਰਦਿਆਂ ਕਰਦਿਆਂ ਜਦੋਂ ਰਸੋਈ ਦੇ ਵਿੱਚੋਂ ਬਾਹਰ ਆਉਣ ਲੱਗਾ, ਬੂਹੇ ਦੇ ਵਿੱਚੋਂ ਫਿਰ ਵਾਪਸ ਝਾਤੀ ਮਾਰੀ ਤਾਂ ਕਹਿਣ ਲੱਗਾ, ਉਸਤੀਨੀਆਂ ਮੈਨੂੰ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ, ਸ਼ਾਇਦ ਉਸਤੀਨੀਆਂ ਦੇ ਮਨ ਦੇ ਵਿੱਚ ਵੀ ਕੁਛ ਸੀ ਪਰ ਉਹ ਸ਼ਰਮਾ ਕੇ ਥੋੜ੍ਹਾ ਜਿਹਾ ਪਿੱਛੇ ਹੋ ਗਈ। ਉਹਨੇ ਰਸੋਈ ਦੇ ਵਿੱਚੋਂ ਇੱਕ ਪੌਣਾ ਚੁੱਕਿਆ ਅਤੇ ਵਗਾ ਕੇ ਅਲਯੋਸ਼ਾ ਦੇ ਮੂੰਹ 'ਤੇ ਮਾਰਿਆ। ਜਿੰਨੇ ਚਿਰ ਨੂੰ ਅਲਯੋਸ਼ਾ ਨੇ ਥੱਲਿਓਂ ਪੌਣਾ ਫੜ ਕੇ ਵਾਪਸ ਰੱਖਣ ਦੀ ਆਪਣਾ ਹੱਥ ਵਧਾਇਆ ਤਾਂ ਕਹਿਣ ਲੱਗੀ, ਮੈਨੂੰ ਲੱਗਦਾ ਮੈਨੂੰ ਵੀ ਤੇਰੇ ਨਾਲ ਪਿਆਰ ਆ। ਇਹਨਾਂ ਕਹਿ ਕੇ ਉਹਨੇ ਆਪਣੇ ਮੂੰਹ ਦੇ ਉੱਤੇ ਹੱਥ ਰੱਖ ਲਏ ਤਾਂ ਦੂਰ ਪਰੇ ਨੂੰ ਭੱਜ ਗਈ।
ਬਸ ਫਿਰ ਕੀ ਸੀ, ਛੋਟੀਆਂ ਛੋਟੀਆਂ ਉਹਨਾਂ ਦੀਆਂ ਮੁਲਾਕਾਤਾਂ ਹੋਣ ਲੱਗੀਆਂ। ਤਾਂ ਇੱਕ ਦਿਨ ਉਸ ਤੇਨੀਆ ਨੇ ਕਿਹਾ, ਤੂੰ ਮੇਰੇ ਨਾਲ ਵਿਆਹ ਕਰਾਏਗਾ। ਇਹਨਾਂ ਗਰੀਬਾਂ ਨੇ ਆਪਣੇ ਆਪ ਹੀ ਪਿਆਰ ਤੋਂ ਬਾਅਦ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ। ਜਦੋਂ ਇਹ ਗੱਲਾਂ ਕਰਦੇ ਸੀ ਤਾਂ ਘਰ ਦੀ ਮਾਲਕਣ ਦਾ ਅਕਸਰ ਹੀ ਧਿਆਨ ਰਹਿੰਦਾ ਕੀ ਕਰਦੇ ਨੇ, ਕਿੱਦਾਂ ਕਰਦੇ ਨੇ। ਉਹਨੇ ਥੋੜ੍ਹੀ ਜਿਹੀ ਹੋਰ ਜਸੂਸੀ ਕੀਤੀ ਤਾਂ ਪਤਾ ਲੱਗਾ ਇਹ ਤਾਂ ਦੋਵੇਂ ਵਿਆਹ ਕਰਾਉਣ ਲੱਗਿਆ। ਘਰ ਦੀ ਮਾਲਕਣ ਨੂੰ ਇਹ ਵਧੀਆ ਨਹੀਂ ਲੱਗਾ। ਉਹਨੂੰ ਸ਼ਾਇਦ ਇਹ ਲੱਗਦਾ ਸੀ ਕਿ ਜੇਕਰ ਇਹਨਾਂ ਨੇ ਵਿਆਹ ਕਰਵਾ ਲਿਆ ਸਾਡੇ ਹੱਥੋਂ ਤਾਂ ਬਸ ਗਏ, ਕਿਉਂਕਿ ਉਸ ਘਰ ਦੇ ਵਿੱਚ ਉਸ ਤੀਨੀਆਂ ਦੀ ਵੀ ਥਾਂ ਬਹੁਤ ਜ਼ਰੂਰੀ ਸੀ। ਪਰ ਅਲਯੋਸ਼ਾ ਤੋਂ ਬਿਨਾਂ ਉਹਨਾਂ ਨੂੰ ਲੱਗਦਾ ਸੀ ਕਿ ਇਹ ਤਾਂ ਘਰ ਹੁਣ ਚੱਲ ਹੀ ਨਹੀਂ ਸਕਦਾ। ਹਰ ਇੱਕ ਦਾ ਕੰਮ ਜੂ ਕਰਦਾ ਸੀ, ਬਿਨਾਂ ਮੱਥੇ ਵੱਟ ਪਾਇਆ ਭੱਜ ਭੱਜ ਕੇ। ਇਸੇ ਕਰਕੇ ਉਹਨੇ ਆਪਣੇ ਘਰ ਵਾਲੇ ਨੂੰ, ਯਾਨੀ ਕਿ ਉਸ ਘਰ ਦੇ ਮਾਲਕ ਨੂੰ, ਵਪਾਰੀ ਨੂੰ ਦੱਸਿਆ, ਜੀ ਸਾਡੇ ਨੌਕਰ ਹੁਣ ਪਿਆਰ ਕਰਨਗੇ, ਇਹ ਆਪਸ ਦੇ ਵਿੱਚ ਪਿਆਰ ਦੀਆਂ ਪਿੰਗਾਂ ਪਾਈ ਫਿਰਦੇ ਨੇ। ਇਸ ਤਰੀਕੇ ਦੇ ਨਾਲ ਜੇ ਇਹ ਆਪੇ ਫੈਸਲੇ ਲੈਣਗੇ, ਵਿਆਹ ਕਰਾਉਣਗੇ, ਤਾਂ ਫਿਰ ਸਾਡੇ ਘਰਾਂ ਦੇ ਕੰਮ ਕਿਹਨੇ ਕਰਨੇ ਆ। ਇਹ ਜੀ ਘਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇਹਦੇ ਪਿਓ ਨੂੰ ਸੱਦੋ ਅਤੇ ਇਹਨੂੰ ਲਾਮਾ ਦਿਓ। ਵਪਾਰੀ ਨੇ ਸੁਨੇਹਾ ਭੇਜਿਆ, ਉਹਦੇ ਪਿਓ ਨੂੰ ਅਲਯੋਸ਼ਾ ਦੀ ਸ਼ਿਕਾਇਤ ਕੀਤੀ, ਇਹ ਕੰਮ ਕਰਨ ਦੇ ਲਈ ਆਇਆ ਕਿ ਪਿਆਰ ਦੀਆਂ ਪਿੰਗਾਂ ਪਾਉਣ ਦੇ ਲਈ। ਪਿਓ ਨੇ ਉਸ ਦਿਨ ਅਲਯੋਸ਼ਾ ਨੂੰ ਬਹੁਤ ਝਿੜਕਿਆ। ਬੜੇ ਚਿਰ ਬਾਅਦ ਇਹਨੇ ਇੱਦਾਂ ਦੀ ਡਾਂਟ ਪਈ ਸੀ। ਪਿਓ ਜਾਂਦੇ ਜਾਂਦੇ ਕਹਿ ਗਿਆ, ਓਏ ਅਸੀਂ ਗਰੀਬ ਲੋਕ ਹਾਂ, ਇਹ ਪਿਆਰ ਦੇ ਭੂਤ ਆਪਣੇ ਸਿਰ ਤੋਂ ਲਾ ਦੇ, ਸ਼ਹਿਰ ਦੀ ਕੁੜੀ ਨਾਲ ਵਿਆਹ ਕਰਾਏਗਾ, ਤੈਨੂੰ ਪਤਾ ਹੈ ਕਿੰਨੀਆਂ ਚੜੇਲਾਂ ਹੁੰਦੀਆਂ, ਆਪਾਂ ਪਿੰਡ ਤੋਂ ਕੋਈ ਵਧੀਆ ਸਧਾਰਨ ਜਿਹੀ ਕੁੜੀ ਲੱਭਾਂਗੇ, ਤੇਰਾ ਵਿਆਹ ਕਰਾਂਗੇ ਜ਼ਰੂਰ, ਸਮਾਂ ਆਉਣ ਦੇ ਉੱਤੇ ਸਾਰਾ ਕੁਛ ਹੋਜੂ, ਦੱਸ ਤੇਰੇ ਦਿਮਾਗ ਤੋਂ ਲੱਥਾ ਭੂਤ ਕਿ ਨਹੀਂ। ਤਾਂ ਅਲਯੋਸ਼ਾ ਨੇ ਆਪਣੇ ਸੁਭਾਅ ਦੇ ਮੁਤਾਬਕ ਹੱਸ ਕੇ ਹਾਂ ਕੀਤੀ, ਜੀ ਪਿਤਾ ਜੀ ਮੈਂ ਸਮਝ ਗਿਆ, ਅੱਜ ਤੋਂ ਬਾਅਦ ਤੁਸੀਂ ਮੈਨੂੰ ਉਹਦੇ ਨਾਲ ਨਹੀਂ ਵੇਖੋਗੇ, ਮੈਂ ਉਸ ਤੀਨੀਆਂ ਨੂੰ ਭੁੱਲ ਜਾਊਂਗਾ। ਇਹ ਨਹੀਂ ਕਿ ਉਹਨੇ ਸਿਰਫ ਕਿਹਾ ਸੀ, ਉਹ ਵਾਕਈ ਇਸ ਰਿਸ਼ਤੇ ਤੋਂ ਪਿੱਛੇ ਹਟ ਗਿਆ। ਆਪਣੀ ਜ਼ਿੰਦਗੀ ਦੇ ਏਡੇ ਵੱਡੇ ਫੈਸਲੇ ਤੋਂ ਵੀ ਉਹਨੇ ਬਗਾਵਤ ਨਹੀਂ ਕੀਤੀ। ਕਹਾਣੀ ਪੜ੍ਹਨ ਵਾਲਿਆਂ ਨੂੰ ਲੱਗਦਾ ਕਿ ਹੁਣ ਉਹ ਬਗਾਵਤ ਜ਼ਰੂਰ ਕਰੂਗਾ, ਪਰ ਉਹ ਸੀ ਇੱਦਾਂ ਦਾ। ਅਲਯੋਸ਼ਾ ਨੇ ਸਾਰਾ ਕੁਛ ਆਪਣੇ ਅੰਦਰ ਸਮਾ ਲਿਆ, ਸੀ ਨਹੀਂ ਕੀਤੀ। ਉਸ ਦਿਨ ਤੋਂ ਬਾਅਦ ਕਦੀ ਕਿਸੇ ਵੇਖਣ ਵਾਲੇ ਨੂੰ ਮਹਿਸੂਸ ਵੀ ਨਹੀਂ ਹੋਣ ਦਿੱਤਾ ਕਿ ਉਹਨੂੰ ਕਿਸੇ ਕਿਸਮ ਦਾ ਗੁੱਸਾ, ਉਹਦਾ ਦਿਲ ਟੁੱਟਾ, ਜਾਂ ਫਿਰ ਦੁਬਾਰਾ ਤੋਂ ਉਹਨੂੰ ਉਸ ਨਜ਼ਰੀਏ ਦੇ ਨਾਲ ਮਿਲ ਰਿਹਾ ਹੋਵੇ। ਹੁਣ ਤਾਂ ਉਹ ਬੜੀ ਵਾਰੀ ਠੰਡੀ ਰੋਟੀ ਵੀ ਖਾ ਲੈਂਦਾ। ਪਤਾ ਨਹੀਂ ਕਿੱਦਾਂ ਉਹਨੇ ਇਹ ਦਰਦ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਦਬਾ ਲਿਆ। ਉਹ ਹੋਰ ਜ਼ਿਆਦਾ ਭੱਜ ਭੱਜ ਕੇ ਕੰਮ ਕਰਨ ਲੱਗਾ ਤਾਂ ਕਿ ਉਹਨੂੰ ਯਾਦ ਨਾ ਆਵੇ, ਤਾਂ ਕਿ ਉਹਦਾ ਧਿਆਨ ਕਿਸੇ ਹੋਰ ਪਾਸੇ ਨਾ ਜਾਵੇ। ਇੱਕ ਦਿਨ ਵੇਖਿਆ ਕਾਫੀ ਬਰਫ਼ ਪੈ ਰਹੀ ਹੈ, ਛੱਤ ਦੇ ਉੱਤੇ ਬਰਫ਼ ਜੰਮੀ ਸੀ। ਮਾਲਕਣ ਨੇ ਕਿਹਾ, ਅਲਯੋਸ਼ਾ ਜਾ ਛੱਤ ਤੋਂ ਬਰਫ਼ ਸਾਫ਼ ਕਰਕੇ ਆ। ਉਸ ਦਿਨ ਉਹ ਭੱਜ ਕੇ ਛੱਤ ਦੇ ਉੱਤੇ ਚੜ੍ਹਿਆ, ਛੱਤ ਤੋਂ ਸਾਰੀ ਬਰਫ਼ ਸਾਫ਼ ਕਰਦਿਆਂ ਜਦੋਂ ਇੱਕ ਛੋਟਾ ਜਿਹਾ ਟੁਕੜਾ ਬਰਫ਼ ਦਾ ਰਹਿ ਗਿਆ, ਅਲਯੋਸ਼ਾ ਨੇ ਅੱਗੇ ਹੋ ਕੇ ਜਦੋਂ ਉਹਨੂੰ ਥੱਲੇ ਸੁੱਟਣ ਦੇ ਲਈ ਸੱਟ ਮਾਰੀ ਤਾਂ ਉਹਦਾ ਪੈਰ ਤਿਲਕ ਗਿਆ। ਅਲਯੋਸ਼ਾ ਦਾ ਪੈਰ ਤਿਲਕਿਆ, ਉਹ ਕੋਠੇ ਤੋਂ ਥੱਲੇ ਡਿੱਗਿਆ। ਮਾੜੀ ਕਿਸਮਤ ਕਿ ਉਹਦਾ ਉਸ ਦਿਨ ਸਿਰ ਕਿਸੇ ਪੋਲੀ ਬਰਫ਼ 'ਤੇ ਨਹੀਂ ਵੱਜਾ, ਹੇਠਾਂ ਕੋਈ ਮੈਟਲ ਦਾ ਟੁਕੜਾ ਸੀ ਉਹਦੇ ਉੱਤੇ ਸਿਰ ਵੱਜਾ। ਅਲਯੋਸ਼ਾ ਨੂੰ ਭੱਜ ਕੇ ਕਿਸੇ ਨੇ ਪੁੱਛਿਆ, ਅਲਯੋਸ਼ਾ ਤੂੰ ਠੀਕ ਹੈ, ਤੈਨੂੰ ਸੱਟ ਤਾਂ ਨਹੀਂ ਲੱਗੀ? ਕਹਿਣ ਲੱਗਾ, ਨਹੀਂ ਮੈਂ ਠੀਕ ਹਾਂ। ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉੱਥੇ ਡਿੱਗ ਪਿਆ, ਯਾਨੀ ਕਿ ਸੱਟ ਉਨੀ ਵੀ ਆਮ ਨਹੀਂ ਸੀ।
ਦੂੜ ਖੜੀ ਉਸ ਦੇ ਨੀਆਂ ਵੀ ਵੇਖ ਰਹੀ ਸੀ। ਉਹਨੇ ਵੀ ਭੱਜ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੇ ਵੀ ਪੈਰ ਬੱਧੇ ਗਏ। ਉਹ ਇਹਨਾਂ ਲੋਕਾਂ ਦੇ ਵਿੱਚ ਗਾਂਹ ਹੋ ਕੇ ਉਹਦੇ ਨਾਲ ਗੱਲ ਨਹੀਂ ਸੀ ਕਰ ਸਕਦੀ। ਉਹੀ ਜਾਣੇ ਉਹਦੇ ਉੱਤੇ ਕੀ ਬੀਤਦੀ। ਤੇਦਰ ਅਲਿਓਸ਼ਾ ਅੱਜ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਸੀ। ਉਹਨੂੰ ਚੁੱਕ ਕੇ ਮੰਜੇ ਦੇ ਉੱਤੇ ਪਾਇਆ ਗਿਆ, ਦਵਾਈ ਬੂਟੀ ਕੀਤੀ ਗਈ। ਵੈਦ ਨੇ ਆ ਕੇ ਪੁੱਛਿਆ, ਅਲਿਓਸ਼ਾ ਤੇਰੇ ਕਿੱਥੇ ਕੁ ਦਰਦ ਹੁੰਦੀ ਆ? ਕਹਿਣ ਲੱਗਾ, ਸਾਰੇ ਸਰੀਰ ਦੇ ਵਿੱਚ। ਸ਼ਾਇਦ ਉਹਨੂੰ ਇਹ ਵੀ ਸਮਝ ਨਹੀਂ ਸੀ ਲੱਗ ਰਹੀ ਕਿ ਮੇਰੇ ਸੱਟ ਵੱਜੀ ਕਿੱਥੇ ਆ, ਪੀੜ ਹੋ ਕਿੱਥੇ ਰਹੀ ਆ। ਕਹਿੰਦੇ ਨੇ ਆਪਣੇ ਆਖਰੀ ਸਾਹ ਤੱਕ ਅਲਿਓਸ਼ਾ ਉਸੇ ਤਰ੍ਹਾਂ ਦੇ ਨਾਲ ਹੱਸਦਾ ਰਿਹਾ। ਉਹਨੇ ਕਿਤੇ ਮੱਥੇ ਵੱਟ ਨਹੀਂ ਪਾਇਆ, ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹਦੇ ਨਾਲ ਕਿਸੇ ਨੇ ਗਲਤ ਕੀਤਾ, ਕਿਸੇ ਨੇ ਉਹਦੇ ਨਾਲ ਧੱਕਾ ਕੀਤਾ। ਆਖਰੀ ਸਮੇਂ ਜਦੋਂ ਉਸ ਤੀਨੀਆਂ ਨੂੰ ਵੇਖ ਰਿਹਾ ਸੀ ਤਾਂ ਉਹਦੇ ਚਿਹਰੇ ਦੇ ਉੱਤੇ ਇੱਦਾਂ ਦੀ ਮੁਸਕਰਾਹਟ ਸੀ ਜਿਵੇਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹੋਵੇ, ਜਿੱਦਾਂ ਉਹਨੂੰ ਕਿਸੇ ਦੇ ਨਾਲ ਕੋਈ ਗਿਲਾ ਨਾ ਹੋਵੇ, ਜਦੋਂ ਉਹ ਆਪਣੀ ਜ਼ਿੰਦਗੀ ਬੜੀ ਸੋਹਣੀ ਹੰਢਾ ਕੇ ਗਿਆ ਹੋਵੇ, ਜਿੱਦਾਂ ਉਹਦਾ ਕੁਛ ਵੀ ਬਕਾਇਆ ਨਾ ਬਚਿਆ ਹੋਵੇ, ਜਿਵੇਂ ਜੋ ਉਹ ਦੁਨੀਆਂ ਤੋਂ ਪਾਉਣਾ ਚਾਹੁੰਦਾ ਹੋਵੇ ਉਹ ਪਾ ਕੇ ਚਲਾ ਗਿਆ ਹੋਵੇ, ਇੱਦਾਂ ਜਿੱਦਾਂ ਉਹਨੂੰ ਪਤਾ ਹੋਵੇ ਕਿ ਉਹ ਇਸ ਦੁਨੀਆਂ ਤੋਂ ਕੁਛ ਲੈਣ ਨਹੀਂ ਆਇਆ, ਸਿਰਫ ਦੇਣ ਆਇਆ ਜੀ। ਅਤੇ ਆਪਣਾ ਉਹ ਦੇਣ ਬੜੇ ਸੋਹਣੇ ਤਰੀਕੇ ਦੇ ਨਾਲ ਦੇ ਕੇ ਅੱਜ ਬੜੇ ਸਕੂਨ ਦੀ ਨੀਂਦ ਸੌਂ ਗਿਆ। ਇੱਕ ਹਾਸੂੰ ਹਾਸੂੰ ਕਰਦਾ ਚਿਹਰਾ, ਅਲਿਓਸ਼ਾ ਹੁਣ ਦੁਨੀਆਂ ਦੇ ਉੱਤੇ ਨਹੀਂ ਰਿਹਾ। ਇੰਨੀ ਕੁ ਕਹਾਣੀ ਸੀ ਅਲਿਓਸ਼ਾ ਦੀ, ਉਸ ਭਾਂਡੇ ਦੀ, ਉਸ ਬੋਟ ਦੀ। ਲਿਓ ਟੋਲਸਟਾਏ ਦੀ ਇਹ ਕਹਾਣੀ ਜਦੋਂ ਪਹਿਲੀ ਵਾਰ ਪੜ੍ਹੀ ਸੀ ਤਾਂ ਮੈਨੂੰ ਲੱਗਾ ਕਿ ਇਹ ਤਾਂ ਇੱਕ ਲਵ ਸਟੋਰੀ ਹੈ। ਸਵੇਰ ਦੇ ਸਮੇਂ ਸਾਡੀਆਂ ਕਹਾਣੀਆਂ ਦਾ ਮਨੋਰਥ ਕੁਛ ਹੋਰ ਹੁੰਦਾ, ਲਵ ਸਟੋਰੀ ਥੋੜ੍ਹੀ ਸੁਣਾਵਾਂਗੇ। ਪਰ ਦੂਸਰੀ ਵਾਰ ਪੜ੍ਹਨ ਨੂੰ ਜੀ ਕੀਤਾ, ਜਦੋਂ ਤੀਸਰੀ ਵਾਰ ਪੜ੍ਹਦਿਆਂ ਇਹ ਲੱਗਾ ਕਿ ਨਹੀਂ, ਇਹਦੇ ਵਿੱਚ ਤਾਂ ਇੱਦਾਂ ਦਾ ਬਹੁਤ ਕੁਛ ਹੈ ਜਿਹੜਾ ਤੁਹਾਨੂੰ ਆਪਣਾ ਆਪਣਾ ਲੱਗੂ। ਇਹਦੇ ਵਿੱਚ ਤੁਹਾਨੂੰ ਇੱਕ ਇਨਸਾਨ ਦਾ ਉੱਦਾਂ ਦਾ ਕਰੈਕਟਰ ਲੱਭੂਗਾ ਜਿਹੜਾ ਸ਼ਾਇਦ ਆਪਾਂ ਆਪਣੇ ਆਸ ਪਾਸ ਚਾਹੁੰਦੇ ਹਾਂ, ਜਾਂ ਫਿਰ ਹਰ ਇੱਕ ਇਨਸਾਨ ਦੇ ਵਿੱਚ ਇੱਦਾਂ ਦਾ ਕਰੈਕਟਰ ਹੁੰਦਾ ਜਿਹੜਾ ਆਪਾਂ ਸਮੇਂ ਦੇ ਨਾਲ ਮਾਰ ਦਿੰਦੇ ਹਾਂ। ਕੌਣ ਨਹੀਂ ਚਾਹੁੰਦਾ ਸਾਡੇ ਕੋਲ ਇੱਦਾਂ ਦੇ ਜੀ ਹੋਣ? ਕੌਣ ਨਹੀਂ ਚਾਹੁੰਦਾ ਸਾਡੇ ਨਾਲ ਇੱਦਾਂ ਦੇ ਕੁਲੀਗ ਹੋਣ, ਸਾਡੇ ਕੋਲ ਇੱਦਾਂ ਦੇ ਨੌਕਰ ਹੋਣ, ਸਾਡੇ ਘਰ ਦੇ ਵਿੱਚ ਇੱਦਾਂ ਦੇ ਵੱਡੇ ਵਡੇਰੇ ਹੋਣ? ਇੱਦਾਂ ਦੇ ਇਨਸਾਨ ਦੁਨੀਆਂ ਦੇ ਵਿੱਚ ਕੌਣ ਨਹੀਂ ਚਾਹੁੰਦਾ ਜਿਹੜੇ ਹਮੇਸ਼ਾ ਤੁਹਾਡੇ ਆਸ ਪਾਸ ਹੱਸੂ ਹੱਸੂ ਕਰਦੇ ਰਹਿਣ? ਇੱਦਾਂ ਦੇ ਇਨਸਾਨ ਦੁਨੀਆਂ ਦੇ ਵਿੱਚ ਕੌਣ ਨਹੀਂ ਚਾਹੁੰਦਾ? ਤੁਹਾਨੂੰ ਜਦੋਂ ਵੀ ਲੋੜ ਪਵੇ ਤੁਸੀਂ ਆਵਾਜ਼ ਮਾਰੋ ਅਤੇ ਕਦੀ ਨਾ ਹੀ ਨਾ ਕਰਨ, ਆਪਣਾ ਕੰਮ ਛੱਡ ਕੇ ਭੱਜ ਕੇ ਆ ਜਾਣ। ਤੁਸੀਂ ਕਦੇ ਉੱਚਾ ਨੀਵਾਂ ਬੋਲ ਦਿਓ, ਉਹਨਾਂ ਦਾ ਦਿਲ ਦਿਖਾਓ ਤਾਂ ਉਹ ਅੱਗੋਂ ਸੀ ਵੀ ਨਾ ਕਰਨ। ਸ਼ਾਇਦ ਹਰ ਕੋਈ ਚਾਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਇਨਸਾਨ ਹੋਵੇ, ਪਰ ਕੋਈ ਕਿਉਂ ਹੋਵੇ? ਕਿਉਂ ਨਾ ਆਪਾਂ ਇੱਦਾਂ ਦੇ ਹੋ ਜਾਈਏ? ਕਿਉਂ ਨਾ ਆਪਾਂ ਇੱਦਾਂ ਦੇ ਕਿਰਦਾਰ ਬਣੀਏ ਜਿਨ੍ਹਾਂ ਨੂੰ ਪੜ੍ਹ ਕੇ ਆਸ ਪਾਸ ਪਾ ਕੇ ਤੁਹਾਨੂੰ ਪਿਆਰ ਹੋ ਜਾਵੇ, ਜਿਨ੍ਹਾਂ ਦੇ ਕੋਲ ਹੋਣ ਦਾ ਅਹਿਸਾਸ ਤੁਹਾਡੇ ਦੁੱਖ ਦੂਰ ਕਰਦਾ ਹੋਵੇ। ਕੌਣ ਨਹੀਂ ਚਾਹੁੰਦਾ ਇੱਦਾਂ ਦੀ ਸਾਦਗੀ ਹੋਵੇ ਸਾਡੇ ਵਿੱਚ, ਇੱਦਾਂ ਦੀ ਨਿਮਰਤਾ ਹੋਵੇ, ਇੱਦਾਂ ਦਾ ਸਬਰ ਹੋਵੇ, ਇੱਦਾਂ ਦਾ ਸੰਤੋਖ ਹੋਵੇ, ਇੱਦਾਂ ਦਾ ਇੱਕ ਇਨਸਾਨ ਜਿਹਨੂੰ ਦੁਨੀਆ ਭਾਂਡਾ ਵੀ ਕਵੇ ਅਤੇ ਉਹ ਗੁੱਸਾ ਨਾ ਕਰੇ? ਅਸਲ ਦੇ ਵਿੱਚ ਗੁੱਸਾ ਕਰਨਾ ਵੀ ਕਾਹਦਾ? ਉਹਦੀ ਇੰਨੀ ਵੱਡੀ ਅਵਸਥਾ, ਉਹਦੀ ਇੰਨੀ ਵੱਡੀ ਪੜ੍ਹਾਈ,
ਉਹਨਾਂ ਇੰਨਾ ਵੱਡਾ ਦਿਲ। ਇੱਥੇ ਪੈਸਾ ਮੈਟਰ ਨਹੀਂ ਕਰਦਾ। ਉਹ ਪੈਸੇ ਜਿਹੜੇ ਕਮਾਉਂਦਾ ਵੀ ਸੀ ਉਹ ਵੀ ਉਹਦਾ ਪਿਓ ਲੈ ਜਾਂਦਾ, ਪਰ ਫਿਰ ਵੀ ਉਹ ਖੁਸ਼ ਸੀ। ਕੋਈ ਉਹਨੂੰ ਝਿੜਕਾਂ ਵੀ ਮਾਰ ਦਿੰਦਾ ਸੀ ਤਾਂ ਫਿਰ ਵੀ ਉਹ ਖੁਸ਼ ਸੀ। ਕੋਈ ਉਹਦਾ ਪਿਆਰ ਖੋ ਲੈਂਦਾ ਸੀ ਤਾਂ ਫਿਰ ਵੀ ਉਹ ਖੁਸ਼ ਸੀ। ਕੋਈ ਉਹਨੂੰ ਕਹਿੰਦਾ ਸੀ ਆਪਣੇ ਪਿਆਰ ਵੱਲ ਵੇਖਣਾ ਵੀ ਨਹੀਂ ਤਾਂ ਫਿਰ ਵੀ ਉਹ ਵੱਡਿਆਂ ਦੇ ਆਦਰ ਦੇ ਵਿੱਚ ਇਹ ਵੀ ਕਬੂਲ ਕਰਦਾ। ਸ਼ਾਇਦ ਇਹ ਇਨਸਾਨੀਅਤ ਦੀ ਕਹਾਣੀ। ਸਾਡੇ ਆਸ ਪਾਸ ਵੀ ਸ਼ਾਇਦ ਇੱਦਾਂ ਦੇ ਕਰੈਕਟਰ ਹੋਣ, ਸ਼ਾਇਦ ਆਪਾਂ ਵੀ ਇੱਦਾਂ ਦਾ ਧੱਕਾ ਕਰ ਰਹੇ ਹੋਈਏ, ਆਪਾਂ ਵੀ ਫੋਰ ਗਰਾਂਟਿਡ ਕਿਸੇ ਨੂੰ ਲੈ ਰਹੇ ਹੋਈਏ। ਅਤੇ ਜੇ ਲੈ ਰਹੇ ਹਾਂ ਤਾਂ ਅੱਜ ਦੀ ਇਹ ਕਹਾਣੀ ਸੁਣ ਕੇ ਆਪਾਂ ਇੱਦਾਂ ਦਾ ਕੁਛ ਕਰਨਾ ਛੱਡ ਦਈਏ ਤਾਂ ਬਿਹਤਰ ਹੈ। ਅਤੇ ਜੇਕਰ ਆਪਾਂ ਇੱਦਾਂ ਦਾ ਕਰੈਕਟਰ, ਇੱਦਾਂ ਦੀ ਸ਼ਖਸੀਅਤ ਆਪਣੇ ਆਪ ਦੀ ਬਣਾ ਸਕੀਏ ਤਾਂ ਇਹਦੇ ਤੋਂ ਬਿਹਤਰ ਹੋਰ ਕੀ ਹੋ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।

0: ਰੇਡੀਓ ਹਾਂ ਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਬੱਚੇ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਅਤੇ ਜਿਨ੍ਹਾਂ ਦੀ ਕਾਲ ਹਾਲੇ ਨਹੀਂ ਲੱਗੀ ਉਹਨਾਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਜੇ ਸੁਣ ਰਹੇ ਹੋ ਅਤੇ ਵੇਟ ਕਰ ਲਿਓ, ਕਾਲਾਂ ਲਾਈਨ ਹਾਲੇ ਬਿਜ਼ੀ ਇਸ ਕਰਕੇ ਨਹੀਂ ਤੁਹਾਡੀਆਂ ਲੱਗ ਸਕਦੀਆਂ। ਜਿੱਦਾਂ ਲਾਈਨ ਵਿਹਲੀ ਹੁੰਦੀ ਆ ਫਿਰ ਤੁਸੀਂ ਦੁਬਾਰਾ ਕਾਲ ਕਰਿਓ। ਸੋ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਅਤੇ ਤੁਹਾਡੇ ਅੱਗੇ ਬੇਨਤੀ ਆ ਕੇ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਵੀ ਹੱਸਿਓ ਬੱਚਿਆਂ ਦੇ ਨਾਲ, ਬੱਚਿਆਂ ਦੇ ਚੁਟਕਲਿਆਂ ਦੇ ਉੱਤੇ, ਕਿਉਂਕਿ ਜਦੋਂ ਜੋ ਜਿਹੜਾ ਕਾਰਜ ਕਰਦਾ ਜੇਕਰ ਤੁਸੀਂ ਉਹਦੇ ਉੱਤੇ ਕੋਈ ਤਾੜੀ ਮਾਰਦੇ ਹੋ, ਹੱਸਦੇ ਹੋ, ਉਹਨੂੰ ਕੋਈ ਰਿਸਪੋਂਸ ਦਿੰਦੇ ਹੋ ਅਤੇ ਉਹਨੂੰ ਵਧੀਆ ਲੱਗਦਾ, ਕਿਉਂਕਿ ਇਹੋ ਹੀ ਜ਼ਰੀਆ ਹੁੰਦਾ ਵਾ ਉਹਦੇ ਇਹ ਜਾਣਨ ਦਾ ਕਿ ਉਹ ਕੀ ਕਰ ਰਿਹਾ, ਕਿੱਦਾਂ ਦਾ ਸੁਣਾ ਰਿਹਾ। ਅਤੇ ਮੇਰੇ ਨਾਲ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਸਾਰਿਆਂ ਵੱਲੋਂ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ। ਅਤੇ ਆਓ ਫਿਰ ਆਪਾਂ ਤੁਹਾਨੂੰ ਹਸਾਈਏ ਅਤੇ
1: ਸ਼ੁਰੂ ਫਿਰ ਕੰਮ।
0: ਬਿਲਕੁਲ ਜੀ ਬਿਲਕੁਲ, ਆਉਂਦੇ ਹੀ ਪਟੇ ਅਤੇ ਸਾਡੇ ਨਾਲ ਸਭ ਤੋਂ ਪਹਿਲਾਂ ਹੋ ਗਈ ਆਰਜ਼ਾ ਅਤੇ ਆਰਜ਼ਾ ਤੋਂ ਬਾਅਦ ਫਿਰ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਆਰਜ਼ਾ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਆ?
2: ਮੈਂ ਠੀਕ ਆ, ਤੁਸੀਂ ਠੀਕ ਹੋ?
0: ਹਾਂਜੀ ਮੈਂ ਠੀਕ ਆ, ਪੁੱਤ ਤੁਸੀਂ ਕਿੱਦਾਂ?
2: ਮੈਂ ਵੀ ਠੀਕ ਆ। ਮੈਨੂੰ ਲੱਗਦਾ ਕਿ ਅੱਜ ਠੰਡ ਬਹੁਤ ਜ਼ਿਆਦਾ ਵਾ ਤੇ ਅੱਜ ਮੌਸਮ ਹੈਗਾ ਗਲਵਸ ਤੇ ਸਕਾਰਫ ਪਾਉਣ ਵਾਲਾ।
0: ਓਏ ਹੋਏ ਓਏ ਹੋਏ, ਤੁਸੀਂ ਤੱਤ ਕੱਢਿਆ ਪਰ ਲੇਟ ਕੱਢਿਆ ਵਾ, ਅਸੀਂ ਤੇ ਹੱਥ ਲਵਾ ਬੈਠੇ ਆਂ ਤੇ।
2: ਕੀ ਤਾਂ ਹੁਣ ਮੈਂ ਤੇ ਐਮਬੀ ਨੇ ਜਿਹੜੇ ਉਡੀਜ਼ ਨਹੀਂ ਹੁੰਦੀਆਂ ਸੀ ਹੁਣ ਉਸ ਦਿਨ ਕੱਢੀਆਂ ਨੇ।
0: ਹਾਂ
2: ਤੇ ਅਸੀਂ ਹੁਣ ਰੋਜ਼ ਸ਼ਾਮ ਨੂੰ ਆਪਣੇ ਕੱਪੜਿਆਂ ਦੇ ਉੱਤੇ ਉਹ ਪਾ ਲੈਂਦੇ ਆ ਤੇ ਸਾਨੂੰ ਬਿਲਕੁਲ ਠੰਡ ਨਹੀਂ ਲੱਗਦੀ।
0: ਓ ਵੈਰੀ ਗੁੱਡ ਵੈਰੀ ਗੁੱਡ।
1: ਮੇਰੇ ਕੋਲ ਵੀ ਮਹਿੰਗੀ ਕਾਰ ਆ, ਉਹਦਾ ਸਟੀਅਰਿੰਗ ਗਰਮ ਹੋ ਜਾਂਦਾ
0: ਹੈ ਤੇ ਬਾਹਰ ਨਿਕਲ ਕੇ
2: ਉਹ ਵਧੀਆ
1: ਜੇਬਾਂ ਚ ਆਤਾ।
0: ਤੇ ਮੈਨੂੰ ਲੱਗਦਾ ਵੀ ਇਦਾਂ ਦਾ ਨਾ ਆਰਦਾ ਵੈਸੇ ਸਕੂਲ ਵੀ ਅਲਾਊਡ ਹੋਣਾ ਚਾਹੀਦਾ, ਉਡੀ ਪਾ ਕੇ ਚੱਲ ਜਾਓ ਹੈਨਾ।
2: ਹਾਂਜੀ, ਮੇਰਾ ਤਾਂ ਸਕੂਲ ਸਟ੍ਰਿਕਟ ਹੀ ਬਹੁਤ ਹੈ ਕਿ ਸਾਨੂੰ ਦੂਜੇ ਲਾਈਕ ਬ੍ਰਾਂਡ ਦੇ ਸਕਾਰਫ ਵੀ ਨਹੀਂ ਅਲਾਊਡ। ਉਸ ਦਿਨ ਮੈਂ ਪਾ ਕੇ ਚੱਲ ਗਈ, ਮੇਰੀ ਟੀਚਰ ਕਹਿੰਦੀ ਇਹ ਤਾਂ ਲਾਉਣਾ ਪੈਣਾ। ਮੈਂ ਕਿਹਾ ਸਕਾਰਫ ਦਾ ਤਾਂ ਰੂਲ ਨਹੀਂ, ਤੇ ਕਹਿੰਦੀ ਇਹ ਤਾਂ ਨਵਾਂ ਰੂਲ ਆਇਆ ਕਿ ਸਕਾਰਫ ਤੁਹਾਨੂੰ ਸਕੂਲ ਦਾ ਹੀ ਪਾਉਣਾ ਪੈਣਾ। ਫਿਰ ਉਸ ਦੇ ਮੰਮਾ ਨੇ ਸਕੂਲ ਦਾ ਸਕਾਰਫ ਖਰੀਦ ਕੇ ਦਿੱਤਾ।
0: ਓਹਨੇ ਤਾਂ ਠੰਡ ਲਵਾ ਦੋ ਨਿਆਣੇ ਨੂੰ, ਹੈ ਉਹ ਨਹੀਂ ਪਾਉਣ ਦੇਣਾ
1: ਵੈਸੇ ਵੀ।
0: ਆਹੋ
2: ਸਾਨੂੰ ਬਾਹਰ ਬਾਰਿਸ਼ ਚ ਉਸ ਦਿਨ ਖੜੇ ਰੱਖਿਆ ਅੱਧੇ ਘੰਟੇ ਲਈ, ਇੰਨੀ ਬਾਰਿਸ਼ ਪੈਂਦੀ ਸੀ, ਸਾਰੇ ਬੱਚੇ ਠਾੜ ਗਏ ਤੇ ਟੀਚਰ ਅੰਦਰ ਬੈਠ ਕੇ ਆਪਣਾ ਖਾਣਾ ਸਟਾਫ ਰੂਮ ਚ ਖਾਂਦੇ ਪਏ ਸੀ।
0: ਓ ਤੁਸੀਂ ਪ੍ਰਿੰਸੀਪਲ ਨੂੰ ਇੱਕ ਐਪਲੀਕੇਸ਼ਨ ਲਿਖਣੀ ਸੀ ਫਿਰ
1: ਧੱਕਾ ਯਾਰ
0: ਤੂੰ ਦੀ ਪ੍ਰਿੰਸੀਪਲ
2: ਕੀ ਤਾਂ ਸਾਰੇ ਬੱਚਿਆਂ ਸਾਰੇ ਬੱਚਿਆਂ ਨੇ ਕਿਹਾ ਤੇ ਫਿਰ ਬਾਅਦ ਸਾਡੇ ਅਸਿਸਟੈਂਟ ਪ੍ਰਿੰਸੀਪਲ ਨੇ ਕਿਹਾ ਕਿ ਆ ਜਾਓ ਅੰਦਰ।
0: ਅੱਛਾ
1: ਅਸੀਂ ਤੇ ਪ੍ਰਿੰਸੀਪਲ
0: ਅਸੀਂ ਤੇ ਸੁਣਿਆ ਵੀ ਇੱਥੇ ਨਿਆਣੇ ਬੜਾ ਦਬਲ ਕੇ ਰੱਖਦੇ ਟੀਚਰਾਂ ਨੂੰ ਤੇ ਤੁਹਾਡੇ ਨਾਂ ਤੇ ਵੇਖੋ ਸਾਡੇ ਨਾਲ ਉੱਥੇ ਵੀ ਧੱਕਾ ਇੱਥੇ ਵੀ।
2: ਹਾਂਜੀ ਇੱਥੇ ਕੋਈ ਨੀ ਸਾਨੂੰ ਸੁਣਦਾ ਸੀ, ਟੀਚਰਾਂ ਦਾ ਸਵੀਰੀਅਨ ਬਾਹਰ ਠੰਡ ਹੈ ਕਹਿੰਦੇ ਸਾਨੂੰ ਵੀ ਠੰਡ ਲੱਗਦੀ ਪਈ ਤੇ ਡੋਰ ਬੰਦ ਕਰਕੇ ਅੰਦਰ ਚੱਲ ਜਾਂਦੇ ਆ।
0: ਵੈਸੇ ਤੇ ਠੀਕ ਹੈ ਉਦਾਂ, ਚਲੋ ਸਟਰੋਂਗ ਹੁੰਦਾ ਬੰਦਾ
2: ਵਿੰਬਲਡਨ ਦੀ ਐਂਟਰੀ ਅਨਾਉਂਸ ਹੋ ਗਈ ਆ ਤੇ 13 ਆਸਟ੍ਰੇਲੀਅਨ ਨੂੰ ਡਾਇਰੈਕਟ ਐਂਟਰੀ ਮਿਲੀ ਆ ਮੇਨ ਡਰਾ ਲਈ ਤੇ ਵਰਲਡ ਨੰਬਰ 7 ਐਲੈਕਸ ਡੀਮਨਰ ਜੋ ਕਿ ਆਸਟ੍ਰੇਲੀਅਨ ਆ ਉਹ ਲੀਡ ਕਰਨਗੇ ਆਜ਼ੀ ਮੈਨਸ ਚਾਰਜ।
0: ਵਾਹ ਵਾਹ ਵੈਰੀ ਨਾਈਸ
3: ਨਾਈਸ,
0: ਥੈਂਕ ਯੂ ਆਰਦਾ।
2: ਤੇ ਜਿਹਨਾਂ ਲੋਕਾਂ ਥੈਂਕ ਯੂ ਤੇ ਜਿਹਨਾਂ ਲੋਕਾਂ ਨੂੰ ਪਤਾ ਨਹੀਂ ਵਿੰਬਲਡਨ ਦੇ ਜਿਹੜਾ ਓਪਨ ਆ ਇਹ ਯੂਕੇ ਦੇ ਵਿੱਚ ਚੱਲਦਾ ਵਾ
0: ਜੀ। ਵੈਰੀ ਨਾਈਸ ਤੇ ਹਰ ਇੱਕ ਖਿਡਾਰੀ ਦਾ ਟੈਨਿਸ ਖਿਡਾਰੀ ਦਾ ਸੁਪਨਾ ਹੁੰਦਾ ਵੀ ਮੈਂ ਖੇਡਾਂ ਵਿੰਬਲਡਨ। ਹੈ
2: ਹਾਂਜੀ
0: ਗੁੱਡ। ਤੇ ਕੀ ਸੁਣਾਓਗੇ ਫਿਰ ਹੁਣ?
2: ਅੱਜ ਮੈਂ ਚਟਕਲਾ ਸੁਣਾਵਾਂਗੀ। ਇੱਕ ਵਾਰੀ ਪੱਪੂ ਦੀ ਘਰਲੀ ਪੱਪੂ ਨੂੰ ਕਹਿੰਦੀ ਜੀ ਸੁਣੋ ਤੁਹਾਨੂੰ ਕੌਣ ਲੱਗਦਾ ਵਿਆਹ ਤੋਂ ਬਾਅਦ ਜ਼ਿਆਦਾ ਬਦਲਿਆ ਵਾ, ਤੇ ਤੁਸੀਂ ਕਿ ਮੈਂ? ਤੇ ਪੱਪੂ ਕਹਿੰਦਾ ਤੂੰ, ਤੇ ਉਹ ਕਹਿੰਦੀ ਉਹ ਕਿੱਦਾਂ? ਤੇ ਪੱਪੂ ਕਹਿੰਦਾ ਵਿਆਹ ਤੋਂ ਪਹਿਲੇ ਤੂੰ ਕਹਿੰਦੀ ਹੁੰਦੀ ਸੀ ਜੀ ਸੁਣਦੇ ਪਏ ਹੋ ਤੇ ਹੁਣ ਤੂੰ ਮੈਨੂੰ ਵਿਆਹ ਤੋਂ ਬਾਅਦ ਹੁਣ ਤੂੰ ਮੈਨੂੰ ਕਹਿੰਦੀ ਸੁਣਦੇ ਪਏ ਹੋ। ਮੈਂ ਸੁਣ ਨਹੀਂ ਰਿਹਾ ਸੀ, ਉਦੋਂ ਵੀ ਸੁਣਦਾ ਪਿਆ ਸੀ, ਹੁਣ ਵੀ ਸੁਣਦਾ ਪਿਆ ਵਾ।
0: ਟੈਕਨੀਕਲ ਹੋ ਗਿਆ ਹੈ ਨਾ ਥੋੜਾ ਜਿਹਾ। ਥੈਂਕ ਯੂ ਅਰਦਾ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ, ਉਸ ਤੋਂ ਬਾਅਦ ਫਿਰ ਤੇਗ ਦੀ ਵਾਰੀ ਤੇ ਫਿਰ ਬਾਕੀ ਤੁਸੀਂ ਬਾਅਦ 'ਚ ਫਿਰ ਕੌਲਾਂ ਕਰਿਓ ਭਾਈ। ਹਾਂਜੀ ਤੇਗ ਸਤਿ ਸ਼੍ਰੀ ਅਕਾਲ, ਓ ਸੋਰੀ ਮੰਨਤ ਤੇ ਫਤਿਹ ਸਤਿ ਸ਼੍ਰੀ ਅਕਾਲ। ਪ੍ਰਧਾਨ ਸਾਹਿਬ ਕਹਿੰਦੇ ਨਿਆਣਿਆਂ ਨਾਲ ਧੱਕਾ ਹੋਣ ਡਿਆ ਸਕੂਲ ਚ,
1: ਠੁਰ ਠੁਰ ਕਰਦੇ।
2: ਕੀ ਹੋ ਗਿਆ?
0: ਉਹ ਤੁਸੀਂ ਸੁਣਿਆ ਨੀ, ਉਹ ਆਰਜ਼ਾ ਕਹਿ ਰਹੀ ਸੀ ਵੀ ਉਹ ਠੰਡ ਚ ਬਾਹਰ ਖਿਲਾ ਰਿਹਾ ਉਹਨਾਂ ਨੂੰ। ਮੈਂ ਹੀ ਪ੍ਰਧਾਨ ਸਾਹਿਬ ਨਾਲ ਕਰਾਂਗੇ ਗੱਲ।
2: ਆਹੋ
0: ਯਾਰ ਇਹੋ ਹੀ ਮੈਂ ਕਹਿੰਦਾ ਹਾਂ ਵੀ, ਪਰ ਉਹ ਨਾ ਕਹਿੰਦੇ ਵੀ ਪ੍ਰਧਾਨ ਸਾਹਿਬ ਨਾਲ ਗੱਲ ਕਰਿਓ। ਮੈਂ ਚੱਲ ਕਰ ਲਾਂਗੇ,
1: ਕੋਈ ਰੈਪਰੈਜ਼ੈਂਟੇਸ਼ਨ ਕੋਈ ਸਬਮਿਸ਼ਨ ਦਈਏ ਆਪਾਂ ਪ੍ਰਿੰਸੀਪਲ ਨੂੰ,
0: ਤੇ ਕਰੋ ਹਾਂ ਕੋਈ ਹੱਲ, ਕੋਈ ਲਿਖੋ ਕੋਈ ਐਪਲੀਕੇਸ਼ਨ ਵਗੈਰਾ ਕੋਈ।
2: ਠੀਕ ਆ,
0: ਹੈਂ ਕੋ ਪਾਓ ਕੋ ਮਤਾ, ਕੋਈ ਪਟੀਸ਼ਨ ਪਟੂਸ਼ਨ ਸਾਈਨ ਕਰਾਓ ਤੁਸੀਂ ਵੀ।
1: ਅਸੀਂ ਵੀ ਕਰ ਦਿਆਂਗੇ ਮਾੜੀ ਜੀ ਵਿੱਚ,
0: ਹੈਂ
2: ਠੀਕ
0: ਹੈ,
1: ਸਿਗਨੇਚਰ ਨਾਲ ਅਸੀਂ ਇਨੀਸ਼ੀਅਲ ਕਰ ਦਿਆਂਗੇ ਮਾੜੇ ਜੀ।
0: ਹੈਂ ਹੱਸੀ ਜਾਂਦੀ ਹੈ, ਹੈਂ
1: ਇਹਨੂੰ ਲੱਗਦਾ
0: ਪ੍ਰਧਾਨ ਸਾਹਿਬ ਇਹ ਟਿਪੀਕਲ ਪ੍ਰਧਾਨ ਹੈ ਨਾ, ਮੈਂ ਹੱਸ ਕੇ ਗਵਾ ਛੱਡਣਾ ਨਾ। ਕਰੋਗੇ ਕੁਛ ਕਿ ਨਹੀਂ? ਕਰੋਗੇ ਨਾ?
2: ਹਾਂਜੀ
0: ਚਲੋ ਠੀਕ ਹੈ। ਇੱਕ ਨਾ ਸਾਡਾ ਹੈਗਾ ਉਹ 9-10 ਸਾਲ ਦਾ ਗੱਭਰੂ, ਅਤੇ ਉਹਨੇ ਕੌਂਸਲਰ ਨੂੰ ਈਮੇਲ ਪਾਈ ਹੈ ਜੀ ਉਹਨੇ।
1: ਅੱਛਾ,
0: ਹਾਂ ਕੌਂਸਲਰ ਨੂੰ ਈਮੇਲ, ਹੈਂ
1: ਕਾਹਦੇ ਬਾਰੇ?
0: ਉਹ ਆਪਣੇ ਇਲਾਕੇ ਦਾ ਕੋਈ ਮੁੱਦਾ ਲਿਖਿਆ ਉਹਨੇ ਵੀ ਆਹ ਚੀਜ਼ ਜਿਹੜੀ ਆ ਇਹ ਠੀਕ ਹੋਣ ਵਾਲੀ ਆ।
1: ਸਹੀ ਆ,
0: ਅਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਆ। ਉਹ ਅੱਗੇ ਉਹਨਾਂ ਨੇ ਦੂਸਰੀ ਤੀਸਰੀ ਥਾਂ ਫੋਰਵਰਡ ਕਰਤੀ ਉਹਦੀ ਵੀ ਕਰੋ ਲੁੱਕ ਆਫਟਰ ਪਈ।
1: ਫਰਕ ਤੋਂ ਪੜਤਾ ਹੈ,
0: ਹਾਂ ਅਗਲੇ ਨੂੰ ਸਗੋਂ ਦੇਣਾ ਪੈਂਦਾ ਵਾ ਜਵਾਬ, ਤੁਸੀਂ ਲਿਖੋ ਤਾਂ ਸਹੀ। ਮੈਂ ਤਾਂ ਆਪ ਹੈਰਾਨ ਹੋਇਆ, ਮੈਂ
1: ਜਵਾਬ ਦੇਣਾ ਪੈਣਾ
0: ਹੈ। ਹਾਂ ਕੋਈ ਜੈਨੂਅਨ ਪ੍ਰੋਬਲਮ ਹੋਵੇ ਫੇਰ ਕਰੀਦਾ ਵਾ,
1: ਕਰਦਿਆਂ ਤੂੰ ਸਾਡੇ ਗਾਲਾਂ ਪਵਾ ਦੇ।
0: ਪਹਿਲਾਂ ਮੰਮੀ ਪਾਪਾ ਤੋਂ ਪ੍ਰੂਵ ਕਰਾਈਦਾ ਵੀ ਆਹ ਚੀਜ਼ ਮੈਂ ਕਰਨਾ ਕਰਨੀ ਆ, ਅਤੇ ਇਹ ਇਹ ਵਾਜਬ ਆ, ਇਹ ਜੈਨੂਅਨ ਹੈ, ਆਪਾਂ ਭੇਜ ਸਕਦੇ ਹਾਂ, ਫਿਰ ਭੇਜਣੀ ਆ। ਠੀਕ ਆ, ਓਕੇ। ਕੀ ਸੁਣਾਓਗੇ ਫਿਰ ਹੁਣ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ।
2: ਸਵੇਰੇ ਸਵੇਰੇ ਉੱਠ ਕੇ ਪਤਨੀ ਮੇਕਅਪ ਕਰਨ ਲੱਗ ਜਾਂਦੀ ਆ, ਤੇ ਪੱਪੂ ਦੇ ਅੱਖ ਖੋਲਦੇ ਤੇ ਕਹਿੰਦਾ ਸਵੇਰੇ ਸਵੇਰੇ ਕਿਉਂ ਮੇਕਅਪ ਕਰੀ ਜਾਂਦੀ ਆ? ਪਤਨੀ, ਮੇਰਾ ਫੋਨ ਮੈਂ ਫੇਸ ਆਈਡੀ ਨੀ ਪਛਾਣ ਰਿਹਾ।
1: ਘਰ ਘਰ ਕੀ ਕਹਾਣੀ ਹੈ, ਲੌਕ ਹੀ ਨਹੀਂ ਖੋਲਦਾ।
0: ਥੈਂਕ ਯੂ ਮਨਤ,
1: ਵਧੀਆ ਚੁਟਕਲਾ
2: ਸੁਣਾਇਆ। ਫਤਿਹ ਨਾਲ ਵੀ ਗੱਲ ਕਰ ਲੋ।
0: ਹਾਂਜੀ ਹਾਂਜੀ, ਕਰਾਓ ਕਰਾਓ ਕਰਾਓ ਫਤਿਹ ਨਾਲ ਵੀ।
2: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਮਾਮਾ ਜੀ।
0: ਸਤਿ ਸ੍ਰੀ ਅਕਾਲ
1: ਫਤਿਹ, ਕਿੱਦਾਂ?
2: ਮੈਂ ਵਧੀਆ, ਤੁਸੀਂ ਕਿਵੇਂ ਹੋ?
1: ਠੀਕ ਆ ਜੀ, ਥੋੜਾ ਠੰਡ ਲੱਗੀ ਜਾਂਦੀ ਥੋੜੀ ਜੀ।
2: ਹਾਂਜੀ
0: ਫਤਿਹ ਨੂੰ ਵੀ ਲੱਗ
2: ਗਈ ਫੇਰ ਨਿਗਾ ਵੀ ਟੀਚਰਾਂ ਆਪ ਦੇ ਗਰਮੀ ਚ ਬਹਿ ਜਾਂਦੀਆਂ, ਬੱਚੇ ਨੂੰ ਬਾਹਰ ਭੇਜ ਦਿੰਦੇ ਆ।
1: ਹਾਂ ਲਾ ਕੇ ਹੀਟਰ ਅੰਦਰ,
0: ਇਹ ਫੇਰ ਥੋੜੀ ਆ ਵੀ ਤੁਸੀਂ ਤਾਈਓ ਕਿਹਾ ਪਟੀਸ਼ਨ ਪਾਓ ਤੁਸੀਂ।
1: ਟੀਚਰਾਂ ਤਾਂ ਨਿਆਣਿਆਂ ਨੂੰ ਕਹਿੰਦੀਆਂ ਕੋਈ ਬੱਚੇ ਐਸੀ ਗੱਲ ਕਰੋ ਵੀ ਮੇਰੇ ਸੱਤੀ ਕੱਪੜੀ ਅੱਗ ਲੱਗ ਜੇ, ਠੰਡ ਬਹੁਤ ਆ। ਕੌਂਸਲ ਦਾ ਮੈਟਰ ਹੀ ਹੈ ਨੀ ਫਤਿਹ, ਇਹ ਤਾਂ ਪ੍ਰਿੰਸੀਪਲ ਨਾਲ ਗੱਲ ਹੋਣੀ ਆ।
0: ਆਹੋ
1: ਉਹ ਤਾਂ ਕੋਈ ਸੜਕ ਸੁੜਕ ਚ ਟੋਆ ਕੋਈ ਹੈ ਨਾ ਰਸਤੇ ਚ ਸਾਈਡ ਜੇ ਤੇ।
0: ਪਰ ਇੱਕ ਚੀਜ਼ ਹੋ ਸਕਦੀ ਆ, ਹੋ ਸਕਦਾ ਵੀ ਇਹ ਨਾ ਬੱਚੇ ਅੰਦਰ ਸੌਂਦੇ ਹੋਣ, ਸੁਸਤੀ ਪਈ ਹੋਵੇ, ਤੇ ਟੀਚਰ ਨੂੰ ਇਹ ਹੋਵੇ ਵੀ ਇਹ ਥੋੜੇ ਜਿਹੇ ਐਕਟਿਵ ਹੋਣ, ਬਾਹਰ ਨਿਕਲੋ ਪਈ
1: ਤਾਂ ਬਾਹਰ ਭੇਜ।
0: ਹਾਂ
2: ਸਾਡਾ ਪਲੇ ਟਾਈਮ ਹੁੰਦਾ ਵਾ ਬਾਹਰ, ਤਾਂ ਉਹ ਤਾਂ ਐਵਰੀ ਡੇ ਜਾਣਾ ਹੀ ਪੈਂਦਾ ਵਾ।
0: ਅਤੇ ਉਹ ਬਾਹਰ ਹੀ ਹੋਣਾ ਵਾ ਫਿਰ
1: ਪਲੇ ਟਾਈਮ, ਹੁਣ ਕਲਾਸਰੂਮ ਚ ਸੌਕਰ ਖੇਡ ਕੇ ਸ਼ੀਸ਼ੇ ਥੋੜੀ ਭੰਨਣੇ ਆਪਾਂ। ਉਹ ਤਾਂ ਠੀਕ ਆ ਫਤਿਹ, ਹੈ ਨਾ
0: ਵੀ
1: ਉਹ ਕਿਤੇ ਉਹ ਆਰਜ਼ਾ ਮੇਰਾ ਖਿਆਲ ਉਹ ਕੰਪਲੇਨ ਨਹੀਂ ਕਰਦੀ ਵੀ ਪਲੇ ਟਾਈਮ 'ਚ, ਉਹ ਕਹਿੰਦੀ ਵੈਸੇ ਹੀ
0: ਉਹ ਤਾਂ ਵੱਡੀ ਹੋ ਗਈ ਨਾ, ਉਹਨੂੰ ਤਾਂ ਪਤਾ ਵਾ।
1: ਹਾਂ
0: ਚੁੱਪ ਕਰਦੇ ਮਸਲਾ ਹੱਲ, ਕੀ ਸੁਣਾਓਗੇ ਤੁਸੀਂ?
2: ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ।
0: ਹਾਂਜੀ
1: ਬੁਰਝਾਰਤ ਕਹਿਣ ਲੱਗਿਆ ਸੀ ਮੈਨੂੰ ਲੱਗਦਾ।
2: ਨਹੀਂ
0: ਇਹ ਟ੍ਰਿਕ ਕਰਦਾ
2: ਸਾਨੂੰ, ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਡ
3: ਕੱਲ ਦਾ ਫੰਕਸ਼ਨ ਚੌਦਾਂ ਕਰੋ ਕਿਉਂਕਿ ਇਹਨਾਂ ਨੂੰ ਕੱਲ ਨੂੰ ਭੁੱਲ ਗਏ ਦੇਣ ਲਈ।
0: ਕੀ ਭੁੱਲ ਗਏ?
3: ਫਾਈਨ ਦੇਣ ਲਈ।
0: ਫਾਈਨ ਦੇ? ਅੱਛਾ ਕੱਲ ਭੁੱਲ ਗਿਆ ਸੀ ਤੂੰ ਅੱਜ ਦੇਣ ਰਿਹਾ?
1: ਜਦੋਂ
0: ਸਾਰਿਆਂ ਨੂੰ ਆਏ ਹੋਣ ਨਾ ਫਿਰ ਵੀ ਬੰਦਾ ਹੌਸਲਾ ਕਰ ਲੈਂਦਾ
1: ਇਹਨਾਂ ਨਾਲ ਵੀ ਹੋ ਗਈ ਠੀਕ ਆ।
0: ਸਾਈਕੋਲੋਜੀਕਲੀ ਇਹ ਚੀਜ਼ ਬਹੁਤ ਆਸਰਾ ਕਰਦੀ ਬੰਦੇ ਨੂੰ। ਕੀ ਸੁਣਾਓਗੇ ਫਿਰ ਕਿ ਫਾਈਨ ਨਹੀਂ ਦੇਣੇ ਅੱਜ?
3: ਸੁਣਾਉਂਗਾ ਇੱਕ
1: ਜੋਕ,
3: ਚੁਟਕਲਾ।
0: ਅੱਛਾ ਚੁਟਕਲੇ ਦਾ ਅੰਗਰੇਜ਼ੀ ਭਰਾ, ਆਉਣ ਦੋ ਫਿਰ।
3: ਇੱਕ ਵਾਰੀ ਪਤੀ ਪਤਨੀ ਨੂੰ ਫੋਨ ਕਰਦਾ ਤੇ ਪਤਨੀ ਕਹਿੰਦੀ ਇੰਨੇ ਟਾਈਮ ਬਾਅਦ ਫੋਨ
0: ਮੱਛਰਾਂ ਨੇ ਲਹੂ ਪੀਤਾ ਤੇ ਤੇਰੀ ਯਾਦ ਆ ਗਈ ਹੈ। ਉਹ ਬੱਲੇ ਫਤਿਹ
1: ਉਹ ਨਹੀਂ ਕਹਿੰਦਾ ਹੇ ਮਹਾਰਾਜ, ਕਹਿੰਦਾ ਮੱਛਰਾਂ ਨੂੰ ਕਹਿੰਦਾ ਕੁੱਤਿਆਂ ਜਿੱਡਾ ਜਿੱਡਾ ਬਣਾ ਦੇ, ਕਹਿੰਦਾ ਹੋਰ ਨਹੀਂ ਤਾਂ ਸੰਗਲੀ ਤਾਂ ਪਾ ਲਿਆਂਗੇ। ਲੜਨ ਨੂੰ ਤਾਂ ਇਹਨਾਂ ਨੇ ਹਟਣਾ ਨਹੀਂ, ਕਾਬੂ 'ਚ ਆਉਂਦੇ ਕੋਈ ਨਹੀਂ।
0: ਥੈਂਕ ਯੂ ਫਤਿਹ, ਥੈਂਕ ਯੂ, ਹੈਵ ਏ ਨਾਈਸ ਡੇ। ਅਤੇ ਨੈਕਸਟ ਸਾਡੇ ਨਾਲ ਆ ਤੇਗ, ਅਤੇ ਤੇਗ ਤੋਂ ਬਾਅਦ ਸਾਡੇ ਨਾਲ ਹੋਊਗੀ ਸ਼੍ਰੇਆ, ਅਤੇ ਹੁਣ ਬਾਕੀ ਜਣੇ ਕਰ ਲਿਓ ਭਾਈ, ਹੁਣ ਵਿਹਲ ਵਿਹਲ ਜਿਹਾ ਹੁੰਦਾ ਜਾਂਦਾ ਜੀ ਥੋੜ੍ਹਾ। ਸਤਿ ਸ਼੍ਰੀ ਅਕਾਲ ਤੇਗ, ਕੀ ਹਾਲ ਹੈ? ਤੁਸੀਂ ਸੁਣਾਓ ਵੀ ਠੰਡ ਲੱਗਦੀ ਤੁਹਾਨੂੰ ਵੀ?
3: ਹਾਂਜੀ ਪਰ ਆਵਾਜ਼ ਨਹੀਂ ਆਉਂਦੀ ਥੋੜੀ।
0: ਉਹ ਜਦੋਂ ਠੰਡ ਲੱਗਦੀ ਫਿਰ ਨਹੀਂ ਆਉਂਦੀ ਹੁੰਦੀ, ਜਦੋਂ ਇਦਾਂ ਹੁੰਦਾ ਨਾ
1: ਠੁਰ ਠੁਰ ਦੀ ਆਉਂਦੀ,
0: ਹਾਂ ਜਦੋਂ ਕਰੀਦਾ ਨਾ ਤੇ ਫਿਰ ਇੱਕ ਵਾਰੀ ਠੰਡ ਠੰਡ ਰੁਕ ਜਾਂਦੀ, ਨਹੀਂ ਸੋਰੀ ਆਵਾਜ਼ ਰੁਕ ਜਾਂਦੀ ਆ। ਹੁਣ ਦੱਸੋ, ਹੁਣ ਆ ਰਹੀ ਆ ਨਾ?
3: ਹਾਂਜੀ ਹੁਣ ਆਇਆ।
0: ਬਸ ਠੀਕ ਆ ਫਿਰ, ਹੁਣ ਦੱਸੋ ਠੰਡ ਲੱਗਦੀ ਤੁਹਾਨੂੰ?
3: ਹਾਂਜੀ।
0: ਜੇ ਤੁਹਾਨੂੰ ਠੰਡ ਲੱਗਦੀ ਕੀ ਕਰਦੇ ਹੁੰਦੇ ਹੋ?
3: ਕੁਛ ਨਹੀਂ, ਆਪਾਂ ਜਾਈ ਜਾਂਦੇ ਆ।
0: ਤੇ ਜੇ ਬਾਹਰ ਹੋ ਤੇ ਫਿਰ?
3: ਜੈਕਟ ਪਾ ਕੇ ਬਾਹਰ ਨਿਕਲਦੇ ਆ, ਹੋਰ ਕਿਵੇਂ ਨਿਕਲਦੇ ਆ ਬਾਹਰ?
0: ਨਹੀਂ ਉਹ ਤੇ ਜੈਕਟ ਪਾ ਕੇ ਨਿਕਲਦੇ ਹੋ ਨਾ, ਕਰਦੇ ਕੀ ਹੁੰਦੇ ਹੋ? ਕਈ ਜਣੇ ਦੌੜ ਲਾਉਣ ਲੱਗ ਪੈਂਦੇ ਆ, ਕਈ ਕਾਲੀ ਕਾਲੀ ਤੁਰਦੇ ਆ, ਕਈ ਹੱਥ ਰੱਬ ਕਰਨ ਲੱਗ ਪੈਂਦੇ ਆ, ਕਈ ਕਰਨ ਲੱਗ ਪੈਂਦੇ ਆ। ਤੁਸੀਂ ਕੀ ਕਰਦੇ ਹੁੰਦੇ ਹੋ? ਹੱਥ ਰੱਬ ਕਰਦੇ ਹੋ?
1: ਜਿਵੇਂ ਗਰਮੀ ਗਰਮੀ ਨੂੰ ਘੁੱਟਦੀ ਆ ਲੋਕ ਚਾਹ ਨੀ ਪੀਂਦੇ, ਉਵੇਂ ਠੰਡ ਠੰਡ ਨੂੰ ਘੁੱਟਦੀ ਆ, ਕਈ ਲੋਕ ਮਾਊਂਟ ਬੁੱਲਰ ਵੀ ਚਲੇ ਜਾਂਦੇ।
0: ਹਾਲੇ ਚੱਜ ਨਾ ਉੱਥੇ ਕੈਫੇ ਨੀ ਸ਼ੁਰੂ ਹੋਏ, ਬੁਰੇ ਹਾਲ ਹਲੇ ਤੇ ਉਹ ਆਰਟੀਫਿਸ਼ਲ ਬਰਫਾਂ ਪਾਉਣ ਡੇ ਆ,
1: ਹਜੇ ਨੀ ਉੱਥੇ ਕੁਛ ਹੈਗਾ,
0: ਇਹ ਇਦਾਂ ਦੇ ਵੱਟੇ ਪਾਈ ਦੇ।
1: ਫਿਰ ਦੂਜਾ ਪੜਿਆ ਲਿਖਿਆ ਜਾ, ਨਹੀਂ ਮਾਊਂਟ ਬਾਬਾ ਟਰਾਈ ਕਰਨਾ ਜੀ ਤੁਸੀਂ, ਉਹ ਤਾਂ ਠੀਕ ਹੈ। ਇਹ ਬੰਦਾ ਉੱਥੋਂ ਵੀ ਇਹੋ ਜਿਹਾ ਕੋਈ ਕਰਦਾ, ਉਹ ਕੱਚੇ ਰਾਹ ਨੇ, ਆਪ ਗਾਰਾ ਹੀ ਗਾਰਾ ਬਣਿਆ ਪਿਆ, ਪਰਸੋਂ ਮੀਂਹ ਪੈ ਕੇ ਹਟਿਆ।
0: ਹੈ ਰਿਸਕੀ ਆ,
1: ਹੈ ਰਿਸਕ, ਕਾਫੀ ਰਿਸਕੀ
0: ਰਿਸਕੀ ਆ। ਤੁਸੀਂ ਗਏ ਹੋ ਕਦੀ?
3: ਨਹੀਂ
0: ਨਹੀਂ ਗਏ।
3: ਮੈਂ ਇੱਕ ਵਾਰੀ ਗਈ ਸੀ ਮਾਊਂਟ ਬੁਲਰ ਤੇ ਪਰ ਆਪਾਂ ਗਰਮ ਗਰਮ ਹੌਟ ਚਾਕਲੇਟ ਪੀ ਲਿਆ ਸੀ, ਉੱਥੇ ਇੱਕ ਸਟੋਰ ਸੀ।
1: ਕਿਹੜੀ ਚੀਜ਼ ਹੁੰਦੀ ਆ ਜੋ
3: ਜਿਹੜੇ ਖਾਣੇ ਤੇ ਚੱਕਰ ਵਿੱਚ ਵੱਜਦਾ?
0: ਇਹ ਬਸ ਇਹਨਾਂ ਬੁੱਝ ਲਓ, ਇਹੋ ਬਾਜ਼ਾਰ ਤੇ ਆ ਬੁੱਝੋ ਭਲਾ
1: ਬਈ, ਔਖਾ ਕੰਮ।
0: ਅਸਲ ਚ ਉਹਦੇ ਨਾ ਦੰਦ ਟੁੱਟੇ ਆ, ਤੇ ਮੈਂ ਇਹਨੂੰ ਕਈ ਵਾਰੀ ਕਿਹਾ ਤੇਗ ਤੂੰ ਨਾ ਉੱਥੇ ਉਂਗਲ ਰੱਖ ਲਿਆ ਕਰਨੀ ਜਿੱਥੇ ਤੇਰੇ ਦੰਦ ਟੁੱਟੇ ਆ।
1: ਆਪਾਂ ਬਾਜ਼ਾਰ ਤੇ ਫਿਰ ਬੁਝਣੀ ਪੈਣੀ ਤਾਂ ਹੈ ਮੈਨੂੰ ਲੱਗਦਾ ਜਵਾਬ ਪੁੱਛ ਲਈਏ ਫਿਰ ਸ਼ਾਇਦ ਬਾਜ਼ਾਰ ਤੇ ਬੁਝੀ ਜਾਵੇ ਆਪਾਂ ਇਹ ਬਾਜ਼ਾਰ ਤੇ ਹੋਣੀ ਫਿਰ
0: ਨਹੀਂ ਪਹਿਲਾਂ ਮੈਸੇਜ ਵਾਲਿਆਂ ਨੂੰ ਪੁੱਛ ਲਈਏ ਬਾਅਦ ਚ ਸਿਆਣੇ ਬਣਦੇ ਹੁੰਦੇ ਉਹ ਯਾਰ ਇਹ ਕਿਹਾ ਸੀ ਭਾਜੀ ਤੁਹਾਨੂੰ ਸੁਣਿਆ ਨੀ ਇਹਨਾਂ ਨੂੰ ਪੁੱਛੀਏ
1: ਸੰਦੂਕ ਆ ਸੰਦੂਕ ਹੈ ਨਾ
0: ਤਲਵਾਰ ਨੂੰ ਸੁਣਿਆ ਨੀ ਹੈ ਯਾਰ ਦੱਸੋ ਭਲਾ ਕੁੰਡੀ ਸੋਟਾ ਪਾਏ
1: ਨਹੀਂ ਹੁਣ ਜੇ ਆਹ ਜਿਹੜੀ ਤੁਸੀਂ ਆ ਤਸ਼ਬੀਹਾਂ ਦਿੱਤੀਆਂ ਨੇ ਹੁਣ ਕੋਈ ਦੱਸ ਦੂਗਾ
0: ਹੈ ਹੋ ਸਕਦਾ ਲੈ ਦੱਸਿਆ ਏਡੀ ਕਿਹੜੀ ਗੱਲ ਹੈ ਮੈਸੇਜ ਆਇਆ ਤਾਂ ਹੈਗਾ ਵਾ ਹੈ
1: ਕਿਹੜਾ ਜਿਹੜੀਆਂ ਸਲਾਮੀਆਂ ਪੇਸ਼ ਕੀਤੀਆਂ
0: ਤੇ ਇੱਕ ਵਾਰੀ ਫੇਰ ਪੁੱਛੋ
3: ਕਿਹੜੀ ਚੀਜ਼ ਹੁੰਦੀ ਹੈ ਜਿਹੜੇ ਖਾਰੇ ਤੇ ਚੱਕਾ ਵਿੱਚ ਵੱਜਦਾ
0: ਖਾਰੇ ਤੇ ਚੱਕਾ ਵਿੱਚ ਵੱਜਦਾ
3: ਨਹੀਂ ਖਾਰਾ ਤੇ ਚੱਕਾ ਵਿੱਚ ਵੱਜਦਾ
1: ਕਾਰਾਂ ਤੇ ਟਰੱਕਾਂ ਚ ਵੱਜਦਾ ਕਾਰਾਂ
0: ਤੇ ਟਰੱਕਾਂ ਵਿੱਚ ਵੱਜਦਾ
1: ਚੱਟੀ ਰੇਡੀਓ ਵਜਾਵੇ ਨਾਲੇ
0: ਸੱਤ ਕਰਦੇ ਰੇਡੀਓ ਹਾਂਜੀ
3: ਵਧੀਆ
0: ਤੁਸੀਂ ਅੰਬਰ ਹੋ ਕੇ ਐਂਬਰ ਹੋ ਅੰਬਰ ਤੁਹਾਨੂੰ ਪਤਾ ਕੀ ਹੁੰਦਾ ਸਭ ਤੋਂ ਵੱਡੇ ਹੋ ਤੁਸੀਂ ਕੀ ਹੋ ਗਈ ਸਟਿਚ ਓਕੇ ਅੱਛਾ ਮਾਮਾ ਨੇ ਕਲੋਥ ਸਟਿਚ ਕੀਤੇ
1: ਕੱਪੜਿਆਂ ਦੀ ਗੱਲ ਹੋ ਰਹੀ ਨਾ
0: ਕੱਪੜਿਆਂ ਦੀ
3: ਹਾਂਜੀ
0: ਓਕੇ ਓਕੇ ਤੇ ਕੀ ਸੁਣਾਓਗੇ ਅੱਜ ਤੁਸੀਂ
3: ਪਾਠ
0: ਓ ਵੈਰੀ ਨਾਈਸ ਸੁਣਾਓ ਫਿਰ
3: ਨਿੱਕੀ ਜੀ ਸਪਾਈ ਉਹਨੇ ਖਿੱਚ ਕੇ ਫਿਰ ਲਾਏ
0: ਅੱਛਾ ਨਿੱਕੀ ਜੀ ਸਪਾਈ
3: ਪੈਂਟ ਲਾਈ
1: ਖਿੱਚ ਕੇ ਪੈਂਟ ਲਾਈ
0: ਉਹਦੀ ਖਿੱਚ ਕੇ ਪੈਂਟ ਲਾਈ
1: ਯਾਰ ਔਖਾ ਕੰਮ
0: ਓਹੋ
1: ਸਵੇਰੇ ਸਵੇਰੇ ਨਿੱਕਾ
0: ਜਿਹਾ ਸਪਾਈ
1: ਉਹਦੀ ਖਿੱਚ ਕੇ ਨਿੱਕਰ ਲਾਈ ਫਿਰ ਸਿਆਲ ਆ ਤਾਂ ਪੈਂਟ ਲਾਈ ਕਹਿ ਸਕਦੇ
0: ਹਾਂਜੀ ਪੈਂਟ ਪੈਂਟ ਹਾਂਜੀ
3: ਨਿੱਕਾ ਜੀ ਸਪਾਈ ਉਹਦੇ ਖਿੱਚ ਕੇ ਪੈਂਟ ਲਾਈ
0: ਹਾਂ ਪੈਂਟ ਆ ਉਹਦੀ ਪੈਂਟ ਆ
1: ਪੈਂਟ ਲਾਈ ਆ
0: ਨਾ ਖਿੱਚ ਕੇ ਪੈਂਟ ਲਾਈ ਓਕੇ ਪਰ ਉਹਨੂੰ ਠੰਡ ਲੱਗੀ ਸੀ ਫਿਰ ਭਲਾ ਕਿ
1: ਥੈਂਕ
0: ਯੂ ਅੰਬਰ ਅੰਬਰ ਇਹ ਬਹੁਤ ਵਧੀਆ ਸੀ ਥੈਂਕ ਯੂ ਥੈਂਕ ਯੂ ਇਹ ਸਨ ਸਾਡੇ ਨਾਲ ਤੇਗ ਤੇ ਅੰਬਰ ਤੇ ਹੁਣ ਸਾਡੇ ਨਾਲ ਆ ਸ਼੍ਰੇਆ ਸ਼੍ਰੇਆ ਤੋਂ ਬਾਅਦ ਫਿਰ ਅਰਨਮ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਸ਼੍ਰੇਆ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਮਾਨੂ ਬਿੱਲੀ
1: ਅੱਛੀ
0: ਉਹ ਅਸੀਂ ਠੀਕ ਹੈ ਮਾਨੂ ਬਿੱਲੀ ਤੁਸੀਂ ਕਿਵੇਂ ਹੋ ਮਾਨੂ ਬਿੱਲੀ ਮਿਆਉਂ ਮਿਆਉਂ ਚਾਹ ਪੀ ਲਈ ਚਾਹ ਪੀ ਲਈ ਮਾਨੂ ਬਿੱਲੀ
1: ਮਟਰੀ ਖਾ ਲਈ ਮੱਠੀ ਖਾ ਲਈ
0: ਹੈ ਹਾਂ ਬੇਸਣ ਦੇ ਨਾਲ ਆਪਾਂ ਪੀ ਲਈਏ
1: ਮੇਥੀ ਵਾਲਾ ਪਰੌਂਠਾ ਵੀ ਲਿਆਂਦਾ
0: ਜਵੈਣ ਵਾਲਾ ਬੇਸਣ ਵਾਲਾ ਪਰੌਂਠਾ ਤੇ ਤੁਸੀਂ
1: ਇਹ ਨਿਊਟਰੀ ਗ੍ਰੇਨ
0: ਤੁਸੀਂ ਮਾਨੂ ਬਿੱਲੀ ਦੁੱਧ ਪੀ ਲਿਆ
3: ਹਾਂਜੀ
0: ਓ ਗੁੱਡ ਗੁੱਡ ਤੇ ਕੀ ਸੁਣਾਓਗੇ ਫਿਰ ਦੁੱਧ ਪੀ ਕੇ ਮਿਓ ਮਿਓ ਐਲੀਫੈਂਟ ਟਾਈਗਰ
1: ਤੁਹਾਨੂੰ
0: ਤੇ ਸਾਰੇ ਹੀ ਆਉਂਦੇ ਆ ਯਾਰ ਤੇ ਸਾਨੂੰ ਤੇ ਅੰਗਰੇਜ਼ੀ ਚ ਆਉਂਦੇ ਹੀ ਇੰਨੇ ਕਾ ਹੈ।
3: ਫਿਸ਼ ਨੂੰ ਕੀ ਕਹਿੰਦੇ?
0: ਅੱਛਾ ਫਿਸ਼ ਨੂੰ ਕੀ ਕਹਿੰਦੇ ਆ? ਫਿਸ਼ ਨੂੰ ਕਹਿੰਦੇ ਆ ਮੱਛੀ,
1: ਚਿੜੀ ਉੱਡ ਕਾਂ ਉੱਡ ਮੱਛੀ।
0: ਹਾਂ ਤੁਸੀਂ ਮੈਨੂੰ ਦੱਸੋ ਕੈਂਗਰੂ ਨੂੰ ਕੀ ਕਹਿੰਦੇ ਪੰਜਾਬੀ ਚ?
3: ਕੈਂਗਰੂ ਕੈਂਗਰੂ।
0: ਸਾਡਾ ਠੀਕ ਆ ਪੁੱਤ, ਤੁਹਾਡਾ ਕੀ ਹਾਲ ਆ?

0: ਵਾਟਰ ਨੱਚਣਾ ਨੀ ਆਉਂਦਾ ਜੀ, ਵਾਟਰ ਨੱਚਣਾ ਕਿਉਂ ਨੀ ਆਉਂਦਾ? ਕਿਉਂ ਗਿੱਧੇ ਵਿੱਚ ਆਏ? ਕਿਉਂ ਗਿੱਧੇ ਵਿੱਚ ਆਏ? ਨਾਲ ਫੁੱਫੜ ਨੂੰ, ਨਾਲ ਫੁੱਫੂ ਕਰਨ ਲਾਈ,
1: ਫੁੱਫੂ ਕਰਨ ਨੂੰ ਲਿਆਈ ਨੀ ਨਾਲ ਤੂੰ ਫੁੱਫੜ ਨੂੰ, ਫੁੱਫੂ ਕਰਨ ਲਿਆਈ ਨੀ ਨਾਲ ਤੂੰ ਫੁੱਫੜ ਨੂੰ,
0: ਫੁੱਫੜ ਨੂੰ,
1: ਫੁੱਫੂ
0: ਕਰਨ ਲਾਈ ਨਾਲ,
2: ਬਲੇ ਬਲੇ ਬਲੇ ਬਲੇ ਬਲੇ
1: ਫੁੱਫੜ ਤੇ ਫੁੱਫੂ ਕਰਨੀ ਆਉਂਦੇ ਆ ਨਾ ਕਰਕੇ ਤੇ ਲਿਆਓ। ਥੈਂਕ ਯੂ, ਥੈਂਕ ਯੂ ਸ਼੍ਰੇਆ, ਬਾਏ ਬਾਏ ਮਾਨੂ ਬਿੱਲੀ, ਥੈਂਕ ਯੂ। ਨੈਕਸਟ ਸਾਡੇ ਨਾਲ ਨੇ ਅਰਨਵ ਤੇ ਉਸ ਤੋਂ ਬਾਅਦ ਫਿਰ ਤਵਨੀਤ, ਤੁਸੀਂ ਤਿਆਰ ਰਹੋ? ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
2: ਆਦਤ
1: ਪਈ ਆ? ਤੁਹਾਨੂੰ ਪਤਾ ਵਾ ਵੀ ਆਦਤ ਪਈ ਆ ਤੁਹਾਨੂੰ?
3: ਹਾਂਜੀ।
1: ਓ ਤੇ ਗਲਤ ਹੈ ਕਿ ਸਹੀ ਆ?
3: ਗਲਤ।
1: ਤੇ ਫਿਰ ਠੀਕ ਕਰ ਲੋ। ਚਲੋ ਠੀਕ ਆ, ਕੱਲ ਆਪਾਂ ਚੈੱਕ ਕਰਨਾ ਫਿਰ।
3: ਠੀਕ
1: ਠੀਕ ਆ, ਓਕੇ। ਕੀ ਸੁਣਾਓਗੇ ਫਿਰ?
3: ਅੱਜ ਸੁਣਾਉਂਗੇ ਇੱਕ ਬਜ਼ਾਰਤ
1: ਬੋਲੀ ਬੋਲੀ ਬੋਲੀ ਓਕੇ।
3: ਹਰੇ ਹਰੇ ਕਾ ਉੱਤੇ ਸੱਪ ਫੂਕਾ ਮਾਰਦਾ, ਹਰੇ ਹਰੇ ਕਾ ਉੱਤੇ ਸੱਪ ਫੂਕਾ ਮਾਰਦਾ, ਪੰਜੋ ਵੇ ਵੀਰੋ ਬਾਪੂ ਕੱਲਾ ਮੱਝਾਂ ਚਾਰਦਾ,
1: ਪੰਜੋ ਵੀਰੋ ਵੇ ਵੀਰੋ ਬਾਪੂ ਕੱਲਾ ਮੱਝਾਂ ਚਾਰਦਾ, ਪੰਜੋ ਵੇ ਵੀਰੋ ਬਾਪੂ ਕੱਲਾ ਮੱਝਾਂ, ਫੁੱਫੂ ਫੁੱਫੂ ਫੁੱਫੂ ਫੁੱਫੂ ਫੁੱਫੂ। ਥੈਂਕ ਯੂ, ਥੈਂਕ ਯੂ, ਥੈਂਕ ਯੂ ਅਰਨਵ, ਥੈਂਕ ਯੂ ਅਰਨਵ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ। ਆ ਵੇਖਿਆ, ਹੁਣ ਨਹੀਂ ਖਾਧੀ, ਹੁਣ ਠੀਕ ਸੀ, ਹੁਣ ਠੀਕ ਸੀ। ਤੁਸੀਂ ਤੇ ਅੱਜ ਹੀ ਠੀਕ ਕਰ ਲਈ ਹੈ ਨਾ, ਕੱਲ ਦੀ ਤੇ ਲੋੜ ਹੀ ਨਹੀਂ ਪਈ। ਥੈਂਕ ਯੂ। ਤੇ ਨੈਕਸਟ 263 ਤੁਸੀਂ ਪਹਿਲਾਂ ਲੈ ਲਓ, ਪਈ ਵਾਰੀ 263 ਤੁਸੀਂ ਆਉਂਦੇ ਰਹੋ। 263।
4: ਹੈਲੋ, ਸਤਿ ਸ਼੍ਰੀ ਅਕਾਲ ਅੰਕਲ ਜੀ, ਅੰਕਲ ਜੀ
1: ਸਤਿ ਸ਼੍ਰੀ ਅਕਾਲ, ਕੀ ਹਾਲ ਆ? ਠੀਕ ਆ ਪੁੱਤ, ਤੁਹਾਡਾ ਕੀ ਨਾਂ ਆ?
4: ਅਨਾਹਤ ਕੌਰ ਉਬਰਾਏ।
1: ਓ ਅਨਾਹਤ ਕੌਰ ਉਬਰਾਏ, ਉਹ ਮੈਂ ਤੇ ਨਾ ਸੇਵ ਕਰਨਾ ਹੀ ਭੁੱਲ ਗਿਆ, ਮੈਨੂੰ ਕੱਲ ਕਹਿ ਕੇ ਗਈ ਸੀ ਕੁੜੀ ਇਹ ਨਾ।
2: ਅੱਛਾ, ਫਿਰ ਅੱਜ ਕਰ ਲੈਂਦੇ ਹਾਂ, ਕੋਈ ਨਹੀਂ,
1: ਹੋਰ
2: ਦੇਰ ਆਏ ਦਰੁਸਤ,
1: ਤੁਸੀਂ ਮੈਨੂੰ ਚੇਤਾ ਕਰਾ ਦਿਓ
2: ਜੀ। ਅਨਾਹਤ ਜੀ, ਕੀ ਸੁਣਾਓਗੇ ਅੱਜ?
4: ਬੋਲੀ।
1: ਓਕੇ।
4: ਤੇਰੀ ਮਾਂ ਮੇਰੇ ਨਾਲ ਲੜਦੀ, ਸਿੱਧੇ ਮੂੰਹ ਵੀ ਨਾ ਗੱਲ ਕਰਦੀ, ਤੇਰੀ ਮਾਂ ਮੇਰੇ ਨਾਲ ਲੜਦੀ, ਸਿੱਧੇ ਮੂੰਹ ਵੀ ਨਾ ਗੱਲ ਕਰਦੀ, ਨਾਲੇ ਨਿੱਕੀ ਭੈਣ ਵੀ ਤੇਰੇ ਸਾਰੇ ਟੱਬਰ ਦਾ ਏਕਾ ਨੀ, ਮੈਂ ਕੱਲੀ ਕੱਲੀ ਜਾਊਂਗੀ,
1: ਤੇਰੇ ਸਾਰੇ ਟੱਬਰ ਦਾ ਏਕਾ ਨੀ, ਮੈਂ ਕੱਲੀ ਦੇਂਗਣੀ। ਬਲ ਬਲ ਬਲ ਬਲ ਬਲੇ,
2: ਉਹ ਖਿੱਚ ਕੇ ਰੱਖੋ ਕੰਮ।
1: ਫੁੱਫੂ ਆਉਂਦਾ ਕਿ ਨਹੀਂ ਤੁਹਾਨੂੰ? ਨਹੀਂ ਆਉਂਦਾ? ਓਹੋ, ਕੱਲ ਸਿੱਖ ਕੇ ਆਓਗੇ ਫਿਰ?
4: ਹਾਂਜੀ।
1: ਕੋ ਕਿੱਦੇ ਚ ਫਿਰ ਕਰਨਾ ਪੈਣਾ ਨਾ ਫੁੱਫੂ। ਹਾਂਜੀ, ਥੈਂਕ ਯੂ, ਥੈਂਕ ਯੂ ਪੁੱਤ, ਥੈਂਕ ਯੂ, ਬਾਏ ਬਾਏ। ਤੁਸੀਂ ਬਹੁਤ ਸੋਹਣੀਆਂ ਬੋਲੀਆਂ ਪਾਉਂਦੇ ਹੋ, ਅਤੇ ਨਿੱਕੇ ਨਿੱਕੇ ਬੱਚੇ, ਤੁਸੀਂ ਤੇ ਕਮਾਲ ਹੀ ਕਰੀ ਜਾਂਦੇ ਬੋਲੀਆਂ ਵਾਲਾ। ਅਤੇ ਨੈਕਸਟ ਸਾਡੇ ਨਾਲ ਆ ਤਵਨੀਤ ਸਿਬਲਿੰਗਸ। ਸਤਿ ਸ਼੍ਰੀ ਅਕਾਲ ਤਵਨੀਤ ਸਿਬਲਿੰਗਸ।
5: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ,
2: ਕੀ ਹਾਲ?
5: ਠੀਕ ਆ, ਸਾਡਾ ਕੀ ਹਾਲ ਹੈ?
1: ਸਾਡਾ ਠੀਕ ਆ। ਇਹ ਕੌਣ ਆ, ਵੀਰ ਜੀ ਆ ਕਿ ਸਰਦਾਰ ਜੀ ਆ? ਇਹ ਸਰਦਾਰ ਜੀ ਆ ਕਿ ਵੀਰ ਜੀ ਆ ਕਿ ਦੋਵੇਂ ਨਹੀਂ ਆ? ਕੋਈ ਵੀ ਨਹੀਂ,
5: ਦੋਵੇਂ ਨਹੀਂ ਹੈਗੇ।
1: ਅੱਛਾ, ਇਹ ਫਿਰ ਕੌਣ ਆ? ਇਹ ਫਿਰ ਐਸ਼ਲੀ ਨੇ ਆ, ਅੱਜ ਕੁੜੀ ਐਸ਼ਲੀ ਨੇ, ਮੈਨੂੰ ਲੱਗਦਾ ਸੁਸਤੀ ਲਾ ਕੇ ਆਈ ਅੱਜ। ਵੇਖਿਆ, ਮੈਂ ਤੁਹਾਡੀ ਇੱਕੋ ਪਛਾਣ ਰੱਖੀ ਸੀ ਹੁਣ, ਵੀ ਜਿਹਨੂੰ

0: ਕਿਸ਼ਤੀ ਪਈ ਹੋਵੇ ਉਹ ਐਸ਼, ਉਹ ਐਸ਼ਲੀਨ ਆ, ਤੇ ਜਿਹੜਾ ਐਕਟਿਵ ਹੋਵੇ ਉਹ ਵੀਰ ਜੀ ਆ, ਪਰ ਤੁਸੀਂ ਤੇ ਮੈਨੂੰ ਟ੍ਰਿਕ ਕਰਤਾ ਅੱਜ,
1: ਉਲਟਾ ਪੁਲਟਾ ਹੋ ਗਿਆ।
2: ਹਾਂ
0: ਅੱਜ ਤੇ ਤੁਸੀਂ ਸਾਰੀਆਂ ਸੁਸਤੀਆਂ ਸਸਤੀਆਂ ਤੁਸੀਂ ਲਾ ਤੀਆਂ। ਅੱਜ ਕੀ ਕੀਤਾ, ਨਹਾ ਕੇ ਆਏ ਹੋ, ਕੀ ਕੀਤਾ ਅੱਜ?
2: ਕੁਛ ਨੀ,
0: ਕੁਛ ਵੀ ਨੀ। ਸਾਲੀ ਜਿੰਦਾਬਾਦ, ਜੀਜਾ ਜਿੰਦਾਬਾਦ।
1: ਵਾਹ ਜੀ ਵਾਹ, ਜੀਜੇ ਸਾਲੀ ਨਾਲ ਸੋਹਣੀ, ਸਾਲੀ ਜੀਜੇ ਨਾਲ ਸੋਹਣਾ, ਵਾਹ ਜੀ ਵਾਹ।
0: ਥੈਂਕ ਯੂ ਐਸ਼ਲੀਨ, ਅੱਜ ਤਾਂ ਬਹੁਤ ਸੋਹਣਾ ਸੁਣਾਇਆ ਤੁਸੀਂ, ਤੇ ਅੱਜ ਨਾਲੇ ਇੰਨੇ ਐਕਟਿਵ ਵੀ ਹੋ ਤੁਸੀਂ, ਅੱਜ ਤੇ ਤੁਸੀਂ ਫਸਟ ਆ ਗਏ।
2: ਵੀਰ ਜੀ ਨਾਲ ਗੱਲ ਕਰ ਲਓ, ਤੇ ਅੱਜ ਅਸੀਂ ਬੈਕਵਰਡ ਗਏ ਜਿਵ ਕੱਲ ਹੋਇਆ।
0: ਅੱਛਾ ਅੱਛਾ, ਅੱਜ ਬੈਕਵਰਡ ਕੀਤਾ, ਹਾਂ ਗੁੱਡ ਗੁੱਡ ਕਰ ਲਿਆ ਫਿਰ ਤੁਸੀਂ, ਤੇ ਵੀਰ ਜੀ ਨੂੰ ਤਾਂ ਫਾਇਦਾ ਆਣਾ ਹੈ, ਤੇ ਦੋਵੇਂ ਦਿਨ ਵਿੱਚ ਹੀ ਆ ਗਿਆ।
2: ਅੱਜ
0: ਸੁਸਤੀ ਤੁਹਾਡੇ ਚ ਵੜ ਗਈ ਆ? ਛੋਟੀ ਦੀਦੀ ਚ, ਮੈਨੂੰ ਅੱਜ ਤੁਹਾਡੇ ਚ ਬੜੀ ਲੱਗਦੀ ਸੁਸਤੀ। ਜਦੋਂ
2: ਤੁਸੀਂ ਗਾਣਾ ਲਾਇਆ ਸੀ ਭੰਗੜਾ ਪਾਇਆ, ਫਿਰ ਜੋ ਛੋਟੀ ਦੀਦੀ ਚਾਦਰ ਚ ਲੰਮੀ ਪੈ ਗਈ ਸੀਗੀ, ਛੋਟੇ ਵਾਲ ਖਿਲੇ ਗਏ ਸੀਗੇ,
0: ਤੇ ਫਿਰ ਦੁਬਾਰਾ ਵਾਉਣੇ ਪਏ।
2: ਹਾਂਜੀ,
0: ਓ ਲੈ, ਹੁਣ
2: ਹੁਣ ਕੱਪੇ ਬੋਰਡ ਦਾ ਡਾਂਸ ਕਰੇ ਸੀਗੇ।
0: ਹਾਂ, ਛੋਟੀ ਦੀਦੀ ਜਿੰਦਾਬਾਦ, ਵੱਡੀ ਦੀਦੀ ਜਿੰਦਾਬਾਦ,
1: ਵਾਹ ਜੀ ਵਾਹ,
2: ਮੰਮਾ ਜਿੰਦਾਬਾਦ,
0: ਮੰਮਾ ਜਿੰਦਾਬਾਦ, ਸਰਦਾਰ ਜੀ ਜਿੰਦਾਬਾਦ।
1: ਤਾਂ ਵਧੀਆ, ਫਿਰ ਕੋਈ ਡਾਂਸ ਵਾਲਾ ਇੱਕ ਅੱਧਾ ਗਾਉਣਾ ਸੀ, ਫੇਰ ਲਾ ਲਾ ਦੁਬਾਰਾ।
2: ਜਿੰਦਾਬਾਦ,
0: ਹਾਂ ਡੈਡਾ ਵੀ ਜਿੰਦਾਬਾਦ, ਦਾਦੀ ਜਿੰਦਾਬਾਦ, ਹੋਰ ਦੱਸੋ। ਥੈਂਕ ਯੂ,
1: ਆ ਭੁੱਲੀ ਚੱਲੇ ਸੀਗੇ।
2: ਹਾਂਜੀ, ਤੇ ਅੰਕਲ ਜੀ
0: ਜੀ,
2: ਮੈਂ ਕੀ ਖਾਦਾ? ਸਪੈਸ਼ਲ ਹੈਗਾ ਵੀਰ ਮਿਕਸ ਡਲਿਆ
0: ਕੋਲੀ ਵੇਖੋ ਭਲਾ, ਸਿੰਕ ਚ ਪਈ ਸਿੰਕ, ਹਾਂ ਦਲੀਆ ਹੀ ਆ।
2: ਹਾਂਜੀ
0: ਹਾਂਜੀ,
2: ਕਿਹੜੀ ਚੀਜ਼ ਹੈ ਜਿਹੜੀ ਖਾਈ ਜਾਂਦੀ ਬਟ ਉਹਨੂੰ ਭੁੱਖ ਦੀ ਲੱਗਦੀ ਹੈ?
0: ਅੱਛਾ, ਖਾਈ ਜਾਂਦੀ ਹੈ ਪਰ ਉਹਨੂੰ ਭੁੱਖ ਨਹੀਂ ਲੱਗਦੀ।
2: ਹਾਂਜੀ,
0: ਚੀਜ਼ ਹੈ ਕਿ ਬੰਦਾ ਵਾ?
2: ਚੀਜ਼ ਹੈ।
0: ਅੱਛਾ ਚੀਜ਼ ਆ,
1: ਕੋਈ ਹੋਰ?
2: ਠੰਡ ਤੇ ਯੂਜ਼ ਹੁੰਦੀ,
0: ਠੰਡ ਚ ਯੂਜ਼ ਹੁੰਦੀ ਹੈ।
2: ਹਾਂਜੀ,
0: ਓਕੇ, ਕਿਹੜੀ ਚੀਜ਼ ਆ ਭਾਈ ਫਿਰ? ਆਪਾਂ ਤੇ ਫਿਰ ਜੇਤੀ ਗਏ ਹੈ।
2: ਤੇ ਮੰਮਾ ਨੇ ਜੁੱਲਾ ਪਾਇਆ।
0: ਚੁੱਲਾ ਜਿੰਦਾ ਵਾ। ਚੱਲਿਆ ਵੱਡੀ ਦੀਦੀ ਨਾਲ ਗੱਲ ਕਰਾ ਦੋ ਫਿਰ।
1: ਮੱਕੀ ਦੀ ਰੋਟੀ, ਸਰੋਂ ਦਾ ਸਾਗ,
0: ਜਿੰਦਾਬਾਦ ਜਿੰਦਾਬਾਦ, ਸਤਿ ਸ੍ਰੀ ਅਕਾਲ।
2: ਕੀ ਹਾਲ? ਸਤਿ ਸ੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਸਤਿ ਸ੍ਰੀ ਅਕਾਲ,
1: ਕੀ ਹਾਲ ਹੈ ਜੀ?
2: ਕੀ ਹਾਲ ਹੈ?
0: ਸਾਡਾ ਠੀਕ ਆ, ਤੁਸੀਂ ਸੁਣਾਓ?
2: ਮੈਂ ਠੀਕ ਆ।
0: ਤੁਸੀਂ ਸਵੇਰੇ ਸਵੇਰੇ ਨਿਆਣਿਆਂ ਨੂੰ ਸੁਸਤੀ ਕਿਉਂ ਪਾ ਦਿੰਦੇ ਜੇ ਤੁਸੀਂ?
2: ਮੈਂ ਨਹੀਂ ਪਾਉਂਦੇ, ਆਪੇ ਪੈ ਜਾਂਦੀ ਆ
0: ਉਹਨਾਂ। ਆਪੇ ਪੈ ਜਾਂਦੀ ਆ? ਓਹੋ, ਕਿੱਦਾਂ ਪੈ ਜਾਂਦੀ ਆ? ਤੁਹਾਨੂੰ ਤੇ ਪਤਾ ਹੋਣਾ ਸੀਕ੍ਰੇਟ।
2: ਤੁਸੀਂ
0: ਏਦਾਂ ਰੂਲ ਰੱਖੋ, ਜਿਹੜਾ ਪਹਿਲਾਂ ਉੱਠੂਗਾ ਉਹਨੂੰ ਪਹਿਲਾਂ ਵਾਰੀ ਮਿਲੂਗੀ।
2: ਫਿਰ ਸਾਡੀ ਲੜਾਈ ਹੋ ਜਾਊਗੀ।
0: ਕਿਉਂ ਲੜਾਈ ਕਿਉਂ ਹੋ ਜਾਊਗੀ? ਜਿਹੜਾ ਪਹਿਲਾਂ ਉੱਠੂਗਾ ਉਹਨੂੰ ਪਹਿਲਾਂ ਵਾਰੀ ਮਿਲੂਗੀ।
2: ਨਹੀਂ, ਬਿਕੋਜ਼ ਉਹਨਾਂ ਨੂੰ ਪਤਾ ਤਾਂ ਮੈਂ ਪਹਿਲਾਂ ਰੋਜ਼ ਉੱਠਦੇ।
0: ਤੇ ਆਪਾਂ ਰੂਲ ਬਣਾ ਦੇਣਾ ਨਾ ਰੇਡੀਓ ਦਾ, ਆਪਾਂ ਲਿਖ ਦੇਣਾ ਟਾਈਮ, ਸਾਰੇ ਬੱਚੇ ਜਿਹੜਾ ਪਹਿਲਾਂ ਉੱਠੂਗਾ ਉਹਨੂੰ ਪਹਿਲਾਂ ਵਾਰੀ ਮਿਲੂਗੀ।
2: ਓਕੇ।
0: ਕੁੱਟ ਦੇ ਤੇ ਨਹੀਂ ਉਹਨਾਂ ਦੋਵੇਂ ਫੜ ਕੇ ਕੁੱਟ ਦੇਣ ਭਲਾ।
2: ਐਸ਼ਨ ਤੇ ਵੀਜੀ ਜਦ ਗਾਣਾ ਲਿਆ ਸੀ, ਰੋਜੇ ਦੇ ਜੁੰਡਾ ਹੀ ਪੁੱਤਰੇ ਸੀ। ਵੀਜੀ ਐਸ਼ਨ ਦੇ ਬਾਅਦ ਪੁੱਤਰੇ ਸੀ, ਵੀਜੀ ਐਸ਼ਨ ਦਾ ਜੁੜਾ ਪੁੱਤਰੇ ਸੀ।
1: ਬੱਚੇ ਇਦਾਂ ਕਰਦੇ ਹੁੰਦੇ, ਪਹਿਲੋ ਫਾਈਟ ਵੀ ਕਰ ਲੈਂਦੇ।
0: ਹੋਰ, ਇਹ ਤੇ ਗੁੱਡ ਫਨ ਹੈ। ਫਿਰ ਕਿ ਜਦੋਂ ਨੈਕਸਟ ਟਾਈਮ ਲੜਨਗੇ ਨਾ, ਤੁਸੀਂ ਵੀਡੀਓ ਬਣਾ ਕੇ ਭੇਜਿਓ ਮੈਨੂੰ।
2: ਓਕੇ, ਵੀਡੀਓ ਤੇ
1: ਅਸੀਂ ਦੱਸਾਂਗੇ ਵੀ ਕੌਣ ਜਿੱਤਿਆ,
0: ਕੌਣ ਵਧੀਆ ਲੜਦਾ।
1: ਹਟਾਇਓ ਨਾ ਘਰਦਿਆਂ ਨੇ ਕਹਿਣਾ ਇਹਨਾਂ ਨੂੰ।
0: ਅਸੀਂ ਤੁਹਾਨੂੰ ਦਾ ਪੇਚ ਦੱਸਾਂਗੇ ਵੀ ਕਿੱਦਾਂ ਹਾਂ, ਕਿੱਦਾਂ ਵਿਨ ਕਰੀਦਾ,
1: ਰਾਮ ਜਾਜਣੀ
0: ਜੁੰਡਿਆਂ ਚ ਕਿੱਦਾਂ ਵਿਨ ਕਰੀਦਾ। ਕੀ ਸੁਣਾਓਗੇ ਅਸ਼ਲੀ?
2: ਅੱਜ ਮੈਂ ਐਥਲੈਟਿਕਸ ਜਾ ਰਹੇ।
0: ਓਕੇ, ਗੁੱਡ ਗੁੱਡ ਗੁੱਡ ਗੁੱਡ। ਵਿਨ ਹੋ ਕੇ ਆਉਣਾ ਫਿਰ ਅੱਜ?
2: ਹੈ,
0: ਵਿਨ ਹੋ ਕੇ ਆਉਣਾ ਅੱਜ ਫਿਰ?
2: ਹਾਂਜੀ।
0: ਓਕੇ,
2: ਤੇ ਮੈਂ ਤਵਨੀਤ ਹੈਗੇ।
0: ਹਾਂਜੀ ਹਾਂਜੀ, ਤੁਸੀਂ ਤਵਨੀਤ ਹੈਗੇ ਹੋ? ਹਾਂਜੀ, ਕਿੰਨੇ ਜਾਣੇ ਹੋ ਤੁਸੀਂ? ਕਿੰਨੇ ਜਾਣੇ ਹੋ ਤੁਸੀਂ?
1: ਤਿੰਨ ਜਾਣੇ।
0: ਨਹੀਂ ਨਹੀਂ, ਤੁਸੀਂ ਇਕੱਲੇ? ਤਵਨੀਤ ਕਿੰਨੇ ਜਾਣੇ ਆ?
1: ਤਵਨੀਤ ਤੇ ਦੋ ਹੋਰ,
0: ਵਨ ਹੈ ਨਾ, ਜਿਹੜਾ ਵਨ ਹੋਵੇ ਉਹ ਹੈਗੀ ਹੁੰਦਾ। ਜਿੱਦਾਂ ਤੁਸੀਂ ਕਹੋਗੇ ਤਵਨੀਤ, ਮੈਂ ਤਵਨੀਤ ਆ। ਹਾਂ, ਨਹੀਂ ਉਹ ਅਲੱਗ ਗੱਲ ਆ, ਪਰ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਉਹ ਅਲੱਗ ਗੱਲ ਆ। ਜਦੋਂ ਇੱਕ ਜਣਾ ਹੋਵੇ ਫਿਰ ਕਹੀਦਾ ਵਾ ਮੈਂ ਤਵਨੀਤ ਆ, ਤੇ ਜਦੋਂ ਬਹੁਤੇ ਜਾਣੇ ਹੋਣ ਫਿਰ ਕਹੀਦਾ ਵਾ ਵੀ ਅਸੀਂ
2: ਤਵਨੀਤ।
0: ਤਵਨੀਤ ਨਹੀਂ ਕਹੀਦਾ, ਮੈਂ ਤਵਨੀਤ ਆ। ਹਾਂ, ਕੀ ਸੁਣਾਓਗੇ ਫਿਰ?
2: ਬੋਲੀ,
0: ਹਾਂਜੀ।
2: ਜੇ ਮਾਮੀ ਤੇਰੇ ਗੋਡੇ ਰੱਖਤੇ, ਜੇ ਮਾਮੀ ਤੇਰੇ ਗੋਡੇ ਰੱਖਤੇ, ਆ ਜਾ ਇਲਾਜ ਕਰਾਈਏ, ਆ ਜਾ ਇਲਾਜ ਕਰਾਏ, ਸ਼ਹਿ ਬਤਾ ਲੇ ਤੋ
0: ਗੋਡੇ ਨਵੇਂ ਪਵਾਈਏ, ਨਿਸ਼ਹਿਰ ਬਟਾਲੇ ਤੋਂ
1: ਗੋਡੇ ਨਵੇਂ ਪਵਾਈਏ, ਨਿਸ਼ਹਿਰ ਬਟਾਲੇ। ਜੇ ਮਾਮੀ ਤੇਰੇ ਗੋਡੇ ਗੋਡੇ ਰੁਕਦੇ, ਸ਼ਾਮ ਨੂੰ ਪੈਗ ਲਵਾਈਏ।
2: ਮੇਰਾ ਸ਼ਹਿਰ ਬਟਾਲਾ ਹੈਗਾ।
0: ਅੱਛਾ, ਉੱਥੇ? ਓਕੇ, ਤੇ ਉੱਥੇ ਸੱਦਣਾ ਮਾਮੀ ਨੂੰ ਹੈ?
1: ਹਾਂ, ਉੱਥੇ ਗੋਡੇ ਬਦਲਾਉਣੇ।
0: ਅੱਜ ਕੱਲ ਬੜੀਆਂ ਤੁਸੀਂ ਗੋਡਿਆਂ ਵਾਲੀਆਂ ਬੋਲੀਆਂ ਬਣਾਈਆਂ, ਮਾਮੀ ਦੇ ਗੋਡੇ ਵਾਕੇ ਦੁਖਦੇ ਮੈਨੂੰ ਲੱਗਦਾ।
1: ਮਾਮੀ ਦਾ ਢਿੱਡ ਵੀ ਦੁਖਣ ਲੱਗਦੇ ਸਵੇਰੇ ਸਵੇਰੇ, ਜਦੋਂ ਯਾਦ ਕਰੀ ਤਾਂ ਢਿੱਡ ਦੁਖਦਾ ਨਾ ਅਗਲੇ ਦਾ।
0: ਹੈ, ਤਵਨੀਤ ਦੁਖਦੇ ਮਾਮੀ ਜੀ ਦੇ ਗੋਡੇ?
2: ਹਾਂਜੀ।
0: ਓਏ, ਫਿਰ ਫਿਰ ਤੇ ਪਾਉਣੇ ਹੀ ਪੈਣੇ ਆ ਨਾ। ਮਾਮੀ ਰਹਿੰਦੇ ਸਿਡਨੀ ਚ? ਓਕੇ ਓਕੇ, ਤੇ ਫਿਰ ਤੇ ਛੁੱਟੀ ਲੈ ਕੇ ਜਾਣਾ ਪੈਣਾ ਹੈ ਨਾ।
1: ਗੋਡਿਆਂ ਤੇ ਵੀ ਆਪਾਂ ਇੱਕ ਇੰਟਰਵਿਊ ਕਰਨੀ ਆ।
0: ਹਾਂ,
1: ਆਪਣੇ ਪੱਲੇ ਜੋ ਹੈਗਾ ਆਪਾਂ ਤਾਂ ਕਰੀਏ।
2: ਅੰਕਲ ਜੀ,
0: ਹਾਂਜੀ,
2: ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ।
0: ਓਕੇ ਓਕੇ, ਥੈਂਕ ਯੂ। ਚੰਗਾ ਕਿ ਮਾੜਾ? ਚੰਗਾ, ਚਲੋ ਕਦੋਂ ਮਿਲਣਾ ਫਿਰ?
2: ਵੱਡਾ ਵੱਡਾ ਸਰਪ੍ਰਾਈਜ਼।
0: ਓਏ ਹੋਏ, ਕਦੋਂ ਮਿਲਣਾ ਵਾ?
2: ਨੈਕਸਟ ਵੀਕ।
0: ਨੈਕਸਟ ਵੀਕ, ਚਲੋ ਠੀਕ ਹੈ, ਮੈਂ ਵੇਟ ਕਰੂੰਗਾ ਫਿਰ। ਥੈਂਕ ਯੂ ਪੁੱਤ,
2: ਬਾਏ।
0: ਥੈਂਕ ਯੂ, ਥੈਂਕ ਯੂ, ਬਾਏ ਬਾਏ ਬਾਏ ਬਾਏ, ਥੈਂਕ ਯੂ। ਤੇ ਨੈਕਸਟ ਨੈਕਸਟ ਸਾਡੇ ਨਾਲ ਆਸੀਸ ਕੌਰ, ਸਤਿ ਸ੍ਰੀ ਅਕਾਲ ਆਸੀਸ ਕੌਰ, ਕੀ ਹਾਲ ਹੈ? ਕੁੜੀਏ ਠੰਡ ਤੇ ਨੀ ਲੱਗਦੀ? ਅੱਜ ਤੇ ਬੜੀ ਢਿੱਲੀ ਢਿੱਲੀ ਬੋਲਦੀ ਆ ਕੁੜੀਏ,
1: ਆਵਾਜ਼ ਦੂਰੋਂ ਆਉਂਦੀ ਲੱਗਦੀ,
0: ਪਿਛਲੀ ਸੀਟ ਤੇ ਬੈਠੀ ਲੱਗਦੀ। ਫੋਨ ਲਾਗੇ ਕਰ ਲਾ ਮੇਰਾ ਪੁੱਤ ਫਿਰ।
1: ਬਾਬੇ ਜਾਣੀ ਜਾਣ ਨੇ
0: ਤੇ ਫਿਰ ਪੁੱਤ ਆਵਾਜ਼ ਨੀ ਤੁਹਾਡੀ ਆਉਣ ਡਈ ਨਾ, ਤੁਸੀਂ ਫੋਨ ਹੀ ਫੜ ਲਓ ਉਹਨਾਂ ਚਿਰ। ਤੁਸੀਂ ਉਹਨਾਂ ਚਿਰ ਆਵਾਜ਼ ਠੀਕ ਕਰੋ ਆਪਣੀ ਤੇ ਫਿਰ ਹੀ ਗੱਲ ਹੋਣੀ ਆ, ਤੁਹਾਡੀ ਆਵਾਜ਼ ਨੀ ਸਾਨੂੰ ਪਤਾ ਲੱਗਣ ਡਈ। ਨਹੀਂ ਹੁਣ ਨਹੀਂ ਆਉਂਦੀ ਪੁੱਤ, ਹੋਰ ਖਰਾਬ ਹੋ ਗਈ ਆ। ਥੈਂਕ ਯੂ ਰੁਪਿੰਦਰ ਜੀ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕ੍ਰੇਗੀ ਬੰਦ ਤੋਂ, ਧੰਨਵਾਦ ਜੀ ਤੁਹਾਡਾ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ $192 ਪ੍ਰਤੀ ਗ੍ਰਾਮ ਦਾ ਰੇਟ ਹੋ ਗਿਆ 22 ਕੈਰਟ ਦਾ। ਹਾਂਜੀ ਪੁੱਤ ਹੁਣ ਠੀਕ ਆ, ਹੁਣ ਦੱਸੋ। ਅੱਛਾ
1: ਵੱਡੇ ਹੋ ਕੇ ਬੈਠ ਸਕਦੇ?
0: ਓਕੇ, ਮੂਹਰੇ ਵਾਲੀ ਸੀਟ ਨਿੱਕੀ ਹੋਣੀ ਹੈ ਨਾ?
2: ਸੱਤ
0: ਦੇ ਨੀ ਪੁੱਤ, ਤੁਹਾਨੂੰ ਹਾਈਟ ਵੀ ਚੈੱਕ ਕਰਦੀ ਹੁੰਦੀ ਆ,
1: ਮੋਢੇ ਖਿੜਕੀਆਂ ਤੋਂ ਉੱਤੇ।
0: ਹਾਂਜੀ ਹਾਈਟ ਚੈੱਕ
2: ਲੰਬੀ ਹੋਣੀ ਚਾਹੀਦੀ ਹੈ।
0: ਹਾਂਜੀ ਉਹ ਤੁਸੀਂ ਪਾਪਾ ਨੂੰ ਕਿਹੋ, ਚੈੱਕ ਕਰਕੇ ਤੁਹਾਨੂੰ ਦੱਸਣਗੇ। ਠੀਕ ਆ,
2: ਚੈੱਕ ਕਰ।
0: ਹਾਂ ਨਹੀਂ ਤੇ ਜਿਹੜੀ ਬੈਲਟ ਹੁੰਦੀ ਆ ਨਾ ਉਹ ਗਲੇ 'ਚ ਅੜ ਜਾਂਦੀ ਆ।
2: ਓਕੇ,
0: ਉਹ ਕੰਫਰਟੇਬਲ ਨਹੀਂ ਹੁੰਦੀ ਫਿਰ ਉਹ। ਠੀਕ ਆ,
2: ਕੰਫਰਟੇਬਲ ਮੈਂ ਤਾਂ ਜੈਕਟ ਪਾਈ ਹੋਈ ਆ, ਮੇਰੇ ਤਾਂ ਕੰਫਰਟੇਬਲ ਹੈ।
0: ਉਹ ਬੇਬੇ ਜਿਹੜੀ ਜਿਹੜੀ ਬੈਲਟ ਹੁੰਦੀ ਆ ਉਹ ਗਲੇ 'ਚ ਫਸ ਜਾਂਦੀ ਆ ਇੱਦਾਂ ਛੋਟੇ ਬੱਚਿਆਂ ਦੇ। ਲੱਤ ਤੇ ਲੱਤ ਧਰ ਕੇ ਤੇ ਫਿਰ ਜਾਇਆ ਕਰਨ,
1: ਜਿਵੇਂ ਹੁਣ ਤੁਸੀਂ ਆ।
0: ਤੁਸੀਂ ਸਵੀਟ ਹੋ ਨਾ, ਸਭ ਤੋਂ
2: ਦੂਜੀ ਲੱਤ ਉਹਦੇ ਉੱਪਰ ਹੈ।
0: ਹਾਂ ਇਦਾਂ ਟੋਰ ਦੇ ਨਾਲ ਗੱਲ ਕਰਿਆ ਕਰੋ ਤੁਸੀਂ, ਪਿੱਛੇ ਬਹਿ ਕੇ ਐ ਆਰਾਮ ਨਾਲ
1: ਆਰਾਮ ਨਾਲ, ਕਿ ਡਰਾਈਵਰ ਗਾੜੀ ਰਾਈਟ ਨੂੰ ਮੋੜ ਲਓ।
2: ਮੇਰੇ ਲੱਗਦਾ ਵੀ ਉਵੇਂ ਹੀ ਆ ਹੁਣੀ।
0: ਹੋਰ ਕੀ, ਜਦੋਂ ਵੇਖਿਆ ਜਿਹੜੇ ਜਿਹੜੇ ਵੱਡੇ ਵੱਡੇ ਕੋਟ ਪੈਂਟ ਪਾ ਕੇ ਲੋਕ ਬੈਂਦੇ ਗੱਡੀ 'ਚ ਤੇ ਉਹ ਪਿੱਛੇ ਬੈਂਦੇ ਆ, ਉਹ ਕਹਿੰਦੇ ਚਲੋ ਡਰਾਈਵਰ ਗੱਡੀ ਚਲਾਓ।
1: ਹਾਂ ਨਾਲੇ ਮੇਰੀ ਵਾਟਰ ਬੋਟਲ ਫੜਾਓ ਇੱਥੇ,
0: ਹੈ ਨਾ। ਉਹ ਅੱਗੇ ਥੋੜ੍ਹੀ ਬੈਂਦੇ ਆ,
1: ਟੌਰ ਆ ਪੂਰੀ।
0: ਰਿਚ ਪੀਪਲ ਜਿਹੜੇ ਹੁੰਦੇ ਆ ਉਹ ਪਿੱਛੇ ਬਹਿੰਦੇ ਆ।
2: ਮੈਂ ਕੋਈ ਇੱਕ ਫਿਲਮ ਦੇਖੀ ਸੀ ਨਾ, ਉਹ ਚ ਗੱਡੀ ਜਾ ਰਹੀ ਸੀ ਤੇ ਬੰਦਾ ਕੋਈ ਡਰਾਈਵ ਕਰ ਰਿਹਾ ਸੀ
0: ਇੰਟੈਲੀਜੈਂਟ ਆ। ਜੇ ਤੁਸੀਂ ਅੱਗੇ ਬਹਿ ਗਏ ਤੇ ਫਿਰ ਤੁਹਾਨੂੰ ਚੁਟਕਲੇ ਨੀ ਆਉਣੇ, ਫਿਰ ਤੁਹਾਡਾ ਤੁਹਾਨੂੰ ਬੋਲੀ ਨੀ ਆਉਣੀ, ਤੁਹਾਡਾ ਧਿਆਨ ਰਹਿਣਾ ਵਾ ਉਹ ਗੱਡੀ ਲੰਘ ਗਈ, ਆਹ ਗੱਡੀ ਲੰਘ ਗਈ, ਇੱਥੇ ਲੰਘ ਗਈ, ਹੈ ਨਾ। ਪਿੱਛੇ ਬਹਿ ਕੇ
1: ਡਿਸਟਰੈਕਸ਼ਨ ਬਹੁਤ ਹੈ ਨਾ।
2: ਮੇਰਾ ਗੱਡੀਆਂ ਦਾ ਨਹੀਂ ਧਿਆਨ ਹੁੰਦਾ, ਮੇਰੇ ਬੱਚਿਆਂ 'ਚ ਧਿਆਨ ਹੁੰਦਾ।
0: ਅੱਛਾ ਬੱਚਿਆਂ 'ਚ ਧਿਆਨ ਹੁੰਦਾ ਵਾ। ਹਾਂ ਤੁਸੀਂ ਤੇ ਫਿਰ ਹੋਰ ਜ਼ਿਆਦਾ ਸਿਆਣੇ ਹੋ ਨਾ।
2: ਮੈਂ ਹੁਣ ਦੇਖ ਰਹੀ ਨਹੀਂ ਬਾਹਰ।
0: ਹਾਂ ਗੁੱਡ, ਚੰਗੀ ਗੱਲ ਆ। ਤੇ ਕੀ ਸੁਣਾਓਗੇ ਅੱਜ ਫਿਰ ਲੱਤ ਤੇ ਲੱਤ ਧਰ ਕੇ?
2: ਮੈਂ ਅੱਜ ਸੁਣਾਉਂਗੀ ਗਾਣਾ।
0: ਗਾਣਾ ਓਕੇ।
2: ਚੰਦਾ ਨੇ ਪੁੱਛਾ ਤਾਰੋ ਸੇ, ਤਾਰੋ ਨੇ ਪੁੱਛਾ ਹਜ਼ਾਰੋ ਸੇ, ਸਬਸੇ ਪਿਆਰਾ ਕੌਣ ਹੈ? ਪਾਪਾ
0: ਮੇਰੇ ਪਾਪਾ। ਮੰਮਾ ਨੇ ਕਹਿ ਕੇ ਵਿੱਚ ਮੰਮਾ ਪਵਾਇਆ ਕਿ ਤੁਸੀਂ ਆਪੇ ਪਾਤਾ ਵਾ?
1: ਨਹੀਂ ਗਾਣੇ ਚ ਵੀ ਏਦਾਂ ਹੀ ਸਬਸੇ ਪਿਆਰਾ ਕੌਣ ਮੈਂ ਹੁਣ ਡਾਉਨ ਤੇ ਨਾਰੇ ਨਾਰੇ
0: ਨਾਰੇ
1: ਸਾਡੇ ਨਾਲ ਸਾਡੇ ਨਾਲ।
0: ਥੈਂਕ ਯੂ ਸੀਸ ਕੌਰ, ਬਾਏ ਬਾਏ, ਥੈਂਕ ਯੂ
2: ਸੀ।
0: ਉਹ ਵਾਰੀ ਨਹੀਂ ਆਉਂਦੀ, ਕਿੰਨੇ ਬੱਚੇ ਵੇਖਾਉਂਦੇ ਆ ਤੇ ਫਿਰ ਹੌਲੀ ਹੌਲੀ ਹੌਲੀ ਹੌਲੀ ਵਾਰੀ ਫਿਰ ਸਿੱਧਾ ਹੀ ਆਉਂਦੀ ਹੈ ਸਾਰਿਆਂ ਦੀ। ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਮਰ ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਸਮਰ ਜੀ, ਕੀ ਹਾਲ ਨੇ?
3: ਮੈਂ ਤੇ ਜੀ ਘੈਂਟ, ਤੁਸੀਂ ਸੁਣਾਓ?
0: ਵਧੀਆ
1: ਜੀ, ਵੀ ਤੁਹਾਡਾ ਆਵਾਜ਼ ਸੁਣ ਕੇ ਘੈਂਟ ਹੋ ਗਈ।
0: ਹੋਰ ਅੱਜ ਛੁੱਟੀ ਆ?
3: ਨਹੀਂ ਜੀ ਨਹੀਂ, ਅੱਜ ਸਕੂਲ ਜਾਣਾ ਪਰ ਅੱਜ ਥੋੜਾ, ਫਿਰ ਮੈਂ ਸੋਚਿਆ ਕਿ ਫੋਨ ਕਰ ਲਾ ਕਿਉਂਕਿ ਅੱਜ ਠੰਡ ਬਹੁਤ ਹੈ। ਫਿਰ ਮੈਂ ਮੰਮਾ ਨੂੰ ਕਿਹਾ ਕਿ ਮੰਮਾ ਤੁਸੀਂ ਛੱਡ ਦੋ,
0: ਅੱਛਾ
3: ਤੁਰ ਕੇ ਨਹੀਂ ਜਾਣਾ ਪਏਗਾ।
0: ਅੱਛਾ, ਅੱਜ ਗੱਡੀ ਤੇ ਜਾਣਾ ਹੈ?
3: ਹਾਂ ਜੀ।
1: ਉਦਾਂ ਬਚ ਗਿਆ ਫਿਰ ਤਾਂ।
0: ਹਾਂ, ਉਦਾਂ ਸਾਈਕਲ ਤੇ ਜਾਂਦੇ ਹੋ?
3: ਆ ਉਦਾਂ ਜੀ ਤੁਰ ਕੇ ਜਾਣਾ, ਜੇ ਸਪੋਜ਼ ਜ਼ਿਆਦਾ ਲੇਟ ਹੋ ਰਿਹਾ ਹਾਂ ਫਿਰ ਸਾਈਕਲ ਤੇ ਜਾਣਾ, ਫਿਰ ਹੁਣ ਕਾਫੀ ਦਿਨ ਦਾ ਨਹੀਂ ਗਿਆ।
0: ਗੁੱਡ ਗੁੱਡ ਗੁੱਡ, ਅੱਜ ਤਾਂ ਫਿਰ ਐਕਸਰਸਾਈਜ਼ ਰਹਿ ਜਾਣੀ ਹੈ।
3: ਹਾਂ ਜੀ ਕੋਈ ਨਹੀਂ ਜੀ, ਅੱਜ ਇੱਕ ਦਿਨ ਤੇ ਐਕਸਰਸਾਈਜ਼,
1: ਅੱਜ ਹਾਰਮੋਨੀਅਮ ਤੇ ਕਰ ਲਾਂਗੇ।
0: ਹਾਰਮੋਨੀਅਮ
1: ਦੀ ਕਸਰਤ ਹੋਊਗੀ ਅੱਜ
0: ਸੀਨੀਅਰ ਸੈਨੇਟਰ ਆਉਂਦੇ ਹੀ ਉਦੋਂ। ਅੱਛਾ, ਕਿਹਦਾ ਬਰਥਡੇ ਆ?
3: ਮੇਰੀ ਕਜ਼ਨ ਸਿਸਟਰ ਜੀ ਜੈਸਲੀਨ ਕੌਰ।
0: ਅੱਛਾ ਜੈਸਲੀਨ।
3: ਹਾਂ ਜੀ, ਸਾਡੇ ਦੋਨੋਂ ਦੇ ਕੋਈ ਸਿਬਲਿੰਗ ਨਹੀਂ, ਸੋ ਸਾਡਾ ਭੈਣ ਭਰਾ ਵਾਲਾ ਹੀ ਰਿਸ਼ਤਾ ਹੈ। ਬਹੁਤ ਜ਼ਿਆਦਾ ਕਲੋਜ਼ ਆਪਾਂ ਤੇ ਬਹੁਤ ਪਿਆਰ ਕਰਦੇ ਆ।
0: ਓਕੇ, ਉਹ ਹੱਲੇ ਵੀ ਉਦਾਂ ਦੀਆਂ ਗੱਲਾਂ ਕਰਦੀ ਹੈ ਬੇਬੇ ਟਾਈਪ ਕੇ ਹਟ ਗਈ ਹੁਣ?
3: ਹਾਂ ਜੀ, ਨਹੀਂ ਨਹੀਂ ਹੱਲੇ ਵੀ ਉਹੋ ਜੀ ਬਿਲਕੁਲ।
0: ਅੱਛਾ,
3: ਉਹ ਰੋਗ ਚਲਾਉਂਦੀ ਹੈ।
0: ਹੈ, ਬੜੀ ਸਿਆਣੀ ਸਿਆਣੀ
3: ਹੈ। ਬਹੁਤ ਜ਼ਿਆਦਾ ਰੋਗ ਚਲਾਉਂਦੀ ਹੈ।
0: ਅੱਛਾ,
3: ਹਾਂ ਜੀ
1: ਬੇਬੇ ਸ਼ਾਂਤੀ,
3: ਗਲਤੀ ਦੂਜੇ ਦੀ ਕੱਢਦੀ ਹੈ।
0: ਸੋਹਣੀਆਂ ਸਿਆਣੀਆਂ ਗੱਲਾਂ ਸਾਨੂੰ ਇਸੇ ਤਰ੍ਹਾਂ ਸੁਣਾਉਂਦੀ ਰਹੇ ਤੇ
1: ਅਸੀਂ ਤੇਰੀ ਇੱਕ ਅੱਧੀ ਮੰਨ ਵੀ ਲਈਏ।
0: ਥੈਂਕ ਯੂ ਜੈਸ, ਸਾਡੇ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਮੰਮੀ ਪਾਪਾ ਨੂੰ ਵੀ ਅਤੇ ਵੀਰੇ ਨੂੰ ਵੀ ਵਧਾਈਆਂ। ਅਤੇ ਕੀ ਲੱਗੇ ਤੁਹਾਡੇ ਮਾਮਾ ਮਾਮੀ?
3: ਨਹੀਂ ਜੀ,
0: ਭੂਆ ਫੁੱਫੜ, ਭੂਆ ਫੁੱਫੜ ਨੂੰ ਵੀ ਬਹੁਤ ਬਹੁਤ ਵਧਾਈਆਂ,
1: ਬਹੁਤ ਬਹੁਤ ਪਿਆਰ ਦੁਆਵਾਂ, ਲਵ ਬਲੈਸਿੰਗਸ
0: ਜੀ। ਥੈਂਕ ਯੂ ਥੈਂਕ ਯੂ ਸਮਰ।
3: ਮੈਂ ਜੀ ਚੁਟਕਲਾ ਵੀ ਹੈਗਾ ਅੱਜ।
0: ਅੱਛਾ, ਹਾਂ ਜੀ
3: ਹਾਂ ਜੀ। ਮੈਂ ਨਾ ਸਕੂਲੋਂ ਘਰੇ ਆਇਆ ਤੇ ਪਾਪਾ ਕਹਿੰਦੇ ਸਮਰ ਐਗਜ਼ਾਮ ਕਿੱਦਾਂ ਰਿਹਾ? ਮੈਂ ਕਿਹਾ ਪਾਪਾ ਜਿਹਦਾ ਸਾਡਾ ਘਰ ਦਾ ਵਾਈਫਾਈ ਹੈ ਨਾ ਉਦਾਂ ਸੀ। ਪਾਪਾ ਕਹਿੰਦੇ ਹੈ? ਮੈਂ ਕਿਹਾ ਪਾਪਾ ਕਨੈਕਸ਼ਨ ਥੋੜਾ ਕਮਜ਼ੋਰ ਹੀ ਸੀ।
0: ਅੱਛਾ
1: ਠੀਕ ਹੈ,
0: ਰੀਸਟਾਰਟ ਜਾ ਹੁੰਦਾ ਰਿਹਾ
1: ਪਾਪਾ ਨੇ, ਪਰ ਦੋ ਤਿੰਨ ਵਾਈਫਾਈ ਦੇ ਛੱਡੀਆਂ ਤੇ ਦੁਬਾਰਾ ਰੀਸੈਟ ਕੀਤਾ।
0: ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ। ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਪ੍ਰੀਤਿੰਦਰ ਜੀ ਸਤਿ ਸ਼੍ਰੀ ਅਕਾਲ, ਰਣਜੋਤ ਜੀ ਸਤਿ ਸ਼੍ਰੀ ਅਕਾਲ ਤੇ ਸਾਰੇ ਹਾਂਜੀ ਪਰਿਵਾਰ ਨੂੰ ਤੇ ਆਪ ਸਭ ਕਾ ਦਿਨ ਅਤਿ ਉੱਤਮ ਹੋ। ਥੈਂਕ ਯੂ ਜੀ, ਧੰਨਵਾਦ। ਅਮਨਦੀਪ ਢਿੱਲੋਂ ਜੀ ਕਹਿੰਦੇ ਕਿ ਗੁੱਡ ਮੋਰਨਿੰਗ। ਪਰਮਪ੍ਰੀਤ ਸਿੰਘ ਰਾਜਪੂਤ ਜੀ ਕਹਿੰਦੇ ਕਿ ਗੁੱਡ ਮੋਰਨਿੰਗ। ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਤੰਦਰੁਸਤੀ ਬਖਸ਼ਣ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮਾਮਾ ਜੀ, ਇਟਸ ਡ੍ਰਿਜ਼ਲਿੰਗ ਸੋ ਡਰਾਈਵ ਕੇਅਰਫੁਲੀ ਟੂ ਇੰਜੋਏ ਰੇਡੀਓ, ਤੇ ਬਿਨ ਚੁੱਕੀ ਜਾਂਦੇ ਹਾਂ ਤੇ ਬਿਨ ਚੁੱਕੀ ਜਾਂਦੇ ਹਾਂ।
1: ਇਹਨਾਂ ਨੇ ਵੀ ਮਾਰਨਿੰਗ ਵਾਕ ਚੇਤੇ ਕੀਤਾ ਲੱਗਦਾ ਨਾ, ਡਿਊ ਡ੍ਰੌਪਸ ਵੱਲ ਲੁਕਿੰਗ ਲਾਈਕ ਪਰਲਸ।
0: ਥੈਂਕ ਯੂ ਕਹਿੰਦੇ ਕਿ ਮੈਲਬਨ ਸ਼ਹਿਰ ਵਿੱਚ ਵਗਣ ਠੰਡੀਆਂ ਤੇ ਤੇਜ਼ ਹਵਾਵਾਂ, ਇੱਕ ਚਿੱਤ ਕਰੇ ਕਿ ਕੰਮ ਤੇ ਜਾਵਾਂ
1: ਕਿ ਨਾ ਜਾਵਾਂ,
0: ਦੂਜਾ ਚਿੱਤ ਕਰੇ ਕਿ ਬਿਜਲੀ ਚਿੱਠੀ ਦੁਆਰਾ ਸਿਕ ਲੀਵ ਦਾ ਫਾਰਮ ਪਹੁੰਚਾਵਾਂ ਕਿ ਨਾ ਪਹੁੰਚਾਵਾਂ, ਫਿਰ ਪਾਣੀ ਦਾ ਘੁੱਟ ਪੀ ਆਪਣੇ ਮਨ ਨੂੰ ਸਮਝਾਵਾਂ, ਫਿਰ ਚਿੱਤ ਕਰੇ ਮੈਂ ਹੁਣ ਪਹਿਲੇ ਪੈਰ ਨਾ ਨਾ ਹੀ ਨਾਵਾਂ।
1: ਮੈਂ ਕਿਤੇ ਇਹ ਨਾ ਦੇਖੋ ਲਿਖਿਆ ਨਾਵਾਂ ਜਾਂ ਨਾ ਨਾਵਾਂ, ਇਹ ਚ ਲਿਖਿਆ ਨਾ ਨਾਵਾਂ, ਹੈਨਾ।
0: ਸੌਖੀਆਂ ਨਹੀਂ ਉਹ ਨਾਪ ਹੁੰਦੀਆਂ ਡਰਾਈਵਰਾਂ ਦੀਆਂ, ਇਹ ਲੰਮੀਆਂ ਲੰਮੀਆਂ ਰਾਹਾਂ ਜਦੋਂ ਮੈਲਬਨ ਸ਼ਹਿਰ ਵਿੱਚ ਵਗਦੀਆਂ, ਠੰਡੀਆਂ ਤੇਜ਼ ਹਵਾਵਾਂ, ਰੱਜ ਰੱਜ ਕਰੋ ਮਿਹਨਤਾਂ ਅਤੇ ਕਮਾਈਆਂ, ਲੱਗਣ ਨਾ ਕਿਸੇ ਵੀਰ ਭੈਣ ਨੂੰ ਤੱਤੀਆਂ ਹਵਾਵਾਂ। ਮਾਝੇ ਵਾਲੇ ਨੇ ਸਿਚੁਏਸ਼ਨ 'ਤੇ ਲਿਖਦੇ ਰਹਿਣਾ, ਪਿੰਡ ਡੇਰਾ ਬਾਬਾ ਨਾਨਕ 'ਤੇ ਘੁੰਮਣ ਹੈ ਜਿਸਦਾ ਸਰਨਾਵਾਂ, ਚੜ੍ਹਦੀਆਂ ਕਲਾ ਵਿੱਚ ਰਹਿਣ ਸਾਰੇ ਘੁੰਮਣ, ਮੰਗੇ ਰੱਬ ਕੋਲੋਂ ਇਹੀ ਦਵਾਵਾਂ, ਘੁੰਮਣ ਮੰਗੇ ਰੱਬ ਕੋਲੋਂ ਇਹੀ ਦਵਾਵਾਂ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਜੀ। ਗੁਰਜੀਤ ਕੌਰ ਗਿੱਲ ਜੀ ਧੰਨਵਾਦ ਤੁਹਾਡਾ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਕਿ ਇੱਕ ਹੋਰ ਬਰਥਡੇ ਆ ਅੱਜ ਮੇਰੇ ਅਤੇ ਗੁਰਜੀਤ ਸਿੰਘ ਦੇ ਲਾਡਲੇ ਪੁੱਤਰ ਹਰਕੀਰਤ ਸਿੰਘ ਦਾ 19ਵਾਂ ਜਨਮ ਦਿਨ ਆ, ਪਲੀਜ਼ ਵਿਸ਼ ਕਰਿਓ ਸਾਡੇ ਦੋਵਾਂ ਵੱਲੋਂ ਸਾਰੇ ਪਰਿਵਾਰ ਨੂੰ। ਬਹੁਤ ਬਹੁਤ ਵਧਾਈਆਂ ਭੈਣ ਜੀ ਬੇਟੇ ਦੇ ਜਨਮ ਦਿਨ ਦੀਆਂ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਹਰਕੀਰਤ ਸਿੰਘ, ਹੈਪੀ ਬਰਥਡੇ ਟੂ ਯੂ। ਬਹੁਤ ਬਹੁਤ ਵਧਾਈਆਂ ਜੀ ਹਰਕੀਰਤ ਜੀ, ਜਵਾਨੀਆਂ ਮਾਣੋ, ਸੁੱਖ ਦੇ ਨਾਲ ਜਵਾਨ ਹੋ ਗਿਆ ਮੁੰਡਾ। ਕੱਲ੍ਹ ਦੀਆਂ ਗੱਲਾਂ ਲੱਗਦੀਆਂ ਹਲੇ। ਮੰਮੀ ਪਾਪਾ ਨੂੰ, ਮਾਸੀ ਮਾਸੜ ਨੂੰ ਬਹੁਤ ਬਹੁਤ ਵਧਾਈਆਂ, ਸਾਰੇ ਪਰਿਵਾਰ ਨੂੰ। ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਤੁਹਾਡੇ ਸੁਣੇ ਸੁਣੇ ਇਸੇ ਤਰ੍ਹਾਂ ਦੇ ਨਾਲ
1: ਕਾਰਵਾਈ ਬਣੀ ਰਹੇ। ਦਾ ਕਹਿੰਦੇ ਆ ਵੀ ਵਿਆਹਣ ਯੋਗ ਹੋ ਜਾਂਦਾ
0: ਇੱਥੇ,
1: ਜਾਂ ਵੈਸੇ ਵਿਆਹਣ ਯੋਗ ਤਾਂ ਬੰਦਾ ਕਦੇ ਵੀ ਨਹੀਂ ਹੁੰਦਾ, ਪਰ ਮਤਲਬ
0: ਯੋਗ ਜੀ ਤੇ
1: ਵਿਆਹ ਕਰਾ ਸਕਦਾ,
0: ਕਰਾ ਸਕਦਾ, ਵੋਟ ਤੇ ਪਾਈ ਸਕਦਾ ਨਾ। ਵੇਖੋ ਵੋਟ ਤੇ ਵਿਆਹ ਦਾ ਕਿੰਨਾ ਤਾਲਮੇਲ ਆਪਸ ਵਿੱਚ ਹੈ ਨਾ।
1: ਹਾਂ, ਦੋਨਾਂ 'ਚ ਬਹੁਤ ਕੁਝ ਡਿਸਾਈਡ ਕਰਕੇ ਪਾਉਣਾ ਪੈਂਦਾ।
0: ਬਹੁਤ ਬਹੁਤ ਵਧਾਈ।
1: ਪਾਰਟੀ ਚੰਗੀ ਆ ਤਾਂ ਲੀਡਰ ਮਾੜਾ, ਮਤਲਬ ਸਾਰੇ ਗੁਣ ਬੜੇ ਤੇ ਔਖਾ।
0: ਤੰਦਰੁਸਤੀਆਂ ਮਾਣੋ ਵੀ, ਜਵਾਨੀਆਂ ਮਾਣੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਹਰਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ 12 ਸਾਲ ਬਾਅਦ ਮਾਮੇ ਬਣੇ ਆ ਜੀ ਅੱਜ, ਅਤੇ ਦੋ ਤੀਆਂ ਤਾਇਆਂ ਅਤੇ ਦੋ ਧੀਆਂ ਦੀ ਦਾਤ ਬਖਸ਼ੀ ਆ ਵਾਹਿਗੁਰੂ ਨੇ।
1: ਬਹੁਤ ਬਹੁਤ ਮੁਬਾਰਕ,
0: ਬਹੁਤ ਬਹੁਤ ਵਧਾਈਆਂ ਜੀ। ਲਕਸ਼ਮੀ ਆਈ ਆ ਘਰ ਦੇ ਵਿੱਚ, ਵਾਹਿਗੁਰੂ
1: ਚਾਨਣ ਹੋਵੇ, ਨਵੇਂ ਜੀ ਹੈ ਨਾ, ਨਵੀਆਂ ਰੌਣਕਾਂ
0: ਜੀ,
1: ਅਤੇ ਚਾਮਲਾਰ,
0: ਹੋਰ ਬਹੁਤ ਖੁਸ਼ੀਆਂ ਮਿਲਣ, ਅਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰਦੇ ਰਹੋ। ਬਹੁਤ ਬਹੁਤ ਵਧਾਈਆਂ ਸਾਡੇ ਸਾਰੇ ਹਾਂਜੀ ਪਰਿਵਾਰ ਦੇ ਵੱਲੋਂ। ਰਜਿੰਦਰ ਬਾਬਾ ਜੀ ਕਹਿੰਦੇ ਕਿ ਬੁੱਧਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਸੰਜੇ ਪਹੂਜਾ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਇਹਨਾਂ ਨੂੰ। ਬਲਜੀਤ ਵਾਲੀਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗ੍ਰੇਟ ਵੈਨਸਡੇ। ਸੁੱਖ ਸਰਾਂ ਜੀ ਕਹਿੰਦੇ ਕਿ ਰੇਡੀਓ ਹਾਂਜੀ ਦੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਪਰਮਜੋਤ ਸਿੰਘ ਜੀ, ਕਮਲ ਕੌਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸੁਪ੍ਰਭਾਤ ਸਾਡੇ ਵੱਲੋਂ ਵੀ। ਮਨਦੀਪ ਜੀ ਧੰਨਵਾਦ। ਕੁਲਬੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ, ਅਤੇ ਕਰਮਜੀਤ ਕੌਰ ਜੀ ਵੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਾਣੀ ਵਧੀਆ ਸੀ, ਦਿਨ ਵਧੀਆ ਵਧੀਆ ਰਹੇ। ਬਲਵਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਇਹ ਵਿਟ ਸੰਡੇ ਬੀਚ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕਾਫੀ ਦਿਨਾਂ ਬਾਅਦ ਮੈਸੇਜ ਆਇਆ ਜੀ, ਠੀਕ ਠਾਕ ਉਹ, ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ। ਅੱਛਾ, ਇਹ ਤੁਸੀਂ ਦੋਹੀਂ ਪਾਸੇ ਕਰਤਾ ਮੈਸੇਜ, ਅਤੇ ਕੁੜੀਆਂ ਦਾ ਨਾਂ ਰੱਖਿਆ ਬੇਟੀਆਂ ਦਾ ਇਹਨਾਂ ਨੇ, ਰਬਾਬ ਅਤੇ ਰੂਬੀਨ।
1: ਕੀ ਬਾਤ ਹੈ, ਬਹੁਤ ਸੋਹਣੇ ਨਾਂ,
0: ਬਹੁਤ ਸੋਹਣੇ ਜੀ, ਧੰਨਵਾਦ। ਅਤੇ ਸਤਿ ਸ਼੍ਰੀ ਅਕਾਲ ਜੀ, ਅਤੇ ਵਾਹਿਗੁਰੂ ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਰੱਖਣ, ਬਹੁਤ ਮਿਹਰਬਾਨੀ ਤੁਹਾਡੀ ਜੀ, ਸਤਿ ਸ਼੍ਰੀ ਅਕਾਲ। ਅਤੇ ਬਹੁਤ ਵਧੀਆ ਕਹਿੰਦੇ ਨੇ ਕਿ ਅੱਜ ਦੀ ਕਹਾਣੀ, ਗੁਰਦੀਪ ਗੁਰਪ੍ਰੀਤ ਜੀ ਧੰਨਵਾਦ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਵਿਸ਼ ਕਰਦੇ ਹੋ ਹਰਕੀਰਤ ਸਿੰਘ ਨੂੰ 19ਵੇਂ ਜਨਮ ਦਿਨ ਦੀਆਂ। ਹਾਂਜੀ ਜ਼ਰੂਰ ਜੀ, ਆਪਾਂ ਵਿਸ਼ ਕਰਤਾ ਤੁਹਾਡੇ ਭਾਣਜੇ ਨੂੰ, ਅਤੇ ਮਾਸੀ ਦੇ ਵੱਲੋਂ, ਬ੍ਰਦਰ ਕ੍ਰਿਸ਼ਪ੍ਰੀਤ ਦੇ ਵੱਲੋਂ ਵੀ, ਅਰਮਾਨ ਦੇ ਵੱਲੋਂ ਵੀ, ਬਹੁਤ ਬਹੁਤ ਵਧਾਈਆਂ। ਇਸੇ ਤਰ੍ਹਾਂ ਭੈਣਾਂ ਭਰਾਵਾਂ ਦਾ ਪਿਆਰ ਆਪਸ ਵਿੱਚ ਬਣਿਆ ਰਹੇ, ਭਰਾਵਾਂ ਭਰਾਵਾਂ ਦਾ ਪਿਆਰ ਬਣਿਆ ਰਹੇ। ਮਨਜੀਤ ਸਿੰਘ ਬਟਾਲਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਇਸ ਚੁਟਕਲੇ ਕੇ ਸਾਥ ਹਮ ਇਜਾਜ਼ਤ ਲੈਤੇ ਹੈ। ਕਹਿੰਦੇ ਕਿ ਚਿੰਟੂ ਕੋ ਭੋਜਪੁਰੀ ਬੋਲਨੇ ਕਾ ਬੂਤ ਸਵਾਰ ਹੁਆ, ਉਸਨੇ ਆਪਣੀ ਗਰਲਫ੍ਰੈਂਡ ਕੋ ਭੋਜਪੁਰੀ ਮੇ ਇੱਕ ਸ਼ਾਇਰੀ ਸੁਣਾਈ, ਜਿਸਕੇ ਬਾਅਦ ਗਰਲਫ੍ਰੈਂਡ ਨੇ ਉਸੇ ਬਹੁਤ ਪੀਟਾ। ਅਰਜ਼ ਹੈ, ਤਾਜ ਮਹਿਲ ਕੌਣ ਚੀਜ਼ ਬਾ,
1: ਤਾਜ ਮਹਿਲ
0: ਕੌਣ ਚੀਜ਼ ਬਾ, ਹਮ ਇੱਕਰੋ ਸੇ ਵੀ ਬੜਾ ਇਮਾਰਤ ਬਨਵਾ ਦੇਬ, ਮੁਮਤਾਜ ਤਾਂ ਮਰ ਕੇ ਦਫਨ ਬਹਿਨ ਬੈਲ ਰੇ, ਤੋ ਕੇ ਸੋਜਰੀ ਹਮ ਜਿੰਦਾ ਦਫਨਾ ਦੇਬ।
1: ਰਣਜੋਤ ਚਿੰਟੂ,
0: ਧੰਨਵਾਦ ਮਨਦੀਪ ਜੀ। ਇਹ ਤਾਂ ਕੋਈ ਗੁੱਸਾ ਹੀ ਕੱਢਿਆ ਤੁਸੀਂ ਲੱਗਦਾ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ। ਤੇ ਹੁਣ ਆਪਾਂ ਲੈਣੇ ਤੁਹਾਡੇ ਕੋਲ
1: ਜਾ ਪਰਿਵਾਰਕ ਛੁਟਕੇ ਸੁਣਾਇਆ ਕਰੋ ਪਰਿਵਾਰਕ,
0: ਕੋਈ ਕੋਈ ਹਿੰਸਾ ਵਾਲਾ ਨਹੀਂ ਕੋਈ। ਚੜ੍ਹਦੀ ਕਲਾ ਚਲਾਓ,
1: ਇਹ ਮਤਲਬ ਫੇਸਬੁੱਕ ਵਾਲਾ ਤਾਂ ਹੈਗਾ।
0: ਹਾਂ,
1: ਅੱਗੇ ਉਹ ਪੁੱਛਿਆ ਕਹਿੰਦਾ ਭਾਜੀ ਕਵਿਤਾ ਕਿਵੇਂ ਲੱਗੀ, ਕਹਿੰਦਾ ਫੇਸਬੁੱਕ ਵਾਲੀ ਆ। ਇਹਨੂੰ ਦੋਨੇ ਪਾਸੇ ਲਿਜਾਇਆ ਜਾਂਦਾ ਵੀ ਫੇਸਬੁੱਕ ਤੇ ਸ਼ੇਅਰ ਕਰੋ ਵਾਈਡਰ ਕਮਿਊਨਿਟੀ ਚ, ਉਹਨਾਂ ਨੂੰ ਵੀ ਪਤਾ ਲੱਗੇ
0: ਤੁਸੀਂ ਕੀ ਕਰ ਰਹੇ ਹੋ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: Now let's get to school. Now let's get to
1: school. ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟਰੀਟ, ਪੁਆਇੰਟ ਕੁੱਕ। ਕਾਲ 0493-536-042।
7: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
8: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
7: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
8: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
9: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
10: ਸੂਰਜ ਦੇਵਤਾ
9: ਕੀ ਮਤਲਬ?
10: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
9: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
10: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 3 ਤਰੀਕ ਆ ਜੂਨ ਦਾ ਮਹੀਨਾ, ਵੇਖਦੇ ਹਾਂ ਕਿਹੜੀਆਂ ਨੇ ਖਾਸ ਅਪਡੇਟ ਸਾਡੇ ਨਾਲ ਇਸ ਟਾਈਮ। ਗੌਤਮ ਕਪਿਲ ਨੇ, ਉਹ ਜਾਣਦੇ ਆ ਕਿਹੜੀਆਂ ਨੇ ਖਾਸ ਖਬਰਾਂ। ਗੌਤਮ ਜੀ ਤੁਸੀਂ ਆਉਂਦੇ ਰਹੋ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਔਰ ਵੱਡੀ ਖਬਰ ਰੂਸ ਦੇ ਨਾਲ ਜੁੜੀ ਹੋਈ, ਜਿੱਥੇ ਰੂਸ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਵਿੱਚ ਯੂਕਰੇਨ ਦੇ ਅੰਦਰ ਘੱਟੋ ਘੱਟ 16 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਹਨਾਂ ਦੇ ਵਿੱਚ 11 ਲੋਕ ਨਿਪਰੋ ਸ਼ਹਿਰ ਦੇ ਵਿੱਚ ਅਤੇ 5 ਲੋਕ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਵਿੱਚ ਮਾਰੇ ਗਏ ਨੇ। ਮਾਰੇ ਗਏ ਲੋਕਾਂ ਦੇ ਵਿੱਚ 2 ਬੱਚੇ ਵੀ ਸ਼ਾਮਲ ਨੇ। ਇਹ ਹਮਲਾ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਹੋਏ ਰੂਸ ਦੀ ਤਰਫ ਤੋਂ ਕੀਤੇ ਗਏ ਸਭ ਤੋਂ ਵੱਡੇ ਹਮਲਿਆਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ, ਜਿਹੜੇ ਯੂਕਰੇਨ 'ਤੇ ਕੀਤੇ ਗਏ ਨੇ। ਰਾਤ ਭਰ ਚੱਲੇ ਹਵਾਈ ਹਮਲਿਆਂ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਦੇ ਵਿੱਚ ਕਈ ਬੱਚਿਆਂ ਸਣੇ ਦਰਜਨਾਂ ਲੋਕ ਜ਼ਖਮੀ ਵੀ ਹੋ ਗਏ। ਰਾਜਧਾਨੀ ਸ਼ਹਿਰ ਕੀਵ ਦੇ ਮਲਬੇ ਦੇ ਵਿੱਚ ਥੱਲੇ ਦਬੇ ਲੋਕਾਂ ਦੇ ਫਸੇ ਹੋਣ ਦੀ ਆਸ਼ੰਕਾ ਵੀ ਸਾਹਮਣੇ ਆ ਰਹੀ ਹੈ। ਬਚਾਅ ਦਲਾਂ ਦੀ ਤਰਫ ਤੋਂ ਉਹਨਾਂ ਨੂੰ ਤਲਾਸ਼ਣ ਦੀ ਮੁਹਿੰਮ ਜਾਰੀ ਹੈ। ਮੰਗਲਵਾਰ ਤੜਕੇ ਯੂਕਰੇਨ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਵਾਈ ਹਮਲਿਆਂ ਦੀਆਂ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਮਲੇ ਯੂਕਰੇਨ ਦੀ ਪਿਛਲੀ ਕਾਰਵਾਈਆਂ ਦੇ ਜਵਾਬ ਦੇ ਵਿੱਚ ਕੀਤੇ ਗਏ ਨੇ। ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਇਹਨਾਂ ਸਾਰੇ ਹਮਲਿਆਂ ਦੇ ਤਹਿਤ ਟੀਚੇ ਹਾਸਲ ਕਰ ਲਏ ਗਏ ਨੇ। ਹਾਲਾਂਕਿ ਟੀਚੇ ਕੀ ਨੇ ਰੂਸ ਦੀ ਤਰਫ ਤੋਂ ਉਹਨਾਂ ਨੂੰ ਸਪਸ਼ਟ ਨਹੀਂ ਕੀਤਾ ਗਿਆ, ਪਰ ਰੂਸ ਨੇ ਪਿਛਲੇ ਹਫ਼ਤੇ ਚੇਤਾਵਨੀ ਦਿੱਤੀ ਸੀ ਕਿ ਉਹ ਇੱਕ ਨੀਤੀਬੱਧ ਤਰੀਕੇ ਦੇ ਨਾਲ ਹਮਲੇ ਕਰੇਗਾ। ਰੂਸ ਨੇ ਦੋਸ਼ ਮੜਿਆ ਸੀ ਕਿ ਕੀਵ ਨੇ ਪੂਰਬੀ ਯੂਕਰੇਨ ਦੇ ਉਸ ਕਬਜ਼ੇ ਵਾਲੇ ਹਿੱਸੇ ਦੇ ਉੱਤੇ ਇੱਕ ਵਿਦਿਆਰਥੀਆਂ ਦੇ ਹੋਸਟਲ ਦੇ ਉੱਤੇ ਘਾਤਕ ਹਮਲਾ ਕੀਤਾ। ਯੂਕਰੇਨ ਦਾ ਕਹਿਣਾ ਸੀ ਕਿ ਉਹਨਾਂ ਨੇ ਰੂਸ ਦੀ ਇੱਕ ਫੌਜੀ ਇਕਾਈ ਨੂੰ ਨਿਸ਼ਾਨਾ ਬਣਾਇਆ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲਦਮੀਰ ਜ਼ੇਲੈਂਸਕੀ ਨੇ ਸੋਮਵਾਰ ਦੀ ਰਾਤ ਆਪਣੇ ਵੀਡੀਓ ਸੁਨੇਹੇ 'ਚ ਚੇਤਾਵਨੀ ਵੀ ਦਿੱਤੀ ਸੀ ਕਿ ਵੱਡਾ ਹਮਲਾ ਹੋ ਸਕਦਾ। ਇਸ ਤੋਂ ਪਹਿਲਾਂ ਯੂਕਰੇਨ ਦੇ ਉੱਤੇ ਹੀ ਹਮਲਾ ਹੋ ਗਿਆ, ਵੱਡਾ ਉਹ ਵੀ। ਮੰਗਲਵਾਰ ਸਵੇਰ ਵੇਲੇ ਜ਼ੇਲੈਂਸਕੀ ਨੇ ਕਿਹਾ ਕਿ ਰਾਤ ਭਰ ਚੱਲੇ ਹਮਲਿਆਂ ਦੇ ਵਿੱਚ ਰੂਸ ਨੇ 656 ਸਟ੍ਰਾਈਕ ਡਰੋਨ, 73 ਮਿਜ਼ਾਈਲਾਂ ਦਾਗੀਆਂ। ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਬੈਲੈਸਟਿਕ ਕਰੂਜ਼ ਅਤੇ ਐਂਟੀਸ਼ਿਪ ਮਿਜ਼ਾਈਲਾਂ ਤੱਕ ਸ਼ਾਮਲ ਸਨ। ਉੱਥੇ ਹੀ ਅਗਲੀ ਖਬਰ ਦੀ ਸਾਂਝ, ਅਤੇ ਇਹ ਯੂਰਪੀ ਮੁਲਕ ਤੋਂ ਹੀ ਹੈ, ਡੈਨਮਾਰਕ ਤੋਂ, ਜਿੱਥੇ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਉਲਟ ਫੇਰ ਦੇਖਣ ਨੂੰ ਮਿਲਿਆ, ਜਿੱਥੇ ਲਗਭਗ 10 ਹਫ਼ਤਿਆਂ ਦੀਆਂ ਲੰਮੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਨਵੀਂ ਸਰਕਾਰ ਦਾ ਗਠਨ ਹੋ ਗਿਆ। ਸੋਸ਼ਲ ਡੈਮੋਕਰੇਟ ਨੇਤਾ ਮੈਟੇ ਫਰੈਡਰਿਕਸਨ ਨੇ ਤੀਸਰੀ ਵਾਰ ਡੈਨਮਾਰਕ ਦੀ ਪ੍ਰਧਾਨ ਮੰਤਰੀ ਵਜੋਂ ਆਪਣਾ ਅਹੁਦਾ ਸੁਰੱਖਿਅਤ ਕਰ ਲਿਆ। ਫਰੈਡਰਿਕਸਨ ਹੁਣ 4 ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਦੇ ਗਠਜੋੜ ਵਾਲੀ ਇੱਕ ਨਵੀਂ ਮੱਧ ਖੱਬੇ ਪੱਖੀ ਯਾਨੀ ਸੈਂਟਰਲ ਲੈਫਟਿਸਟ ਪਾਰਟੀ ਦੀ ਅਗਵਾਈ ਕਰਨ ਜਾ ਰਹੇ ਨੇ। ਸੋਮਵਾਰ ਦੇਰ ਰਾਤ ਇੱਕ ਅਹਿਮ ਘਟਨਾਕ੍ਰਮ ਦੇ ਵਿੱਚ ਫਰੈਡਰਿਕਸਨ ਨੇ ਰਾਜਾ ਫਰੈਡਰਿਕ 10ਵੇਂ ਦੇ ਨਾਲ ਮੁਲਾਕਾਤ ਵੀ ਕੀਤੀ, ਉਹਨਾਂ ਨੂੰ ਆਪਣੇ ਨਵੇਂ ਗਠਜੋੜ ਦੇ ਬਾਰੇ ਜਾਣਕਾਰੀ ਵੀ ਦਿੱਤੀ। ਇਸ ਦੇ ਵਿੱਚ ਸਰਕਾਰ ਦੇ ਅੰਦਰ ਫਰੈਡਰਿਕਸਨ ਦੀ ਆਪਣੀ ਪਾਰਟੀ ਸੋਸ਼ਲ ਡੈਮੋਕਰੇਟਸ ਤੋਂ ਇਲਾਵਾ ਸੋਸ਼ਲਿਸਟ ਪੀਪਲਸ ਪਾਰਟੀ ਔਰ ਇੱਕ ਰਾਈਟ ਵਿੰਗਰ ਪਾਰਟੀ ਲਿਬਰਲ ਵੈਂਟਰੇ ਪਾਰਟੀ, ਇਸ ਤੋਂ ਇਲਾਵਾ ਮੱਧ ਮਾਰਗੀ ਪਾਰਟੀ ਮਾਡਰੇਟਸ ਵੀ ਸ਼ਾਮਲ ਹੈ। ਡੈਨਿਸ਼ ਰਾਇਲ ਹਾਊਸ ਵੱਲੋਂ ਜਾਰੀ ਬਿਆਨ ਦੇ ਵਿੱਚ ਰਾਜਾ ਦੇ ਕਾਰਜਕਾਰੀ ਨੇ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨੂੰ ਰਸਮੀ ਤੌਰ ਦੇ ਉੱਤੇ ਸਰਕਾਰ ਬਣਾਉਣ ਦੇ ਲਈ ਸੱਦਾ ਦੇ ਦਿੱਤਾ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਫਰੈਡਰਿਕਸਨ ਮੰਗਲਵਾਰ ਦੇ ਦਿਨ ਆਪਣੀ ਨਵੀਂ ਸਰਕਾਰ ਦੀਆਂ ਮੁੱਖ ਤਰਜੀਹਾਂ ਨੂੰ ਏਜੰਡੇ ਦੇ ਤੌਰ ਦੇ ਉੱਤੇ ਪੇਸ਼ ਕਰ ਗਏ। ਇਸ ਤੋਂ ਬਾਅਦ ਹੁਣ ਬੁੱਧਵਾਰ ਦੇ ਦਿਨ ਨਵੇਂ ਚੁਣੇ ਗਏ ਮੰਤਰੀਆਂ ਨੂੰ ਰਾਇਲ ਹਾਊਸ ਦੇ ਵਿੱਚ ਰਾਜਾ ਦੇ ਸਾਹਮਣੇ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਨਵੇਂ ਗਠਜੋੜ ਨੂੰ ਡੈਨਮਾਰਕ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਵੀ ਦੇਖਿਆ ਜਾ ਰਿਹਾ, ਕਿਉਂਕਿ ਇਸ ਦੇ ਵਿੱਚ ਵੱਖ-ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਯਾਨੀ ਲੈਫਟ ਅਤੇ ਰਾਈਟ ਵਿੰਗਰ ਵਾਲੀਆਂ ਦੋਵੇਂ ਪਾਰਟੀਆਂ ਸ਼ਾਮਲ ਨੇ। ਉੱਥੇ ਅਗਲੀ ਖਬਰ, ਅਤੇ ਇਹ ਸੋਸ਼ਲ ਮੀਡੀਆ ਦੇ ਨਾਲ ਜੁੜੀ ਹੋਈ, ਜਿੱਥੇ ਬੱਚਿਆਂ ਦੀ ਸਿਹਤ ਦੇ ਉੱਤੇ ਸੋਸ਼ਲ ਮੀਡੀਆ ਦਾ ਕਿੰਨਾ ਨੁਕਸਾਨ ਹੁੰਦਾ, ਕਿੰਨਾ ਸਿਹਤ ਦੇ ਉੱਤੇ ਮਾੜੇ ਪ੍ਰਭਾਵ ਪੈਂਦੇ ਨੇ, ਇਸ ਦੀਆਂ ਤਾਂ ਹੁਣ ਕੀ ਉਹ ਖਬਰਾਂ ਕਰੀਏ, ਵਾਰ ਵਾਰ ਇਸ ਦੇ ਉੱਤੇ ਚਰਚਾ ਕਰ ਚੁੱਕੇ ਹਾਂ। ਪਰ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਇੰਨੀ ਹੀ ਇਹ ਨੁਕਸਾਨਦੇਹ ਚੀਜ਼ ਹੈ ਤਾਂ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੁੰਦੀ। ਅਮਰੀਕਾ ਦੇ ਇੱਕ ਸਕੂਲ ਵਿਭਾਗ ਨੇ ਦੋਸ਼ ਮੜਿਆ ਹੈ ਕਿ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਯੂਟਿਊਬ, ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਬੱਚਿਆਂ ਦੇ ਵਿੱਚ ਤਣਾਅ ਤੋਂ ਲੈ ਕੇ ਨੀਂਦ ਦੀ ਕਮੀ, ਭਾਵਨਾਤਮਕ ਪਰੇਸ਼ਾਨੀਆਂ ਤੋਂ ਲੈ ਕੇ ਦੂਸਰੀਆਂ ਮਾਨਸਿਕ ਸਮੱਸਿਆਵਾਂ ਨੂੰ ਵਧਾਉਣ ਦੇ ਲਈ ਜ਼ਿੰਮੇਵਾਰ ਨੇ। ਸੋਮਵਾਰ ਦੇ ਦਿਨ ਸਾਹਮਣੇ ਆਇਆ ਅਦਾਲਤ ਦੇ ਇੱਕ ਡਾਕੂਮੈਂਟ ਦੇ ਮੁਤਾਬਕ ਇੱਕ ਸੋਸ਼ਲ ਮੀਡੀਆ ਕੰਪਨੀਆਂ ਦੇ ਉੱਤੇ ਅਮਰੀਕਾ ਦੇ ਵਿੱਚ ਕੈਂਟਕੀ ਸੂਬੇ ਦੇ ਅੰਦਰ ਇੱਕ ਡਿਸਟ੍ਰਿਕਟ ਸਕੂਲ ਦੀ ਤਰਫ ਤੋਂ ਕਰੀਬ $2,07,00,000 ਦੇਣ ਦੇ ਉੱਤੇ ਜਿਹੜਾ ਇੱਕ ਜੁਰਮਾਨਾ ਲਗਾਇਆ ਗਿਆ ਸੀ ਔਰ ਇਸ ਦੀ ਸਹਿਮਤੀ ਵੀ ਹੋ ਗਈ ਹੈ। ਇਹ ਸਮਝੌਤਾ ਉਸ ਮੁਕੱਦਮੇ ਨੂੰ ਖਤਮ ਕਰਨ ਦੇ ਲਈ ਕੀਤਾ ਗਿਆ ਜਿਸ ਦੇ ਵਿੱਚ ਇਹ ਕੰਪਨੀਆਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੇ ਸੰਕਟ ਨੂੰ ਜ਼ਿੰਮੇਦਾਰ ਹੋਣ ਦੇ ਲਈ ਦੋਸ਼ ਮੜਨਗੀਆਂ। ਯਾਨੀ ਕਿ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਹਨਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਣ ਲੱਗਿਆ ਕਿਹੜੀ ਕੰਪਨੀ ਕੀ ਰੇਟ ਦਿੰਦੀ ਹੈ। ਸੋਸ਼ਲ ਮੀਡੀਆ ਨੇ ਸਕੂਲੀ ਬੱਚਿਆਂ ਦੀ ਮੈਂਟਲ ਹੈਲਥ ਖਰਾਬ ਕਰਕੇ ਰੱਖ ਦਿੱਤੀ ਹੈ। 250 ਕਰੋੜ ਦੇ ਕੇ ਵੀ ਕੇਸ ਸੈਟਲ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਇਸ ਰਕਮ ਦੇ ਵਿੱਚ ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਮੂਲ ਕੰਪਨੀ ਮੇਟਾ $90 ਲੱਖ ਦੇਗੀ। ਸਨੈਪਚੈਟ ਮੂਲ ਕੰਪਨੀ ਸਨੈਪ ਅਤੇ ਟਿਕਟੋਕ ਦੀ ਬਾਈਟ ਡੈਂਸ $80-80 ਲੱਖ ਦੇਣਗੀਆਂ। ਉੱਥੇ ਯੂਟਿਊਬ ਦੀ ਮਾਲਕ ਕੰਪਨੀ ਗੂਗਲ ਕਰੀਬ $20 ਲੱਖ ਨਗਦੀ ਦੇਗੀ ਅਤੇ $9 ਲੱਖ ਦੀ ਮੁੱਲ ਦੀ ਟ੍ਰੇਨਿੰਗ ਅਤੇ ਸੋਫਟਵੇਅਰ ਲਾਇਸੈਂਸ ਵੀ ਉਪਲਬਧ ਕਰਵਾਏ ਜਾਣਗੇ। ਉੱਥੇ ਹੀ ਅਮਰੀਕਾ ਦੇ ਐਰੀਜ਼ੋਨਾ ਸੂਬੇ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ ਆਪਰੇਸ਼ਨ ਚੈੱਕਮੇਟ ਦੇ ਤਹਿਤ ਵੱਡੀ ਕਾਰਵਾਈ ਕਰਦਿਆਂ ਹੋਇਆ 30 ਭਾਰਤੀ ਟਰੱਕ ਡਰਾਈਵਰਾਂ ਸਣੇ ਕੁੱਲ 52 ਲੋਕਾਂ ਨੂੰ ਗ੍ਰਿਫਤਾਰ ਕੀਤਾ। ਯਾਦ ਕਰ ਲਓ ਇੱਕ ਵਾਰ ਫਿਰ ਤੋਂ ਇਹ ਅੰਕੜਾ, ਕੁੱਲ 52 ਲੋਕ ਗ੍ਰਿਫਤਾਰ ਕੀਤੇ ਗਏ ਨੇ, ਉਸ ਦੇ ਵਿੱਚੋਂ 30 ਤਾਂ ਸਿਰਫ ਭਾਰਤੀ ਮੂਲ ਦੇ ਨੇ। ਕਾਰਵਾਈ ਜੁਮਾ ਸੈਕਟਰ ਦੇ ਵਿੱਚ 11 ਤੋਂ 15 ਮਈ ਦੇ ਦਰਮਿਆਨ ਕੀਤੀ ਗਈ ਸੀ। ਅਮਰੀਕੀ ਪ੍ਰਸ਼ਾਸਨ ਹੁਣ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਅਤੇ ਕਮਰਸ਼ੀਅਲ ਵਾਹਨ ਚਲਾਉਣ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਲੱਗਿਆ ਹੋਇਆ। ਇਸ ਕਾਰਵਾਈ ਦੇ ਵਿੱਚ ਫੜੇ ਗਏ 52 ਵਿਅਕਤੀਆਂ ਦੀ ਤਰਫ ਤੋਂ 30 ਭਾਰਤੀ ਨਾਗਰਿਕ ਨੇ, ਜਦਕਿ ਬਾਕੀ ਮੈਕਸੀਕੋ, ਅਲਸਲਵਾਡੋਰ, ਰੂਸ, ਪਾਕਿਸਤਾਨ ਅਲੱਗ ਅਲੱਗ ਦੇਸ਼ਾਂ ਦੇ ਨਾਲ ਜੁੜੇ ਹੋਏ ਨੇ। ਜਾਂਚ ਦੇ ਦਰਮਿਆਨ ਇਹ ਵੀ ਸਾਹਮਣੇ ਆਇਆ ਕਿ 3 ਵਿਅਕਤੀਆਂ ਦੇ ਕੋਲੋਂ ਕੋਈ ਵੀ ਡਰਾਈਵਿੰਗ ਲਾਇਸੈਂਸ ਨਹੀਂ ਸੀ। ਇਸ ਤੋਂ ਇਲਾਵਾ ਜ਼ਿਆਦਾਤਰ ਡਰਾਈਵਰਸ ਦੇ ਕੋਲ ਅਜਿਹੇ ਰੁਜ਼ਗਾਰ ਅਧਿਐਨ ਦਸਤਾਵੇਜ਼ ਯਾਨੀ EAD ਸਨ ਜੋ ਕਿ ਪਿਛਲੇ ਜੋ ਬਾਈਡਨ ਦੇ ਪ੍ਰਸ਼ਾਸਨ ਦੇ ਦੌਰਾਨ ਮਿਲੇ ਸੀ, ਪਰ ਹੁਣ ਉਹ ਵੈਧ ਨਹੀਂ ਰਹੇ। ਜਿਹੜੀ ਅਗਲੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਭਾਰਤ ਦੇ ਨਾਲ ਜੁੜੀ ਹੋਈ, ਉਹ ਕਾਕਰੋਚ ਜਨਤਾ ਪਾਰਟੀ ਯਾਨੀ CJP ਦੇ ਨਾਲ ਜੁੜੀ ਹੋਈ ਹੈ, ਜਿਸ ਪਾਰਟੀ ਨੇ, ਹਾਲਾਂਕਿ ਪੋਲੀਟੀਕਲ ਪਾਰਟੀ ਨਹੀਂ ਹੈ, ਇੱਕ ਸੋਸ਼ਲ ਮੀਡੀਆ ਕੈਂਪੇਨ ਹੈ, ਪਰ ਇਸ ਨੂੰ ਕਾਕਰੋਚ ਜਨਤਾ ਪਾਰਟੀ ਦੇ ਨਾਮ ਦੇ ਨਾਲ ਹੀ ਇਸ ਕੈਂਪੇਨ ਨੂੰ ਜਾਣਿਆ ਜਾਏਗਾ। ਕਾਕਰੋਚ ਜਨਤਾ ਪਾਰਟੀ ਦਾ ਕਹਿਣਾ ਹੈ ਕਿ ਕਾਕਰੋਚ ਅੰਦੋਲਨ ਦੇ ਨਾਲ ਅੱਜ ਵੀ ਦੇਸ਼ ਦੇ ਵਿੱਚ ਬਹੁਤ ਸਾਰੇ ਮਾਣਮੱਤੀਆਂ ਸ਼ਖਸੀਅਤਾਂ ਜੁੜੀਆਂ ਹੋਈਆਂ ਨੇ। ਔਰ CJP ਨੇ ਇਹ ਐਲਾਨ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੀਤਾ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਹੀ ਇਹ ਗੱਲ ਕਹੀ ਜਾ ਰਹੀ ਸੀ ਕਿ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਨੇ ਉਹ ਕਾਕਰੋਚ ਦੇ ਵਰਗੇ ਨੇ। ਐਕਸ ਦੇ ਉੱਤੇ ਜਾਰੀ ਬਿਆਨ ਦੇ ਵਿੱਚ CJP ਨੇ ਕਿਹਾ ਹੈ ਕਿ ਅੱਜ ਇੱਕ ਪ੍ਰਮੁੱਖ ਵਿਅਕਤੀ ਕਾਕਰੋਚ ਅੰਦੋਲਨ ਦੇ ਵਿੱਚ ਸ਼ਾਮਲ ਹੋਏਗਾ, ਜਾਣਨ ਦੇ ਲਈ ਜੁੜੇ ਰਹੋ। ਇਸ ਤੋਂ ਪਹਿਲਾਂ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸੋਮਵਾਰ ਦੇ ਦਿਨ ਐਲਾਨ ਕੀਤਾ ਸੀ ਕਿ ਉਹ 6 ਜੂਨ ਨੂੰ ਭਾਰਤ ਪਰਤ ਰਹੇ ਨੇ। CBSE 12ਵੀਂ ਬੋਰਡ ਦੇ ਜਿਨ੍ਹਾਂ ਸਟੂਡੈਂਟਸ ਨੂੰ ਸਕੈਨ ਅਨਸਰ ਸ਼ੀਟ ਦੇ ਪੇਜ ਧੁੰਦਲੇ ਹੋਣ ਜਾਂ ਗਾਇਬ ਹੋਣ ਦੀ ਸ਼ਿਕਾਇਤ ਕਰ ਰਹੀ ਸੀ, CBSE ਤੱਕ ਉਹ ਪਹੁੰਚ ਰਹੀ ਸੀ। ਹੁਣ ਉਹਨਾਂ ਸ਼ਿਕਾਇਤਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਉਹ ਵਿਦਿਆਰਥੀ ਜਿਹੜੇ ਨੇ ਪਹਿਲਾਂ ਆਪਣੀ ਅਪੀਲ ਪਾ ਸਕਦੇ ਨੇ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਨੇ ਮੰਗਲਵਾਰ ਦੇ ਦਿਨ ਦੱਸਿਆ ਕਿ ਪੋਰਟਲ ਦੇ ਵਿੱਚ ਆਵੇਦਨ ਕਰਦੇ ਸਮੇਂ ਆਧਾਰ ਵੈਰੀਫਿਕੇਸ਼ਨ ਦੀ ਸੁਰੱਖਿਆ ਦੀ ਦ੍ਰਿਸ਼ਟੀ ਦੇ ਨਾਲ ਇਸ ਨੂੰ ਜੋੜਿਆ ਜਾ ਰਿਹਾ ਹੈ, ਉਹ ਜ਼ਰੂਰੀ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਕੋਲ ਆਪਣਾ ਆਧਾਰ ਕਾਰਡ ਨਹੀਂ ਹੈ, ਉਹ ਆਪਣੇ ਮਾਂ ਪਿਓ ਦਾ, ਗਾਰਜੀਅਨ ਦਾ, ਰਿਸ਼ਤੇਦਾਰ ਦਾ ਆਧਾਰ ਵੀ ਵੈਰੀਫਿਕੇਸ਼ਨ ਕਰਵਾ ਸਕਦੇ ਨੇ। ਨਾਲ ਹੀ ਇਸ ਪ੍ਰਕਿਰਿਆ ਨੂੰ ਸਮਝਾਉਣ ਦੇ ਲਈ ਇੱਕ ਟਿਊਟੋਰੀਅਲ ਵੀਡੀਓ ਵੀ ਜਾਰੀ ਕੀਤਾ ਗਿਆ। 2 ਜੂਨ ਤੋਂ 12ਵੀਂ ਦੀ ਜਮਾਤ ਦੀ ਪ੍ਰੀਖਿਆ ਦੇ ਨਾਲ ਜੁੜੀ ਹੋਈ ਵੈਰੀਫਿਕੇਸ਼ਨ ਅਤੇ ਰੀਵੈਲਿਊਏਸ਼ਨ ਦਾ ਪੋਰਟਲ ਚਾਲੂ ਹੋ ਚੁੱਕਿਆ ਪਹਿਲਾਂ ਤੋਂ ਹੀ, ਔਰ ਜਿਹੜੇ ਵਿਦਿਆਰਥੀ ਅਗਲੀ 6 ਜੂਨ ਤੋਂ, ਬਲਕਿ ਇੱਥੋਂ ਤੱਕ 1 ਜੁਲਾਈ ਤੋਂ ਪੋਰਟਲ ਦੇ ਉੱਤੇ ਆਪਣੀਆਂ ਸ਼ਿਕਾਇਤਾਂ ਕਰਨਾ ਚਾਹੁੰਦੇ ਨੇ ਉਹ ਆਪਣੀ ਕਰ ਸਕਣਗੇ। ਨਾਲ ਹੀ ਇਹ ਵੀ ਸਹੂਲਤ ਦੇ ਦਿੱਤੀ ਗਈ ਹੈ ਕਿ ਉਹ ਆਪਣੀ ਅਰਜ਼ੀ ਦੇ ਵਿੱਚ 1 ਤੋਂ ਵਧੇਰੇ ਸਮੱਸਿਆਵਾਂ ਅਤੇ ਵਿਸ਼ਿਆਂ ਨੂੰ ਚੁਣ ਸਕਦੇ ਨੇ। ਉੱਤਰ ਪ੍ਰਦੇਸ਼ ਤੋਂ ਅਗਲੀ ਖਬਰ ਦੀ ਸਾਂਝ ਪਾਉਂਦੇ ਹਾਂ, ਜਿੱਥੇ ਬੜਾ ਸਾਰਾ ਚਰਚਾ ਦੇ ਵਿੱਚ ਬਿਆਨ ਆ ਰਿਹਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਤਾਜ਼ਾ ਤਰੀਨ ਦਿੱਤਾ ਗਿਆ ਬਿਆਨ, ਜਿਸ ਦੇ ਵਿੱਚ ਗਾਂ ਨੂੰ ਮਾਤਾ ਅਤੇ ਉਹਨਾਂ ਲੋਕਾਂ ਨੂੰ ਜਾਨਵਰ ਤੋਂ ਵੀ ਬੱਤਰ ਦੱਸ ਦਿੱਤਾ ਗਿਆ ਜਿਹੜੇ ਗਾਂ ਨੂੰ ਮਾਤਾ ਨਹੀਂ ਮੰਨਦੇ। ਮੁਸਲਿਮ ਧਰਮ ਗੁਰੂਆਂ ਦੀ ਗਾਂ ਨੂੰ ਕੌਮੀ ਪਸ਼ੂ ਐਲਾਨਣ ਦੀ ਮੰਗ ਤੋਂ ਬਾਅਦ ਇਸ ਦੇ ਉੱਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾ ਟਿੱਪਣੀ ਕਰ ਚੁੱਕੇ ਨੇ। ਹਾਲਾਂਕਿ ਹੁਣ ਤੱਕ ਇਸ ਮੰਗ ਦੀ ਕਿਸੇ ਨੇ ਹਮਾਇਤ ਨਹੀਂ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੋਮਵਾਰ ਦੇ ਦਿਨ ਕਿਹਾ ਸੀ ਕਿ ਗਾਂ ਸਾਡੀ ਮਾਤਾ ਹੈ ਅਤੇ ਕੀ ਮਾਤਾ ਅਤੇ ਪੁੱਤਰ ਦੇ ਦਰਮਿਆਨ ਕਿਸੇ ਫਰਕ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉੱਥੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਗਾਂ ਨੂੰ ਕੌਮੀ ਜਾਨਵਰ ਦਾ ਦਰਜਾ ਦੇਣ ਦੇ ਕਿਸੇ ਵੀ ਪ੍ਰਸਤਾਵ ਦੇ ਉੱਤੇ ਹਾਲ ਫਿਲਹਾਲ ਵਿਚਾਰ ਨਹੀਂ ਕਰ ਰਹੀ ਹੈ। ਤਾਜ਼ੀ ਹੈ ਕਿ ਯੋਗੀ ਦੀ ਤਰਫ ਤੋਂ ਫਿਲਹਾਲ ਕੱਟੜਪੰਥੀ ਹਿੰਦੂ ਜਥੇਬੰਦੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ। ਉੱਥੇ ਅਗਲੀ ਭਾਰਤ ਦੇ ਨਾਲ ਜੁੜੀ ਹੋਈ ਖਬਰ, ਵੈਸੇ ਇਹ ਕੌਮਾਂਤਰੀ ਖਿੱਤੇ ਦੇ ਵਿੱਚੋਂ ਹੈ, ਜਿੱਥੇ ਯੂਕੇ ਦੇ ਵਿੱਚ ਸਿੱਖ ਨੌਜਵਾਨ ਵੱਲੋਂ ਕਿਰਪਾਨ ਨਾਲ ਇੱਕ 21 ਸਾਲ ਨੌਜਵਾਨ ਦਾ ਕਤਲ ਕਰ ਦੇਣ ਦਾ ਮੁੱਦਾ ਹੁਣ ਹਾਊਸ ਆਫ ਕਾਮਨਸ 'ਚ ਵੀ ਚੁੱਕਿਆ ਗਿਆ। ਇਸ ਬਾਰੇ ਹੋਮ ਸਕੱਤਰ ਬਣੇ ਸਿੱਖ MPs ਨੇ ਆਪਣੀ ਪ੍ਰਤੀਕਿਰਿਆਵਾਂ ਦਿੱਤੀਆਂ ਨੇ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਦੋਸ਼ੀ ਵਿਕਰਮ ਡਿਗਵਾ ਦੇ ਉੱਤੇ ਵੀ ਹੋਰ ਵਾਧੂ ਇਲਜ਼ਾਮ ਲਗਾਏ ਗਏ ਨੇ। ਸੋਮਵਾਰ ਦੇ ਦਿਨ 23 ਸਾਲਾ ਵਿਕਰਮ ਡਿਗਵਾ ਨੂੰ ਦਸੰਬਰ 2025 ਦੇ ਵਿੱਚ ਸਾਊਥਹੈਂਪਟਨ ਦੇ 18 ਸਾਲਾ ਹੈਨਰੀ ਨੋਵਾਕ ਦੇ ਕਤਲ ਦੇ ਦੋਸ਼ ਦੇ ਵਿੱਚ ਘੱਟੋ ਘੱਟ 21 ਸਾਲ ਦੀ ਉਮਰ ਕੈਦ ਸਜ਼ਾ ਜਿਹੜੀ ਉਹ ਹੋਲਡ ਕਰ ਰੱਖੀ ਸੀ। ਸੋਮਵਾਰ ਦੇ ਦਿਨ ਇਸ ਮਾਮਲੇ 'ਚ 23 ਸਾਲਾ ਵਿਕਰਮ ਡਿਗਵਾ ਨੂੰ ਦਸੰਬਰ 2025 'ਚ ਜਿਹੜਾ ਸਾਊਥਹੈਂਪਟਨ 'ਚ 18 ਸਾਲ ਦੇ ਹੈਨਰੀ ਨੋਵਾਕ ਦੇ ਕਤਲ ਦੋਸ਼ ਦੇ ਵਿੱਚ ਘੱਟੋ ਘੱਟ 21 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ, ਉਹ ਅੱਜ ਹੁਣ ਹਥਿਆਰ ਰੱਖਣ ਸੰਬੰਧੀ ਵਾਧੂ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਨੇ ਅਤੇ ਅਦਾਲਤ ਦੇ ਵਿੱਚ ਮੁੜ ਪੇਸ਼ ਹੋਣ ਵਾਲੇ ਨੇ। ਇਸ ਮਾਮਲੇ ਦੇ ਵਿੱਚ ਉਹਨਾਂ ਦੇ ਭਰਾ ਅਤੇ ਪਿਤਾ ਵੀ ਸਹਿ ਕਰਮਚਾਰੀ ਮੌਜੂਦ ਸਨ। ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਆਓ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ ਇੰਟਰਨੈਸ਼ਨਲ ਖੇਮੇ ਦੇ ਵਿੱਚੋਂ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਨੇ ਇਜ਼ਰਾਈਲ ਦੀ ਤਰਫ ਤੋਂ ਜਿਹੜੀਆਂ ਆਪਹੁਦਰੀਆਂ ਵਰਤੀਆਂ ਜਾ ਰਹੀਆਂ ਨੇ ਆਖਿਰਕਾਰ ਉਸ ਦੇ ਖਿਲਾਫ਼ ਆਵਾਜ਼ ਚੁੱਕੀ ਹੈ। ਇਸ ਗੱਲ ਦਾ ਯਕੀਨ ਨਹੀਂ ਸੀ ਪਰ ਫਿਰ ਵੀ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਜਿਹੜੇ ਵੈਸਟ ਬੈਂਕ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਤਰਫ ਤੋਂ ਹਿੰਸਾ ਨੂੰ ਅੰਜਾਮ ਦਿੱਤਾ ਗਿਆ, ਉਹਨਾਂ ਕੁਝ ਇੰਡੀਵਿਜੁਅਲਸ ਅਤੇ ਕੁਝ ਅਦਾਰਿਆਂ ਨੂੰ ਜਿਹੜਾ ਉਹ ਨਿਸ਼ਾਨੇ ਦੇ ਉੱਤੇ ਲਿਆ ਗਿਆ। ਦੱਸ ਦਈਏ ਕਿ ਫੈਡਰਲ ਸਰਕਾਰ ਪਹਿਲਾਂ ਹੀ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇੰਤਮਾਰ ਬੈਨ ਗਵੀਰ ਦੇ ਉੱਤੇ ਮੁਕੱਦਮਾ ਚਲਾਉਣ ਦੇ ਲਈ ਤਿਆਰ ਨੇ। ਹਾਲਾਂਕਿ ਇਜ਼ਰਾਈਲ ਦੇ ਨੈਸ਼ਨਲ ਸਿਕਿਉਰਿਟੀ ਮਿਨਿਸਟਰ ਇੰਤਮਾਰ ਬੈਨ ਗਵੀਰ ਜਿਹੜੇ ਨੇ ਉਹ ਇਸ ਬਾਬਤ ਇੱਕ ਵੀਡੀਓ ਵੀ ਪ੍ਰੋ ਫਲਸਤੀਨੀ ਵੀਡੀਓ ਜਿਹੜੀ ਇਸ ਬਾਬਤ ਇੱਕ ਪੋਸਟ ਕਰ ਚੁੱਕੇ ਨੇ। ਆਸਟ੍ਰੇਲੀਆ ਦੇ ਵਿੱਚ ਪ੍ਰੋ ਫਲਸਤੀਨੀ ਮਟੀਰੀਅਲ ਚੱਲਦਾ ਨਹੀਂ ਹੈ। ਇੱਥੋਂ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇਜ਼ਰਾਈਲ ਦੇ ਨਾਲ ਹਾਲਾਂਕਿ ਕੂਟਨੀਤਿਕ ਸੰਬੰਧਾਂ ਨੂੰ ਮਜ਼ਬੂਤੀ ਦਿੱਤੀ ਹੈ ਪਰ ਨਾਲ ਇਹ ਵੀ ਕਿਹਾ ਹੈ ਕਿ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ, ਉਹਦੇ 'ਚੋਂ 4 ਇੰਡੀਵਿਜੁਅਲ ਸ਼ਾਮਲ ਨੇ ਅਤੇ ਇੱਕ ਅਦਾਰਾ ਜਿਨ੍ਹਾਂ ਦੀ ਤਰਫ ਤੋਂ ਇਜ਼ਰਾਈਲ ਦੇ ਵਿੱਚ ਰਹਿ ਕੇ ਫਲਸਤੀਨੀ ਇਲਾਕਿਆਂ ਦੇ ਵਿੱਚ ਕਤਲੇਆਮ ਬੋਲਿਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜਾ ਵਿਗਿਆਨ ਹੈ ਅਤੇ ਖੋਜ ਹੈ ਉਸਦਾ ਸਭ ਤੋਂ ਵੱਡਾ ਅਦਾਰਾ ਮੰਨਿਆ ਜਾਂਦਾ ਹੈ CSIRO। ਹੁਣ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਸਾਇੰਸ ਏਜੰਸੀ ਨੇ ਆਪਣੇ ਉਸ ਦਾਅਵੇ ਦਾ ਬਚਾਅ ਕੀਤਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਰਿਸਰਚ ਅਤੇ ਟੈਕਨੋਲੋਜੀ ਦੇ ਉੱਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਨੇ। ਨਵੰਬਰ ਮਹੀਨੇ ਦੇ ਵਿੱਚ CSIRO ਲਗਭਗ 350 ਰਿਸਰਚ ਪੋਜੀਸ਼ਨਸ ਖਤਮ ਕਰਨ ਦੇ ਬਾਰੇ ਵਿਚਾਰ ਕਰ ਸਕਦੀ ਹੈ। ਹਾਲਾਂਕਿ ਇਸ ਦਰਮਿਆਨ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ CSIRO ਦੇ ਵਿੱਚ ਕੰਮ ਕਰਨ ਵਾਲੇ ਵਿਗਿਆਨੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਵਿਹਲੇ ਹੋ ਜਾਣਗੇ। ਇਸ ਤੋਂ ਬਾਅਦ ਤਾਂ ਫਿਰ ਉਹ ਮੁੜ ਕੇ ਕਦੇ CSIRO ਦੇ ਵਿੱਚ ਸ਼ਾਮਲ ਕਿਉਂ ਹੀ ਹੋਣਗੇ। ਅਜੇ ਇਹਦੇ ਵਿੱਚ 92 ਦੇ ਕਰੀਬ ਸਟਾਫ, ਜਿਨ੍ਹਾਂ 'ਚੋਂ 86 ਨੂੰ ਪੋਜ਼ੀਟਿਵ ਪਾਇਆ ਗਿਆ, ਉਹਨਾਂ ਦੇ ਨਾਲ ਹੀ ਜੁੜੀ ਹੋਈ ਇਹ ਇੱਕ ਰਿਪੋਰਟ ਹੈ। ਉੱਧਰ ਇਹ ਵੀ ਪਤਾ ਚੱਲ ਰਿਹਾ ਹੈ ਕਿ CSIRO ਆਪਣਾ ਸਾਲਾਨਾ ਖਰਚ ਵੀ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਸਾਲ 2036 ਤੱਕ ਹਰ ਸਾਲ CSIRO ਟੀਚਾ ਮਿਥ ਕੇ ਚੱਲ ਰਿਹਾ ਕਿ $135 million ਬਚਾਉਣੇ ਨੇ। ਇਹ ਆਖਿਰਕਾਰ ਕਿਵੇਂ ਪੂਰੇ ਹੋ ਸਕਣਗੇ ਆਉਣ ਵਾਲੇ ਸਮੇਂ ਦੇ ਵਿੱਚ, ਤੁਹਾਡੇ ਨਾਲ ਇਹ ਖਬਰਾਂ ਦੀ ਸਾਂਝ ਪਾਵਾਂਗੇ। ਪਰ ਇੱਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਉਹਨਾਂ ਕੁਝ ਨੁਕਤਿਆਂ ਦੇ ਉੱਤੇ ਜਿਹੜੇ ਤੁਹਾਨੂੰ ਸਮਝ ਨਹੀਂ ਆ ਰਹੇ ਉਹਨਾਂ ਦੇ ਉੱਤੇ ਵੀ ਜਵਾਬ ਦੇਣ ਨੂੰ ਤਿਆਰ ਨੇ।
2: ਜਦ ਤੋਂ ਇਹ ਬੁਸ਼ ਸਮਿਟ ਸ਼ੁਰੂ ਹੋਇਆ, ਜਿਹੜੇ ਸਾਲ ਤੋਂ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਹਰ ਵਾਰ ਇਸ ਦੇ ਵਿੱਚ ਪਾਰਟੀਸਪੇਟ ਕਰਦੇ ਨੇ, ਇੱਥੇ ਪਹੁੰਚਦੇ ਨੇ। ਇਸ ਵਾਰ ਡੱਬੋ ਦੇ ਵਿੱਚ ਹੋ ਰਿਹਾ, 2 ਦਿਨ ਦੀ ਇਹ ਗੈਦਰਿੰਗ 26 ਅਤੇ 27 ਅਗਸਤ ਨੂੰ ਹੋ ਰਹੀ ਹੈ। ਔਰ ਇਸ ਦਰਮਿਆਨ ਫਿਊਲ ਸਿਕਿਉਰਿਟੀ ਇੱਕ ਜ਼ਾਹਰੀ ਗੱਲ ਹੈ ਕਿ ਬਹੁਤ ਵੱਡਾ ਮਸਲਾ ਬਣਿਆ ਰਹੇਗਾ। ਪੁੱਛਿਆ ਜਾਏਗਾ ਕਿ ਅਮਰੀਕਾ ਦੇ ਉੱਤੇ ਕਿੰਨੀ ਕੁ ਨਿਰਭਰਤਾ ਹੈ, ਈਰਾਨ ਦੇ ਆਖਿਰਕਾਰ ਦਰਵਾਜ਼ੇ ਖੋਲ੍ਹ ਦੇਣ ਦੇ ਨਾਲ, ਸਟੇਟ ਆਫ ਹੋਰਮੋਜ਼ ਖੋਲ੍ਹ ਦੇਣ ਦੇ ਨਾਲ ਕਿੰਨੀ ਕੁ ਰਾਹਤ ਮਿਲ ਸਕੇਗੀ। ਸਿਹਤ ਨੂੰ ਲੈ ਕੇ ਜਿਹੜੀਆਂ ਅਲੱਗ ਅਲੱਗ ਅਪਡੇਟਸ ਵੀ ਸਾਹਮਣੇ ਨੇ। ਲੇਬਰ ਪਾਰਟੀ ਨੇ ਫਿਊਲ ਐਕਸਾਈਜ਼ ਦੇ ਵਿੱਚ ਰਿਡਕਸ਼ਨ ਕਰਨ ਦਾ ਦਾਅਵਾ ਕੀਤਾ ਹੈ। 20% ਪ੍ਰਤੀ ਲੀਟਰ ਦੇ ਪਿੱਛੇ ਜਿਹੜੀ ਇਹ ਗਿਰਾਵਟ ਕੀਤੀ ਗਈ ਹੈ। ਇਸ ਤੋਂ ਇਲਾਵਾ ਐਂਥਨੀ ਐਲਬਨੀਜ਼ ਆਪਣੇ ਇਸ ਬੁਸ਼ ਟੂ ਬੁਸ਼ ਵਿਦ ਪਾਵਰਿੰਗ ਆਸਟ੍ਰੇਲੀਆ ਨਾਮ ਦੇ ਸੰਬੋਧਨ ਵਿੱਚ ਇਹ ਵੀ ਦੱਸਣਗੇ ਕਿ ਖੇਤਰੀ ਇਲਾਕਿਆਂ ਤੋਂ ਆਉਣ ਵਾਲੇ ਲੋਕ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੀ ਆਰਥਿਕਤਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਪਰ ਉਹਨਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਇਸ ਮਾਇਨੇ ਦੇ ਵੱਲ ਇਸ ਕਦਮ ਦੇ ਵੱਲ ਖਾਸ ਤੌਰ ਦੇ ਉੱਤੇ ਧਿਆਨ ਦਿੰਦੀ ਹੈ ਜਿੱਥੇ ਆਸਟ੍ਰੇਲੀਅਨ ਲੋਕ ਰਲ ਕੇ ਇਸ ਦੇਸ਼ ਦੀ ਤਰੱਕੀ ਦੇ ਲਈ ਅੱਗੇ ਵੱਧ ਰਹੇ ਹੋਣ। ਉੱਥੇ ਆਸਟ੍ਰੇਲੀਆ ਦੀ ਤਰਫ ਤੋਂ ਹਰ ਇੱਕ ਨਵਾਂ ਵਿਅਕਤੀ ਜੁੜ ਰਿਹਾ ਹਰ 75 ਸੈਕਿੰਡ ਦੇ ਬਾਅਦ, ਔਰ ਮਾਈਗ੍ਰੇਸ਼ਨ ਇਸ ਦੀ ਕੋਈ ਬਹੁਤ ਵੱਡੀ ਵਜ੍ਹਾ ਨਹੀਂ ਹੈ। ਬਾਵਜੂਦ ਇਸ ਦੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਨਵਾਂ ਇੱਕ ਪਾਪੂਲੇਸ਼ਨ ਕਲੋਕ, ਨਵਾਂ ਤਾਂ ਨਹੀਂ ਕਹਿ ਸਕਦੇ ਪਰ ਉਸ ਪਾਪੂਲੇਸ਼ਨ ਕਲੋਕ ਦੇ ਆਧਾਰ ਦੇ ਉੱਤੇ ਇੱਕ ਨਵੀਂ ਖਬਰ ਸਾਹਮਣੇ ਆਈ ਹੈ, ਪ੍ਰਕਾਸ਼ਿਤ ਹੋਈ ਹੈ, ਜਿਸ 'ਚ ਦੱਸਿਆ ਗਿਆ ਕਿ 2,80,00,000 ਦੀ ਆਬਾਦੀ ਨੂੰ ਅਸੀਂ ਛੋਹ ਗਏ ਹਾਂ। ਇਹ ਅੰਦਾਜ਼ੇ ਦੇ ਤੌਰ ਦੇ ਉੱਤੇ ਦੱਸਿਆ ਜਾਂਦਾ ਕਿਉਂਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਪਾਪੂਲੇਸ਼ਨ ਕਲੋਕ, ਇਸ ਤੋਂ ਇਲਾਵਾ ਹਸਪਤਾਲਾਂ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਅੰਕੜੇ ਇਕੱਠੇ ਕਰਨ, ਇਹਨਾਂ ਸਭ ਦੇ ਉੱਤੇ ਸਮਾਂ ਜ਼ਰੂਰ ਲੱਗਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਨੂੰ ਟਰਬੋਚਾਰਜ ਕਰਨ ਦੇ ਲਈ ਹਰ ਇੱਕ ਵਿਅਕਤੀ ਨੂੰ 59 ਸੈਕਿੰਡ ਦੇ ਵਿੱਚ ਜਿਹੜੀ ਉਹ ਗੱਲਬਾਤ ਉਸ ਦੇ ਨਾਲ ਕੀਤੀ ਜਾਏਗੀ। ABS ਦੀ ਤਰਫ ਤੋਂ ਆਸਟ੍ਰੇਲੀਆ ਦੀ ਆਬਾਦੀ ਵਾਧੇ ਦੇ ਉੱਤੇ ਇੱਕ ਟਿੱਪਣੀ ਵੀ ਦਿੱਤੀ ਗਈ ਹੈ। ਕਿਹਾ ਗਿਆ ਕਿ ਪਿਛਲੇ ਸਾਲ ਦੇ ਨਾਲੋਂ ਆਸਟ੍ਰੇਲੀਆ ਦੀ ਆਬਾਦੀ 'ਚ 500,000 ਵਿਅਕਤੀਆਂ ਦਾ ਹੋਰ ਇਜ਼ਾਫਾ ਹੋਇਆ, ਪਰ 2023 ਦੇ ਨਾਲ ਇਸ ਦੀ ਤੁਲਨਾ ਕਰੀਏ ਤਾਂ ਇਹ ਲਗਭਗ ਦੁੱਗਣੀ ਹੋ ਗਈ ਹੈ। ਯਾਨੀ 2023 'ਚ ਜਿੰਨੀ ਆਬਾਦੀ ਸੀ ਉਹ ਲਗਭਗ ਦੁੱਗਣੀ ਹੋ ਗਈ ਹੈ 2026 ਦੇ ਵਿੱਚ। ਆਬਾਦੀ ਵਾਧੇ ਨੂੰ ਲੈ ਕੇ ਜੁੜੀ ਹੋਈ ਇੱਕ ਅਪਡੇਟ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੀ ਸਾਂਝੀ ਕੀਤੀ ਹੈ। ਉੱਥੇ ਅਗਲੀ ਖਬਰ ਦੀ ਸਾਂਝ ਪਈ ਹੈ ਤਾਂ NSW ਦੇ ਵਿੱਚ ਹਾਲੇ ਬਰਬਾਦੀ ਸ਼ੁਰੂ ਨਹੀਂ ਹੋਈ ਹੈ, ਬਲਕਿ ਇਸ ਦੇ ਥੋੜ੍ਹੇ ਜਿਹੇ ਨਤੀਜੇ ਜਿਹੜੇ ਨੇ ਉਹ ਤੁਹਾਨੂੰ ਪ੍ਰਭਾਵਿਤ ਕਰ ਰਹੇ ਹੋਣਗੇ। ਮੰਨਿਆ ਜਾ ਰਿਹਾ ਹੈ ਕਿ NSW ਦੇ ਵਿੱਚ ਵੱਧ ਤੋਂ ਵੱਧ ਘਰਾਂ ਦੀ ਪਰਮਿਸ਼ਨ ਦੇ ਲਈ ਅਰਜ਼ੀਆਂ ਜਿਹੜੀਆਂ ਦਾਇਰ ਕੀਤੀਆਂ ਗਈਆਂ ਨੇ। ਦੱਸ ਦਈਏ ਕਿ NSW ਨੂੰ ਵਧੇਰੇ ਘਰਾਂ ਦੀ ਲੋੜ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਔਰ ਸਰਕਾਰ ਵੀ ਇਹ ਭਲੀ ਭਾਂਤੇ ਇਸ ਗੱਲ ਨੂੰ ਜਾਣਦੀ ਹੈ। ਪਰ ਘਰ ਤਾਂ ਹੀ ਹੋਣਗੇ ਜੇ ਘਰਾਂ ਦੀ ਉਸਾਰੀ ਨੂੰ ਲੈ ਕੇ ਅਪਰੂਵਲ ਦਿੱਤੀਆਂ ਜਾਣਗੀਆਂ। ਇੱਕ ਅੰਦਾਜ਼ਾ ਹੀ ਹੈ ਸਿਰਫ ਜੋ ਕਿ ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਪ੍ਰਕਾਸ਼ਿਤ ਕੀਤਾ ਗਿਆ ਕਿ ਪਿਛਲੇ 12 ਮਹੀਨਿਆਂ ਦੇ ਵਿੱਚ ਅਪ੍ਰੈਲ ਮਹੀਨੇ ਤੱਕ 52,382 ਘਰਾਂ ਦੀ ਕੰਸਟਰਕਸ਼ਨ ਨੂੰ ਲੈ ਕੇ ਹਰੀ ਝੰਡੀ ਦਿੱਤੀ ਗਈ ਹੈ। ਯਾਨੀ ਕਿ ਉਸ ਤੋਂ ਪਿਛਲੇ 12 ਮਹੀਨਿਆਂ ਦੇ ਨਾਲ ਜੇਕਰ ਤੁਲਨਾ ਕਰੀਏ ਤਾਂ ਜਦੋਂ 47,740 ਘਰਾਂ ਨੂੰ ਪਰਮਿਸ਼ਨ ਦਿੱਤੀ ਗਈ ਸੀ ਉਸ ਤੋਂ ਜ਼ਿਆਦਾ ਇਹ ਨੰਬਰ ਵਧੇ ਨੇ। ਪਰ ਅਰਬਨ ਟਾਸਕ ਫੋਰਸ ਆਸਟ੍ਰੇਲੀਆ ਦਾ ਇਹ ਕਹਿਣਾ ਹੈ ਕਿ ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਪਿੱਛੇ ਨੂੰ ਜਾ ਰਹੀਆਂ ਨੇ। ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ NSW ਨੂੰ ਤਾਂ ਹਰ ਸਾਲ ਘੱਟੋ ਘੱਟ 75,000 ਘਰ ਬਣਾ ਦੇਣੇ ਚਾਹੀਦੇ ਸੀ, ਜਦਕਿ ਅਪਰੂਵਲ ਰੇਟ ਬਹੁਤ ਜ਼ਿਆਦਾ ਸੁਸਤ ਚੱਲ ਰਹੀ ਹੈ। Kmart ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਪਸੰਦੀਦਾ ਰਿਟੇਲ ਸਟੋਰਸ ਜਿਹੜੇ ਨੇ, ਚੇਨ ਸਟੋਰਸ, ਉਹਨਾਂ ਦੇ ਵਿੱਚੋਂ ਇੱਕ। ਪਰ ਹੁਣ ਇਹਨਾਂ ਦੀ ਤਰਫ ਤੋਂ IKEA ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਪਹਿਲਾਂ ਇਸ ਕਿਸਮ ਦਾ ਤਜਰਬਾ Kmart ਕਰਨ ਜਾ ਰਿਹਾ, ਜਿੱਥੇ ਮੈਲਬਨ ਦੇ ਈਸਟ ਦੇ ਵਿੱਚ ਇੱਕ ਐਸਾ Kmart ਸਟੋਰ ਬਣਾਇਆ ਜਾਏਗਾ ਜਿਹੜੇ ਕਿ ਸਵੀਡਿਸ਼ ਬ੍ਰਾਂਡ ਜਿਹੜਾ IKEA ਉਸਨੂੰ ਇੱਕ ਤਗੜੀ ਚੁਣੌਤੀ ਦੇ ਸਕਣਗੇ, ਕਿਉਂਕਿ Kmart ਦਾ ਆਪਣਾ ਇੱਕ ਹੋਮ ਬ੍ਰਾਂਡ ਹੈ ਐਕਨ, ਸੋ ਐਕਨ ਦੇ ਹੀ ਫਰਨੀਚਰ ਹੋਣਗੇ। ਔਰ ਇਹ ਸਾਰਾ ਜਿਹੜਾ ਇਹ ਸ਼ੋਰੂਮ ਹੈ Kmart ਦਾ, ਇਹ ਕਿੱਥੇ ਬਣ ਰਿਹਾ? ਇਹ ਬੋਕਸਿਲ ਸਾਊਥ ਦੇ ਵਿੱਚ ਬਣ ਰਿਹਾ, ਜਿੱਥੇ ਪਹਿਲਾਂ ਡੈਕਲਨ ਦਾ ਸਟੋਰ ਹੁੰਦਾ ਸੀ। ਸੋ ਲਗਭਗ 3800 ਸਕੁਅਰ ਮੀਟਰ ਦੀ ਇਹ ਸਪੇਸ ਦੱਸੀ ਗਈ ਹੈ, ਜਿੱਥੇ Kmart ਸਾਰਾ ਉਸੇ ਤਰੀਕੇ ਦੇ ਨਾਲ ਜਿਵੇਂ IKEA ਦੇ ਵਿੱਚ ਤੁਸੀਂ ਦਾਖਲ ਹੁੰਦੇ ਹੋ ਅਤੇ ਉਸੇ ਤਰੀਕੇ ਦੇ ਨਾਲ ਕੰਸਟਰਕਸ਼ਨ ਦਾ ਸਮਾਨ ਵੇਚਦਾ, Kmart ਵੀ ਠੀਕ ਉਸੇ ਤਰੀਕੇ ਦੇ ਨਾਲ ਵੇਚੇਗਾ। ਮੰਨਿਆ ਇਹ ਜਾ ਰਿਹਾ ਹੈ ਕਿ ਇਹ $27 ਬਿਲੀਅਨ ਦੀ ਇੰਡਸਟਰੀ ਹੈ ਫਰਨੀਚਰ ਅਤੇ ਇੰਟੀਰੀਅਰ ਮਾਰਕੀਟ ਦੀ ਜੇ ਗੱਲ ਕਰੀਏ ਤਾਂ। ਪਰ Kmart ਸਿਰਫ IKEA ਦੇ ਉੱਤੇ ਹੀ ਸੱਟ ਨਹੀਂ ਮਾਰੇਗਾ, ਬਲਕਿ ਇਸ ਦੇ ਨਾਲ ਜਿਹੜੇ ਲੋਕਲ ਬਾਜ਼ਾਰ ਦੇ ਵਿੱਚ ਹੋਰ ਦੂਸਰੇ ਬ੍ਰਾਂਡ ਨੇ ਜਿਵੇਂ Amart ਜਾਂ ਹੋਰ ਇਸ ਕਿਸਮ ਦੇ ਬ੍ਰਾਂਡ, ਉਹਨਾਂ ਦੇ ਉੱਤੇ ਵੀ ਇਸ ਦਾ ਅਸਰ ਪਏਗਾ। ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਘਟਨਾ ਵਾਪਰੀ ਹੈ। ਇੱਕ ਕੈਦਣ ਜਿਹੜੀ ਕਿ ਸਾਊਥ ਆਸਟ੍ਰੇਲੀਆ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਸੀ, ਉਹ ਸ਼ਰਾਬ ਦੀ ਬੋਤਲ ਦੇ ਨਾਲ ਪਹਿਲਾਂ ਤਾਂ ਇੱਥੋਂ ਫਰਾਰ ਹੁੰਦੀ ਹੈ ਇਸ ਜੇਲ੍ਹ ਦੇ ਵਿੱਚੋਂ, ਫਿਰ ਵਾਪਸ ਇਸੇ ਜੇਲ੍ਹ ਦੇ ਵਿੱਚ ਆ ਕੇ ਰਹਿਣ ਲੱਗ ਪੈਂਦੀ ਹੈ। ਐਡੀਲੈਡ ਪ੍ਰੀ ਰਿਲੀਜ਼ ਸੈਂਟਰ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਇਹ ਵਾਕਿਆ ਵਾਪਰਿਆ। ਹਾਲਾਂਕਿ ਮਹਿਕਮੇ ਦੀ ਤਰਫ ਤੋਂ ਇਸ ਦੀ ਬਹੁਤੀ ਜਾਣਕਾਰੀ ਨਸ਼ਰ ਨਹੀਂ ਕੀਤੀ ਜਾ ਰਹੀ ਹੈ। ਕਰੈਕਸ਼ਨ ਸਰਵਿਸਿਜ਼ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਹ ਮਹਿਲਾ ਜਿਹੜੀ ਹੈ ਕੁਛ ਕੁ ਸਮੇਂ ਦੇ ਲਈ ਫਰਾਰ ਜ਼ਰੂਰ ਹੋਈ ਹੋਏਗੀ, ਪਰ ਇਸ ਮੁਤਾਬਕ ਜਿਹੜੀ ਹੈ ਉਸਦੇ ਉੱਤੇ ਕਾਰਵਾਈ ਕੀਤੀ ਜਾਏਗੀ। ਪਬਲਿਕ ਸਰਵਿਸ ਐਸੋਸੀਏਸ਼ਨ ਦੇ ਮੁਤਾਬਕ ਕਰੈਕਸ਼ਨਲ ਆਫਿਸਰ ਜਿਹੜੇ ਨੇ ਉਹ ਲਾਈਜ਼ਨਿੰਗ ਆਫਿਸਰ ਹੁੰਦੇ ਨੇ, ਯਾਨੀ ਕਿ ਆਮ ਲੋਕਾਂ ਦੇ ਨਾਲ ਜਵਾਬਦੇਹ ਹੁੰਦੇ ਨੇ, ਪਰ ਜੇਕਰ ਉਹਨਾਂ ਦੇ ਨਾਲ ਇਸ ਕਿਸਮ ਦਾ ਵਰਤਾਰਾ ਹੁੰਦਾ ਤਾਂ ਜ਼ਾਹਰ ਜੀ ਗੱਲ ਹੈ ਕਿ ਇਸ ਦੇ ਉੱਤੇ ਸਵਾਲ ਇਤਰਾਜ਼ ਉੱਠਣਗੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੀ ਅਪਡੇਟਸ ਦੇ ਲਈ ਵਾਪਸ ਚੱਲਦੇ ਹਾਂ ਮੈਲਬਰਨ ਸਟੂਡੀਓ।
0: ਜੀ ਧੰਨਵਾਦ ਗੌਤਮ ਜੀ। ਇੱਧਰ ਕੁਛ ਹੋਰ ਖਬਰਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਦੇ ਉੱਤੇ ਸਿਡਨੀ ਤੋਂ ਇੱਕ ਖਬਰ, ਜਿੱਥੇ ਕਿ ਸੜਕਾਂ ਦੇ ਉੱਤੇ ਡਰਾਈਵਰਲੈਸ ਟੈਕਸੀਆਂ ਚਲਾਉਣ ਦੀ ਯੋਜਨਾ ਦੇ ਉੱਤੇ ਕੰਮ ਚੱਲ ਰਿਹਾ। ਬਿਲਕੁਲ ਸਹੀ ਸੁਣ ਰਹੇ ਤੁਸੀਂ, ਪਰ ਹਾਲੇ ਇਹ ਦੂਰ ਲੱਗਦਾ ਹੈ ਸੁਪਨਾ। ਇਸ ਨੂੰ ਅਸਲੀਅਤ ਦੇ ਵਿੱਚ ਬਦਲਣ ਦੇ ਲਈ ਹਾਲੇ ਕਈ ਸਾਲ ਲੱਗ ਸਕਦੇ ਨੇ। ਫਿਲਹਾਲ ਗੂਗਲ ਦੀ ਮਾਲਕੀ ਵਾਲੀ ਇੱਕ ਕੰਪਨੀ ਆ ਵੇਮੋ, ਵੇਮੋ ਸਿਡਨੀ ਦੇ ਵਿੱਚ ਆਪਣੀਆਂ ਰੋਬੋਟ ਟੈਕਸੀਆਂ ਜਿਹੜੀਆਂ ਨੇ ਉਹ ਟ੍ਰਾਇਲ ਕਰ ਰਹੀ ਆ, ਚਲਾਉਣਾ ਚਾਹੁੰਦੀ ਆ, ਪਰ ਇਹਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਨ ਦੀ ਜ਼ਰੂਰਤ ਹੈ ਇਸ ਟਾਈਮ ਦੇ ਉੱਤੇ, ਯਾਨੀ ਕਿ ਇੱਥੋਂ ਦੇ ਨਿਯਮਾਂ ਦੇ ਵਿੱਚ ਬਦਲਾਅ ਕਰਨੇ ਪੈਣਗੇ। ਨਿਊ ਸਾਊਥ ਵੇਲ ਦੇ ਟਰਾਂਸਪੋਰਟ ਮੰਤਰੀ ਨੇ ਜੌਨ ਗ੍ਰਾਹਮ, ਸੋ ਇਹਨਾਂ ਨੇ ਟ੍ਰਾਇਲ ਦੇ ਹੱਕ ਦੇ ਵਿੱਚ ਇਹਨਾਂ ਨੇ ਹਾਮੀ ਭਰੀ ਆ, ਪਰ ਫਿਲਹਾਲ ਉਹਨਾਂ ਦੀਆਂ ਮੁੱਖ ਤਰਜੀਹਾਂ ਦੇ ਵਿੱਚ ਇਹ ਸ਼ਾਮਲ ਨਹੀਂ ਆ, ਯਾਨੀ ਕਿ ਹੋਰ ਬਹੁਤ ਜ਼ਰੂਰੀ ਕੰਮ ਨੇ ਇਸ ਤੋਂ ਪਹਿਲਾਂ ਹਲੇ ਕਰਨ ਵਾਲੇ। ਵਿਮੋ ਦੀਆਂ ਗੱਡੀਆਂ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਆ ਰਹੀ ਆ ਕਿ ਉਹ ਖੱਬੇ ਪਾਸੇ ਦੇ ਸਟੇਅਰਿੰਗ ਵਾਲੀਆਂ ਗੱਡੀਆਂ ਨੇ, ਜਦਕਿ ਆਸਟ੍ਰੇਲੀਆ ਦੇ ਵਿੱਚ ਨਿਯਮ ਆ ਕਿ ਗੱਡੀ ਜਿਹੜੀ ਆ ਉਹ ਸੱਜੇ ਪਾਸੇ ਸਟੇਅਰਿੰਗ ਵਾਲੀ ਆ, ਇਸ ਕਰਕੇ ਉਹਨਾਂ ਨੂੰ ਸੜਕਾਂ 'ਤੇ ਚਲਾਉਣ ਦੀ ਇਜਾਜ਼ਤ ਫਿਲਹਾਲ ਨਹੀਂ ਆ। ਰੋਬੋ ਟੈਕਸੀਆਂ ਨੂੰ ਸੜਕ 'ਤੇ ਲਿਆਉਣ ਦੇ ਲਈ ਲਗਭਗ 50 ਵੱਖ ਵੱਖ ਕਾਨੂੰਨ ਨੇ ਆਸਟ੍ਰੇਲੀਆ ਦੇ ਹਿਸਾਬ ਦੇ ਨਾਲ ਜਾਂ ਫਿਰ ਨਿਯਮ ਨੇ ਜਿਨ੍ਹਾਂ ਦੇ ਵਿੱਚ ਬਦਲਾਅ ਦੀ ਲੋੜ ਹੋਊਗੀ। ਇਸੇ ਦੇ ਵਿੱਚ ਪੈਸੰਜਰ ਟਰਾਂਸਪੋਰਟ ਐਕਟ ਤੋਂ ਲੈ ਕੇ ਕਈ ਪਾਰਕਾਂ ਅਤੇ ਖੇਡ ਸਥਾਨਾਂ ਦੇ ਨਾਲ ਜੁੜੇ ਨਿਯਮ ਨੇ ਜਿਹੜੇ ਕਿ ਤੋੜ ਭੰਨ ਜਿਨ੍ਹਾਂ ਦੇ ਵਿੱਚ ਕਰਨ ਦੀ ਜ਼ਰੂਰਤ ਹੋਊਗੀ। ਆਸਟ੍ਰੇਲੀਆ ਭਰ ਦੇ ਵਿੱਚ ਜੇਕਰ ਆਪਾਂ ਆਟੋਮੈਟਿਕ ਵਾਹਨਾਂ ਦੀ ਗੱਲ ਕਰੀਏ ਤਾਂ ਇੱਕ ਨਵਾਂ ਕਾਨੂੰਨੀ ਢਾਂਚਾ ਤਿਆਰ ਕੀਤਾ ਜਾ ਰਿਹਾ ਵਾ, ਕਿਉਂਕਿ ਸਮੇਂ ਦੇ ਨਾਲ ਬਹੁਤ ਕੁਛ ਹੁਣ ਬਦਲ ਗਿਆ। ਸੋ ਅੰਦਰੂਨੀ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲੱਗਾ ਕਿ ਇਸ ਦੇ ਵਿੱਚ 2 ਸਾਲ ਤੱਕ ਦੀ ਦੇਰੀ ਹੋ ਸਕਦੀ ਹੈ। ਟਰਾਂਸਪੋਰਟ ਅਧਿਕਾਰੀਆਂ ਨੇ ਵੇਮੋ ਦੀ ਸੁਰੱਖਿਆ ਯੋਜਨਾਵਾਂ ਦੇ ਉੱਤੇ ਸ਼ੱਕ ਵੀ ਪ੍ਰਗਟਾਇਆ। ਸਰਕਾਰ ਦਾ ਮੰਨਣਾ ਕਿ ਹਾਲਾਂਕਿ ਗੱਡੀਆਂ ਸਮਾਰਟ ਹੋ ਰਹੀਆਂ ਨੇ, ਪਹਿਲਾਂ ਦੇ ਨਾਲੋਂ ਬਹੁਤ ਫਰਕ ਪੈ ਚੁੱਕਾ, ਪਰ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੀ ਸੁਰੱਖਿਅਤਾ ਇਹਦੇ ਵਿੱਚ ਵਾਜਬ ਹੋਵੇ। ਮੰਤਰੀ ਜੌਨ ਗ੍ਰਾਹਮ ਨੇ ਸਪਸ਼ਟ ਇਹ ਕੀਤਾ ਕਿ ਅਜੇ ਇਸ ਦੇ ਬਾਰੇ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ। ਵੇਮੋ ਪਹਿਲਾਂ ਹੀ ਦੁਨੀਆ ਦੀਆਂ 10 ਅਮਰੀਕੀ ਸ਼ਹਿਰਾਂ ਦੇ ਵਿੱਚ ਆਪਣੀਆਂ ਰੋਬੋ ਟੈਕਸੀਆਂ ਚਲਾ ਰਹੀ ਹੈ। ਜਪਾਨ ਦੇ ਵਿੱਚ ਵੀ ਇਹਦੇ ਟ੍ਰਾਇਲ ਸੁਣਿਆ ਵੀ ਕਰ ਰਹੀ, ਪਰ ਆਸਟ੍ਰੇਲੀਆ ਦੇ ਵਿੱਚ ਸਖ਼ਤ ਨਿਯਮਾਂ ਦੇ ਕਾਰਨ ਇੱਥੇ ਇਸ ਟੈਕਨੋਲੋਜੀ ਨੂੰ ਲਾਗੂ ਕਰਨ ਦੇ ਵਿੱਚ ਹਾਲੇ ਸਮਾਂ ਲੱਗੇਗਾ। ਫਿਲਹਾਲ ਜੇਕਰ ਆਪਾਂ ਅਗਲੀ ਖਬਰ ਵੱਲ ਵਧੀਏ ਤਾਂ ਅਗਲੀ ਖਬਰ ਆਸਟ੍ਰੇਲੀਆ ਦੇ ਸਿੱਖਿਆ ਪ੍ਰਣਾਲੀ ਦੇ ਨਾਲ ਸੰਬੰਧਿਤ ਹੈ। ਇੱਕ ਵੱਡਾ ਬਦਲਾਅ ਜਾਂ ਫਿਰ ਵੱਡਾ ਫੇਰਬਦਲ ਵੇਖਣ ਨੂੰ ਮਿਲ ਰਿਹਾ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਦੇ ਵਿੱਚ। ਜਿੱਥੇ ਪਹਿਲਾਂ ਤੱਕ ਇੱਕ ਰੁਝਾਨ ਇੱਕ ਸਮੇਂ ਵੇਖਿਆ ਗਿਆ ਸੀ ਕਿ ਜਿਹੜੇ ਸਿੰਗਲ ਸੈਕਸ ਸਕੂਲ ਨੇ, ਯਾਨੀ ਕਿ ਸਿਰਫ ਮੁੰਡਿਆਂ ਦੇ ਜਾਂ ਸਿਰਫ ਕੁੜੀਆਂ ਦੇ ਜਿਹੜੇ ਸਕੂਲ ਨੇ, ਉਹਨਾਂ ਦੇ ਵਿੱਚ ਵਾਧਾ ਹੋਇਆ ਸੀ, ਪਰ ਹੁਣ ਪਿਛਲੇ ਸਮੇਂ ਦੇ ਵਿੱਚ ਵੇਖਿਆ ਗਿਆ ਕਿ ਲਗਾਤਾਰ ਜਿਹੜੇ ਕੋਐਡ ਸਕੂਲ ਨੇ ਉਹ ਵਧੇ ਨੇ ਅਤੇ

ਟਰਮ ਅਨਾਲਿਸਿਸ ਦੇ ਜੋ ਅੰਕੜੇ ਆਏ ਨੇ 2010 ਤੋਂ 2025 ਯਾਨੀ ਕਿ ਇਹਨਾਂ 15 ਸਾਲਾਂ ਦੇ ਵਿਚਕਾਰ ਆਸਟ੍ਰੇਲੀਆ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਮੁੰਡਿਆਂ ਦੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਗਿਣਤੀ ਦੇ ਵਿੱਚ 116 ਤੋਂ 94 ਤੱਕ ਦੀ ਗਿਰਾਵਟ ਵੇਖੀ ਗਈ ਹੈ, ਯਾਨੀ ਕਿ 116 ਤੋਂ ਘੱਟ ਕੇ ਇਹ 94 ਰਹਿ ਗਏ ਨੇ। ਇਸ ਦੇ ਉਲਟ ਜੇਕਰ ਕੁੜੀਆਂ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਕਮੀ ਆਈ ਹੈ, ਪਰ ਘੱਟ, ਯਾਨੀ ਕਿ 5% ਦੀ ਕਮੀ ਆਈ ਹੈ। ਯਾਨੀ ਕਿ ਲੋਕ ਕੁੜੀਆਂ ਦੇ ਸਿੰਗਲ ਸਕੂਲਾਂ ਦੇ ਵਿੱਚ ਤਾਂ ਹਾਲੇ ਵੀ ਇੰਟਰਸਟ ਵੱਧ ਵਿਖਾ ਰਹੇ ਨੇ, ਪਰ ਮੁੰਡਿਆਂ ਦੇ ਸਿੰਗਲ ਸਕੂਲਾਂ ਦੇ ਵਿੱਚ ਇੰਟਰਸਟ ਮਾਪੇ ਬਹੁਤ ਘੱਟ ਵਿਖਾ ਰਹੇ ਨੇ। ਜੇਕਰ ਆਪਾਂ ਕੋਐਡ ਦੀ ਗੱਲ ਕਰੀਏ ਤਾਂ ਵਾਧਾ ਹੋਇਆ ਵਾ ਆਸਟ੍ਰੇਲੀਆ ਦੇ ਵਿੱਚ, ਪ੍ਰਾਈਵੇਟ ਕੋ ਐਜੂਕੇਸ਼ਨ ਸਕੂਲ 12% ਦਾ ਵਾਧਾ ਦਰਸਾਉਂਦੇ ਨੇ। 2010 ਤੋਂ ਜੇਕਰ ਝਾਤੀ ਮਾਰੀਏ ਤਾਂ ਇਸ ਦੇ ਵਿੱਚ ਕੁੱਲ ਵਿਦਿਆਰਥੀਆਂ ਦੇ ਵਿੱਚੋਂ ਲਗਭਗ 99.7%, ਯਾਨੀ ਕਿ 80% ਲਾ ਲਓ, ਕੋਐਡ ਸਕੂਲਾਂ ਦੇ ਵਿੱਚ ਸੀ। 2025 ਤੱਕ ਜਾਂਦਿਆਂ ਜਾਂਦਿਆਂ 83.3% ਹੋ ਗਏ ਨੇ, ਯਾਨੀ ਕਿ ਇਹ ਗਿਣਤੀ ਦੇ ਵਿੱਚ ਵਾਧਾ ਵੇਖਿਆ ਜਾ ਰਿਹਾ। ਮੁੰਡਿਆਂ ਦੇ ਸਕੂਲਾਂ ਦੇ ਜਿਹੜੇ ਕੋਐਡ ਵਿੱਚ ਬਦਲਣ ਦੀ ਰਫ਼ਤਾਰ ਫਿਲਹਾਲ ਕੈਥੋਲਿਕ ਸਕੂਲਾਂ ਦੇ ਵਿੱਚ ਸਭ ਤੋਂ ਵਧੇਰੇ ਦਿਖਾਈ ਦਿੱਤੀ ਹੈ। 2025 ਦੇ ਨੈਪਲਨ ਨਤੀਜਿਆਂ ਦੇ ਵਿੱਚ ਵੀ ਦੇਸ਼ ਦੇ ਚੋਟੀ ਦੇ ਜਿਹੜੇ 10 ਪ੍ਰਦਰਸ਼ਨ ਵਾਲੇ ਸਕੂਲ ਸੀ ਉਹਨਾਂ ਦੇ ਵਿੱਚੋਂ ਵੀ ਕਹਿੰਦੇ ਨੇ ਕਿ 8 ਸਿੰਗਲ ਸੈਕਸ ਸਕੂਲ ਰਹੇ ਨੇ। ਸੋ ਸਿੰਗਲ ਸੈਕਸ ਸਕੂਲਾਂ ਦੇ ਜਿਹੜੇ ਵਿਦਿਆਰਥੀਆਂ ਦੀ ਔਸਤ ਆ ਜਾਂ ਫਿਰ ਔਸਤਨ ਸਕੋਰ ਆ ਉਹ ਸਕੂਲਾਂ ਦੇ ਮੁਕਾਬਲੇ ਇਹ ਜ਼ਿਆਦਾ ਬਿਹਤਰ ਰਹੀ ਹੈ ਜੋ ਪਹਿਲਾਂ ਸਿੰਗਲ ਸੈਕਸ ਸੀ ਅਤੇ ਬਾਅਦ ਵਿੱਚ ਕੋਐਡ ਦੇ ਵਿੱਚ ਤਬਦੀਲ ਕੀਤੇ ਗਏ ਨੇ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਜਾਂ ਫਿਰ ਮਾਹਰਾਂ ਦਾ ਮੰਨਣਾ ਇਹ ਵੀ ਆ ਕਿ ਇਹ ਨਤੀਜੇ ਇਸ ਲਈ ਵੀ ਚੰਗੇ ਹੋ ਸਕਦੇ ਨੇ ਕਿਉਂਕਿ ਕਈ ਜਿਹੜੇ ਲੀਟ ਸਕੂਲ ਨੇ, ਮਹਿੰਗੇ ਸਕੂਲ ਨੇ ਜਾਂ ਜਿਹੜੇ ਸਿੰਗਲ ਸੈਕਸ ਨੇ ਜਾਂ ਫਿਰ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਫਿਰ ਸਿਲੈਕਟਿਡ ਐਂਟਰੀ ਦੇ ਨਾਲ ਜਿਹੜੇ ਸਕੂਲਾਂ 'ਚ ਐਂਟਰੀ ਮਿਲਦੀ ਆ, ਸੋ ਉਹ ਪਬਲਿਕ ਸਕੂਲ ਵੀ ਇਹਦੇ ਵਿੱਚ ਸ਼ਾਮਲ ਨੇ ਜਿੱਥੇ ਪਹਿਲਾਂ ਹੋਣਹਾਰ ਵਿਦਿਆਰਥੀਆਂ ਦਾ ਦਾਖਲਾ ਲਿਆ ਜਾਂਦਾ ਸੀ। ਸੋ ਅਜਿਹੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਰੁਝਾਨ ਇਸ ਟਾਈਮ ਦੇ ਉੱਤੇ ਚੇਂਜ ਹੋ ਰਿਹਾ। ਮਾਹਰਾਂ ਦੀ ਇੱਕ ਰਾਏ ਆ, ਮਾਹਰਾਂ ਦਾ ਇਹ ਮੰਨਣਾ ਹੈ ਕਿ ਮਾਪੇ ਹੁਣ ਵਧੇਰੇ ਡਿਵਰਸ ਮਾਹੌਲ ਚਾਹੁੰਦੇ ਨੇ, ਸਕੂਲ ਦਾ ਪ੍ਰਬੰਧਨ ਜਿਹੜਾ ਵਾ ਉਹ ਪਹਿਲਾਂ ਦੇ ਨਾਲੋਂ ਮਜ਼ਬੂਤ ਚਾਹੁੰਦੇ ਨੇ, ਯੋਜਨਾਵਾਂ ਪਹਿਲਾਂ ਦੇ ਨਾਲੋਂ ਕਾਫੀ ਹੱਦ ਤੱਕ ਉਹ ਬਦਲੀਆਂ ਚਾਹੁੰਦੇ ਨੇ, ਕਾਫੀ ਹੱਦ ਤੱਕ ਟੈਕਨੋਲੋਜੀ ਦੇ ਕਰਕੇ ਉਹ ਜਾਣ ਚੁੱਕੇ ਨੇ ਬੜਾ ਕੁਛ, ਜਿਹਦੀ ਵਜ੍ਹਾ ਦੇ ਕਰਕੇ ਉਹ ਕੋਐਡ ਵੱਲ ਨੂੰ ਹੁਣ ਵੱਧ ਰਹੇ ਨੇ। ਦੂਜੇ ਪਾਸੇ ਕੁਛ ਪ੍ਰਿੰਸੀਪਲ ਨੇ ਸਕੂਲਾਂ ਦੇ ਜਿਨ੍ਹਾਂ ਦਾ ਮੰਨਣਾ ਹੈ ਕਿ ਮੁੰਡਿਆਂ ਦੇ ਸਕੂਲਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਡਿਜ਼ਾਈਨ ਕੀਤੇ ਗਏ ਸਕੂਲ ਨੇ ਜਿਹੜੇ ਕਿ ਮੁੰਡਿਆਂ ਦੇ ਸਿੱਖਣ ਦੇ ਤਰੀਕਿਆਂ, ਵਿਕਾਸ, ਉਹਨਾਂ ਦੀਆਂ ਦਿਲਚਸਪੀਆਂ, ਇਹ ਸਭ ਕੁਛ ਦੇ ਵਿੱਚ ਉਹਨਾਂ ਨੂੰ ਬਿਹਤਰ ਬਣਾਉਂਦੇ ਨੇ। ਇਹ ਮਾਹੌਲ ਮੁੰਡਿਆਂ ਨੂੰ ਵਧੇਰੇ ਉਹਨਾਂ ਦੇ ਵਿੱਚ ਇੰਡੀਪੈਂਡੈਂਟ ਉਹਨਾਂ ਨੂੰ ਬਣਾਉਂਦਾ, ਆਤਮ ਵਿਸ਼ਵਾਸ ਭਰਦਾ ਅਤੇ ਉਹਨਾਂ ਦੇ ਵਿੱਚ ਰਿਸਕ ਲੈਣ ਦੀ ਹਿੰਮਤ ਵੀ ਭਰਦਾ ਵਾ। ਸੋ ਇਹ ਪੱਖ ਆ ਇਸ ਟਾਈਮ ਦੇ ਉੱਤੇ ਪ੍ਰਿੰਸੀਪਲਾਂ ਦਾ। ਸੋ ਹੁਣ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਤਾਂ ਜਿੱਥੇ ਸਮਾਜਿਕ ਤਰਜੀਹਾਂ ਦੇ ਵਿੱਚ ਕੋ ਐਜੂਕੇਸ਼ਨ ਦੇ ਵੱਲ ਨੂੰ ਫਿਲਹਾਲ ਝੁਕਾਅ ਲੱਗ ਰਿਹਾ ਵਾ, ਉੱਥੇ ਸਿੰਗਲ ਸੈਕਸ ਸਕੂਲ ਜਿਹੜੇ ਨੇ ਆਪਣੀ ਵਿਸ਼ੇਸ਼ ਸਿੱਖਿਆ ਸ਼ੈਲੀ ਦੇ ਕਰਕੇ ਆਪਣੇ ਜਿਹੜੇ ਅਕੈਡਮਿਕ ਪੱਖ ਨੇ ਉਹਨਾਂ ਦੇ ਵਿੱਚ ਹਾਲੇ ਵੀ ਆਪਣੀ ਮਹੱਤਤਾ ਬਣਾ ਕੇ ਰੱਖ ਰਹੇ ਨੇ, ਯਾਨੀ ਕਿ ਦੋ ਪਾਸਿਆਂ ਦੇ ਜਿਹੜੇ ਨੇ ਜਮ੍ਹਾਂ ਘਟਾਓ ਵੇਖਣ ਦੀ ਲੋੜ ਆ। ਸੋ ਮਾਪਿਆਂ ਦੇ ਉੱਤੇ ਫੈਸਲਾ ਵਾ, ਪਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਬਹੁਤ ਗਿਣਤੀ ਇਸ ਟਾਈਮ ਦੇ ਉੱਤੇ ਇਸੇ ਹੱਕ ਦੇ ਵਿੱਚ ਹੀ ਆ ਵੀ ਬੱਚੇ ਆਪਣੇ ਜਿਹੜੇ ਨੇ ਕੋਐਡ ਸਕੂਲਾਂ ਦੇ ਵਿੱਚ ਪੜ੍ਹਾਏ ਜਾਣ ਜਿੱਥੇ ਕਿ ਮੁੰਡੇ ਅਤੇ ਕੁੜੀਆਂ ਇਕੱਠੇ ਪੜ੍ਹ ਸਕਣ। ਖੈਰ ਇਹਦੇ ਬਾਰੇ ਹੋਰ ਵਧੇਰੇ ਜਾਣਕਾਰੀ ਅੱਜ ਦੇ ਦਿਨ ਤੁਹਾਡੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਆਪਾਂ ਜ਼ਰੂਰ ਸਾਂਝੀ ਕਰ ਦਿਆਂਗੇ। ਇਸ ਤੋਂ ਬਲੈਦਾ ਜੇ ਆਪਾਂ ਸਪੋਰਟਸ ਵਾਲੇ ਪਾਸੇ ਨੂੰ ਚੱਲੀਏ ਤਾਂ ਸਪੋਰਟਸ ਦੇ ਵਿੱਚ ਆਸਟ੍ਰੇਲੀਆ 'ਚ ਆਪਾਂ ਰਹਿੰਦੇ ਹਾਂ ਅਤੇ AFL ਇਹਨਾਂ ਦਿਨੀ ਚਰਚਾ ਦੇ ਵਿੱਚ ਇੱਕ ਦੁਖਦ ਖਬਰ ਜਿਹੜੀ AFL ਤੋਂ ਆਉਂਦੀ ਹੈ। AFL ਦੇ ਕਾਫੀ ਵੱਡੇ ਖਿਡਾਰੀ ਰਹੇ ਨੇ ਨੀਲ ਡੈਨੀਹਰ, ਜਿਹੜੇ ਕਿ ਇਸ ਟਾਈਮ 65 ਸਾਲ ਦੀ ਉਮਰ ਦੇ ਵਿੱਚ ਸੀ, ਇਹਨਾਂ ਦਾ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਵੱਲੋਂ ਵੀ ਇਹਨਾਂ ਦੇ ਦੇਹਾਂਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪਿਛਲੇ 13 ਸਾਲਾਂ ਤੋਂ ਇਹ ਇੱਕ ਬਿਮਾਰੀ ਦੇ ਨਾਲ ਜੂਝ ਰਹੇ ਸੀ, ਮੋਟਰ ਨਿਊਰੋਨ ਡਿਜ਼ੀਜ਼ ਨਾਂ ਦੀ ਇੱਕ ਭਿਆਨਕ ਬਿਮਾਰੀ ਸੀ ਜਿਹਦੇ ਨਾਲ ਕਾਫੀ ਲੰਮੇ ਸਮੇਂ ਤੋਂ ਇਹ ਜੂਝ ਰਹੇ ਸੀ। ਆਪਣੇ ਸਮੇਂ ਦੇ ਕਾਫੀ ਮਹਾਨ ਇਹ AFL ਦੇ ਖਿਡਾਰੀ ਰਹੇ ਨੇ। ਬਿਮਾਰੀ ਦੇ ਨਾਲ ਜੂਝਦਿਆਂ ਕਈ ਵਾਰ ਤੁਸੀਂ ਸ਼ਾਇਦ ਸੁਣਿਆ ਹੋਵੇ, ਵੇਖਿਆ ਹੋਵੇ ਕਿ ਇਹਨਾਂ ਦੇ ਲਈ ਅਲੱਗ ਅਲੱਗ ਜਗ੍ਹਾ ਤੋਂ ਫੰਡ ਵੀ ਇਕੱਠੇ ਕੀਤੇ ਗਏ, ਕਿਉਂਕਿ ਕਾਫੀ ਜ਼ਿਆਦਾ ਖਰਚਾ ਵੀ ਹੁੰਦਾ ਰਿਹਾ ਵਾ ਇਹਨਾਂ ਦੀ ਬਿਮਾਰੀ ਦੇ ਉੱਤੇ। ਸੋ ਆਸਟ੍ਰੇਲੀਆ ਭਰ ਦੇ ਵਿੱਚ ਇਹ ਜਾਣਿਆ ਪਛਾਣਿਆ ਇੱਕ ਨਾਂ। ਸੋ ਫਿਲਹਾਲ ਖੇਡ ਜਗਤ ਦੇ ਵਿੱਚ, AFL ਜਗਤ ਦੇ ਵਿੱਚ ਇੱਕ ਸੋਗ ਦੀ ਲਹਿਰ ਇਹਨਾਂ ਦੇ ਚਾਹੁਣ ਵਾਲਿਆਂ ਦੇ ਵਿੱਚ ਤਾਂ ਐਟਲੀਸਟ ਜ਼ਰੂਰ ਦਿਖਾਈ ਦੇ ਰਹੀ ਹੈ। ਇੱਧਰ ਜੇ ਆਪਾਂ
ਕ੍ਰਿਕਟ ਵੱਲ ਨੂੰ ਵਧੀਏ ਤੇ ਬਿਗ ਬੈਸ਼ ਲੀਗ ਤੋਂ ਇੱਕ ਖਬਰ ਆ ਖਬਰੇ ਆ ਰਹੀ ਹੈ ਬਿਗ ਬੈਸ਼ ਲੀਗ ਦੇ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਖਾਸ ਤੌਰ ਦੇ ਉੱਤੇ ਮੈਲਬਨ ਦੀਆਂ

0: ਟੀਮਾਂ ਨੂੰ ਲੈ ਕੇ। ਮੈਲਬਨ ਦੀਆਂ ਦੋ ਟੀਮਾਂ ਖੇਡਦੀਆਂ ਨੇ, ਮੈਲਬਨ ਸਟਾਰਸ ਅਤੇ ਮੈਲਬਨ ਰੈਨੇਗੇਟਸ। ਹੁਣ ਖਬਰ ਇਹ ਕਹਿੰਦੀ ਆ ਕਿ ਇਹਨਾਂ ਦੋਵਾਂ ਟੀਮਾਂ ਨੂੰ ਮਰਜ ਕੀਤਾ ਜਾ ਰਿਹਾ, ਯਾਨੀ ਕਿ ਦੋ ਟੀਮਾਂ ਨਹੀਂ ਹੋਣਗੀਆਂ ਮੈਲਬਨ ਦੀਆਂ, ਹੁਣ ਬਿਗ ਬੈਸ਼ ਦੇ ਵਿੱਚ ਇੱਕ ਹੀ ਟੀਮ ਖੇਡੇਗੀ। ਕਿਹੜੇ ਤਰੀਕੇ ਦੇ ਨਾਲ ਇਹ ਮਰਜਰ ਹੋਊਗਾ, ਕਿਹੜੇ ਕਿਹੜੇ ਖਿਡਾਰੀ ਖੇਡਣਗੇ, ਕੀ ਚੀਜ਼ਾਂ ਸ਼ਾਮਿਲ ਹੋਣਗੀਆਂ, ਇਹ ਸਾਰਾ ਕੁਛ ਜਿਹੜਾ ਫਿਲਹਾਲ ਹੌਲੀ ਹੌਲੀ ਕਰਕੇ ਅਤੇ ਡਿਟੇਲਸ ਆ ਰਹੀਆਂ ਨੇ। ਇੱਕ ਡਿਟੇਲ ਜਿਹੜੀ ਆ ਉਹ ਜ਼ਰੂਰ ਪੱਕੀ ਆ ਕਿ ਨਾਮ ਹੀ ਬਦਲ ਦਿੱਤਾ ਜਾਊਗਾ ਇਸ ਟੀਮ ਦਾ, ਪਰ ਕੀ ਨਾਂ ਰੱਖਿਆ ਜਾਊਗਾ ਇਹ ਹਲੇ ਵਿਚਾਰ ਚਰਚੇ ਚੱਲ ਰਹੇ ਨੇ। ਅਤੇ ਦੂਸਰੇ ਪਾਸੇ ਰੰਗ ਜਿਹੜਾ ਉਹ ਵੀ ਬਦਲ ਦਿੱਤਾ ਜਾਊਗਾ, ਯਾਨੀ ਕਿ ਟੀਮ ਦੀ ਜਰਸੀ ਜਿਹੜੀ ਆ ਹੁਣ ਨੇਵੀ ਬਲੂ ਕਲਰ ਦੇ ਵਿੱਚ ਆਊਗੀ। ਕ੍ਰਿਕਟ ਵਿਕਟੋਰੀਆ ਨੇ ਆਪਣੇ ਸਟਾਫ ਨੂੰ ਜੋ ਜਾਣਕਾਰੀ ਦਿੱਤੀ ਆ ਉਹਨਾਂ ਦਾ ਉਹਦੇ ਵਿੱਚ ਇਹ ਕਿਹਾ ਕਿ ਦੋਵਾਂ ਟੀਮਾਂ ਨੂੰ ਮਿਲਾ ਕੇ ਇੱਕ ਨਵੀਂ ਟੀਮ ਬਣਾਈ ਜਾਵੇਗੀ। ਸੋ BBL ਦੇ ਨਿਯਮਾਂ ਦੇ ਕਾਰਨ ਜਿਹੜਾ ਮੈਲਬਨ ਦੇ ਨਾਮ ਦੇ ਹੇਠ ਹੀ ਇਹ ਖੇਡਣਗੇ। ਫਿਲਹਾਲ ਇਹਨਾਂ ਨੂੰ MCG ਜਿਹੜਾ ਵਾ ਉਹਨਾਂ ਨੂੰ ਘਰੇਲੂ ਮੈਦਾਨ ਦੇ ਵਜੋਂ ਦੇ ਦਿੱਤਾ ਜਾਊਗਾ। ਸੋ ਨਵੀਂ ਟੀਮ ਦੇ ਜਿਹੜੇ ਨੇ ਉਹ ਰੰਗਾਂ ਦੇ ਉੱਤੇ ਵੀ ਹਾਲੇ ਚਰਚਾ ਚੱਲ ਰਹੀ ਆ, ਪਰ ਨੇਵੀ ਬਲੂ ਕਹਿੰਦੇ ਨੇ ਕਿ ਲਗਭਗ ਤੈਅ ਮੰਨਿਆ ਜਾ ਰਿਹਾ ਵਾ। ਅਤੇ ਹਾਲੇ ਵੀ ਜਿਹੜਾ ਨਿਕਨੇਮ ਹੈ ਇਸ ਟੀਮ ਨੂੰ ਦੇਣਾ ਬਾਕੀ ਆ, ਜਿਹਦੇ ਵਿੱਚ ਕਿ ਬੁਸ਼ ਰੇਂਜਰਸ ਨਾਂ ਦੇ ਉੱਤੇ ਜ਼ਿਆਦਾ ਵੋਟਾਂ ਪਈਆਂ ਨੇ। ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਹੈ ਕਿ ਇਸ ਵਾਰੀ ਕੀ ਬਦਲਦਾ ਵਾ। BBL ਦੇ ਵਿੱਚ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਇਹਨੂੰ ਹੋਰ ਵੀ ਜ਼ਿਆਦਾ ਰੋਮਾਂਚਕ ਬਣਾਇਆ ਜਾਵੇ। IPL ਤੋਂ ਬਾਅਦ ਕਹਿੰਦੇ ਨੇ ਕਿ ਸੋਚ ਵਿਚਾਰਾਂ BBL ਦੀਆਂ ਵੀ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ ਕਿ ਕਿੱਦਾਂ ਦੁਨੀਆਂ ਦੇ ਪੱਧਰ ਦੇ ਉੱਤੇ ਇਹਨਾਂ ਟੂਰਨਾਮੈਂਟਸ ਨੂੰ ਲੈ ਕੇ ਜਾਇਆ ਜਾਵੇ, ਜਿੱਥੇ ਕਿ IPL ਨੂੰ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਂਦਾ, BBL ਦੀ ਵੀ ਕਿੱਦਾਂ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਲੋਕਪ੍ਰਿਯਤਾ ਵਧਾਈ ਜਾਵੇ। ਫਿਲਹਾਲ ਇਹਦੇ ਉੱਤੇ ਚਰਚਾ ਚੱਲ ਰਹੀ ਹੈ, ਕਿਹੜੇ ਖਿਡਾਰੀ ਹੋਣਗੇ, ਕਿਹੜੇ ਕੋਚ ਹੋਣਗੇ। ਇਸ ਟਾਈਮ ਦੇ ਉੱਤੇ ਕਾਫੀ ਸਾਰੀਆਂ ਚਰਚਾਵਾਂ ਅਤੇ ਕਾਫੀ ਸਾਰੀ ਇਨਫੋਰਮੇਸ਼ਨ ਆ ਰਹੀ ਹੈ, ਜਿਹੜੇ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹਨਾਂ ਦੇ ਲਈ ਇਹ ਚਰਚਾ ਇਹ ਖਬਰ ਜਿਹੜੀ ਆ ਉਹ ਆਪਾਂ ਹੋਰ ਵਧੇਰੇ ਵਿਸਥਾਰ ਦੇ ਨਾਲ ਆਪਣੀ ਵੈਬਸਾਈਟ ਦੇ ਉੱਤੇ ਵੀ ਸਾਂਝੀ ਕਰ ਦਿਆਂਗੇ, ਜਾਂ ਫਿਰ ਤੁਸੀਂ BBL ਦੀ ਵੈਬਸਾਈਟ ਦੇ ਉੱਤੇ ਵੀ ਜਾ ਕੇ ਸਮੇਂ ਦਰ ਸਮੇਂ ਝਾਤੀ ਮਾਰ ਸਕਦੇ ਹੋ। ਕ੍ਰਿਕਟ ਵਾਲੀ ਜੇ ਚੱਲੇ ਹਾਂ ਤਾਂ ਇਸ ਟਾਈਮ ਦੇ ਉੱਤੇ ਦੋ ਟੂਰਨਾਮੈਂਟ ਚੱਲ ਰਹੇ ਨੇ, ਇੱਕ ਤਾਂ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਖੇਡਣ ਗਈ ਹੈ, ਅਤੇ ਇੱਕ ਦਿਨ ਅੰਤਰਰਾਸ਼ਟਰੀ ਇਸ ਟਾਈਮ ਦੇ ਉੱਤੇ ਸੀਰੀਜ਼ ਚੱਲ ਰਹੀ, ਜਿਹਦੇ ਵਿੱਚ ਕਿ ਪਹਿਲਾ ਮੈਚ ਪਾਕਿਸਤਾਨ ਨੇ ਜਿੱਤਿਆ ਸੀ ਅਤੇ ਹੁਣ ਦੂਸਰਾ ਮੈਚ ਆਸਟ੍ਰੇਲੀਆ ਜਿੱਤ ਗਿਆ। ਪਹਿਲੇ ਮੈਚ ਤੋਂ ਬਾਅਦ ਕਾਫੀ ਸਾਰੇ ਸਵਾਲ ਉੱਠੇ ਸੀ ਕਿ ਆਸਟ੍ਰੇਲੀਆ ਦੇ ਖਿਡਾਰੀ ਉੱਥੇ ਸਪਿਨ ਦੇ ਉੱਤੇ ਸਰਵਾਈਵ ਨਹੀਂ ਕਰ ਪਾ ਰਹੇ, ਸਬਰ ਦੇ ਨਾਲ ਨਹੀਂ ਖੇਡਦੇ। ਬੜਿਆਂ ਵੱਲੋਂ ਇਸ ਚੀਜ਼ ਦੇ ਉੱਤੇ ਟੀਕਾ ਟਿੱਪਣੀ ਆਈ ਅਤੇ ਆਖਿਰਕਾਰ ਆਸਟ੍ਰੇਲੀਆ 41 ਦੌੜਾਂ ਦੇ ਨਾਲ ਇਹ ਦੂਸਰਾ ਮੈਚ ਜਿੱਤ ਗਿਆ। ਆਸਟ੍ਰੇਲੀਆ ਨੇ 231 ਦੌੜਾਂ ਬਣਾਈਆਂ ਸੀ, 9 ਖਿਡਾਰੀ ਗਵਾ ਕੇ 50 ਓਵਰਾਂ ਦੇ ਵਿੱਚ, ਅਤੇ ਪਾਕਿਸਤਾਨ ਸਿਰਫ 44 ਓਵਰ ਹੀ ਖੇਡ ਸਕਿਆ, 190 ਦੌੜਾਂ ਬਣਾ ਕੇ, ਅਤੇ ਸਾਰੇ ਖਿਡਾਰੀ ਜਿਹੜੇ ਨੇ ਆਊਟ ਹੋ ਜਾਂਦੇ ਨੇ। ਵੱਡੀ ਚੀਜ਼ ਇਹ ਰਹੀ ਕਿ ਨੈਥਨ ਐਲਿਸ ਜਿਹੜੇ ਤੇਜ਼ ਗੇਂਦਬਾਜ਼ ਨੇ ਉਹ ਇਸ ਪਿੱਚ ਦੇ ਉੱਤੇ, ਯਾਨੀ ਕਿ ਪਾਕਿਸਤਾਨ ਦੀਆਂ ਪਿੱਚਾਂ ਦੇ ਉੱਤੇ ਸੋਹਣਾ ਪ੍ਰਦਰਸ਼ਨ ਕਰਕੇ ਆਏ ਨੇ, ਜਦਕਿ ਇਹ ਪਿੱਚਾਂ ਸਪਿਨਰਾਂ ਦੇ ਲਈ ਜਾਣੀਆਂ ਜਾਂਦੀਆਂ ਸੀ। ਇੱਧਰ ਦੂਸਰਾ ਮੈਚ ਅਤੇ ਸੀਰੀਜ਼ ਚੱਲ ਰਹੀ ਸੀ 2020 ਇੰਡੀਆ ਅਤੇ ਭਾਰਤ ਦੀਆਂ ਕੁੜੀਆਂ ਦੇ ਦਰਮਿਆਨ, ਜਿਹੜੀ ਕਿ ਸੀਰੀਜ਼ ਹੁਣ ਇੰਗਲੈਂਡ ਨੇ ਜਿੱਤ ਲਈ ਆ। ਪਹਿਲਾ ਮੈਚ ਜ਼ਰੂਰ ਭਾਰਤ ਨੇ ਜਿੱਤਿਆ ਸੀ, ਵੱਡੀਆਂ ਦਾਅਵੇਦਾਰੀਆਂ ਵੀ ਲੱਗ ਰਹੀਆਂ ਸੀ, ਪਰ ਦੂਸਰਾ ਅਤੇ ਤੀਸਰਾ ਮੈਚ ਇੰਗਲੈਂਡ ਨੇ ਜਿੱਤ ਲਿਆ। ਤੀਸਰਾ ਮੈਚ ਹਾਲੇ ਕਾਫੀ ਫਸਵਾਂ ਸੀ, ਇਹ ਮੈਚ 6 ਵਿਕਟਾਂ ਦੇ ਨਾਲ ਇੰਗਲੈਂਡ ਨੇ ਜਿੱਤਿਆ। 180 ਦੌੜਾਂ ਬਣਾਈਆਂ ਸੀ ਭਾਰਤ ਦੀਆਂ ਕੁੜੀਆਂ ਨੇ, ਅਤੇ ਇੰਗਲੈਂਡ ਦੀਆਂ ਕੁੜੀਆਂ ਨੇ ਇਹ ਟੀਚਾ ਜਿਹੜਾ 19 ਓਵਰ ਦੇ ਵਿੱਚ ਸਰ ਕਰ ਲਿਆ। ਸੋ ਫਿਲਹਾਲ ਖਬਰਾਂ ਦੇ ਵਿੱਚ ਇੰਨੇ, ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਪੋਡਕਾਸਟ ਦੇ ਉੱਤੇ ਛਾਤੀ ਮਾਰ ਸਕਦੇ ਹੋ, ਐਪਲੀਕੇਸ਼ਨ ਰੇਡੀਓ ਹਾਂਜੀ ਦੀ ਡਾਊਨਲੋਡ ਕਰ ਸਕਦੇ ਹੋ ਤੁਸੀਂ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
2: ਦੇਖੋ ਸੱਚ ਬਤਾ ਦੋ।
3: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲਿੱਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਔਰ ਵਿਜ਼ਿਟ uvfinancial.com.au। ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
2: If you can understand when I start Punjabi vich bolna ta tusi Victoria Police vich naukri karan layi us ton vi vadh yog ho jinna tusi sochde ho Vadhiya shuruati tankha naal shuru karo ate naukri dauran dooji bhasha di varto karke patte kamao Victoria Police Recruiting now Authorized by the Victorian Government, Melbourne.
6: Wow! Teri sabji de khushbu ate taste vich kuch ta kamal hai. Mainu vi dass de secret.
7: Amrit, eh kamal hai Gold Leaf Dairy de pure New Zealand ghee da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
6: Tusi vi ajj hi buy karo Gold Leaf da pure New Zealand ghee apne nede de Indian grocery store.
8: यार तू इतनी इनी चेती आके पक्का भी हो गया की जुगाड़ लाया है
9: जुगाड़ नहीं ये है 8 साल तो भी वद्दा तजुर्बा बंसल इमिग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी दिखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
8: नंबर ता दे बंसल इमिग्रेशन वालिया दा
9: हां जी अपॉइंटमेंट बुक करवाउन लई कॉल करो 0406-660-960 दे या फिर विजिट करो बंसल इमिग्रेशन .com.au
8: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
8: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

0: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।

0: ਇਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ
1: ਯਾਰ? ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
3: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।